ਸਾਰਿਆਂ ਦੇ ਦਰਸ਼ਨ ਸੰਗਤ ਸੇਵਾ ਪ੍ਰਾਪਤ ਹੋਈ। ਆਪ ਸੰਗਤਾਂ ਦੇ ਚਰਨਾਂ ਵਿਚ ਬੇਨਤੀ, ਕੱਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦਾ ਸ਼ਹੀਦੀ ਦਿਹਾੜਾ ਹੈ, ਦਿਨੇ 1 ਵਜੇ ਸੁਖਮਨੀ ਸਾਹਿਬ ਜੀ ਦੇ ਜਾਪ ਹੋਣਗੇ। ਜਿਨ੍ਹਾਂ ਸੰਗਤਾਂ ਨੇ ਸੇਵਾ ਪ੍ਰਾਪਤ ਕਰਨੀ ਹੋਵੇ ਦਫ਼ਤਰ ਦੇ ਨਾਲ ਸੰਪਰਕ ਕਰ ਸਕਦੇ ਹਨ ਜੀ। 30 ਤਰੀਕ ਨੂੰ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀਆਂ ਦਾ ਪ੍ਰਕਾਸ਼ ਗੁਰਪੁਰਬ ਹੈ ਅਤੇ 1 ਅਗਸਤ ਨੂੰ ਸਲਾਨਾ ਮੀਰੀ ਪੀਰੀ ਦਿਵਸ ਨੂੰ

0: ਆਪਾਂ ਸਤਿਗੁਰਾਂ ਦੇ ਸਹਿਜ ਪਾਠ ਆਰੰਭ ਕਰਨਾ ਹੁੰਦਾ ਉਦੋਂ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਤੋਂ ਕਰਨਾ ਹੁੰਦਾ, ਜਦੋਂ ਭੋਗ ਪਾਉਣਾ ਹੈ ਉਹ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਪਾਇਆ ਜਾਂਦਾ ਹੈ। ਸੋ ਬੜੇ ਸਤਿਕਾਰ ਦੇ ਨਾਲ ਸੇਵਾ ਨਿਭਾਇਆ ਕਰੀਏ। ਇਹ ਨਹੀਂ ਕਿ ਆਪਾਂ ਪੋਥੀ ਸਾਹਿਬ ਤੋਂ ਪਾਠ ਪੂਰਾ ਕਰ ਲਿਆ ਤੇ ਆ ਕੇ ਆਖੀ ਆਪਾਂ ਅਰਦਾਸ ਕਰ ਲਈ ਤੇ ਗੱਲ ਪੂਰੀ ਹੋ ਗਈ। ਨਹੀਂ, ਸੰਗਤ ਜੀ ਮਰਿਆਦਾ ਇਹ ਹੈ ਕਿ ਗ੍ਰੰਥੀ ਸਿੰਘ ਨੂੰ ਆ ਕੇ ਮਿਲੋ ਔਰ ਉਹ ਸਹਿਜ ਪਾਠ ਦਾ ਭੋਗ ਸਤਿਗੁਰਾਂ ਦੇ ਹਜ਼ੂਰ ਪਾਇਆ ਜਾਵੇ। ਸੋ ਜਿਹੜੇ ਵੀ ਇਹ ਸਹਿਜ ਪਾਠ ਕਰਦੇ ਨੇ ਜਾਂ ਅਰਦਾਸ ਲਿਖਣ ਵਾਲੇ, ਉਹਨਾਂ ਨੂੰ ਵੀ ਬੇਨਤੀ ਹੈ ਕਿ ਇਹ ਬੇਨਤੀ ਸੰਗਤ ਨੂੰ ਜ਼ਰੂਰ ਕੀਤੀ ਜਾਵੇ। ਸਤਿਗੁਰਾਂ ਦੀ ਬਾਣੀ ਦਾ ਸਹਿਜ ਪਾਠ ਗੁਰੂ ਗ੍ਰੰਥ ਸਾਹਿਬ ਤੋਂ ਆਰੰਭ ਹੁੰਦਾ ਹੈ, ਭੋਗ ਵੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਪੈਂਦਾ ਹੈ। ਸੋ ਇਹ ਬੇਨਤੀਆਂ ਜ਼ਰੂਰ ਪ੍ਰਵਾਨ ਕਰਨੀਆਂ। ਆਓ ਸੰਗਤ ਜੀ ਹੁਣ ਆਰਤੀ ਆਰਤੀ ਦੇ ਕੀਰਤਨ ਨਾਲ ਜੁੜੀਏ। ਸੇਵਾ ਨਿਭਾ ਰਹੇ ਨੇ ਭਾਈ ਸਾਹਿਬ ਭਾਈ ਸਿਮਰਨਜੀਤ ਸਿੰਘ ਜੀ ਤਖ਼ਤ ਸ੍ਰੀ ਹਜ਼ੂਰ ਸਾਹਿਬ ਵਾਲੇ, ਉਹਨਾਂ ਪਾਸੋਂ ਆਨੰਦ ਮਾਣੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਵਾਹਿਗੁਰੂ।

ਸੇਵਾਵਾਂ ਪ੍ਰਾਪਤ ਕਰਕੇ, ਸ੍ਰੀ ਅਖੰਡਪੁਰ ਸਾਹਿਬ ਦੀ ਸੇਵਾ ਜਾਂ ਹੋਰ ਸੇਵਾਵਾਂ ਪ੍ਰਾਪਤ ਕਰਕੇ ਜਰੂਰ ਲਾਹੇ ਪ੍ਰਾਪਤ ਕਰੋ ਜੀ। 1 ਅਗਸਤ ਦਿਨ ਸ਼ਨੀਵਾਰ ਨੂੰ ਸਲਾਨਾ ਮੀਰੀ ਪੀਰੀ ਦਿਵਸ ਨੂੰ

0: ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਅਪਾਰ ਕਿਰਪਾ ਬਖਸ਼ਿਸ਼ ਰਹਿਮਤ ਦਾ ਸਦਕਾ, ਸਤ ਸੰਗਤ ਦੀਆਂ ਅਮੋਲਕ ਘੜੀਆਂ ਦੀ ਬਖਸ਼ਿਸ਼ ਹੋਈ ਹੈ। ਗੁਰੂ ਕੇ ਵਜ਼ੀਰਾਂ ਪਾਸੋਂ ਗੁਰੂ ਜਸ ਸੁਣ ਕਰਕੇ ਸਮੇਂ ਔਰ ਸਵਾਸਾਂ ਨੂੰ ਸਫਲਿਆਂ ਕਰ ਰਹੇ ਹਾਂ। ਸੰਧਿਆ ਵੇਲੇ ਦੇ ਸਜੇ ਹੋਏ ਦੀਵਾਨਾਂ ਅੰਦਰ ਗੁਰੂ ਘਰ ਦੀ ਮਰਿਆਦਾ ਅਨੁਸਾਰ ਲੜੀਵਾਰ ਗੁਰ ਇਤਿਹਾਸ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਕੱਲ੍ਹ ਦੀਆਂ ਦੀਵਾਨਾਂ ਵਿੱਚ ਆਪ ਜੀਆਂ ਨੇ ਪਿਛਲਾ ਇਤਿਹਾਸ ਸਰਵਣ ਕੀਤਾ ਹੈ, ਜਿਸ ਵੇਲੇ ਚੌਥੇ ਗੁਰੂ ਨਾਨਕ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਸ਼੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਵਸ ਰਹੇ ਨੇ। ਤਮਾਮ ਸੰਗਤਾਂ ਪਾਤਸ਼ਾਹ ਦੇ ਦਰਸ਼ਨਾਂ ਵਾਸਤੇ ਆਉਂਦੀਆਂ ਨੇ, ਸਤਸੰਗਤ ਕਰਦੀਆਂ ਨੇ, ਸੇਵਾ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਦੀਆਂ ਨੇ। ਜਿਸ ਵੇਲੇ ਇਹ ਖਬਰ ਗੋਰਖਨਾਥ ਦੇ ਸਿੱਧਾਂ ਨੂੰ ਪਤਾ ਲੱਗੀ ਹੈ ਵੀ ਗੁਰੂ ਅਮਰ।
1: You're listening to KRPI 1550 Radio, Ferndale, Washington.
2: 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਕਰੀਏ ਇਹ ਗੁਰੂ ਪੂਰਾ ਹੈ ਜਾਂ ਅਧੂਰਾ ਹੈ, ਸਾਡੇ ਪ੍ਰਸ਼ਨਾਂ ਦੇ ਉੱਤਰ ਦੇ ਸਕਦਾ ਹੈ ਕਿ ਨਹੀਂ।

ਕੇ ਧੰਨ ਗੁਰੂ ਰਾਮਦਾਸ ਮਹਾਰਾਜ। ਹਰ ਵੇਲੇ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦੇ ਪ੍ਰੇਮ ਦੇ ਅੰਦਰ ਗੁਲਤਾਨ ਰਹਿੰਦੇ ਭਿੱਜੇ ਰਹਿੰਦੇ ਨੇ।

0: ਧਿਆਨ ਧਰਦੇ ਸਿਮਰਨ ਕਰਦੇ ਔਰ ਜਿਹੜੀਆਂ ਗੁਰਸਿੱਖ ਸੰਗਤਾਂ ਪਾਤਸ਼ਾਹ ਦੇ ਦਰਸ਼ਨਾਂ ਲਈ ਆਉਂਦੀਆਂ ਉਹਨਾਂ ਨੂੰ ਵੀ ਸੰਗਤ ਜੀ ਮਹਾਰਾਜ ਨਾਮ ਦਾ ਦਾਨ ਦੇਣਾ ਕਰਦੇ ਨੇ।
1: ਚੌਪਈ ਸਤ ਸੰਗਤ ਨਿਤ ਹੋਤ ਵਿਸਾਲਾ।
0: ਏਦਾਂ ਸ੍ਰੀ ਗੋਬਿੰਦਵਾਲ ਸਾਹਿਬ ਦੀ ਧਰਤੀ ਤੇ ਜਿਹੜੀ ਸਤ ਸੰਗਤ ਹੈ ਗੁਰਸਿੱਖ ਜੁੜ ਕੇ ਬੈਠਦੇ ਉਥੇ ਮਹਾਰਾਜ ਜੀਆਂ ਦੇ ਹਜੂਰ ਕੀਰਤਨ ਹੁੰਦਾ ਪਾਤਸ਼ਾਹ ਜੀ ਆਪ ਕਥਾ ਰੂਪ ਉਪਦੇਸ਼ ਬਖਸ਼ਿਸ਼।

ਕਦੇ ਵੀ ਨਹੀਂ। ਪਾਏ ਗਹੇ ਜਬ ਤੇ ਤੁਮਰੇ, ਤਬ ਤੇ ਕੋ ਆਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਨ ਕੁਰਾਨ ਅਨੇਕ ਕਹੈ, ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ, ਹਮ ਏਕ ਨਾ ਜਾਨਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਸਗਲ ਦੁਆਰ ਕਉ ਛਾਡ ਕੈ ਗਾਹਿਓ ਤੁਹਾਰੋ ਦੁਆਰ, ਬਾਹੇ ਗਾਹੇ ਕੀ ਲਾਜ ਅਸ, ਗੋਬਿੰਦ ਦਾਸ ਤੁਹਾਰ ਏਦਾਂ। ਜਿਹੜੇ ਗੁਰਸਿੱਖ ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਦੇ ਚਰਨਾਂ ਵਿੱਚ ਇੱਕ ਵਾਰੀ ਆ ਗਏ, ਫਿਰ ਹੋਰ

0: ਹੈ ਤੇ ਧੰਨ ਗੁਰੂ ਨਾਨਕ ਦੇ ਮਹਾਰਾਜ ਜੀਆਂ ਦਾ ਦਰ ਹੈ ਜਿੱਥੇ ਸਤਸੰਗਤ ਹੁੰਦੀ ਹੈ, ਕਿਉਂਕਿ ਸਤਯੁਗ ਦੇ ਅੰਦਰ ਲੋਕ ਸੰਗਤ ਜੀ ਯੋਗ ਕਰਿਆ ਕਰਦੇ, ਤ੍ਰੇਤੇ ਦੇ ਅੰਦਰ ਜੱਗ ਕਰਿਆ ਕਰਦੇ, ਦੁਆਪਰ ਯੁਗ ਦੇ ਅੰਦਰ ਸੰਗਤ ਜੀ ਪੂਜਾ ਸ਼ੁਰੂ ਹੋ ਗਈ। ਪਰ ਜਿਹੜਾ ਕਾਲ ਯੁਗ ਦਾ ਭਿਆਨਕ ਸਮਾਂ ਹੈ ਭਾਈ, ਇੱਥੇ ਤੇ ਇੱਕ ਸਤਸੰਗਤ ਦਾ ਨਾਮ ਰੂਪੀ ਜਹਾਜ਼ ਹੈ ਜਿਹਦੇ ਤੇ ਜੀਵ ਸਵਾਰ ਹੋ ਕਰਕੇ ਇਹ ਭਵਜਲ ਸੰਸਾਰ ਤੋਂ ਪਾਰ ਹੋ ਸਕਦਾ ਹੈ। ਨਾਨਕ ਨਾਮ ਜਹਾਜ਼ ਹੈ, ਚੜੇ ਸੋ ਤਰੇ ਪਾਰ, ਜੋ ਸਰਦਾ ਕਰ ਸੇਵ ਦੇ ਗੁਰ ਪਾਰ ਉਤਾਰਨ ਹਾਰ। ਕਲਯੁਗ ਦੇ ਵਿੱਚ ਤੇ ਨਾਮ ਦੀ ਵੱਡੀ ਮਹਿਮਾ ਹੈ, ਇਸ ਲਈ ਜਿਹੜੇ ਗੁਰੂ ਕੇ ਸਿੱਖ ਨਾਮ ਦਾ ਮਹੱਤਵ ਮਹਿਮਾ ਜਾਣਦੇ ਨੇ ਉਹ ਪ੍ਰਸੰਗਤ ਜੀ ਗੁਰਸਿੱਖੀ ਦੇ ਰਸਤੇ ਤੇ ਤੁਰਦੇ ਹਨ।
1: ਗੁਰ ਮਹਿਮਾ ਸ਼ਰਧਾ ਤੇ ਧਰਹੀ,
0: ਤੇ ਆਪਣੇ ਹਿਰਦੇ ਵਿੱਚ ਜਿਹੜੀ ਗੁਰੂ ਦੀ ਮਹਿਮਾ ਹੈ ਉਹ ਸ਼ਰਧਾ ਭਾਵਨਾ ਦੇ ਨਾਲ ਸੰਗਤ ਜੀ ਏਦਾਂ ਰੱਖਦੇ ਨੇ। ਪੁਰਾਤਨ ਸਮਿਆਂ ਦੇ ਜਿਹੜੇ ਗੁਰਸਿੱਖ ਸਨ ਨਾ, ਜਿੱਥੇ ਗੁਰੂ ਲਈ ਸੰਗਤ ਜੀ ਦਰਸ਼ਨੀ ਭੇਟਾ ਲੈ ਕੇ ਆਉਂਦੇ, ਯੋਗ ਰਸਤਾਂ ਵਸਤਾਂ ਲੈ ਕੇ ਆਉਂਦੇ, ਉੱਥੇ ਇੱਕ ਚੀਜ਼ ਹੋਰ ਵੀ ਲੈ ਕੇ ਆਉਂਦੇ ਸੀ, ਹਿਰਦੇ ਵਿੱਚ ਗੁਰੂ ਪ੍ਰਤੀ ਸ਼ਰਧਾ ਲੈ ਕੇ ਆਉਂਦੇ ਸੀ, ਭਾਵਨਾ ਲੈ ਕੇ ਆਉਂਦੇ ਸੀ। ਉੱਥੇ ਸੰਗਤ ਜੀ ਤਨ ਦੀ ਇਕਾਗਰਤਾ ਲੈ ਕੇ ਆਉਂਦੇ ਸੀ, ਮਨ ਦੀ ਸਾਵਧਾਨਤਾ ਲੈ ਕੇ ਆਉਂਦੇ ਸੀ। ਉੱਥੇ ਸੰਗਤ ਜੀ ਹਿਰਦੇ ਵਿੱਚ ਪ੍ਰੇਮ ਤੇ ਸੁਭਾਅ ਵਿੱਚ ਨਿਮਰਤਾ ਲੈ ਕੇ ਆਉਂਦੇ ਸੀ। ਹੁਣ ਸੰਗਤ ਜੀ ਗੁਰਸਿੱਖ ਰਸਤਾਂ ਵਸਤਾਂ ਤੇ ਕਿਧਰੇ ਕੋਈ ਮਾਇਆ ਦੀ ਕਮੀ ਨਹੀਂ, ਸਾਰਾ ਕੁਝ ਲੈ ਆਉਂਦੇ। ਜੇ ਕਿਧਰੇ ਕੋਈ ਕਮੀ ਹੈ ਤੇ ਪ੍ਰੇਮ ਦੀ ਕਮੀ ਹੈ, ਭਾਵਨਾ ਦੀ ਕਮੀ ਹੈ। ਵੈਸੇ ਵੀ ਵਿਦਵਾਨਾਂ ਦਾ ਮੰਨਣਾ ਹੈ ਕਿ ਜਦੋਂ ਵੀ ਗੁਰੂ ਕੇ ਸਿੱਖ ਨੇ ਗੁਰੂ ਕੇ ਦਰਸ਼ਨਾਂ ਲਈ ਆਉਣਾ ਹੈ, ਉਦੋਂ ਪੰਜਾਂ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਲੈ ਕੇ ਆਉਣਾ ਹੈ। ਪਹਿਲਾ ਗੁਣ ਹੈ ਸ਼ਰਧਾ ਦਾ, ਵੀ ਗੁਰੂ ਨੂੰ ਮਿਲਣ ਚੱਲੇ ਹਾਂ। ਐਸੀ ਸ਼ਰਧਾ ਹੋਵੇ, ਆਪਣਿਆਂ ਦੁੱਖਾਂ ਦੀ ਅਰਦਾਸ ਸੁੱਖਾਂ ਦਾ ਸ਼ੁਕਰਾਨਾ ਕਰਨ ਲਈ ਜਾ ਰਹੇ ਹਾਂ, ਇਹ ਹੈ ਸ਼ਰਧਾ ਦਾ ਗੁਣ। ਜਦੋਂ ਸ਼ਰਧਾ ਲੈ ਕੇ ਆਵੋਗੇ ਗੁਰੂ ਕੇ ਹਜੂਰ ਆ ਕਰਕੇ, ਫਿਰ ਗੁਰਸਿੱਖ ਦੀ ਐਸੀ ਭਾਵਨਾ ਹੋਣੀ ਚਾਹੀਦੀ ਹੈ ਕਿ ਸਾਹਮਣੇ ਤਖ਼ਤ ਸਾਹਿਬ ਦੇ ਉੱਪਰ ਸੁੰਦਰ ਚੰਦੋਏ ਦੇ ਥੱਲੇ ਜਿੱਥੇ ਚੌਰ ਸਾਹਿਬ ਹੋ ਰਿਹਾ ਹੈ, ਉੱਥੇ ਗੁਰੂ ਨਾਨਕ ਮਹਾਰਾਜ ਜੀ ਸੁਭਾਏ ਮਾਣ ਨੇ, ਉੱਥੇ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਬੈਠੇ ਨੇ, ਉੱਥੇ ਪੁੱਤਰਾਂ ਦਾ ਦਾਨੀ ਗੁਰੂ ਕਲਗੀਧਰ ਵੀ ਬੈਠਾ ਸਾਨੂੰ ਵੇਖ ਰਿਹਾ, ਜਿਸ ਦੀ ਅਸੀਂ ਸੰਗਤ ਕਰ ਰਹੇ ਹਾਂ। ਜਦੋਂ ਸੰਗਤ ਜੀ ਐਸੀ ਭਾਵਨਾ ਹੋਵੇਗੀ ਨਾ, ਫਿਰ ਸੰਗਤ ਜੀ ਸਰੀਰ ਸਾਵਧਾਨ ਹੋ ਕੇ ਬੈਠੇਗਾ, ਜਿਵੇਂ ਕਿਸੇ ਅਫਸਰ ਡਾਕਟਰ ਕੋਲ ਬੈਠੇ ਹੁੰਦੇ ਆ, ਏਦਾਂ ਪਰ ਸਾਵਧਾਨ ਹੋ ਕੇ ਬੈਠਾਂਗੇ, ਸਾਵਧਾਨ ਹੋ ਕੇ ਸਤਸੰਗਤ ਕਰਾਂਗੇ। ਫਿਰ ਸੰਗਤ ਜੀ ਜਿਹੜਾ ਚੌਥਾ ਗੁਣ ਹੈ, ਮਨ ਦੀ ਇਕਾਗਰਤਾ ਦਾ ਪੈਦਾ ਹੋਵੇਗਾ। ਜਦੋਂ ਮਨ ਇਕਾਗਰ ਹੋ ਕਰਕੇ ਗੁਰੂ ਦੇ ਸ਼ਬਦ ਨੂੰ ਸੁਣੇਗਾ, ਸ਼ਬਦ ਤੇ ਸੁਰਤ ਦਾ ਮੇਲ ਹੋਵੇਗਾ, ਫਿਰ ਪੰਜਵਾਂ ਗੁਣ ਪੈਦਾ ਹੋਵੇਗਾ ਸੰਗਤ ਜੀ ਨਿਮਰਤਾ ਦਾ, ਧੌਲ ਧਰਮ ਦਇਆ ਕਾ ਪੂਤ। ਫਿਰ ਉਸ ਨਿਮਰਤਾ ਦੇ ਵਿੱਚੋਂ ਧਰਮ ਦੀ ਆਰੰਭਤਾ ਹੋਵੇਗੀ, ਉਥੋਂ ਧਰਮ ਦੀ ਪੈਦਾਵਾਰ ਪੈਦਾਇਸ਼ ਹੋਵੇਗੀ। ਹੁਣ ਸੰਗਤ ਜੀ ਗੁਰੂ ਕੇ ਸਿੱਖ ਸ਼ਰਧਾ ਭਾਵਨਾ ਤੋਂ ਹੀਣੇ ਹੋ ਚੁੱਕੇ ਨੇ, ਏਦਾਂ ਸਹਿਤ ਕਾਮਨਾ ਦੇ ਆਉਂਦੇ ਨੇ। ਜੇਕਰ ਕੋਈ ਦੁੱਖ ਦਾ ਸਮਾਂ ਆ ਗਿਆ ਤੇ ਪਾਤਸ਼ਾਹ ਦੇ ਕੋਲ ਆ ਕੇ ਬੈਠ ਗਏ, ਜਦੋਂ ਦੁਨੀਆਂ ਦੇ ਸਾਰੇ ਦਰਵਾਜ਼ੇ ਬੰਦ ਹੁੰਦੇ ਨੇ ਨਾ, ਉਦੋਂ ਗੁਰੂ ਦਾ ਦਰ ਦਿਸਦਾ ਹੈ। ਪਹਿਲਿਆਂ ਸਮਿਆਂ ਦੇ ਲੋਕ ਸੰਗਤ ਜੀ ਏਦਾਂ ਹੋਰਾਂ ਦਰਵਾਜ਼ਿਆਂ ਦੀ ਆਸ ਹੀ ਨਹੀਂ ਰੱਖਦੇ ਸੀ, ਇੱਕੋ ਗੁਰੂ ਨਾਨਕ ਦੇ ਦਰ ਦੀ ਆਸ ਰੱਖਦੇ ਸੀ, ਵੀ ਬਸ ਇਹੀ ਹੈ। ਜਾ ਕੋ ਮੁਸ਼ਕਲ ਅੱਤ ਬਣੇ ਢੋਈ ਕੋਏ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਕ ਪੇ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੈ ਸਭ ਅਸਰਾਓ, ਚਿੱਤ ਆਵੈ ਉਸ ਪਾਰ ਬ੍ਰਹਮ, ਲੱਗੇ ਨਾ ਤੱਤੀ ਵਾਹ। ਇਹ ਤੱਤੀ ਵਾਹ ਨਹੀਂ ਲੱਗਣ ਦਿੰਦਾ ਜਿਹੜਾ ਗੁਰੂ ਨਾਨਕ ਦਾ ਘਰ ਹੈ। ਕੋਈ ਸ਼ਰਧਾ ਭਾਵਨਾ ਲੈ ਕੇ ਆਵੇ। ਧੰਨ ਗੁਰੂ ਰਾਮਦਾਸ ਮਹਾਰਾਜ ਜੀਆਂ ਨੂੰ ਗੁਰਸਿੱਖ ਸੰਗਤਾਂ ਜਦੋਂ ਮਿਲਣ ਆਉਂਦੀਆਂ ਤੇ ਹਿਰਦੇ ਵਿੱਚ ਸ਼ਰਧਾ ਲੈ ਕੇ ਆਉਂਦੀਆਂ ਨੇ,
1: ਦੁਸ਼ਟ ਦੇਖ ਕਰ ਦੁੱਖ ਤੇ ਬਿਸਾਲੇ।
0: ਪਰ ਉੱਥੇ ਹੀ ਸੰਗਤ ਜੀ ਕੇਵਲ ਅੱਜ ਹੀ ਗੁਰੂ ਨਾਨਕ ਦੇ ਦਰ ਵੱਲ ਮੈਲੀ ਅੱਖ ਨਾਲ ਨਹੀਂ ਵੇਖਿਆ ਜਾਂਦਾ, ਅੱਜ ਹੀ ਬੇਅਦਬੀਆਂ ਨਹੀਂ ਹੁੰਦੀਆਂ। ਇਹ ਪ੍ਰਾਤਨ ਸਮਿਆਂ ਤੋਂ ਲੈ ਕਰਕੇ ਸੰਗਤ ਜੀ ਜਿਸ ਵੇਲੇ ਸੱਚੇ ਸਤਿਗੁਰੂ ਜੀ ਸਰੀਰ ਰੂਪ ਵਿੱਚ ਗੁਰਤਾ ਗੱਦੀ ਤੇ ਸੁਭਾਏ ਮਾਨ ਸਨ, ਉਦੋਂ ਵੀ ਬਹੁਤ ਦੁਸ਼ਟ ਲੋਕ ਸਨ। ਜਿਹੜੇ ਮਹਾਰਾਜਿਆਂ ਦੇ ਦਰ ਘਰ ਨੂੰ ਏਦਾਂ ਮੈਲੀ ਅੱਖ ਨਾਲ ਵੇਖਦੇ ਸੀ।
1: ਵਰਖਾ ਜਲ ਹੈ ਜਵਾਸੋ ਜਾਲੇ,
0: ਕਵੀ ਜੀ ਆਖਦੇ ਜਿਵੇਂ ਭਾਈ ਵਰਖਾ ਹੁੰਦੀ ਹੈ ਉਦੋਂ ਫਿਰ

ਚੜ ਜਾਂਦਾ ਹੈ। ਫਿਰ ਟਿਕ ਟਿਕੀ ਲਾ ਕੇ ਉਹਦੇ ਵੱਲ ਤੱਕਦੀ ਹੈ। ਉੱਥੇ ਹੀ ਸੰਗਤ ਜੀ ਇੱਕ ਉਚੱਕਾ ਪੰਛੀ ਹੈ। ਜਦੋਂ ਸੰਗਤ ਜੀ ਚੰਦਰਮਾ ਚੜ੍ਹਦਾ ਉਸ ਨੂੰ ਘਬਰਾ ਪੈ ਜਾਂਦਾ ਹੈ। ਜਿਵੇਂ ਸੂਰਜ ਚੜ੍ਹੇ ਤੋਂ ਕਵਲ ਦਾ ਫੁੱਲ ਖਿਲ ਜਾਂਦਾ ਹੈ, ਕੁਮੁੰਦਨੀਆਂ ਦੇ ਫੁੱਲ ਮੁਰਝਾ ਜਾਂਦੇ ਨੇ। ਜਿਵੇਂ ਸੰਗਤ ਜੀ ਸੂਰਜ ਚੜ੍ਹੇ ਤੋਂ ਸਾਰੇ ਜਿਹੜੇ ਜੀਵ ਸੁੱਖ ਮਾਣਦੇ ਤੇ ਉਹਨਾਂ ਜੀਵਾਂ ਵਿੱਚ ਹੀ ਉੱਲੂ ਹੈ। ਸੂਰਜ ਚੜ੍ਹਿਆ ਵੇਖ ਕੇ ਉੱਲੂ ਘਬਰਾਵੇ, ਜਿਹੜੇ ਫਿਰ ਮਨਮੁਖ ਉੱਲੂਆਂ ਵਰਗੇ ਉਹਨਾਂ ਨੂੰ ਘਬਰਾ ਪੈ ਜਾਂਦਾ ਹੈ। ਜਿਹੜੇ ਫਿਰ ਸੰਗਤ ਜੀ ਚਕੋਰ

ਦੀ ਨਵੀਨ ਰੀਤ ਹੈ ਨਾ ਨਵੀਂ ਰੀਤ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜੋ ਗੁਰੂ ਨਾਨਕ ਮਹਾਰਾਜ ਜੀਆਂ ਨੇ ਇਹ ਸੰਗਤ ਜੀ ਪੰਥ ਆਰੰਭ ਕੀਤਾ ਹੈ, ਇਹਦੀ ਰੀਤੀ ਮਰਿਆਦਾ ਵੀ ਦੁਨੀਆਂ ਤੋਂ ਵੱਖਰੀ ਹੈ, ਇਹਦੀ ਰਹਿਣੀ ਸਹਿਣੀ ਕਹਿਣੀ ਬਹਿਣੀ ਦੁਨੀਆਂ ਤੋਂ ਵੱਖਰੀ ਹੈ ਭਾਈ। ਇਹ ਫਿਰ

0: ਦਾ ਤਪਾ ਹੈ, ਸਾਧੂ ਹੈ, ਜਦ ਉਸ ਨੇ ਨਵੀਂ ਰੀਤੀ ਵੇਖਣਾ ਕੀਤੀ ਹੈ।
1: ਤਰਕ ਕਰਨ ਕੋ ਉਮਗਿਓ ਰਹੈ।
0: ਫਿਰ ਹਰ ਵੇਲੇ ਸੰਗਤ ਜੀ ਤਰਕਾਂ ਜੀਆਂ ਕਰਨਾ ਚਾਹੁੰਦਾ ਹੈ। ਹੁਣ ਤੇ ਸੰਗਤ ਜੀ ਮਾਫ ਕਰਨਾ ਸਾਡੇ ਵਿਚ ਵੀ ਵਧੇਰੇ ਪੈਦਾ ਹੋ ਗਏ। ਗੁਰੂ ਨਾਨਕ ਦੇ ਘਰ ਤੇ ਸ਼ੰਕਾ, ਗੁਰੂ ਗ੍ਰੰਥ ਸਾਹਿਬ ਜੀਆਂ ਤੇ ਸ਼ੰਕਾ, ਸ਼੍ਰੀ ਦਸਵੀਂ ਬਾਣੀ ਤੇ ਸ਼ੰਕਾ, ਪਵਿੱਤਰ ਸਰੋਵਰਾਂ ਤੇ ਪਵਿੱਤਰ ਅਸਥਾਨਾਂ ਤੇ ਸ਼ੰਕੇ ਹੋ ਰਹੇ। ਉਸ ਵੇਲੇ ਵੀ ਸਨ ਸੰਗਤ ਜੀ, ਕੇਵਲ ਅੱਜ ਹੀ ਨਹੀਂ, ਇਹ ਮੂਰਖਾਂ ਦੀ ਪੈਦਾਇਸ਼ ਤੇ ਸ਼ੁਰੂ ਤੋਂ ਰਹੀ ਹੈ। ਕਵੀ ਸੈਨਾਪਤ ਜੀ ਨੇ ਲਿਖਿਆ ਹੈ ਕਿ ਭਾਈ ਜਿਸ ਵੇਲੇ ਬਹੁਤੀ ਗਰਮੀ ਹੁੰਦੀ ਹੈ ਤੇ ਸਾਇੰਸ ਨੇ ਤਰੱਕੀ ਕੀਤੀ, ਸੰਗਤ ਜੀ ਪੱਖੇ ਕੂਲਰ ਏਸੀ ਆ ਗਏ, ਗਰਮੀ ਨੂੰ ਨਿਵਿਰਤ ਕਰ ਲਿਆ। ਸਮੁੰਦਰਾਂ ਨੂੰ ਤਰਨਾ ਬੜਾ ਔਖਾ ਸੀ, ਉਸ ਨੂੰ ਤਰਨ ਵਾਸਤੇ ਇਹਨੇ ਜਹਾਜ਼ ਬਣਾ ਲਏ ਤੇ ਪਾਰ ਹੋ ਗਏ। ਪਾਰਲੇ ਕਿਨਾਰੇ ਜਾ ਸਕਦੇ ਜਹਾਜ਼ਾਂ ਤੇ ਸੌਖੇ ਹੀ। ਏਦਾਂ ਜਿਹੜਾ ਸੱਪ ਹੈ, ਸੱਪ ਡੰਗ ਮਾਰਦੇ ਵੀ ਪਹਿਲਿਆਂ ਸਮਿਆਂ ਵਿਚ ਬਹੁਤੇ ਇਲਾਜ ਨਹੀਂ ਸਨ, ਪਰ ਹੁਣ ਵਧੇਰੇ ਇਲਾਜ ਹੋ ਗਏ। ਡਾਕਟਰੀ ਇਲਾਜ ਵੀ ਨੇ, ਹੋਰ ਵੀ ਕਈ ਪ੍ਰਕਾਰਾਂ ਦੀ ਜ਼ਹਿਰ ਖਿੱਚ ਲੈਂਦੇ ਨੇ, ਭਾਵ ਹਰ ਇੱਕ ਚੀਜ਼ ਦਾ ਹੱਲ ਕੀਤਾ। ਮੂੰਹ ਕੌੜਾ ਹੋ ਗਿਆ ਤੇ ਖੰਡ ਖਾ ਕੇ ਮੂੰਹ ਮਿੱਠਾ ਕਰ ਲਿਆ ਹੈ। ਪਰ ਸੰਗਤ ਜੀ, ਜਿਹੜਾ ਮੂਰਖ ਹੈ ਨਾ, ਮੂਰਖ ਦਾ ਦੁਨੀਆਂ ਤੇ ਹੱਲ ਹੀ ਕੋਈ ਨਹੀਂ, ਮੂਰਖ ਦਾ ਕੋਈ ਇਲਾਜ ਹੀ ਨਹੀਂ। ਸੱਪ ਦਾ ਇਲਾਜ ਵੀ ਹੈਗਾ ਹੈ ਸੰਗਤ ਜੀ, ਸਮੁੰਦਰਾਂ ਨੂੰ ਤਰਨ ਦਾ ਇਲਾਜ ਹੈ, ਗਰਮੀ ਨੂੰ ਠੰਡ ਵਿਚ ਤਬਦੀਲ ਕਰਨ ਦਾ ਇਲਾਜ ਹੈ, ਠੰਡ ਨੂੰ ਗਰਮੀ ਵਿਚ ਤਬਦੀਲ ਕਰਨ ਦਾ ਵੀ ਇਲਾਜ ਹੈ। ਪਰ ਮੂਰਖ ਦਾ ਸੰਗਤ ਜੀ ਕੋਈ ਇਲਾਜ ਨਹੀਂ। ਦਾਸ ਦੇ ਵਿਦਿਆ ਦਾਤੇ ਸੰਤ ਗਿਆਨੀ ਸੁਲੱਖਣ ਸਿੰਘ ਜੀ ਖਾਲਸਾ ਅਕਸਰ ਆਖਿਆ ਕਰਦੇ ਬਈ, ਜਿੱਥੇ ਦੋ ਵਿਦਵਾਨ ਆਪਸ ਦੇ ਵਿਚ ਵਿਚਾਰ ਕਰਨਗੇ ਨਾ, ਜਿਹੜਾ ਵੱਡਾ ਵਿਦਵਾਨ ਹੋਵੇਗਾ ਉਹ ਜਿੱਤ ਜਾਵੇਗਾ। ਜਿੱਥੇ ਦੋ ਮੂਰਖ ਵਿਚਾਰਾਂ ਕਰਨਗੇ, ਜਿਹੜਾ ਵੱਡਾ ਮੂਰਖ ਹੋਵੇਗਾ ਉਹ ਜਿੱਤ ਜਾਵੇਗਾ। ਪਰ ਜਦੋਂ ਮੂਰਖ ਤੇ ਵਿਦਵਾਨ ਵਿਚਾਰਾਂ ਕਰਨਗੇ ਨਾ, ਕਲਯੁਗ ਦਾ ਸਮਾਂ ਚੱਲਦਾ ਹੈ, ਉੱਥੇ ਮੂਰਖ ਦੀ ਜਿੱਤ ਹੋ ਜਾਵੇਗੀ। ਕਿਉਂਕਿ ਵਿਦਵਾਨ ਨੇ ਪ੍ਰਮਾਣਾਂ ਦੇ ਸਹਿਤ ਗੱਲ ਕਰਨੀ ਹੈ, ਧੀਰਜ ਨਾਲ ਕਰਨੀ ਹੈ। ਵਿਦਵਾਨ ਨੇ ਕੋਈ ਸਾਖੀ ਸੁਣਾਉਣੀ ਹੈ 10-15 ਮਿੰਟ ਲਾ ਕਰਕੇ, ਤੇ ਮੂਰਖ ਨੇ ਇਹ ਆਖ ਕੇ ਪੱਲਾ ਛੁਡਾ ਲੈਣਾ ਹੈ ਕਿ ਕੋਈ ਏਦਾਂ ਥੋੜਾ ਹੋ ਸਕਦਾ ਹੈ, ਬਾਬਾ ਦੀਪ ਸਿੰਘ ਨੇ ਆਪਣਾ ਸੀਸ ਤਲੀ ਤੇ ਰੱਖ ਲਿਆ। ਮੂਰਖ ਨੇ ਕਿਹੜਾ ਕੋਈ ਪ੍ਰਮਾਣ ਦੇਣਾ ਹੈ। ਏਦਾਂ ਸੰਗਤ ਜੀ, ਵਿਦਵਾਨ ਬਣਨ ਲਈ, ਗਿਆਨ ਪੈਦਾ ਕਰਨ ਲਈ ਬੜੇ ਵੇਦ ਕਿਤੇਬ ਗ੍ਰੰਥਾਂ ਨੂੰ ਪੜ੍ਹਨਾ ਪੈਂਦਾ ਹੈ, ਸੰਥਿਆ ਪੰਥਿਆ ਕਰਨੀ ਪੈਂਦੀ ਹੈ। ਔਰ ਮੂਰਖ ਬਣਨ ਲਈ ਕੋਈ ਗ੍ਰੰਥ ਬਣਿਆ ਹੀ ਨਹੀਂ ਸੰਗਤ ਜੀ, ਜਿਹੜਾ ਮੂਰਖ ਬਣਾਉਣ ਲਈ ਬਣਿਆ ਹੋਵੇ। ਦੁਨੀਆਂ ਦੇ ਉੱਪਰ ਸੰਗਤ ਜੀ, ਪ੍ਰਾਇਮਰੀ ਸਕੂਲਾਂ ਤੋਂ ਲੈ ਕਰਕੇ ਹਾਈ ਸਕੂਲ, ਯੂਨੀਵਰਸਿਟੀਆਂ, ਕਾਲਜ, ਧਾਰਮਿਕ ਅਦਾਰੇ, ਗੁਰਦੁਆਰੇ, ਮੰਦਰ, ਮਸੀਤਾਂ, ਇਹ ਸਾਰੇ ਸੰਗਤ ਜੀ ਗਿਆਨ ਪੈਦਾ

ਕਰਨ ਦੇ ਸਰੋਤ ਨੇ, ਅਗਿਆਨ ਪੈਦਾ ਕਰਨ ਦਾ ਇੱਕ ਵੀ ਸਰੋਤ ਨਹੀਂ ਜਿੱਥੇ ਔਗਣ ਸਿਖਾਏ ਜਾਂਦੇ ਹੋਵਣ, ਪਰ ਔਗਣ ਫਿਰ ਵੀ ਜ਼ਿਆਦੇ। ਜਿਵੇਂ ਸੰਗਤ ਜੀ ਚਾਨਣ ਪੈਦਾ ਕਰਨ ਵਾਸਤੇ, ਹੁਣ ਸੰਗਤ ਜੀ ਬਲਬ ਟਿਊਬਾਂ ਆਦਿਕ ਸਭ ਤੋਂ ਵੱਡੇ ਸਰੋਤ ਚੰਦਰਮਾ ਸੂਰਜ ਨੇ। ਚਾਨਣ ਪੈਦਾ ਕਰਨ ਵਾਲੇ ਸੈਂਕੜੇ ਸਰੋਤ ਨੇ, ਹਨੇਰਾ ਪੈਦਾ ਕਰਨ ਵਾਲਾ ਇੱਕ ਵੀ ਸਰੋਤ ਨਹੀਂ, ਤਾਂ ਵੀ ਹਨੇਰਾ ਜ਼ਿਆਦੇ ਹੈ ਭਾਈ। ਇੱਦਾਂ ਹੀ ਅਗਿਆਨ ਫਿਰ ਬਹੁਤ ਹੈ। ਇੱਦਾਂ ਸੰਗਤ ਜੀ

0: ਤੁਸੀਂ ਕਿਹੜਾ ਨਵਾਂ ਜਿਹਾ ਕੰਮ ਚਲਾ ਲਿਆ, ਸਵੇਰੇ ਉੱਠ ਕੇ ਇਸ਼ਨਾਨ ਕਰ ਲੈਂਦੇ ਹੋ, ਗੁਟਕਾ ਸਭ ਲੈ ਕੇ ਗੁਰਬਾਣੀ ਪੜ੍ਹਨ ਲੱਗ ਜਾਂਦੇ ਹੋ, ਜਾਂ ਸਤਸੰਗਤ ਦੇ ਵਿੱਚ ਬੈਠ ਕਰਕੇ ਚੌਂਕੜੀਆਂ ਮਾਰ ਕੇ ਬੈਠੇ ਰਹਿੰਦੇ ਹੋ, ਕੋਈ ਤੁਸੀਂ ਵੇਦਾਂ ਨੂੰ ਪੜ੍ਹਦੇ ਨਹੀਂ, ਪੁਰਾਣਾਂ ਨੂੰ ਪੜ੍ਹਦੇ ਨਹੀਂ, ਤੀਰਥਾਂ ਦਾ ਰਟਣ ਨਹੀਂ ਕਰਦੇ, ਕੋਈ ਯੋਗ ਸਾਧਨਾ ਨਹੀਂ ਕਰਦੇ, ਕੋਈ ਜੱਗ ਪੂਜਾ ਕਰਦੇ ਨਹੀਂ, ਇਹ ਪਰ ਤੁਸੀਂ ਕਿਹੜਾ ਨਵਾਂ ਕੰਮ, ਕਿਹੜਾ ਨਵਾਂ ਪੰਥ ਤੁਸੀਂ ਚਲਾਉਣਾ ਕੀਤਾ ਹੈ?
1: ਭੂਜਨ ਕੋ ਕਰ ਪ੍ਰੀਤ ਬਡੇਰੀ।
0: ਫਿਰ ਸੰਗਤ ਜੀ, ਇੱਕ ਦਿਨ ਹਰਬੰਸ ਤਪੇ ਦੇ ਮਨ ਵਿੱਚ ਆਇਆ ਵੀ ਮੈਂ ਆਪਣੇ ਸਾਰੇ ਸ਼ੰਕੇ ਨਿਵਿਰਤ ਕਰਨੇ, ਕਿਉਂ

0: ਸੀ ਆਸਾ ਮਨਸਾ ਲੈ ਕੇ ਸਾਡੇ ਦਰ ਤੇ ਆਇਆ। ਇਦੂ ਪਹਿਲਾਂ ਇਹ ਬੋਲਦਾ ਪਾਤਸ਼ਾਹ ਗੁਰੂ ਰਾਮਦਾਸ ਜੀਆਂ ਨੇ ਆਪ ਹੀ ਪੁੱਛ ਲਿਆ, ਆਓ ਤਪਾ ਜੀ ਦੱਸੋ ਕਿਸ ਕਾਰਨ ਆਏ ਹੋ, ਜਿਹੜੇ ਹਿਰਦੇ ਵਿੱਚ ਸਵਾਲ ਚੱਲਦੇ ਨੇ ਰਸਨਾ ਤੇ ਲਿਆ ਕੇ ਬੋਲਣਾ ਕਰੋ ਜੀ।
1: ਹਮ ਪੂਰ ਹੈ ਤੇ ਚਿਤ ਮਹਿ ਚਹਿਕੈ,
0: ਜਿਹੜੀ ਤੁਹਾਡੀ ਚਿੱਤ ਦੀ ਇੱਛਾ ਹੈ ਅੱਜ ਅਸੀਂ ਪੂਰਨ ਕਰਕੇ ਤਹਾ

0: ਭਰਮ ਭੁਲੇਖੇ ਸੀ ਉਹ ਪ੍ਰਸ਼ਨ ਬਣ ਕੇ ਮੁਖ ਤੋਂ ਨਿਕਲੇ ਨੇ।
1: ਭ੍ਰਮਣ ਕਰਿਓ ਬਹੁ ਅਵਨੀ ਮਾਹੂ।
0: ਪਹਿਲਾਂ ਆਪਣੀ ਬਾਬਤ ਦੱਸਦਾ ਹੈ, ਮਨ ਮੁਖਾਂ ਦੀ ਇਹ ਨਿਸ਼ਾਨੀ ਹੁੰਦੀ ਹੈ। ਸੰਗਤ ਜੀ ਪੁੱਛੀਏ ਕੁਝ ਹੋਰ ਤੇ ਦੱਸਦੇ ਕੁਝ ਹੋਰ ਨੇ। ਪਹਿਲੇ ਆਪਣੀ ਬਾਬਤ ਦੱਸਣ ਲੱਗ ਜਾਂਦੇ ਨੇ ਵੀ ਅਸੀਂ ਜੀਵਨ ਅੰਦਰ ਕੀ ਕੀਤਾ ਹੈ। ਏਦਾਂ ਸੰਗਤ ਜੀ ਇਸ ਨੇ ਦੱਸਣਾ ਕੀਤਾ, ਮਹਾਰਾਜ ਮਾਨੋ ਮੈਂ ਸਾਰੀ ਧਰਤੀ ਦਾ

0: ਜਲ ਹੈ ਸਰੋਵਰ ਨੇ ਸਾਰਿਆਂ ਤੇ ਇਸ਼ਨਾਨ ਪਾਣ ਜਿਹਾ ਕੀਤਾ ਹੈ।
1: ਸਿੱਖ ਤੁਮਾਰੇ ਬਹੁ ਅਭਿਮਾਨੀ,
0: ਪਰ ਮਹਾਰਾਜ ਜਿਹੜੇ ਤੁਹਾਡੇ ਸਿੱਖ ਨੇ ਇਹ ਅਭਿਮਾਨੀ ਨੇ, ਹੰਕਾਰੀ ਨੇ। ਇਹ ਸ਼ਬਦ ਸੰਗਤ ਜੀ ਵੇਖੋ, ਜਦੋਂ ਗੁਰੂ ਰਾਮਦਾਸ ਮਹਾਰਾਜ ਜੀ ਸ੍ਰੀ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਸਰੀਰ ਕਰਕੇ ਸਨ ਨਾ, ਉਦੋਂ ਇਹ ਤਪੇ ਨੇ ਬੋਲ ਬੋਲੇ, ਮਹਾਰਾਜ ਤੁਹਾਡੇ ਸਿੱਖ ਅਭਿਮਾਨੀ ਨੇ। ਉਦੋਂ ਤੇ ਬਗਾਨੇ ਮਤ ਦੇ ਬੋਲੇ, ਹੁਣ ਸੰਗਤ ਜੀ ਆਪਣੇ ਹੀ ਬੋਲਦੇ ਵੀ ਇਹ ਤੇ ਬਹੁਤੇ ਕੱਟੜ ਨੇ। ਇਹ ਸ਼ਬਦ ਵਰਤਿਆ ਜਾਂਦਾ ਹੈ ਵੀ ਇਹ ਤੇ ਬਹੁਤੇ ਕੱਟੜ ਹੋ ਚੁੱਕੇ ਨੇ। ਦਰ ਅਸਲ ਉਹ ਚੀਜ਼ ਕੱਟੜ ਲੱਗਦੀ ਹੈ ਜਿਹੜੀ ਆਪ ਤੋਂ ਕੀਤੀ ਨਾ ਜਾਵੇ, ਜਾਂ ਫਿਰ ਸੰਗਤ ਜੀ ਜਿਹੜੀ ਚੀਜ਼ ਦੇ ਆਪ ਧਾਰਨੀ ਨਾ ਹੋਈਏ, ਕੋਈ ਹੋਰ ਹੋਵੇ, ਉਹ ਪ੍ਰਸੰਗਤ ਜੀ ਕੱਟੜਤਾ ਲੱਗਦੀ ਹੈ। ਆਪ ਅੰਮ੍ਰਿਤ ਵੇਲੇ ਉੱਠਣਾ ਨਹੀਂ, ਕੋਈ ਉੱਠਦਾ ਹੈ ਭਾਈ ਤੂੰ ਤੇ ਬਹੁਤਾ ਕੱਟੜ ਹੈ। ਆਪ ਸੰਗਤ ਜੀ ਕੋਈ ਝੂਠ ਛੱਡਣੀ ਨਹੀਂ, ਕੋਈ ਅੰਮ੍ਰਿਤ ਧਾਰੀ ਝੂਠ ਨਹੀਂ ਖਾਂਦਾ ਭਾਈ ਤੂੰ ਤੇ ਬਹੁਤਾ ਕੱਟੜ ਹੈ। ਜਿਹੜਾ ਸੰਗਤ ਜੀ ਆਪ ਕੋਈ ਮੰਦਰ ਮਸੀਤਾਂ ਮੰਗਲਵਾਰ ਨੂੰ ਮੰਦਰ ਤੇ ਵੀਰਵਾਰ ਨੂੰ ਚਿਰਾਗ ਜਗਾਉਣ ਜਾਂਦਾ ਹੈ, ਜਿਹੜਾ ਗੁਰੂ ਕਾ ਸਿੱਖ ਪੂਰਨ ਅਕੀਦਾ ਗੁਰੂ ਗ੍ਰੰਥ ਸਾਹਿਬ ਜੀਆਂ ਤੇ ਰੱਖਦਾ, ਉਹਨੂੰ ਆਖਦਾ ਤੂੰ ਤੇ ਬਾਹਲਾ ਕੱਟੜ ਹੈ। ਜੋ ਚੀਜ਼ ਆਪ ਨਾ ਕੀਤੀ ਜਾਵੇ ਉਹ ਫਿਰ ਸੰਗਤ ਜੀ ਕੱਟੜ ਹੀ ਲੱਗਦੀ ਹੈ। ਆਪ ਅੰਮ੍ਰਿਤ ਛਕਣਾ ਨਹੀਂ, ਜੇ ਕੋਈ ਛਕਦਾ ਭਾਈ ਤੂੰ ਤੇ ਬਹੁਤਾ ਕੱਟੜ ਹੋ ਗਿਆ। ਏਦਾਂ ਸੰਗਤ ਜੀ, ਇਹ ਕੱਟੜਤਾ ਨਹੀਂ ਹੁੰਦੀ। ਇਹ ਤੇ ਸੰਗਤ ਜੀ ਪਰਮੇਸ਼ਰ ਵਾਹਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀਆਂ ਦੀ ਬਖਸ਼ੀ ਹੋਈ ਮਰਿਆਦਾ ਹੈ। ਹੁਣ ਕੋਈ ਮਰਿਆਦਾ ਵਿਚ ਰਹਿ ਕੇ ਜੀਵਨ ਬਤੀਤ ਕਰੇ ਤੇ ਦੁਨੀਆ ਉਸ ਨੂੰ ਕੱਟੜ ਆਖੇ, ਭਾਈ ਫਿਰ ਇਹੋ ਜੀ ਕੱਟੜਤਾ ਤੇ ਚਾਹੀਦੀ ਹੈ ਸੰਗਤ ਜੀ। ਪਰ ਜਿਹੜੀ ਇੱਕੋ ਖਸਮ ਦੇ ਪੱਲੇ ਲੱਗ ਕੇ ਰਹੇ ਉਹੀ ਔਰਤ ਸੁਖ ਪਾਉਂਦੀ ਹੈ। ਪਰ ਜਿਹੜੇ ਇੱਕ ਖਸਮ ਦਾ ਪੱਲਾ ਪਕੜਿਆ ਹੈ ਨਾ, ਉਹੀ ਜੀਵ ਰੂਪ ਇਸਤਰੀ ਸੁਖ ਪਾਉਂਦੀ।

0: ਆਖਣ ਬਿਬਚਾਰ ਨਾ ਔਰਤਾਂ ਆਖਣ ਕੇ ਸਾਡੇ ਵਾਂਗੂ ਜ਼ਿੰਦਗੀ ਦੇ ਆਨੰਦ ਮਾਣ। ਫਿਰ ਸੰਗਤ ਜੀ ਦੱਸੋ ਕੱਟੜ ਹੋਣਾ ਚੰਗਾ ਹੈ ਕਿ ਕੱਟੜਤਾ ਤੋਂ ਰਹਿਤ ਥਾਂ ਥਾਂ ਤੇ ਮੂੰਹ ਮਾਰਨਾ ਚੰਗਾ ਹੈ। ਏਦਾਂ ਉਸ ਵੇਲੇ ਤਪੇ ਨੇ ਆਖਿਆ ਸੀ, ਮਹਾਰਾਜ ਜਿਹੜੇ ਆਪ ਜੀਆਂ ਦੇ ਸਿੱਖ ਹਨ ਇਹ ਬਹੁਤੇ ਅਭਿਮਾਨੀ ਹੰਕਾਰੀ ਨੇ।
1: ਸ਼ਾਸਤਰ ਰੀਤ ਨਾ ਜਾਣੀ ਮਾਨੀ।
0: ਮਹਾਰਾਜ ਇਹ ਸ਼ਾਸਤਰਾਂ ਨੂੰ ਪੜ੍ਹਦੇ ਨਹੀਂ, ਸਿਮਰਤੀਆਂ ਪੁਰਾਣਾਂ ਨੂੰ ਵੇਦਾਂ ਨੂੰ ਪੜ੍ਹਦੇ ਨਹੀਂ।
1: ਜਗ ਮਹਿ ਸਮਦਾਏ।
0: ਮਹਾਰਾਜ ਫਿਰ ਜਿਹੜੇ ਚਾਰੇ ਵਰਨ ਨੇ ਨਾ, ਏਦਾਂ ਬ੍ਰਾਹਮਣ ਹੈ, ਖੱਤਰੀ ਹੈ, ਸੂਦ ਹੈ, ਵੈਸੇ ਸਾਰੇ ਵੱਖੋ ਵੱਖਰੇ ਪੁਰਾਣਾਂ ਨੇ ਦੱਸੇ ਨੇ। ਏਦਾਂ ਮਹਾਰਾਜ ਪਰ ਆਪ ਜੀਆਂ ਦੇ ਗੁਰਸਿੱਖ ਕੋਈ ਭੇਦ ਭਾਵ ਕਰਦੇ ਹੀ ਨਹੀਂ। ਮਹਾਰਾਜ ਪੰਗਤ ਦੇ ਵਿੱਚ ਇੱਕੋ ਜਿਹਾ ਭੋਜਨ ਹੈ, ਕੋਈ ਗਰੀਬ ਹੈ ਕੋਈ ਅਮੀਰ ਹੈ। ਸਤਸੰਗਤ ਦੇ ਵਿੱਚ ਇੱਕੋ ਜਿਹਾ ਭਜਨ ਹੈ, ਭਾਵੇਂ ਕੋਈ ਕਿਸੇ ਵੀ ਧਰਮ ਦਾ ਹੋਵੇ, ਕਿਸੇ ਵੀ ਜਾਤ ਗੋਤ ਦਾ ਹੋਵੇ। ਇਹ ਵਰਨਾ ਚਿਹਨਾ ਨੂੰ ਮੰਨਦੇ
1: ਨਹੀਂ। ਸਭ ਕੇ ਮਨ ਭਾਏ।
0: ਮਹਾਰਾਜ ਜਿਹੜੀਆਂ ਵੇਦਾਂ ਵਿੱਚ ਸ਼ਰੁਤੀਆਂ ਲਿਖੀਆਂ ਸਲੋਕ ਲਿਖੇ ਨੇ ਉਹ ਫਿਰ ਸਾਡੇ ਮਨ ਨੂੰ ਭਾਉਂਦੇ ਨੇ।
1: ਤੁਮਰੇ ਸਿੱਖ ਨਾ ਜਾਣਹਿ ਸੋਈ।
0: ਮਹਾਰਾਜ ਤੁਹਾਡੇ ਸਿੱਖ ਤੇ ਉਧਰ ਨੂੰ ਅੱਖ ਵੀ ਨਹੀਂ ਕਰਦੇ। ਜਿਵੇਂ ਸੰਗਤ ਜੀ ਪਹਿਲੇ ਵੀ ਸ਼ਬਦ ਪੜਿਆ ਹੈ, ਪਾਏ ਗਹੇ ਜਬ ਤੇ ਤੁਮਰੇ, ਐ ਕਲਗੀਆਂ ਵਾਲਿਆ ਜਦੋਂ ਦੇ ਤੇਰੇ ਚਰਨ ਪਕੜ ਲਏ ਨਾ। ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋਉ ਆਖ ਤਰੇ ਨਹੀਂ ਆਨੇ। ਰਾਮ ਰਹੀਮ ਪੁਰਾਣ ਕੁਰਾਨ ਅਨੇਕ ਕਹੈ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ ਬਹੁ ਭੇਦ ਕਹੈ ਹਮ ਏਕ ਨਾ ਜਾਣਿਓ। ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਹਿਓ। ਸਭ ਤੋਹੇ ਬਖਾਨਿਓ ਸਗਲ ਦੁਆਰ ਕੋ ਛੱਡ ਕੈ। ਸਾਰਿਆਂ ਦਰਵਾਜ਼ਿਆਂ ਨੂੰ ਛੱਡ ਕਰਕੇ ਗਾਹਿਓ ਤੁਹਾਰੋ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਮਹਾਰਾਜ ਤੁਹਾਡੇ ਗੁਰਸਿੱਖ ਤੇ ਵੇਦਾਂ ਕਿਤੇਬਾਂ ਨੂੰ ਪੜ੍ਹਦੇ
1: ਨਹੀਂ। ਚਲਤ ਨਹੀਂ ਕੋਈ।
0: ਮਹਾਰਾਜ ਇਹ ਕੋਈ ਚੰਗੀ ਰੀਤੀ ਥੋੜਾ ਹੈ। ਸੰਸਾਰ ਵਿੱਚ ਮੁੱਢ ਕਦੀਮੀ

0: ਸੋ ਭਲ ਕੇ ਉਠ ਹਰ ਨਾਮ ਧਿਆਵੇ। ਆਪ ਜੀਆਂ ਦੀ ਉਚਾਰਨ ਕੀਤੀ ਗੁਰਬਾਣੀ ਨੂੰ ਪੜਦੇ ਜਪਦੇ ਨੇ।
1: ਵਾਹਿਗੁਰੂ ਕੋ ਸਿਮਰਨ ਕਰ ਹੈ,
0: ਬਸ ਹਰ ਵੇਲੇ ਵਾਹਿਗੁਰੂ ਦਾ ਸਿਮਰਨ ਕਰਦੇ। ਹੋਰ ਜਿਹੜੇ ਗਾਇਤਰੀ ਮੰਤਰ ਨੇ ਜਾਂ ਹੋਰ ਮਹਾਰਾਜ ਜਿਹੜੀਆਂ ਆਦਿਕ ਇਹ ਸ਼ਰੁਤੀਆਂ ਸਲੋਕ ਉਚਾਰਨ ਕੀਤੇ, ਉਹਨਾਂ ਦਾ ਜਾਪ ਮੰਤਰਾਂ ਤੰਤਰਾਂ ਦਾ ਨਹੀਂ ਕਰਦੇ, ਕੇਵਲ ਵਾਹਿਗੁਰੂ ਨੂੰ ਜਪਦੇ। ਏਦਾਂ ਹਰਬੰਸ ਤਪੇ ਨੇ। ਗੁਰੂ ਰਾਮਦਾਸ ਮਹਾਰਾਜ ਜੀਆਂ ਕੋਲ ਆ ਕੇ ਸੰਗਤ ਜੀ ਮਨ ਦੇ ਸ਼ੰਕੇ ਪ੍ਰਸ਼ਨਾਂ ਦੇ ਰੂਪ ਵਿੱਚ ਬਿਆਨ ਕੀਤੇ। ਹੁਣ ਕੱਲ ਦੀਆਂ ਦੀਵਾਨਾਂ ਵਿੱਚ ਸ਼ਰਵਣ ਕਰਾਂਗੇ ਕਿਵੇਂ ਗੁਰੂ ਰਾਮਦਾਸ ਮਹਾਰਾਜ ਉੱਤਰ ਬਖਸ਼ਿਸ਼ ਕਰਦੇ, ਇਹਦੀ ਸੰਤੁਸ਼ਟੀ ਕਰਵਾਉਂਦੇ ਨੇ। ਇਥੋਂ ਤੱਕ ਅੱਜ ਦੀ ਕਥਾ ਵਿਚਾਰ, ਆਈ ਸਮੇਂ ਦੀ ਸਮਾਪਤੀ, ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਗੁਰੂ ਇਤਿਹਾਸ ਗੁਰੂ ਸ਼ਬਦ ਹਿਰਦਿਆਂ ਵਿੱਚ ਵਸਾਉਣਾ ਜੀ। ਦੁਰਮਤ ਦਾ ਨਾਸ਼ ਹੋਵੇ, ਗੁਰਮਤ ਦਾ ਪ੍ਰਕਾਸ਼ ਹੋਵੇ, ਲੋਕ ਤੇ ਪ੍ਰਲੋਕ ਸਵਰੇ। ਆਓ ਦੋ ਪੰਕਤੀਆਂ ਪੜ੍ਹ ਕਰਕੇ

1 ਅਗਸਤ ਨੂੰ ਦਿਨ ਸ਼ਨੀਵਾਰ ਮੇਰੀ ਪੀਰੀ ਦਿਵਸ ਨੂੰ ਸਮਰਪਣ ਨਗਰ ਕੀਰਤਨ ਹੋਵੇਗਾ। 17 ਜੁਲਾਈ ਤੋਂ ਗੁਰੂ ਘਰ ਵਿਖੇ ਵਿਸ਼ੇਸ਼ ਸਮਾਗਮਾਂ

0: Uai, cruci. जो हमरी विद होती मेरे सतगुरा साबिद तुम हर जानो आपे हम रुलते फिरते कोई बात ना पूछता गुर सतगुर संग कीरी हम थापे धन धन गुरु नानक जन केरा जित मिलिया चूके सब सोग संताप है परम पूजे अकाल सर्वशक्तिमान बाणी के वोहित चवर छत्र दे मालिक धन सतगुरु साहिब श्री गुरु ग्रंथ साहिब पातशाह महाराज तिना दी हजूरी अंदर जुड़ बैठ करके सवासा रूपी पूंजी नू सफलिया कर रहे हो गुरु दा हुक्म बजा रहे हो गुरु दा हुक्म किया प्राणी तू आया लाहा लैण लाहा लै रहे हो सवासा रूपी पूंजी नू सफलिया कर रहे हो सतगुरु पातशाह बचन करदे ने दम दम सदा संभालदा दम ना विरथा जाए ओ अकाल पुरख दा कोटान कोट धन्नवाद है सानू हरेक सवास दे नाल संभालदा ਇਹ ਸਾਡਾ ਕੀ ਕਰਮ ਬਣਦਾ ਏ ਇਹ ਦਮ ਉਹਦੇ ਹਰੀ ਪਰਮਾਤਮਾ ਦੇ ਯਾਦ ਦੇ ਵਿੱਚ ਹੀ ਵਿਸਰੇ ਸਵਾਸ ਗਰਾਸ ਉਹਦਾ ਨਾਮ ਜਪੀਏ ਆਓ ਮਨ ਵਿਰਤੀ ਇਕਾਗਰ ਕਰਕੇ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਔਰ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਕਰੀਏ ਜੀ ਕਰੋ ਬੇਨਤੀ ਪ੍ਰਵਾਨ ਆਦਮ ਸਹਿਤ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੱਡਿਆਂ ਭਾਗਾਂ ਵਾਲੇ ਹੋ ਬਾਪ ਮਨ ਨੂੰ ਸਕੂਨ ਮਿਲਦਾ ਜਦੋਂ ਤੁਹਾਡੇ ਵਰਗੇ ਗੁਰਮੁਖ ਪਿਆਰੇ ਗੁਰੂ ਦੀ ਹਜ਼ੂਰੀ ਅੰਦਰ ਗੁਰੂ ਦਾ ਬਚਨ ਕਮਾ ਰਹੇ ਨੇ ਮਨ ਵੇਚੇ ਸਤਿਗੁਰ ਕੇ ਪਾਸ ਮਨ ਨੂੰ ਵੇਚ ਕੇ ਗੁਰੂ ਦਾ ਬਚਨ ਸਰਵਣ ਕਰਨ ਵਾਸਤੇ ਨਿਤਾ ਪ੍ਰਤੀ ਆਉਂਦੇ ਹੋ ਮੈਂ ਗੁਰੂ ਦੇ ਚਰਨਾਂ ਚ ਅਰਦਾਸ ਕਰਦਾ ਕਿ ਪਾਤਸ਼ਾਹ ਕਿਰਪਾ ਕਰੀ ਇਹੋ ਜਿਹੇ ਗੁਰਸਿੱਖਾਂ ਨੂੰ ਸੰਗਤ ਬਖਸ਼ਿਸ਼ ਕਰੀ ਤੇ ਆਪਣਾ ਸ਼ਬਦ ਇਹਨਾਂ ਦੇ ਹਿਰਦੇ ਦੇ ਅੰਦਰ ਟਿਕਾ ਦਿੰਦੀ ਜਦੋਂ ਸ਼ਬਦ ਹਿਰਦੇ ਅੰਦਰ ਟਿਕ ਗਿਆ ਨਾ ਤੇ ਗੁਰੂ ਦੀ ਬਾਤ ਬਣ ਆਣੀ ਆ ਟਿਕਾਓ ਤੋਂ ਇੱਕ ਬਾਤ ਯਾਦ ਆਈ ਮੈਨੂੰ ਸਾਡਾ ਨਗਰ ਹੈ ਨਕੋਦਰ ਤਹਿਸੀਲ ਦੇ ਵਿੱਚ ਪੈਂਦਾ ਪਿੰਡ ਬਜੂਹਾ ਖੁਰਦ ਡਿਸਟ੍ਰਿਕਟ ਜਲੰਧਰ ਹੈ ਸਾਡੇ ਪਿੰਡ ਦੇ ਨਾਲ ਇੱਕ ਨਗਰ ਹੈ ਬਾਬਾ ਬੁੱਢਾ ਸਾਹਿਬ ਜੀਆਂ ਦਾ ਅਸਥਾਨ ਜਦੋਂ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਮਾਉ ਸਾਹਿਬ ਮਾਤਾ ਗੰਗਾ ਜੀ ਨੂੰ ਵਿਆਹੁਣ ਵਾਸਤੇ ਗਏ ਨਾ ਤੇ ਮਾਉ ਨਿਵਾਸੀਆਂ ਨੇ ਬਾਬਾ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜੀਆਂ ਨਾਲ ਬਚਨ ਕੀਤਾ ਸੀ ਕਿ ਬਰਾਤ ਉਹ ਲੈ ਕੇ ਆਵੇ ਜਿਹੜੇ ਚੜ੍ਹਦੀ ਕਲਾ ਵਾਲੇ ਹੋਣ ਤੁਹਾਡੇ ਨਾਲ ਤੇ ਹੁਣ ਗੁਰੂ ਦੀ ਨਜ਼ਰ ਦੇ ਵਿੱਚ ਚੜ੍ਹਦੀ ਕਲਾ ਵਾਲੇ ਕੌਣ ਹੈ ਉਹ ਤੁਹਾਡੇ ਵਰਗੇ ਗੁਰਸਿੱਖ ਪਿਆਰੇ ਜਿਹੜੇ ਆਪ ਜਪੈ ਅਵਰਾ ਨਾਮ ਜਪਾਵੇ ਜਿਹੜੇ ਆਪ ਜਪਦੇ ਤੇ ਦੂਜੇ ਨੂੰ ਨਾਮ ਜਪਾਉਂਦੇ ਨੇ ਉਹ ਚੜ੍ਹਦੀ ਕਲਾ ਵਾਲੇ ਨੇ ਪੈਸੇ ਵਾਲੇ ਨਹੀਂ ਗੱਡੀਆਂ ਵਾਲੇ ਨਹੀਂ ਘਰਾਂ ਵਾਲੇ ਨਹੀਂ ਜਿਹੜੇ ਨਾਮ ਜਪਦੇ ਨੇ ਜਿਹੜੇ ਰੱਬ ਦੇ ਰੰਗ ਵਿੱਚ ਰੰਗੇ ਹੋਏ ਨੇ ਰੱਬ ਦੀ ਰਜ਼ਾ ਵਿੱਚ ਰਹਿੰਦੇ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜੀਆਂ ਦਾ ਅਸਥਾਨ ਪੜਾਅ ਹੋਇਆ ਸੀ ਉਸ ਵੇਲੇ ਮਾਲੜੀ ਸਾਹਿਬ ਨਕੋਦਰ ਦੇ ਨਾਲ ਪੈਂਦਾ ਪਿੰਡ ਇਹ ਸਤਿਗੁਰਾਂ ਨੇ ਵੱਡੀਆਂ ਬਖਸ਼ਿਸ਼ਾਂ ਕੀਤੀਆਂ ਸਰੀਰਕ ਰੋਗ ਹੋਣ ਕਸ਼ਟ ਹੋਵੇ ਨਾ ਦਰਦਾਂ ਦਾ ਮੈਂ ਆਪਣੀਆਂ ਅੱਖਾਂ ਦੇ ਨਾਲ ਵੇਖੇ ਜਿਨ੍ਹਾਂ ਨੂੰ ਚੱਕ ਕੇ ਲਿਆਉਂਦੇ ਸੀ ਉਹ ਸਤਿਗੁਰਾਂ ਦੀ ਹਜ਼ੂਰੀ ਅੰਦਰ ਸ਼ਨੀਵਾਰ ਦਾ ਉੱਥੇ ਦਿਨ ਆ ਜਾ ਕੇ ਚੌਂਕੀ ਭਰਦੇ ਨੇ ਮੈਂ ਤੁਰ ਕੇ ਜਾਂਦੇ ਆਪ ਖੁਦ ਵੇਖੇ ਆ ਉੱਥੇ ਬਾਬਾ ਮੱਲ ਜੀ ਦੇ ਨਾਂ ਦਾ ਅਸਥਾਨ ਦਾ ਗੁਰਦੁਆਰਾ ਏ ਬਾਬਾ ਮੱਲ ਗਠੀਏ ਦੇ ਰੋਗ ਤੋਂ ਪੀੜਤ ਸੀ ਪਰ ਜੋੜੇ ਗੰਢ ਦਾ ਸੀ ਭਾਵਨਾ ਸੀ ਕਿ ਇਹ ਜੋੜਾ ਮੈਂ ਹੱਥੀ ਬਣਾਇਆ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਦੋਂ ਲੰਘਣ ਲੱਗੇ ਨਾ ਪਤਾ ਲੱਗਾ ਕਿ ਜਦੋਂ ਵਿਆਹ ਮੌਸਮ ਪੱਕਾ ਹੋ ਗਿਆ ਕਿ ਅੰਮ੍ਰਿਤਸਰ ਤੋਂ ਬਰਾਤ ਇੱਧਰ ਦੀ ਲੰਘੇਗੀ ਤੇ ਭਾਵਨਾ ਦੇ ਨਾਲ ਜੋੜਾ ਤਿਆਰ ਕੀਤਾ ਸੀ ਕਿ ਜਦੋਂ ਪਾਤਸ਼ਾਹ ਲੰਘਣਗੇ ਨਾ ਉਹਨਾਂ ਦੇ ਚਰਨਾਂ ਦੇ ਵਿੱਚ ਇਹ ਜੋੜਾ ਪਾਉਣਾ ਹੈ ਤਾਂ ਪਾਤਸ਼ਾਹ ਮਹਾਰਾਜ ਫਿਰ ਮਾਲੜੀ ਨਗਰ ਦੇ ਅੰਦਰ ਗਏ ਫਿਰ ਬਾਬੇ ਮੱਲ ਜੀ ਦੇ ਪਰਿਵਾਰ ਦੇ ਵਿੱਚੋਂ ਜੋੜਾ ਲੈ ਕੇ ਆਏ ਪਾਉਣ ਵਾਸਤੇ ਸਤਿਗੁਰਾਂ ਨੂੰ ਭੇਟਾ ਕੀਤਾ। ਪਾਤਸ਼ਾਹ ਕਹਿੰਦੇ ਕਿ ਜਿਸ ਗੁਰਸਿੱਖ ਨੇ ਬਣਾਇਆ ਉਹ ਪਾਉਣ ਕਿਉਂ ਨਹੀਂ ਆਇਆ? ਤੇ ਪਰਿਵਾਰ ਵਾਲੇ ਕਹਿੰਦੇ ਕਿ ਪਾਤਸ਼ਾਹ ਉਹ ਸਰੀਰਕ ਰੋਗਾਂ ਤੋਂ ਦੁਖੀ ਆ, ਉਹਨੂੰ ਗਠੀਏ ਦਾ ਰੋਗ ਆ, ਚੱਲ ਫਿਰ ਨਹੀਂ ਸਕਦਾ, ਦਰਦਾਂ ਬੜੀਆਂ ਹੁੰਦੀਆਂ ਨੇ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਕਹਿੰਦੇ ਉਹਦਾ ਤਾਂ ਕੀ, ਜਿਹੜਾ ਇੱਥੇ ਗੁਰੂ ਨਾਨਕ ਦੇ ਦਰ ਦੇ ਉੱਪਰ ਮੱਥਾ ਟੇਕਣ ਜਾਵੇ ਉਹਦੇ ਵੀ ਰੋਗ ਹਰਨ ਹੋ ਜਾਣਗੇ। ਅਟਲ ਸਹੀ ਆ, ਪਾਤਸ਼ਾਹ ਦਾ ਵਚਨ ਆ ਇਹ। ਫਿਰ ਉੱਥੋਂ ਬਾਬਾ ਬੁੱਢਾ ਸਾਹਿਬ ਜੀਆਂ ਨੂੰ ਹੁਕਮ ਕੀਤਾ ਸੀ, ਜਿਸ ਮੈਂ ਗੱਲ ਕਰਨ ਲੱਗਾ ਸੀ ਟਿਕਾਓ ਦੀ, ਬਾਬਾ ਬੁੱਢਾ ਜੀਆਂ ਦਾ ਸਥਾਨ ਹੈ ਬਿੰਡਲ। ਇੱਥੇ ਰੱਬ ਦੇ ਰੰਗ ਵਿੱਚ ਰੰਗੀ ਹੋਈ ਰੂਹ ਰਹਿੰਦੀ ਸੀ, ਇੱਕ ਉਹ ਸਥਾਨ ਹੈ ਉੱਥੇ। ਤੇ ਬਾਬਾ ਬੁੱਢਾ ਸਾਹਿਬ ਨੂੰ ਕਿਹਾ ਸੀ ਕਿ ਮੌਤ ਸਾਹਿਬ ਲਾਗੇ ਆ ਗਿਆ, ਚੜ੍ਹਦੀ ਕਲਾ ਵਾਲਿਆਂ ਨੂੰ ਬਰਾਤੀਆਂ ਨੂੰ ਲੈ ਕੇ ਜਾਣਾ, ਉੱਥੇ ਇੱਕ ਭਿੱਖੀ ਸ਼ਾਲੇ ਦਾ ਮੁਸਲਮਾਨ ਸੀ ਉਹ, ਵੀ ਉਹਨੂੰ ਬਰਾਤੇ ਲੈ ਕੇ ਜਾਣਾ। ਤਵਾ ਰਹੀ ਗੁਰੂ ਖਾਲਸਾ ਵਿੱਚ ਗਿਆਨੀ ਗਿਆਨ ਸਿੰਘ ਜੀ ਦਾ ਵੀ ਹੈ, ਸੂਰਜ ਪ੍ਰਕਾਸ਼ ਦੇ ਅੰਦਰ ਅੰਕਤ ਹੈ, ਕਰਤਾਰ ਸਿੰਘ ਜੀ ਕਲਾਸ ਵਾਲੀਆਂ ਨੇ ਗ੍ਰੰਥ ਲਿਖਿਆ ਆ ਉਹਦੇ ਅੰਦਰ ਵੀ ਇਹ ਅੰਕਤ ਹੈ। ਤੇ ਆ ਜਿਹੜੀ ਮੈਂ ਤੁਹਾਡੇ ਨਾਲ ਬਾਤ ਕਹਿ ਰਿਹਾ, ਜਦੋਂ ਗਏ ਨਾ ਭਿੱਖੀ ਸ਼ਾਹ ਨੂੰ ਜਾ ਕੇ ਗੁਰੂ ਦਾ ਬਚਨ ਸੁਣਾਇਆ, ਕਹਿੰਦੇ ਇਹ ਬਾਜਤ ਵਿੱਚ ਆਇਆ ਰੋਣ ਲੱਗ ਪਿਆ। ਉਹ ਅਸਥਾਨ ਬਾਬਾ ਬੁੱਢਾ ਸਾਹਿਬ ਜੀਆਂ ਦੇ ਨਾਂ ਤੇ, ਦਾਸ ਨੇ ਉੱਥੇ ਕਾਫੀ ਲੰਬਾ ਸਮਾਂ ਰੁਕ ਕੇ, ਉੱਥੇ ਸੰਤ ਹੁੰਦੇ ਸੀ ਬਾਬਾ ਸਾਧੂ ਸਿੰਘ ਸ਼ਾਸਤਰੀ, ਗੱਲ ਟਿਕਾਓ ਦੀ ਕਰਨ ਲੱਗਾ ਕਿ ਤੁਸੀਂ ਟੇਕ ਕੇ ਸੁਣਦੇ ਹੋ। ਬਾਬਾ ਸਾਧੂ ਸਿੰਘ ਸ਼ਾਸਤਰੀ ਨਿਰਮਲੇ ਮਹਾਂਪੁਰਖ ਸੀ, ਉਹਨਾਂ ਦੇ ਕੋਲੋਂ ਅਸਾਂ ਗੁਰਮਤਿ ਦੀ ਵਿੱਦਿਆ ਵੀ ਲਈ, ਬਚਪਨ ਵਿੱਚ ਉਹਨਾਂ ਦੇ ਕੋਲ ਸਾਡਾ ਬਤੀਤ ਹੋਇਆ। ਤੇ ਸ਼ੇਰੋਂ ਢੋਟੀਆਂ ਨਗਰ ਹੈ ਮਾਝੇ ਦੇ, ਤੁਸੀਂ ਸਿੰਘ ਬੈਠੇ ਹੋਣੇ ਵਿੱਚੋਂ ਕੋਈ ਨਾ ਕੋਈ, ਤਰਨ ਤਰਨ ਦੇ ਲਾਗੇ ਆ ਸ਼ੇਰੋਂ ਢੋਟੀਆਂ, ਅਖੰਡ ਪਾਠ ਸਾਹਿਬ ਦਾ ਭੋਗ। ਉੱਥੇ ਗਏ ਤਾਂ ਜਦੋਂ ਉੱਥੇ ਗਏ ਬਾਬਾ ਜੀ ਹੁਣਾਂ ਨੇ ਜਿਹੜਾ ਮੁੱਖ ਵਾਕ ਆਇਆ ਉਹਦੀ ਕਥਾ ਕੀਤੀ। ਕਥਾ ਤੋਂ ਉਪਰੰਤ ਜਦੋਂ ਅਸੀਂ ਵਾਪਸ ਵਿੰਡਲ ਆਉਣ ਲੱਗੇ ਨਾ, ਤਾਂ ਇੱਕ ਪਰਿਵਾਰ ਕਹਿੰਦਾ ਕਿ ਬਾਬਾ ਜੀ ਕਿਰਪਾ ਕਰੋ, ਤੁਸੀਂ ਆਏ ਹੋ, ਬਾਬਾ ਜੀ ਦਾ ਨਗਰ ਮਾਝੇ ਵਿੱਚ ਸੀਗਾ, ਕਹਿੰਦੇ ਕਿ ਆਏ ਹੋ, ਕਿਰਪਾ ਕਰੋ ਸਾਡੇ ਘਰੋਂ ਪ੍ਰਸ਼ਾਦਾ ਜਾਂ ਜਲ ਪਾਣੀ ਕੁਛ ਵੀ ਛੱਕ ਕੇ ਜਾਇਓ। ਬਾਬਾ ਜੀ ਕਹਿੰਦੇ ਚਲੋ ਠੀਕ ਹੈ, ਭਾਵਨਾ ਵਾਲੇ ਆ, ਛੱਕ ਕੇ ਜਾਂਦੇ ਆ। ਗਏ, ਕਹਿੰਦੇ ਪ੍ਰਸ਼ਾਦਾ ਛੱਕ ਲਿਆ, ਚਾਹ ਛੱਕ ਲੈਂਦੇ, ਚਾਹ ਛੱਕੀ ਤੇ ਪਰਿਵਾਰ ਦੀ ਬੀਬੀ ਜੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਤੁਹਾਡਾ ਕੋਟਾਨ ਕੋਟ ਧੰਨਵਾਦ। ਤੇ ਬਾਬਾ ਜੀ ਕਹਿਣ ਲੱਗੇ ਕਿ ਬੀਬੀ ਜੀ ਦੱਸੋ ਨਿਤਨੇਮ ਕਿੰਨਾ ਕੁ ਕਰਦੇ ਹੋ? ਬਾਬਾ ਸਾਧੂ ਸਿੰਘ ਜੀ ਤੇ ਤਿਆਰ ਬਰ ਤਿਆਰ ਅੰਮ੍ਰਿਤ ਛਕਿਆ ਹੋਇਆ ਬੀਬੀ ਜੀ ਹੁਣਾਂ ਦਾ, ਕਹਿੰਦੀ ਕਿ ਬਾਬਾ ਜੀ ਝੂਠ ਨਹੀਂ ਬੋਲਣਾ, ਅੰਮ੍ਰਿਤ ਛਕਿਆ ਆ, ਜੌਬ ਕਰਦੀਆਂ, ਆਪ ਉਹ ਟੀਚਰ ਸੀ, ਹਸਬੈਂਡ ਉਹਨਾਂ ਦੇ ਐਫ ਸੀ ਆਈ ਵਿੱਚ ਸੀਗੇ, ਦੋ ਬੱਚੇ ਸੀ, ਉਹ ਡਾਕਟਰੀ ਕਰਦੇ ਸੀ। ਕਹਿੰਦੀ ਜੀ ਮੈਂ ਬਿਜੀ ਸ਼ਡਿਊਲਿਆ ਟੀਚਰ ਆ, ਟਾਈਮ ਨਾ ਉੱਠ ਕੇ ਮੈਂ ਇਸ਼ਨਾਨ ਕਰਦੀ ਕਰਦੀ ਜਪ ਜੀ ਦਾ ਜਾਪ ਪੜ ਲੈਂਦੀ ਹਾਂ। ਸੁਣਿਓ ਭੈਣੋ ਤੁਸਾਂ ਜਰਾ, ਇਸ਼ਨਾਨ ਕਰਦੀ ਕਰਦੀ ਜਪ ਜੀ ਦਾ ਜਾਪ ਪੜ ਲੈਂਦੀ ਹਾਂ, ਤੇ ਜਦੋਂ ਮੈਂ ਪ੍ਰਸ਼ਾਦਾ ਤਿਆਰ ਕਰਨ ਲੱਗੀ ਹਾਂ ਤਾਂ ਉਹ ਪ੍ਰਸਾਦ ਸਵਈਏ ਚੌਪੇ ਸ਼ਬਦ ਹਜ਼ਾਰੇ ਤੇ ਆਨੰਦ ਸਾਹਿਬ ਮੈਂ ਉਦੋਂ ਕਰ ਦਿੰਦੀ, ਜਾਪ ਸਾਹਿਬ ਮੇਰੇ ਕੰਠ ਨਹੀਂ ਹੈ। ਬਾਬਾ ਜੀ ਕਹਿੰਦੇ ਧੰਨਵਾਦ ਆ, ਬਾਣੀ ਤਾਂ ਪੜ੍ਹਦੀਆਂ ਨਾ, ਧੰਨਵਾਦ ਆ ਤੇਰਾ, ਮਹਾਰਾਜ ਤੈਨੂੰ ਹੋਰ ਮਤ ਬਖਸ਼ਿਸ਼ ਕਰ। ਪਰ ਇੱਕ ਗੱਲ ਦੱਸ ਬਈ, ਆਸਣ ਲਾ ਕੇ ਕਿੰਨਾ ਕੁ ਟਾਈਮ ਬਾਣੀ ਪੜ੍ਹਦੀਆਂ? ਬਾਬਾ ਜੀ ਸਮਾਂ ਹੀ ਨਹੀਂ ਹੈ, ਪ੍ਰਸ਼ਾਦਾ ਵੀ ਤਿਆਰ ਕਰਨਾ, ਬੱਚਿਆਂ ਨੂੰ ਵੀ ਭੇਜਣਾ, ਸਰਦਾਰ ਜੀ ਨੂੰ ਭੇਜਣਾ, ਆਪ ਵੀ ਜੌਬ ਤੇ ਜਾਣਾ, ਪਰ ਸਮਾਂ ਇੰਨਾ ਕੁ ਹੁੰਦਾ ਏ। ਬਾਬਾ ਜੀ ਕਹਿੰਦੇ ਠੀਕ ਹੈ, ਸਮਾਂ ਇੰਨਾ ਕੁ ਹੁੰਦਾ, ਸਮਾਂ ਕੱਢਿਆ ਕਰੋ। ਕਹਿੰਦੀ ਬਾਬਾ ਜੀ ਨਿਤਨੇਮ ਤਾਂ ਕਰ ਲੈਂਦੀ ਆ। ਫਿਰ ਉਹਨਾਂ ਨੇ ਇੱਕ ਉਦਾਹਰਣ ਦਿੱਤੀ ਸੀ ਟਿਕਾਓ ਦੀ, ਉਹ ਮੇਰੇ ਅੱਜ ਵੀ ਹਿਰਦੇ ਦੀ ਜੇਨ ਦੇ ਅੰਦਰ ਵਸੀ ਹੋਈ ਹੈ। ਕਹਿੰਦੇ ਬੀਬੀ ਇਹ ਦੱਸੋ ਦਹੀਂ ਕਿੱਦਾਂ ਬਣਦਾ ਆ? ਕਹਿੰਦੀ ਬਾਬਾ ਜੀ ਇੱਕ ਬਰਤਨ ਸਾਫ਼ ਲੈਣਾ, ਦੁੱਧ ਕੋਸਾ ਜਿਹਾ ਕਰਕੇ ਵਿੱਚ ਪਾਉਣਾ, ਥੋੜਾ ਜਿਹਾ ਜੰਮਣ ਲਾਉਣਾ, ਇੱਕ ਜਗ੍ਹਾ ਟਿਕਾ ਕੇ ਰੱਖ ਦੇਣਾ, ਜੇ ਸਿਆਲ ਆ ਤਾਂ ਕੋਈ ਗਰਮ ਕੱਪੜਾ ਰੱਖ ਦੇਣਾ, ਤਾਂ ਜੇ ਗਰਮੀ ਆ ਤਾਂ ਉੱਦਾਂ ਹੀ ਪਿਆ ਰਹਿਣ ਦੇਣਾ। ਤੇ ਬਾਬਾ ਜੀ ਕਹਿੰਦੇ ਰਾਤ ਨੂੰ ਦੋ ਚਾਰ ਵਾਰ ਹਿਲਾ ਦਿਆ ਕਰੋ। ਕਹਿੰਦੇ ਬਾਬਾ ਜੀ ਉੱਥੇ ਦੁੱਧ ਨੀਚੇ ਜਹੀ ਨਹੀਂ ਬਣਨਾ, ਦੁੱਧ ਜੋ ਜੰਮਣ, ਹੁਣ ਟਿਕਾਓ ਨਹੀਂ ਮਿਲਿਆ ਨਾ, ਦੁੱਧ ਨੂੰ ਜਦੋਂ ਜੰਮਣ ਲੱਗ ਗਿਆ ਉਹਨੂੰ ਟਿਕਾਓ ਜ਼ਰੂਰੀ ਆ। ਬਾਬਾ ਜੀ ਕਹਿੰਦੇ ਹਿਲਾ ਦਿਆ ਕਰੋ। ਕਹਿੰਦੇ ਬਾਬਾ ਜੀ ਉਹ ਦੁੱਧ ਰਹਿ ਜਾਣਾ, ਦਹੀਂ ਨਹੀਂ ਬਣਨਾ। ਪਾਸ਼ ਬਾਬਾ ਜੀ ਕਹਿਣ ਲੱਗੇ ਕਿ ਬਸ ਭੈਣ ਆਹ ਹੀ ਫਿਕਰ ਫਰਕ ਹੈ, ਦੁੱਧ ਜੰਮ ਜਾਂਦਾ ਨਾ ਦਹੀਂ ਬਣ ਜਾਂਦਾ, ਉਹ ਚ ਮਧਾਣੀ ਪਾ ਕੇ ਰਿੜਕ ਕੇ ਮੱਖਣ ਮੱਖਣ ਚੋਂ ਘਿਓ ਬਣਦਾ। ਨਿਤਨੇਮ ਜਪ ਜੀ ਸ਼ਬਦ ਦਾ ਪਾਠ ਇੱਕੋ ਹੀ ਪੰਮਾ ਟਿਕਾਓ ਕਰਕੇ ਆਸਣ ਤੇ ਬੈਠਿਆ ਕੇ ਕਰ ਲਿਆ ਕਰੋ, ਇੱਕ ਜਗ੍ਹਾ ਟਿਕਾ ਕੇ, ਫਿਰ ਵਾਹਿਗੁਰੂ ਵਾਹਿਗੁਰੂ ਇਹ ਮਧਾਣੀ ਪਾ ਕੇ ਨਾ ਸਾਰੀ ਦਿਨ ਹਿਰਦੇ, ਸਾਰਾ ਦਿਨ ਹਿਰਦੇ ਨੂੰ ਰੜਕਣਾ, ਇਹਦੇ ਅੰਦਰੋਂ ਜਿਹੜਾ ਮੱਖਣ ਨਿਕਲੇਗਾ ਫਿਰ ਉੱਤਮ ਪਦਾਰਥ ਘਿਓ ਫਿਰ ਨਿਕਲੇਗਾ। ਜਿੰਨਾ ਚਿਰ ਟਿਕਾਓ ਨੀ ਨਾ ਓਨਾ ਚਿਰ ਖੇਡ ਨਹੀਂ ਬਣਦੀ। ਤੁਸੀਂ ਟਿਕਾਓ ਵਿੱਚ ਗੁਰੂ ਕਿਰਪਾ ਕਰੇ, ਟਿਕਾਓ ਸਾਨੂੰ ਬਖਸ਼ਿਸ਼ ਕਰਨ। ਗੁਰੂ ਕਿਰਪਾ ਕਰਕੇ ਸਾਨੂੰ ਬਾਣੀ ਪੜ੍ਹਨ ਦਾ ਚਾਹੁ ਬਖਸ਼ਿਸ਼ ਕਰਨ। ਆਓ ਕਰੋ ਮਨ ਬਿਰਤੀ ਇਕਾਗਰ, ਗੁਰੂ ਇੱਦਾਂ ਹੀ ਕਿਰਪਾ ਕਰਦਾ ਰਹੇ ਸਦਾ ਤੁਹਾਡੇ ਹਿਰਦੇ ਦੇ ਉੱਪਰ, ਤੁਹਾਨੂੰ ਟਿਕਾਓ ਦੀ ਦਾਤ ਬਖਸ਼ਿਸ਼ ਕਰਨ, ਤੇ ਤੁਸੀਂ ਸਮਾਧੀਆਂ ਲਾ ਕੇ ਗੁਰੂ ਦਾ ਇਤਿਹਾਸ ਸਰਵਣ ਕਰਦੇ ਰਹੋ। ਇੱਕ ਵਾਰੀ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ। ਮੈਂ ਕੱਲ ਰੋਜ਼ ਆਪ ਜੀਆਂ ਦੇ ਸਨਮੁਖ ਬੇਨਤੀ ਕਰ ਰਿਹਾ ਸਾਂ ਕਿ ਜਿਹੜੀ ਸੇਵਾ ਹੈ ਨਾ, ਇਹ ਵੀ ਵੱਡਿਆਂ ਭਾਗਾਂ ਨਾਲ ਹੁੰਦੀ ਹੈ। ਦਰਿਆ ਨੂੰ ਪਾਰ ਕਰਨਾ ਹੋਵੇ ਨਾ, ਜਾਂ ਤਾਂ ਬੇੜੀ ਚਾਹੀਦੀ ਹੈ, ਉਹਦੇ ਵਿੱਚ ਬੈਠ ਕੇ ਨਾ ਬੇੜੀ ਵਿੱਚ ਫੇਰ ਲੰਘਿਆ ਜਾਵੇਗਾ। ਜੇ ਬੇੜੀ ਨਹੀਂ ਹੈਗੀ ਤਾਂ ਉਹਦੇ ਤੇ ਪੁਲ ਜ਼ਰੂਰੀ ਹੈ। ਦਰਿਆ ਵੱਡਾ ਤਰਿਆ ਨਹੀਂ ਜਾ ਸਕਦਾ ਨਾ, ਸਮੁੰਦਰ ਹੋਵੇ ਦਰਿਆ ਹੋਵੇ। ਤਾਂ ਇਹ ਜਿਹੜੀ ਸੇਵਾ ਆ ਹੈ ਨਾ, ਇਹਨੂੰ ਚਾਹੇ ਬੇੜੀ ਸਮਝ ਲਓ ਤਾਂ ਚਾਹੇ ਦਰਿਆ ਦੇ ਉੱਪਰ ਪੁਲ ਸਮਝ ਲਓ, ਇਹ ਗੁਰੂ ਨਾਨਕ ਦੇ ਘਰ ਨੂੰ ਮਿਲਣ ਵਾਲੀ ਵੱਡੀ ਦਾਤ ਹੈ। ਹੱਥਾਂ ਵਿੱਚ ਸੇਵਾ, ਰਸਨਾ ਤੇ ਸਿਮਰਨ ਆਪਣੇ ਆਪ ਆ ਜਾਵੇਗਾ। ਜਿਵੇਂ ਜਿਵੇਂ ਮਹਾਂਪੁਰਖ ਬਚਨ ਕਰ ਰਿਹਾ ਕਰਦੇ ਸਨ ਕਿ ਜਦੋਂ ਇਹਨਾਂ ਹੱਥਾਂ ਦੇ ਨਾਲ ਜੂਠੇ ਬਰਤਨ ਜਾਂ ਮੈਲੇ ਬਰਤਨਾਂ ਨੂੰ ਸਾਫ਼ ਕਰਦੇ ਹਾਂ ਨਾ, ਆਪਾਂ ਲਾ ਕੇ ਕੋਈ ਮਾਂਜਾ ਵਗੈਰਾ ਸਵਾਹ ਲਾ ਕੇ, ਰੇਤਾ ਲਾ ਕੇ, ਜਾਂ ਸੁੱਖ ਮਾਂਜ ਜਿਵੇਂ ਵੀ ਕਰਦੇ ਹੋ, ਇੱਥੇ ਤੁਸੀਂ ਕੋਈ ਨਾ ਕੋਈ ਕੈਮੀਕਲ ਸਾਬਣ ਵਗੈਰਾ ਵਰਤਦੇ ਹੋ ਨਾ, ਜਦੋਂ ਉਹ ਲਾ ਕੇ ਇੱਕਦਮ ਉਹਨੂੰ ਸਾਫ਼ ਕਰਕੇ ਧੋ ਦਿੰਦੇ, ਉਹ ਚਮਕ ਆਉਂਦਾ ਇਹਨਾਂ। ਇਵੇਂ ਸੇਵਾ ਦੇ ਨਾਲ ਮਨ ਰੂਪੀ ਜਿਹੜਾ ਬਰਤਨ ਆ ਨਾ, ਉਹ ਸੇਵਾ ਦੇ ਨਾਲ ਚਮਕਣ ਲੱਗ ਪੈਂਦਾ, ਸਾਫ ਹੋ ਜਾਂਦਾ। ਹੱਥਾਂ ਨਾਲ ਸੇਵਾ ਕਮਾਈ ਬੜੀ ਵੱਡਾ ਫਲ ਦਿੰਦੀ ਹੈ। ਮੈਂ ਬੇਨਤੀ ਕਰਦਾ ਹੁੰਦਾ ਕਿ ਜਿੰਨਾ ਕੁ ਸਮਾਂ ਮਿਲਦਾ ਨਾ, ਗੁਰੂ ਨਾਨਕ ਦੇ ਘਰ ਦੇ ਅੰਦਰ ਭਾਵਾਂ ਇੱਕੋ ਹੀ ਗਲਾਸ ਦੀ ਸੇਵਾ ਮਾਂਜ ਕੇ ਚਲ ਜਾਇਆ ਕਰੋ। ਗੁਰੂ ਨਾਨਕ ਵੱਡੀ ਕਿਰਪਾ ਕਰੇਗਾ, ਜੰਮਣ ਲਾ ਲਓ ਇੰਨਾ ਕਿ ਨੂੰ ਹੀ, ਬਾਕੀ ਆਪਣੇ ਆਪ ਦਿਲ ਤਾਤ ਮਿਲ ਜਾਏਗੀ। ਹੁਣ ਸੇਵਾ, ਬਾਬਾ ਆਦਮ ਉਹਨੇ ਵੇਖਿਆ ਕਿ ਪੋਹ ਦਾ ਮਹੀਨਾ ਠੱਕਾ ਵਗਦਾ, ਗੁਰੂ ਨਾਨਕ ਦੇ ਘਰ ਦੇ ਅੰਦਰ ਸੰਗਤ ਦਾ ਵੱਡਾ ਇਕੱਠ ਹੈ, ਬਈ ਰਹਿਣ ਦਾ ਪ੍ਰਬੰਧ ਐਡਾ ਜ਼ਿਆਦਾ ਨਹੀਂ ਸੀ ਉਸ ਵੇਲੇ, ਕਿਉਂਕਿ ਅੰਮ੍ਰਿਤਸਰ ਸਾਹਿਬ ਦੀ ਉਸਾਰੀ ਹੋ ਰਹੀ ਸੀ ਨਾ, ਤਿਆਰੀ ਹੋ ਰਹੀ ਸੀ। ਬਾਬੇ ਆਦਮ ਦੇ ਮਨ ਦੇ ਅੰਦਰ ਵਿਚਾਰ ਆਇਆ, ਪੋਹ ਦੇ ਮਹੀਨੇ ਵਿੱਚ ਰਾਤ ਕੱਟਣੀ ਬੜੀ ਔਖੀ ਹੈ। ਮੈਂ ਹੈਰਾਨ ਹੁੰਦਾ ਕਿ ਸਾਡੇ ਕੋਲ ਕਿੱਡਾ ਵਡਮੁੱਲਾ ਇਤਿਹਾਸ ਹੈ। ਠੰਡ ਦੋ ਅਵਸਥਾ ਵਿੱਚ ਜ਼ਿਆਦਾ ਲੱਗਦੀ, ਥੋੜਾ ਜਿਹਾ ਮੈਂ ਇੱਕ ਸਾਈਡ ਨੂੰ ਪ੍ਰਸੰਗ ਚੋਂ ਨਿਕਲ ਲੱਗਾ, ਦੋ ਮਿੰਟ ਵਾਸਤੇ। ਦੋ ਅਵਸਥਾ ਵਿੱਚ ਠੰਡ ਬੜੀ ਲੱਗਦੀ ਹੈ, ਇੱਕ ਬਚਪਨ ਵਿੱਚ ਤੇ ਇੱਕ ਵਡੇਪੇ ਵਿੱਚ। ਇਵੇਂ ਬਾਬਾ ਜੀ, ਬਚਪਨ ਵਿੱਚ ਵੀ ਠੰਡ ਬਹੁਤ ਲੱਗਦੀ ਹੈ, ਨਿਆਣਿਆਂ ਨੂੰ ਕਹਿੰਦਾ ਬਾਹਰ ਨਾ ਨਿਕਲਿਓ, ਲੁਕ ਜਾਓ, ਠੰਡ ਬਹੁਤ ਹੈ। ਤਾਂ ਜਾਂ ਫਿਰ ਜਿਹੜਾ ਬਜ਼ੁਰਗ ਹੋ ਜਾਵੇ ਉਹਨੂੰ ਕਹਿੰਦਾ ਬਜ਼ੁਰਗਾ ਬਾਹਰ ਨਾ ਜਾਈ, ਠੰਡ ਲੱਗ ਗਈ, ਸਤਾਬੇ ਨਹੀਂ ਆਉਣਾ, ਇਹ ਵਚਨ ਆਖਦੇ ਨਾ। ਸਾਡੀ ਮਾਂ, ਦਾਦੀ ਮਾਂ, ਮਾਤਾ ਗੁਜਰੀ ਜੀ ਦੋਨੋਂ ਸਾਹਿਬਜ਼ਾਦੇ ਠੰਡੇ ਬੁਰਜ ਦੇ ਵਿੱਚ ਬਗੈਰ ਬਿਸਤਰੇ ਤੋਂ, ਬਗੈਰ ਮੰਜੇ ਤੋਂ, ਬਗੈਰ ਰਜਾਈ ਤੋਂ, ਉਹ ਠੰਡੇ ਬੁਰਜ ਦੇ ਅੰਦਰ ਬੈਠ ਕੇ ਪੋਹ ਦੀਆਂ ਰਾਤਾਂ ਕੱਟੀਆਂ ਉਹਨਾਂ ਨੇ। ਕਾਹਦੇ ਆਸਰੇ? ਮੈਂ ਬਹੁਤ ਵਾਰ ਬੇਨਤੀ ਕਰਦਾ ਹੁੰਦਾ ਬੀਬੀਓ, ਉਸ ਦਾਦੀ ਮਾਂ ਨੇ ਆਪਣੇ ਪੋਤਰਿਆਂ ਨੂੰ ਫਿਲਮਾਂ ਨਹੀਂ ਦਿਖਾਲੀਆਂ, ਕਾਰਟੂਨ ਦੀਆਂ ਗੇਮਾਂ ਨਹੀਂ ਖੇਡਣੀਆਂ ਦੱਸੀਆਂ। ਉਹ ਮਾਤਾ ਗੁਜਰ ਕੌਰ ਨੇ ਇਹ ਦੱਸਿਆ, ਪੁੱਤਰੋ, ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਤੱਤੀਆਂ ਤਵੀਆਂ ਤੇ ਬੈਠ ਕੇ ਇੱਕੋ ਹੀ ਬਚਨ ਆਖਿਆ, ਤੇਰਾ ਕੀਆ ਮੀਠਾ ਲਾਗਾ, ਹਰ ਨਾਮ ਪਦਾਰਥ ਨਾਨਕ ਮੰਗੇ। ਅਸੀਂ ਬੱਚਿਆਂ ਨੂੰ ਇਹ ਗੱਲ ਜਿਹੜੀ ਦੱਸਣੀ ਸੀ ਉਹ ਦੱਸੀ ਨਹੀਂ, ਜਿਹੜੀ ਨਹੀਂ ਦੱਸਣੀ ਸੀ ਨਾ ਉਹ ਦੱਸ ਦਿੱਤੀ ਹੈ। ਕਿਹੜੀ ਦੱਸ ਦਿੱਤੀ? ਦੁੱਧ ਨਹੀਂ ਪੀਂਦਾ, ਕਾਰਟੂਨ ਲਾ ਦੇ ਬੋਤਲ ਮੂੰਹ ਚ ਤੌਂਦੇ, ਬਚਪਨ ਵਿੱਚ ਬੋਤਲ ਮੂੰਹ ਚ ਮਾਂ ਪਾਉਂਦੀ ਹੈ, ਥੋੜਾ ਜਿਹਾ ਵੱਡਾ ਹੁੰਦਾ ਸਰੀਰ ਢਿੱਲਾ ਜਿਹਾ ਕੋਈ ਐਨਰਜੀ ਡਰਿੰਕ ਲੈ ਲਵਾਂ, ਫਿਰ ਜਦੋਂ ਥੋੜਾ ਜਿਹਾ ਵੱਡਾ ਹੁੰਦਾ ਫਿਰ ਇੱਕ ਬੋਤਲ ਚੱਕ ਕੇ ਲੈ ਆਉਂਦਾ, ਉਹਨੂੰ ਨਾ ਆਪ ਸੋਝੀ ਰਹਿੰਦੀ ਹੈ ਤੇ ਨਾ ਦੂਜੇ ਨੂੰ ਸੋਝੀ ਰਹਿੰਦੀ ਹੈ। ਮਾਂ ਕੰਧਾਂ 'ਚ ਸਿਰ ਮਾਰਦੀ ਆ, ਕਿਹੜੇ ਵੇਲੇ ਤੇਰੇ ਹੱਥ ਦੇ ਅੰਦਰ ਬੋਤਲ ਆ ਗਈ? ਮੇਰੀਏ ਮਾਂ, ਬਚਪਨ 'ਚ ਫੜਾਈ ਤਾਂ ਤੂੰ ਸੀ, ਪਾਤਸ਼ਾਹ ਨੇ ਬਚਨ ਆਖਿਆ ਜਬ ਦਾਂਤ ਨਹੀਂ ਤਬ ਦੂਧ ਦੀਆ, ਜਦੋਂ ਦੰਦ ਨਹੀਂ ਸੀ ਨਾ, ਇਹਦੇ ਜਨਮ ਤੋਂ ਪਹਿਲਾਂ ਤੇਰੇ ਅਸਤਰਾਂ ਦੇ ਵਿੱਚ ਦੁੱਧ ਆ ਗਿਆ ਸੀ ਇਹਨੂੰ ਛਕਾਉਣ ਵਾਸਤੇ, ਜਬ ਦਾਂਤ ਦੀਏ ਤੋਂ ਆਹਾਰ। ਉਹ ਕਰਤਾਰ ਕਿੱਡਾ ਬਿਆਨਤ ਆ, ਕਿੰਨੀਆਂ ਦਾਤਾਂ ਦਿੰਦਾ ਹੈ ਸਾਨੂੰ।
1: You're listening to KRPI 1550 Radio, Ferndale, Washington. 1550 KRPI Radio ਤੇ ਚੱਲ ਰਿਹਾ ਹੈ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ, ਸਕਾਟ ਰੋਡ, ਸਰੀ।
0: ਬੱਚੇ ਨੇ ਇਸ ਸੰਸਾਰ ਦੇ ਵਿੱਚ ਆਉਣਾ ਆ, ਉਹਦੀ ਖੁਰਾਕ ਪਹਿਲਾਂ ਭੇਜ ਦਿੱਤੀ ਹੈ। ਅਸੀਂ ਉਹਨੂੰ ਸ਼ਿਕਾਈ ਨਹੀਂ, ਪਿਆਰ ਕਿੱਥੋਂ ਪੈਦਾ ਹੋਵੇਗਾ? ਸਾਡੀਆਂ ਬਜ਼ੁਰਗ ਮਾਵਾਂ ਅੱਗੇ ਦਾਦੀਆਂ ਕਹਿਣਾ, ਜਦੋਂ ਘਰ ਦੇ ਅੰਦਰ ਨਵਾਂ ਜੀਵ ਆਉਣਾ ਨਾ, ਤੇ ਮਾਂ ਨੂੰ ਕਹਿਣਾ ਇਹਨੂੰ ਆਪਣੀ ਛਾਤੀ ਦੇ ਨਾਲ ਲਾ ਲਾ ਜਾਂ ਪੱਟਾਂ ਦੇ ਵਿੱਚ ਬਿਠਾ ਕੇ, ਜਦੋਂ ਤੂੰ ਪ੍ਰਸ਼ਾਦਾ ਛਕਦੀ ਆ ਉਹ ਛਕੀ ਇਹਨੂੰ ਤਰਵਾਸ ਮਿਲੇਗਾ। ਹੁਣ ਕੀ ਆ, ਇਹਨੂੰ ਵੱਖਰੇ ਬੈੱਡ ਤੇ ਪਾ ਦੇ, ਕਿਤੇ ਸੱਟ ਨਾ ਲੱਗ ਜਾਵੇ, ਥੱਲੇ ਨਾ ਆ ਜਾਵੇ ਤੇਰੇ। ਉਹ ਪਿਆਰ ਕਿੱਥੋਂ ਰਹਿਣਾ? ਉਹ ਤੋੜ ਤਾਂ ਪਹਿਲਾਂ ਦਿੱਤਾ ਨਾ। ਜੁੜਨ ਵਿੱਚ ਜ਼ਿੰਦਗੀ ਹੈ ਤੇ ਟੁੱਟਣ ਵਿੱਚ ਮੌਤ ਹੈ। ਦਰਖਤ ਜਿੰਨਾ ਚਿਰ ਜ਼ਮੀਨ ਦੇ ਵਿੱਚ ਗੱਡਿਆ ਹੋਇਆ ਆ, ਜੜ੍ਹਾਂ ਲੱਗੀਆਂ ਆ, ਉਹ ਹਰਿਆ ਭਰਿਆ ਆ, ਜਦੋਂ ਉਹ ਪੱਟਿਆ ਜਾਂਦਾ ਜ਼ਮੀਨ ਨਾਲੋਂ ਟੁੱਟ ਜਾਂਦਾ, ਉਹ ਸੁੱਕ ਜਾਂਦਾ। ਬਸ ਇਹੀ ਔਲਾਦ ਸਾਡੀ ਇੱਕ ਦਰਖਤ ਹੈ, ਜਦੋਂ ਉਹ ਸਾਡੀ ਹਿੱਕ ਦੇ ਨਾਲ, ਸਾਡੀ ਛਾਤੀ ਦੇ ਨਾਲ ਜੁੜੀ ਹੋਈ ਹੈ, ਸਾਡੇ ਨਾਲ ਜੁੜੀ ਹੋਈ ਹੈ, ਉਹ ਹਰੀ ਭਰੀ ਆ, ਜਿੱਦਣ ਟੁੱਟ ਗਈ ਉਦਣ ਪਰੇ, ਫਿਰ ਕੰਨਾਂ 'ਚ ਅੱਖਾਂ 'ਚ ਘਸੁੰਨ ਦਿੰਦੇ ਹਾਂ ਅਸਾਂ। ਰਹੋ ਵਿਚਾਰ, ਬਾਬਾ ਜੀ ਬਾਬਾ ਭਾਈ ਆਦਮ ਸੇਵਾ ਕਮਾ ਰਿਹਾ, ਪੋਹ ਦਾ ਮਹੀਨਾ ਬਈ ਠੰਡ ਦੇ ਵਿੱਚ ਸਿੱਖਾਂ ਵਾਸਤੇ ਬਤੀਤ ਕਿੱਦਾਂ ਹੋਵੇਗੀ? ਥਾਂ ਥਾਂ ਦੇ ਉੱਪਰ ਧੂਣੀਆਂ ਲਾ ਦਿੱਤੀਆਂ, ਅੱਗ ਦਾ ਨਿੱਘ ਮਿਲਿਆ। ਦਾਦੀ ਮਾਂ ਨੇ ਆਪਣੇ ਦੋ ਪੋਤਰਿਆਂ ਨੂੰ ਨਾ ਇਤਿਹਾਸ ਦਾ ਨਿੱਘ ਦਿੱਤਾ, ਤੇ ਇੱਧਰ ਭਾਈ ਆਦਮ ਨੇ, ਇਹ ਦੁਨਿਆਵੀ ਆ, ਭਾਈ ਆਦਮ ਦੁਨਿਆਵੀ ਆ, ਉਹ ਸੋਚਦਾ ਕਿ ਠੰਡ ਬੜੀ ਆ, ਇਹਨੂੰ ਦੁਨਿਆਵੀ ਨਿੱਘ ਕਿੱਦਾਂ ਮਿਲੇਗਾ? ਨਿੱਘ ਤਾਂ ਫਿਰ ਅੱਗ ਦੇ ਨਾਲ ਹੀ ਮਿਲੇਗਾ ਜਾਂ ਹੀਟਰ ਲਾ ਕੇ ਮਿਲੇਗਾ। ਜੇ ਅੱਜ ਦਾ ਸਮਾਂ ਹੁੰਦਾ ਕਹਿਣਾ ਕਮਰੇ 'ਚ ਹੀਟ ਛੱਡ ਦਿਓ, ਉਦੋਂ ਉਹੀ ਹੀਟ ਸੀ। ਇਹਨੇ ਜਿਹੜੀਆਂ ਲੱਕੜਾਂ ਦੀ ਇੱਕ ਪੰਡ ਆਪਣੇ ਕੋਲ ਰੱਖਦਾ ਸੀ, ਇੱਕ ਗੁਰੂ ਕੇ ਲੰਗਰਾਂ ਵਿੱਚ ਪਾਉਂਦਾ ਸੀ, ਉਹ ਪੰਡਾਂ ਜਿੱਥੇ ਹਰਿਮੰਦਰ ਸਾਹਿਬ ਸਰੋਵਰ ਦੀ ਸਕਾਰ ਸੇਵਾ ਹੋ ਰਹੀ ਸੀ ਨਾ, ਉਹਦੇ ਚਾਰ ਸਾਰੇ ਪਾਸੇ ਧੂਣੀਆਂ ਬਾਲ ਦਿੱਤੀਆਂ। ਸਿੱਖ ਬੈਠੇ ਨਾਲੇ ਜੁੜ ਕੇ, ਜਿੱਦਾਂ ਤੁਸੀਂ ਬੈਠੇ ਹੋ, ਗੁਰੂ ਕਿਰਪਾ ਕਰੇ ਇੱਦਾਂ ਬੈਠਣ ਦੀ ਜਾਚ ਆ ਜਾਵੇ। ਇਵੇਂ ਬੈਠੇ ਹੋਣੇ ਨਾ, ਇੱਕ ਵਾਰੀ ਸੁਰਤ ਕਰਕੇ ਆਪਾਂ ਦਰਸ਼ਨ ਕਰਦੇ ਹਾਂ, ਨਿਤ ਲੈ ਚਲੋ ਸੁਰਤ ਆਪਣੀ, ਉਹ ਹਰਿਮੰਦਰ ਸਾਹਿਬ ਦੀ ਧਰਤੀ ਦੇ ਉੱਪਰ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜਾ ਬਿਰਾਜਮਾਨ ਨੇ ਉੱਪਰ, ਸੰਗਤ ਸਿਰ 'ਤੇ ਟੋਕਰੀ ਚੱਕ ਕੇ ਸੇਵਾ ਕਰਦੀ ਹੈ। ਕਰੋ ਦਰਸ਼ਨ, ਕੋਈ ਵਾਹਿਗੁਰੂ ਕਹਿੰਦਾ, ਕੋਈ ਸਤ ਕਰਤਾਰ ਕਹਿੰਦਾ, ਕੋਈ ਧੰਨ ਗੁਰੂ ਰਾਮਦਾਸ ਕਹਿੰਦਾ, ਟੋਕਰੀ ਚੱਕ ਕੇ ਤੁਰੇ ਜਾਂਦੇ ਨੇ। ਤੇ ਭਾਈ ਆਦਮ ਨੇ ਜਦੋਂ ਅੱਗ ਬਾਲਤੀ ਹੋਣੀ ਹੈ ਨਾ, ਉਹ ਨਾਲੇ ਹੱਥ ਸੇਕਦੇ ਹੋਣੇ, ਨਾਲੇ ਆਖਦੇ ਹੋਣੇ, ਵੀ ਸਿੱਖ ਨੇ ਚੰਗੀ ਕਿਸੇ ਨੇ ਸੇਵਾ ਕਮਾਈ ਆ, ਉਹਦੀ ਮਨੋਕਾਮਨਾ ਪੂਰਨ ਕਰਿਓ। ਹੁਣ ਕੋਈ ਜੁੜ ਕੇ ਜਿਹੜੇ ਅਰਦਾਸ ਕਰਦੇ ਆ, ਸਤਿਗੁਰ ਕਹਿੰਦੇ ਵਿਰਥੀ ਕਦੇ ਨਾ ਹੋ, ਬਈ ਜਨ ਕੀ ਅਰਦਾਸ, ਅਰਦਾਸ ਕੀਤੀ ਹੋਣੀ ਸਾਰੀ ਸੰਗਤ ਨੇ। ਹੁਣ ਨਿੱਘ ਮਿਲ ਰਿਹਾ ਨਾ, ਠੰਡ ਲੱਗਦੀ, ਨਾ ਨੀਂਦ ਆਉਣੀ ਸੀ, ਨਾ ਕੋਈ ਵਾਰਤਾਲਾਪ ਹੋਣਾ ਸੀ, ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਦਰ ਘਰ ਦੇ ਉੱਪਰ ਬੈਠ ਕੇ ਨਾਲੇ ਤਾਂ ਅੱਗ ਸੇਕੀ ਜਾਂਦੇ ਹੋਣੇ ਆ, ਨਾਲੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦਾ ਸ਼ੁਕਰਾਨਾ ਕਰੀ ਜਾਂਦੇ ਹੋਣੇ, ਪਾਤਸ਼ਾਹ ਤੇਰੀ ਕਿਰਪਾ ਹੋਈ, ਇਹ ਠੰਡ ਦੀ ਰਾਤ ਬਤੀਤ ਹੋ ਗਈ, ਪਤਾ ਹੀ ਨਹੀਂ ਲੱਗਾ। ਦਿਨ ਚੜ੍ਹਦਾ ਦੂਜਾ ਦਿਨ, ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਆਉਂਦੇ ਨੇ, ਬਾਬਾ ਬੁੱਢਾ ਸਾਹਿਬ ਜੀਆਂ ਨੂੰ ਕੋਲ ਬੁਲਾਉਂਦੇ ਨੇ, ਬਾਬਾ ਜੀ ਰਾਤ ਮੀਂਹ ਵੀ ਪਿਆ ਤੇ ਠੱਕਾ ਵੀ ਬੜਾ ਵਗਿਆ, ਪੋਹ ਦੀ ਰਾਤ ਹੈ, ਸਿੱਖਾਂ ਨੂੰ ਤਕਲੀਫ ਬੜੀ ਹੋਈ ਹੋਵੇਗੀ। ਨਹੀਂ ਪਾਤਸ਼ਾਹ, ਬਾਬਾ ਬੁੱਢਾ ਸਾਹਿਬ ਕਹਿੰਦੇ ਨਹੀਂ ਪਾਤਸ਼ਾਹ, ਕੋਈ ਤਕਲੀਫ ਨਹੀਂ ਹੋਈ, ਪਤਾ ਹੈ ਹੁਣ ਜਾਣੀ ਜਾਣ ਘੱਟ ਘੱਟ ਕੇ ਅੰਤਰ ਕੀ ਜਾਣ ਤੋਂ ਭਲੇ ਬੁਰੇ ਕੀ ਵੀਰ ਪ੍ਰਸ਼ਾਂਤ ਬਿਣ ਬੋਲਿਆ ਸਭ ਕੁਛ ਜਾਣਦਾ। ਹੁਣ ਬਾਬਾ ਬੁੱਢਾ ਸਾਹਿਬ ਜੀ ਰਸਨਾ 'ਚ ਸੁਣਨਾ ਚਾਹੁੰਦੇ ਨੇ, ਬਾਬਾ ਜੀ ਰਾਤ ਪਾਤਸ਼ਾਹ ਤੇਰੀ ਕਿਰਪਾ ਦੇ ਨਾਲ ਬੜੀ ਸੁੱਖਾਂ ਦੇ ਵਿੱਚ ਬਤੀਤ ਹੋਈ ਹੈ। ਹੁਣ ਮਾਫ ਕਰਨਾ, ਮੈਂ ਇੱਕ ਬਚਨ ਕਹਿਣ ਲੱਗਾ, ਇੱਥੇ ਸਤਿਗੁਰ ਨੇ ਸਾਨੂੰ ਸਾਰੀਆਂ ਦਾਤਾਂ ਦਿੱਤੀਆਂ ਆ, ਬੜਾ ਕੁਝ ਦਿੱਤਾ ਆ, ਅਲਾਮਾ ਫੇਜ਼ ਦੇ, ਪਤਾ ਨਹੀਂ ਕੀ ਗੱਲ ਪਰਮਾਤਮਾ ਸਾਡੇ ਤੋਂ ਕਰੀ ਗੁੱਸੇ ਹੋਇਆ ਆ, ਆਹ ਚੀਜ਼ ਮੰਗੀ ਸੀ ਮਿਲੀ ਨਹੀਂ, ਉਹ ਸ਼ੁਕਰਾਨਾ ਕਰ ਪਰਮਾਤਮਾ ਨੇ ਸਾਹ ਦਿੱਤੇ ਆ, ਸ਼ੁਕਰਾਨਾ ਕਰ ਪਰਮਾਤਮਾ ਨੇ ਪ੍ਰਸ਼ਾਦਾ ਦਿੱਤਾ ਛਕਣ ਵਾਸਤੇ, ਵੱਡਾ ਸ਼ੁਕਰਾਨਾ ਕਰ, ਇੰਡੀਆ ਛੱਡ ਕੇ ਕੈਨੇਡਾ ਆਣ ਕੇ ਬੈਠਾ ਆ, ਹੈ ਨਾ ਸ਼ੁਕਰਾਨਾ ਆ, ਜਿਹੜੇ ਨਹੀਂ ਆਏ ਉਹ ਵੀ ਤੜਫਦੇ, ਜਿਹੜੇ ਆਏ ਆ ਉਹ ਵੀ ਤੜਫਣ ਡਏ ਆ, ਗੱਲ ਇੱਕੋ ਹੀ ਆ, ਗੱਲ ਸੰਤੁਸ਼ਟੀ ਦੀ ਹੈ। ਬਸ ਉੱਥੇ ਇੱਕ ਪੰਕਤੀ ਹਿਰਦੇ ਅੰਦਰ ਵਸਾ ਕੇ ਰੱਖਿਆ ਕਰੋ, ਜਦੋਂ ਮਨ ਦੇ ਅੰਦਰ ਕੋਈ ਹੋਵੇ ਨਾ, ਬਈ ਆਹ ਕੰਮ ਨਹੀਂ ਹੋਇਆ, ਆਹ ਇੱਦਾਂ ਨਹੀਂ ਹੋਇਆ, ਆਹ ਇੱਦਾਂ ਨਹੀਂ ਹੋਇਆ, ਜਦੋਂ ਕੰਮ ਰੱਖਣਾ ਨਾ ਮਨ ਦੇ ਅੰਦਰ, ਹਿਰਦੇ ਦੇ ਅੰਦਰ ਕੀ ਬਚਾ ਕੇ ਰੱਖਣਾ। ਧੰਨ ਗੁਰੂ ਨਾਨਕ ਸਾਹਿਬ ਪਾਤਸ਼ਾਹ ਕੀ ਆਂਦੇ ਨੇ, ਜਪਜੀ ਸਾਹਿਬ ਦੇ ਅੰਦਰ ਪਾਤਸ਼ਾਹ ਆਂਦੇ ਨੇ, ਬਾਬਾ ਆਂਦਾ, ਬਾਬਾ ਨਾਨਕ ਆਂਦਾ, ਬਹੁਤਾ ਕਹੀਏ ਬਹੁਤਾ ਹੋਏ, ਕਹਿੰਦੇ ਹੀ ਨਹੀਂ ਅਸੀਂ, ਹੈ ਬੜਾ ਕੁਛ ਹੈ, ਜੇ ਕਿਸੇ ਨੇ ਕੁਝ ਮੰਗ ਲਿਆ 10 ਰੁਪਈਏ ਮਦਦ ਕਰ ਦੇਣਾ, ਮੈਂ ਯਾਰ ਕਿਰਾਇਆ ਦੇਣਾ, ਰੈਂਟ ਦੇਣਾ ਬੇਸਮੈਂਟ ਦਾ, ਕਿੱਥੇ ਯਾਰ, ਸਰ ਸਰਦਾ ਹੀ ਮਸਾਂ ਆ, ਮਸਾਂ ਸਰਦਾ। ਇਹ ਵਚਨ ਕਿਤੇ ਅਕਾਲ ਦੀ ਦਰਗਾਹ ਦੇ ਵਿੱਚ ਚਲ ਗਿਆ ਤਾਂ ਮਸਾਂ ਸਰਨ ਵਾਲੇ ਰਹਿ ਗਏ ਨਾ, ਬਾਬੇ ਨੇ ਕਿਹਾ ਕਿ ਸਿੱਖਾ ਕਦੀ ਨਹੀਂ ਕਹਿਣਾ, ਖਾਵੋ ਖਰਚੋ, ਸੁਣਿਓ ਖਾਂ ਬਚਨ, ਖਾਵੋ ਖਰਚੋ ਰਲ ਮਿਲ ਭਾਈ, ਤੋਟ ਨਾ ਆਵੇ ਵੱਧ ਦੋ ਜਾਈ, ਇਕੱਠੇ ਹੋ ਕੇ ਗੁਰਸਿੱਖਾਂ ਦਾ ਫਰਜ਼ ਆ ਨਾ ਇਕੱਠੇ ਹੋਣਾ, ਖਾਵੋ ਖਰਚੋ, ਖਾਓ ਵੀ ਇਕੱਠੇ ਤਾਂ ਖਰਚੋ ਵੀ ਇਕੱਠੇ, ਟੋਟ ਨਾ ਆਵੇ ਵੱਧ ਦੋ ਜਾਈ। ਇਸ ਮਿਸ਼ਨ ਸਾਨੂੰ ਸਾਨੂੰ ਸਿਧਾਂਤ ਚਾਹੀਦਾ। ਹੁਣ ਬਾਬਾ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਾਬਾ ਬੁੱਢਾ ਸਾਹਿਬ ਕੋਲ ਪੁੱਛਣਾ ਕੀਤਾ, ਬਾਬਾ ਜੀ ਕਹਿਣ ਲੱਗੇ ਪਾਤਸ਼ਾਹ ਬੜੀ ਸੁੱਖਾਂ ਦੇ ਵਿੱਚ ਰਾਤ ਬਤੀਤ ਹੋਈ, ਸਿੱਖ ਬੜੇ ਪ੍ਰਸੰਨ ਹੈ, ਸਿੱਖੋ ਰਾਤ ਕੋਈ ਤਕਲੀਫ ਤਾਂ ਹੋਈ? ਨਹੀਂ ਪਾਤਸ਼ਾਹ ਕੋਈ ਤਕਲੀਫ ਨਹੀਂ ਹੋਈ, ਸਰੋਵਰ ਜਿੱਥੇ ਖੁਦਾਈ ਹੁੰਦੀ ਉੱਥੇ ਗਏ, ਆ ਧੂਣੀਆਂ ਵਾਲੀਆਂ ਪਾਤਸ਼ਾਹ ਸਿੱਖ ਨੇ ਕਿਸੇ ਨੇ ਟਹਿਲ ਸੇਵਾ ਕਮਾਈ ਆ, ਸੰਗਤਾਂ ਨੇ ਇਹਦੇ ਦੁਆਲੇ ਬੈਠ ਕੇ ਰਾਤ ਕੱਟੀ ਹੈ, ਉਹ ਕਿਹੜਾ ਗੁਰਸਿੱਖ ਹੈ? ਭਾਈ ਗੁਰਦਾਸ ਸਾਹਿਬ ਆਣ ਕੇ ਔੜ ਕੇ ਕਹਿਣ ਲੱਗੇ ਪਾਤਸ਼ਾਹ ਇਹ ਮਾਲਵੇ ਨਗਰ ਤੋਂ ਆਇਆ ਬਾਬਾ ਆਦਮ ਆ, ਜਾਓ ਫਿਰ ਆਦਮ ਨੂੰ ਬੁਲਾਓ। ਕਹਿੰਦੇ ਫਿਰ ਪਾਤਸ਼ਾਹ ਬੁਲਾਉਂਦਾ ਆਪ, ਜਦੋਂ ਗੁਰੂ ਪ੍ਰਸੰਨ ਹੋ ਜਾਂਦਾ ਨਾ ਸੇਵਾ ਤੋਂ ਸਿਮਰਨ ਤੋਂ, ਸੇਵਾ ਤੇ ਸਿਮਰਨ ਜਦੋਂ ਦੋਨੇ ਮਿਲ ਜਾਂਦੇ ਨੇ ਨਾ, ਦੋਨੇ ਮਨ ਲਾ ਕੇ ਮਨੁੱਖ ਕਰਦਾ ਏ, ਤੇ ਫਿਰ ਗੁਰੂ ਜਦੋਂ ਦਿਆਲ ਹੁੰਦਾ, ਗੁਰੂ ਤਰੁੱਠਦਾ ਏ ਨਾ, ਉਹ ਆਵਾਜ਼ ਮਾਰ ਕੇ ਕਹਿੰਦਾ ਸਿੱਖਾ ਆ ਜਾ ਉੱਤਰ, ਹੁਣ ਤੇਰੀ ਸੇਵਾ ਥਾਹੇ ਪੈ ਗਈ ਹੈ। ਆਵਾਜ਼ ਮਾਰੀ ਬਾਬਾ ਆਦਮ ਨੂੰ, ਬਾਬਾ ਬੁੱਢਾ ਸਾਹਿਬ ਨੇ ਕਹਿਣ ਲੱਗੇ ਕਿ ਬਾਬਾ ਜੀ ਬੁਲਾਓ, ਇਹ ਸਿੱਖ ਨੇ ਜਿਹੜੀ ਸੇਵਾ ਕਮਾਈ ਆ ਨਾ ਉਹਨੂੰ ਬੁਲਾਓ, ਉਹਦੇ ਮਨ ਦੀ ਭਾਵਨਾ ਕੀ ਹੈ। ਬਾਬੇ ਆਦਮ ਨੂੰ ਉਸੇ ਵੇਲੇ ਭਾਈ ਗੁਰਦਾਸ ਸਾਹਿਬ ਜੀ ਬੁਲਾ ਕੇ ਲੈ ਕੇ ਆਏ, ਬਾਬਾ ਜੀ ਤੁਹਾਡੀ ਸੇਵਾ ਪ੍ਰਵਾਨ ਹੋ ਗਈ, ਗੁਰੂ ਨੇ ਬੁਲਵਾਇਆ ਤੁਹਾਨੂੰ। ਜਦੋਂ ਇਹ ਆਖਿਆ ਕਿ ਤੁਹਾਨੂੰ ਗੁਰੂ ਨੇ ਬੁਲਾਇਆ ਹੈ, ਬਾਬੇ ਆਦਮ ਦੀ ਅੱਖਾਂ ਚ ਅੰਸੂ ਆ ਗਏ। ਭਾਈ ਗੁਰਦਾਸ ਨੂੰ ਕਹਿਣ ਲੱਗੇ ਕਿ ਗੁਰਦਾਸ ਜੀ ਸਤਿਗੁਰਾਂ ਨੇ ਮੈਨੂੰ ਬੁਲਾਇਆ ਨਿਮਾਣੇ ਨੂੰ, ਸੱਚੀ ਕਹਿੰਦੇ ਹੋ? ਕਿੰਨੀ ਖੁਸ਼ੀ ਹੋਈ ਹੋਵੇਗੀ ਉਸ ਵੇਲੇ ਬਾਬੇ ਆਦਮ ਨੂੰ ਜਦੋਂ ਕਿਹਾ ਕਿ ਬੁਲਾਓ ਸਿੱਖ ਨੂੰ, ਕੋਈ ਟਿਕਾਣਾ ਖੁਸ਼ੀ ਦਾ ਨਹੀਂ ਰਿਹਾ। ਕਹਿੰਦੇ ਹਾਂ ਤੈਨੂੰ ਬੁਲਾਇਆ, ਦੌੜਾ ਗਿਆ। ਸਿੱਖਾ ਕਿੱਥੋਂ ਆਇਆ? ਪਾਤਸ਼ਾਹ ਮਾਲਵੇ ਚੋਂ ਆਇਆ, ਭੁੱਚੋ ਨਗਰ ਆ, ਬਠਿੰਡੇ ਦੇ ਵਿੱਚ ਪੈਂਦਾ ਆ, ਗੁਰੂ ਨਾਨਕ ਦੇ ਘਰ ਸੇਵਾ ਕਰਨ ਆਇਆ। ਹਾਂ ਪਾਤਸ਼ਾਹ ਸੇਵਾ ਪ੍ਰਵਾਨ ਹੋ ਗਈ, ਮੰਗ ਕੀ ਮੰਗਦਾ? ਗੁਰੂ ਤੇਰੇ ਤੋਂ ਤਰੁੱਠਾ ਆ, ਥੱਲੇ ਬੈਠ ਗਿਆ ਜ਼ਮੀਨ ਤੇ। ਪਾਤਸ਼ਾਹ ਕਹਿੰਦੇ ਉੱਠ ਕੇ ਖੜਾ ਹੋ, ਸੰਗਤ ਵੱਲ ਮੁੱਖ ਕਰ, ਮੰਗ ਕੀ ਮੰਗਦਾ? ਅੱਜ ਗੁਰੂ ਤੇਰੇ ਤੋਂ ਤਰੁੱਠਾ ਏ, ਤੂੰ ਸੇਵਾ ਕੀਤੀ ਹੈ ਸੰਗਤ ਦੀ ਨਾ, ਵਿੱਚ ਸੰਗਤ ਹਰ ਪ੍ਰਭ ਵਸੇ ਜੀ, ਸੰਗਤ ਦੇ ਵਿੱਚ ਅਕਾਲ ਪੁਰਖ ਪਰਮਾਤਮਾ ਦਾ ਵਾਸਾ ਏ, ਮੰਗ ਕੀ ਮੰਗਦਾ? ਸੰਗਤ ਦੀ ਸੇਵਾ ਕੀਤੀ ਹੈ। ਇਹਨੇ ਆਪਣੇ ਵੱਲ ਵਿੱਚ ਝਾਕਿਆ, ਉਮਰ ਵਡੇਰੀ ਹੋ ਗਈ ਸੀ, ਲੈਣ ਤਾਂ ਔਲਾਦ ਆਇਆ, ਬਸ ਸੰਗਤ ਦੇਖ ਕੇ ਸਕ ਗਿਆ। ਕਹਿੰਦਾ ਕਿ ਪਾਤਸ਼ਾਹ ਨਹੀਂ ਤੇਰਾ ਦਿੱਤਾ ਹੋਇਆ ਬੜਾ ਕੁਝ ਹੈ। ਪਾਤਸ਼ਾਹ ਕਹਿੰਦੇ ਨਹੀਂ, ਜਾਣਦਾ ਆ ਇਹ ਗੁਰੂ ਸਮਰੱਥ ਹੈ, ਗੁਰੂ ਸਿੱਖ ਦੇ ਮਨ ਦੇ ਵਿੱਚ ਕੀ ਆ, ਗੁਰੂ ਸਾਰਾ ਕੁਝ ਜਾਣਦਾ, ਪਰ ਉਹਦੀ ਰਸਨਾ ਚ ਸੁਣਨਾ ਚਾਹੁੰਦਾ ਏ। ਸਿੱਖ ਦੀ ਏਡੀ ਔਕਾਤ ਨਹੀਂ ਕਿ ਗੁਰੂ ਦੇ ਮਨ ਦੀ ਬੁੱਝ ਜਾਵੇ, ਉਹ ਸਿੱਖ ਦੀ ਔਕਾਤ ਨਹੀਂ ਕਿ ਉਹ ਗੁਰੂ ਦੇ ਮਨ ਦੀ ਬੁੱਝ ਜਾਵੇ, ਗੁਰੂ ਸਮਰੱਥ ਹੈ, ਗੁਰੂ ਸਿੱਖਾਂ ਦੇ ਮਨ ਦੀ ਜਾਣਦਾ ਆ। ਆਦਮ ਮੰਗ ਕੀ ਮੰਗਦਾ ਏ ਪਾਤਸ਼ਾਹ? ਬਸ ਇੱਥੇ ਕਹਿ ਕੇ ਕਹਿੰਦੇ ਰੁਕ ਗਿਆ ਪਾਤਸ਼ਾਹ। ਕਹਿੰਦੇ ਜਾ ਆਪਣੀ ਸਵਾਣੀ ਨੂੰ ਬੁਲਾ ਕੇ ਲੈ ਕੇ ਆ। ਜਦੋਂ ਇਹ ਵਚਨ ਆਖਿਆ ਨਾ, ਜਾ ਮੁੜ ਕੇ ਆਪਣੇ ਜਿੱਥੇ ਰਹਿੰਦਾ ਸੀ ਉੱਥੋਂ ਬੁਲਾ ਕੇ ਲੈ ਕੇ ਆਇਆ। ਇਹ ਦੋਨੇ ਜਾਣੇ ਪਤੀ ਤੇ ਪਤਨੀ ਸਤਿਗੁਰੂ ਪਾਤਸ਼ਾਹ ਮਹਾਰਾਜ ਦੇ ਸਨਮੁਖ ਆਏ। ਸਿੱਖੋ ਤੁਸੀਂ ਭਾਵਨਾ ਦੇ ਨਾਲ ਬੀਬੀ ਸੇਵਾ ਕੀਤੀ ਆ, ਮਾਈਆਂ ਰੱਬ ਰਜਾਈਆਂ, ਮਾਈਆਂ ਅੱਗੇ ਰੱਬ ਦੇ ਗੁਣ ਗਾਇਆ ਕਰਦੀਆਂ ਸਨ, ਹੁਣ ਕੀ ਦੇਖਦੀਆਂ? ਹੁਣ ਇੰਸਟਾਗ੍ਰਾਮ ਤੇ ਰੀਲਾਂ ਹੀ ਵੇਖੀ ਜਾਂਦੀਆਂ ਨੇ, ਆ ਰੀਲ ਆ ਗਈ, ਆਰਨੈਟ ਦਾ ਗਾਣਾ ਆ ਗਿਆ, ਆ ਫਲਾਨੇ ਦਾ ਆ ਗਿਆ, ਆ ਫਲਾਨੇ ਦਾ ਆ ਗਿਆ, ਕਈ ਤਾਂ ਪਤਾ ਨੀ ਕਿਸ ਪਾਸੇ ਰੋਲੇ ਫਿਰਦੇ ਨੇ। ਅੱਗੇ ਮਾਈਆਂ ਨੇ ਕਹਿਣਾ ਅੰਮ੍ਰਿਤ ਵੇਲਾ ਹੋ ਗਿਆ, ਉੱਠੋ ਪੁੱਤਰੋ, ਬਾਬੇ ਨਾਨਕ ਦਾ ਨਾਮ ਲਵੋ, ਆਖੋ ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ। ਦੂਜੇ ਪਾਸੇ ਆ ਜਾਣੀ ਬਾਪੂ ਦੀ, ਧੰਨ ਨਾਨਕ ਤੇਰੀ ਵੱਡੀ ਕਮਾਈ, ਇਹ ਆਖਣਾ ਨਾ। ਸਾਰੇ ਬੱਚਿਆਂ ਨੇ ਉੱਠ ਕੇ, ਅਲਾਰਮ ਸੀਗੇ ਸਾਡਾ ਉਸ ਵੇਲੇ ਦਾ, ਅੱਜ ਜੇ ਵੱਜ ਗਿਆ ਨਾ ਅਲਾਰਮ ਮੋਬਾਈਲ ਵਾਲਾ, ਬੰਦ ਕਰ ਲਓ, ਦੋ ਕੁ ਮਿੰਟ ਲੰਮਾ ਪੈ ਲਵਾਂ, ਅੱਜ ਟਾਈਮ ਬੜਾ ਪਿਆ ਆ। ਬਸ ਉਹ ਪਿਆ ਹੀ ਜਿਹੜਾ ਟਾਈਮ ਆ ਉਹ ਪਿਆ ਹੀ ਰਹਿ ਜਾਂਦਾ, ਉੱਠ ਹੀ ਨਹੀਂ ਹੁੰਦਾ। ਫਿਰ ਜਦੋਂ ਦੋਨਾਂ ਜਾਣਿਆਂ ਨੇ ਸੱਦਿਆ ਨਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਕਿ ਸਿੱਖੋ ਤੁਹਾਡੀ ਸੇਵਾ ਪ੍ਰਵਾਨ ਆ, ਮੰਗੋ ਕੀ ਮੰਗਦੇ ਹੋ? ਤੇ ਇਹ ਦੋਨੋਂ ਜਾਣਿਆਂ ਨੇ ਹੱਥ ਜੋੜਿਆ, ਤੇ ਗਿਆਨੀ ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਸਾਹਿਬ ਅੱਖਾਂ ਤੋਂ ਆਸਤੀ ਸਨ, ਉਹਨਾਂ ਨੇ ਮੈਂ 17 ਕਮਾਲ ਦੀਆਂ ਲਿਖੀਆਂ, ਨਿਗਾਹ ਨਹੀਂ ਸੀ ਭਾਈ ਸਾਹਿਬ ਜੀ, 14 ਕਿਤਾਬਾਂ ਲਿਖੀਆਂ, ਉਮਾਲਪੁਰ ਦੇ ਰਹਿਣ ਵਾਲੇ ਆ, ਅੱਖਾਂ ਤੋਂ ਆਸਤੀ, ਸੰਗੀਤ ਦੇ ਬੜੇ ਧਨੀ ਸਰਜੀਤ ਸਿੰਘ ਜੀ, ਪ੍ਰੋਫੈਸਰ ਦਰਸ਼ਨ ਸਿੰਘ ਜੀ ਕੋਮਲ ਸਾਹਿਬ ਯੂਟਿਊਬ ਤੇ ਪਾ ਲਿਓ, 14 ਕਿਤਾਬਾਂ ਨੇ, ਬੜੀਆਂ ਗੁਰਮਤ ਦੀਆਂ ਰੂਹਾਨੀਆਂ ਦੀਆਂ ਬੜੀਆਂ ਕਮਾਲ ਦੀਆਂ ਗੱਲਾਂ ਲਿਖੀਆਂ ਉਹਨਾਂ ਨੇ। ਇੱਕ ਇੱਥੇ ਚੀਜ਼ ਲਿਖੀ, ਜਦ ਮੰਗਣਾ ਤੇ ਫਿਰ ਕੀ ਸ਼ਰਮਾਉਣਾ, ਮੰਗ ਸਾਡੀ ਇੱਕੋ ਹੀ ਦਾਤ ਆ। ਉਹ ਕਿਹੜੀ ਮੰਗ ਆ? ਸਤਿਗੁਰੂ ਪਾਤਸ਼ਾਹ ਮਹਾਰਾਜ ਕੋਲ ਮੰਗਣਾ ਕੀਤੀ ਵੀ ਸਾਨੂੰ ਪੁੱਤਰ ਦੀ ਦਾਤ ਦੀ ਲੋੜ ਆ, ਔਲਾਦ ਦੀ ਲੋੜ ਆ, ਕਿ ਧੀ ਹੋਵੇ ਚਾਹੇ ਪੁੱਤ ਹੋਵੇ ਪਰ ਸਾਡੀ ਔਲਾਦ ਹੋਵੇ ਸਾਡੇ ਘਰ ਦੇ ਅੰਦਰ ਆ। ਧੰਨ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਰਹਿਮਤ ਦੇ ਘਰ ਦੇ ਅੰਦਰ ਆਣ ਕੇ ਉਹ ਜਿਵੇਂ ਵਰਾਂ ਦਾ ਮੀਂਹ ਬਰਸਾਉਣ ਲੱਗੇ ਨੇ। ਤੁਹਾਡੀ ਜਥਾ ਬੇਨਤੀ।

ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀਆਂ ਨੇ ਬਾਬੇ ਆਦਮ ਨੂੰ ਗਲ ਦੇ ਨਾਲ ਲਾਇਆ ਕਿ ਬਾਬਾ ਆਦਮ ਨੂੰ ਕਹਿਣ ਲੱਗੇ ਕਿ ਸਿੱਖਾ ਤੇਰੀ ਸੇਵਾ ਗੁਰੂ ਨਾਨਕ ਦੇ ਦਰ ਅੰਦਰ ਪ੍ਰਵਾਨ ਹੋਈ ਹੈ ਤੇ ਜਿਹੜੀ ਤੇਰੀ ਮਨ ਦੀ ਮਨਸ਼ਾ ਹੈ ਕਿ ਘਰ ਦੇ ਅੰਦਰ ਔਲਾਦ ਹੋਵੇ ਮਾਤਾ ਜੀ ਉਹਨਾਂ ਨੇ ਦੱਸਣਾ ਕੀਤਾ ਹੀ ਨਾ ਜਾਂ ਤੁਹਾਡੇ ਘਰ ਇੱਕ ਪੁੱਤਰ ਪੈਦਾ ਹੋਵੇਗਾ ਤੇ ਉਹਦਾ ਨਾਂ ਰੱਖਣਾ ਭਾਈ ਭਗਤੂ ਸਾਡੇ ਘਰ ਚਾਰ ਪੁੱਤਰ ਹੋਣੇ ਸਨ ਹੁਣ ਤਿੰਨ ਹੋਣਗੇ ਚੌਥਾ ਤੁਹਾਡੇ ਘਰ ਹੋਵੇਗਾ ਤੇ ਉਹਦਾ ਨਾਂ ਭਾਈ ਭਗਤੂ ਰੱਖਣਾ ਭਾਈ ਭਗਤੂ ਦੀ ਬੰਸ਼ ਫਿਰ ਅੱਗੇ ਕਿਵੇਂ ਚੱਲੀ ਸੱਤਵੇਂ ਪਾਤਸ਼ਾਹ ਦੇ ਵਿੱਚ ਦਰਬਾਰ ਦੇ ਅੰਦਰ ਇਹਨਾਂ ਦੇ ਪਰਿਵਾਰ ਦੇ ਵਿੱਚੋਂ ਕਿਵੇਂ ਆਏ ਕਿਵੇਂ ਸਰਦਾਰੀਆਂ ਮਿਲੀਆਂ ਇਹਨਾਂ ਨੂੰ ਰਾਜਾ ਤੇ ਨਾਭਾ ਤੇ ਜੀਂਦ ਰਿਆਸਤ ਫਿਰ ਕਿਵੇਂ ਬਣੀ ਹੈ ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਦੀਆਂ ਕਿਰਪਾ ਨੇ ਘਰ ਦੇ ਅੰਦਰ ਇੱਕ

ਤਾਂ ਜਦੋਂ ਗੁਰੂ ਦੇ ਆਸ਼ੇ ਅਨੁਸਾਰ ਜੀਂਦੇ ਹੋ ਨਾ, ਗੁਰੂ ਦੇ ਹੁਕਮ ਦੇ ਅੰਦਰ ਰਹਿੰਦੇ ਹੋ, ਤੇ ਗੁਰੂ ਫਿਰ ਤੁਹਾਡੇ ਸਿਰ ਦੇ ਉੱਪਰ ਆਪਣੇ ਸਿੱਖਾਂ ਦੀ ਪੈਜ ਆਪ ਰੱਖਦਾ। ਹਰ ਯੁਗ ਯੁਗ ਭਗਤ ਅਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ। ਹਰਨਾਕਸ਼ ਕਹਿੰਦਾ ਸੀ ਕਿ ਮੈਂ ਹੀ ਮੈਂ ਆ ਨਾ ਸਾਰਾ, ਘਰ ਦੇ ਅੰਦਰ ਪੁੱਤਰ ਪੈਦਾ ਹੋ ਗਿਆ, ਉਹਨੂੰ ਕਹਿੰਦਾ ਕਹਿ ਜਲੇ ਹਰਨਾਕਸ਼ ਥਲੇ ਹਰਨਾਕਸ਼, ਕਹਿੰਦਾ ਕਿ ਨਹੀਂ ਅਕਾਲ ਪੁਰਖ ਪਰਮਾਤਮਾ ਹੈ, ਕਹਿੰਦਾ ਨਹੀਂ ਆਖ ਹਰਨਾਕਸ਼ ਹੀ ਆ, ਕਹਿੰਦੇ ਕਹਿੰਦੇ ਨਹੀਂ ਆ ਥੰਮ ਤਾ ਦਿੱਤਾ, ਕਹਿੰਦਾ ਪਾਲਾ ਜੱਫੀ ਦੇਖਦਾ ਫਿਰ ਤੈਨੂੰ ਤੇਰਾ ਅਕਾਲ ਪੁਰਖ ਪਰਮਾਤਮਾ ਕਿਵੇਂ ਰੱਖਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਕੀੜੀ ਦਾ ਰੂਪ ਧਾਰਨ ਕਰਕੇ ਆ ਗਿਆ, ਬੀਬੀਆਂ ਪੜ੍ਹਦੀਆਂ ਹੁੰਦੀਆਂ ਸੀ ਨਾ ਅੱਗੇ, ਕੀੜੀ ਨਾ ਬਣਦਾ ਰਾਮਾ ਪ੍ਰਹਿਲਾਦ ਡੋਲ ਜਾਂਦਾ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਫਿਰ ਦਰਸ਼ਨ ਦਿੱਤੇ, ਪਾਲਾ ਤੱਤਿਆਂ ਥੰਮਾਂ ਨੂੰ ਜੱਫੀਆਂ ਦੇਖੂੰ ਤੇਰਾ ਰਾਮ ਰੱਖਦਾ। ਫਿਰ ਹਰਨਾਕਸ਼ ਦਾ ਰੂਪ ਧਾਰ ਕੇ, ਨਰਸਿੰਘ ਦਾ ਰੂਪ ਧਾਰ ਕੇ ਫਿਰ ਇਹ ਹਰਨਾਕਸ਼ ਦਾ ਵੱਧ ਕੀਤਾ। ਬੀਬੀ ਰਜਨੀ ਇਸੇ ਦਰ ਦੇ ਉੱਪਰ, ਇਹਦੇ ਪਿਤਾ ਜੀ ਕਹਿਣ ਲੱਗੇ ਸੀ ਕਿ ਰਜਨੀ ਕਿਹੜਾ ਦਿੱਤਾ ਖਾਂਦੀਆਂ, ਬਾਕੀਆਂ ਨੇ ਕਿਹਾ ਕਿ ਪਾਸ਼ਾ ਤੇਰਾ ਦਿੱਤਾ ਖਾਂਦੀਆਂ, ਤੇ ਰਜਨੀ ਕਹਿੰਦੀ ਨਹੀਂ ਮੈਂ ਤਾਂ ਉਸ ਅਕਾਲ ਪੁਰਖ ਪਰਮਾਤਮਾ ਦਾ ਦਿੱਤਾ ਖਾਂਦੀ, ਪਿੰਗਲੇ ਦੇ ਲੜ ਲਾਤੀ, ਕੁੜੀ ਦੇ ਲੜ ਲਾਤੀ, ਕਹਿੰਦਾ ਦੇਖੂੰਗਾ ਤੈਨੂੰ ਅਕਾਲ ਪੁਰਖ ਪਰਮਾਤਮਾ ਰੋਟੀ ਕਿੱਥੋਂ ਦਿੰਦਾ ਆ। ਪਿੰਡਿਆਂ ਨੇ ਧੱਕੇ ਮਾਰ ਕੇ ਕੱਢਤਾ, ਇਹ ਪਿੰਗਲਾ ਹੈ, ਇਹ ਕੋੜੀ ਹੈ, ਰੋਗ ਫੈਲ ਜਾਵੇਗਾ, ਅਛੂਤ ਦਾ ਰੋਗ ਆ ਇਹ। ਤੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਲੈ ਗਈ ਉਹੀ ਦੁੱਖ ਪੰਜਨੀ ਬੇਰੀ। ਜਦੋਂ ਆਪ ਗੁਰੂ ਨਾਨਕ ਦੇ ਸਿੱਖਾਂ ਦੇ ਘਰੋਂ ਅੰਦਰੋਂ ਪ੍ਰਸ਼ਾਦਾ ਇਕੱਤਰ ਕਰਨ ਵਾਸਤੇ ਜਾਂ ਲੰਗਰ ਦੇ ਵਿੱਚੋਂ, ਕਈਆਂ ਨੇ ਕਿਹਾ ਕਿ ਸਿੱਖਾਂ ਦੇ ਘਰ ਅੰਦਰੋਂ, ਕਿਸੇ ਨੇ ਆਖਿਆ ਕਿ ਉਹ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਲਿਆ ਕੇ ਆਪਣੇ ਪਤੀ ਨੂੰ ਛਕਾਉਣ ਵਾਸਤੇ ਲੈਣ ਵਾਸਤੇ ਗਈ। ਪਰ ਆਪਾਂ ਕੌਤਕ ਤਾਂ ਵਰਤਿਆ ਇਹ ਨਾ, ਅੱਜ ਡਰਾਇੰਗ ਰੂਮਾਂ ਦੇ ਵਿੱਚ ਬੈਠਣ ਵਾਲੇ ਜਿਹੜੇ ਆਪਣੇ ਆਪ ਨੂੰ ਵੱਡੇ ਫਿਲੋਸਫਰ ਅਖਵਾਉਂਦੇ ਨੇ, ਕਦੀ ਸਰੋਵਰਾਂ ਦੇ ਉੱਪਰ ਕਿੰਤੂ, ਕਦੀ ਇਤਿਹਾਸ ਦੇ ਉੱਪਰ ਕਿੰਤੂ, ਕਦੀ ਬਾਬਾ ਦੀਪ ਸਿੰਘ ਜੀ ਦੀ ਕੁਰਬਾਨੀ ਦੇ ਉੱਪਰ ਕਿੰਤੂ, ਇਹ ਸਿੱਖੀ ਜਿਹੜੀ ਆ ਇਹ ਭਾਵਨਾ ਦੀ ਆ, ਇਹ ਤਰਕ ਦੀ ਨਹੀਂ ਹੈ। ਬੀਬੀ ਰਜਨੀ ਫਿਰ ਜਦੋਂ ਆਈ ਸੀ, ਆਉਂਦੇ ਨੂੰ ਇਹੀ ਪਿੰਗਲਾ ਸੀ ਜਿਹੜਾ, ਜਦੋਂ ਇਸ਼ਨਾਨ ਕੀਤਾ ਦੁੱਖ ਭੰਜਨੀ ਬੇਰੀ ਥੱਲੇ ਨਾ, ਕਾਇਆ ਅਰੋਗ ਹੋ ਗਈ। ਹੁਣ ਦੀ ਉਦਾਹਰਨ 84 ਤੋਂ ਪਹਿਲਾਂ ਦੀ, 82-83 ਦੀ ਗੱਲ ਹੈ। ਦਿੱਲੀ ਵਾਲਾ ਆਇਆ ਸੀ ਨਾ ਬਾਬਾ ਜਰਨੈਲ ਸਿੰਘ ਜੀ ਦੇ ਕੋਲ, ਤੁਸੀਂ ਪੜ੍ਹਿਆ ਇਤਿਹਾਸ ਤੋਂ, ਲੰਬਾ ਸਮਾਂ ਹੋ ਜਾਵੇਗਾ ਕਿ ਕੈਂਸਰ ਦਾ ਰੋਗ ਹੋ ਗਿਆ, ਡਾਕਟਰ ਕਹਿੰਦੇ ਕਿ ਨਹੀਂ ਠੀਕ ਹੋ ਸਕਦਾ। ਬਾਰੂ ਮੱਲ ਜੀ ਉਹ ਫਿਰ ਲਿਆ ਕੇ ਇਸ਼ਨਾਨ ਕਰਵਾਇਆ ਨਾ ਜਦੋਂ, ਤੇ ਬਾਬਾ ਜੀ ਉਹਨਾਂ ਨੇ, ਬਾਬਾ ਜਰਨੈਲ ਸਿੰਘ ਖਾਲਸਾ ਮਹਾਂਪੁਰਖ ਭਿੰਡਰਾਂ ਵਾਲਿਆਂ ਨੇ ਬਚਨ ਕੀਤਾ, ਇਹਦਾ ਉਨਾ ਸਮਾਂ ਇਸ਼ਨਾਨ ਕਰਵਾਓ ਜਿੰਨਾ ਚਿਰ ਸੁਖਮਨੀ ਸਾਹਿਬ ਦਾ ਜਾਪ ਸਮਾਪਤ ਨਹੀਂ ਹੋ ਜਾਂਦਾ। ਸਿੰਘ ਨੇ ਇਸ਼ਨਾਨ ਕਰਵਾਇਆ, ਨਾਲ ਸੁਖਮਨੀ ਸਾਹਿਬ ਜੀ ਦਾ ਜਾਪ ਕੀਤਾ, ਤੇ ਬਾਬਾ ਜਰਨੈਲ ਸਿੰਘ ਜੀ ਹੁਣਾਂ ਨੇ ਜਾ ਕੇ ਫਿਰ ਹਰਿਮੰਦਰ ਸਾਹਿਬ ਦੇ ਅੰਦਰ ਅਰਦਾਸ ਕੀਤੀ ਸੀ ਕਿ ਪਾਤਸ਼ਾਹ ਕਿਰਪਾ ਕਰ, ਤੇਰੇ ਦਰ ਕਿਸੇ ਚੀਜ਼ ਦੀ ਘਾਟ ਨਹੀਂ ਹੈ, ਕਿਰਪਾ ਕਰਕੇ ਇਹਨੂੰ ਜੀਵਨ ਬਖਸ਼ਿਸ਼ ਕਰੋ, ਅਰਦਾਸ ਕੀਤੀ ਨਾ। ਤਾਂ ਉਹੀ ਬੱਚਾ ਜਿਹੜੇ 2.5 ਮਹੀਨੇ ਕੁਛ ਖਾਧਾ ਨਹੀਂ ਸੀ, ਡਾਕਟਰ ਕਹਿੰਦਾ ਸੀ ਕਿ ਜ਼ਿੰਦਗੀ ਥੋੜੀ ਆ, ਦਿਨਾਂ ਦਾ ਪਰਾਉਣਾ ਆ, ਘਰ ਲਿਜਾ ਕੇ ਸੇਵਾ ਕਰ ਲਓ। ਤਾਂ ਜਦੋਂ ਕਰਨਾਲ ਹੀ ਲੰਘੇ ਸੀ, ਹਜੇ ਹਰਿਆਣੇ ਦੇ ਕੋਲ ਹੀ ਪਹੁੰਚੇ ਸੀ, ਕਹਿੰਦੇ ਕਿ ਇਹ ਬੱਚਾ ਰੋ ਪਿਆ ਤੇ ਜਲ ਛਕਿਆ, ਉਹ ਜਲ ਦਿੱਤਾ ਕਿ ਜਿਹੜਾ ਹਰਿਮੰਦਰ ਸਾਹਿਬ ਤੋਂ ਲੈ ਕੇ ਆਏ ਸਨ, ਤੇ ਅੱਜ ਵੀ ਉਹ ਆ ਚੰਗਾ ਭਲਾ ਚੜ੍ਹਦੀ ਕਲਾ ਦੇ ਵਿੱਚ ਹੈ, ਏਮਜ਼ ਦਾ ਸਭ ਤੋਂ ਵੱਡਾ ਡਾਕਟਰ ਬਣਿਆ ਫਿਰ। ਜਿਹੜਾ ਬਾਰੂ ਮੱਲ ਸੀ ਨਾ, ਉਹ ਕਹਿੰਦਾ ਕਿ ਮੇਰੀ ਬਦਕਿਸਮਤੀ ਹੈ ਕਿ ਮੈਂ ਸੰਤਾਂ ਨੂੰ ਕਿਸੇ ਹੋਰ ਨਜ਼ਰੀਏ ਨਾਲ ਵੇਖਦਾ ਸਾਂ, ਪਰ ਸੰਤ ਉਹ ਸਨ ਜਿਨ੍ਹਾਂ ਨੇ ਆਪਾਂ ਗੁਰੂ ਨਾਨਕ ਨੂੰ ਸਮਰਪਿਤ ਕੀਤਾ ਹੋਇਆ ਸੀ। ਬੜਾ ਇਤਿਹਾਸ ਨੇ, ਜਦੋਂ ਸੰਤਾਂ ਦਾ ਕਹਿਣ ਲੱਗਾਂਗੇ ਫਿਰ ਕਹਾਂਗੇ। ਆ ਸਾਰੇ ਕੋਟਾਨ ਕੋਟਨ ਬਾਅਦ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦਾ, ਸਾਰਿਆਂ ਦੀ ਚੜ੍ਹਦੀ ਕਲਾ ਦੀ ਅਰਦਾਸ ਕਰਦਾ, ਪਾਤਸ਼ਾਹ ਕਿਰਪਾ ਕਰਨੀ ਲੋਕ ਸੁਖੀਆ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ, ਕਿਰਪਾ ਕਰਨੀ ਪਾਤਸ਼ਾਹ ਤੇਰੇ ਸ਼ਰਨ ਦੇ ਵਿੱਚ ਆਏ ਸਿੱਖਾਂ ਨੂੰ ਆਪਣੇ ਦਰੋਂ ਘਰੋਂ ਆਪਣੀ ਸਿੱਖੀ ਦੇ ਨਾਲ ਨਿਵਾਜਣਾ, ਅੰਮ੍ਰਿਤ ਵੇਲੇ ਦਾ ਜਾਗਣਾ ਬਖਸ਼ਿਸ਼ ਕਰਨਾ, ਤੇ ਗੁਰੂ ਗੁਰੂ ਜਪਣ ਦਾ ਬਲ ਬੁੱਧੀ ਉਦਮ ਚਾਓ ਬਖਸ਼ਿਸ਼ ਕਰਨਾ, ਭੁੱਲਾਂ ਦੀ ਖਿਮਾ ਦਿਓ ਅਸੀਸ, ਅਦਬ ਸਹਿਤ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਵਾਹਿਗੁਰੂ ਜੀ ਕਾ ਖਾਲਸਾ।

ਫਤਿਹ। ਗੁਰੂ ਪਿਆਰੇ, ਗੁਰੂ ਸਵਾਰੀ, ਸਾਧ ਸੰਗਤ ਜੀ, ਆਪ ਜੀ ਨੇ ਬਹੁਤ ਹੀ ਪ੍ਰੇਮ ਦੇ ਨਾਲ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਜੁੜ ਕੇ ਗੁਰ ਇਤਿਹਾਸ ਇਤਿਹਾਸ ਦਾ ਆਨੰਦ ਢਾਡੀ ਵਾਰਾਂ ਦੇ ਰਾਹੀਂ ਮਾਣਿਆ। ਸੇਵਾ ਨਿਭਾਰੇ ਸਨ ਗਿਆਨੀ ਇੰਦਰਜੀਤ ਸਿੰਘ ਜੀ ਬਜੂਹਾ ਦਾ ਢਾਡੀ ਜਥਾ ਸਮੂਹ ਜਥੇਦਾਰ ਸੰਗਤ ਵੱਲੋਂ, ਪ੍ਰਬੰਧਕ ਸੇਵਾਦਾਰਾਂ ਵੱਲੋਂ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਕਿਰਪਾ ਕਰਨ, ਚੜ੍ਹਦੀ ਕਲਾ ਨਾਲ ਪੰਥ ਦੀ ਕੌਮ ਦੀ ਸੇਵਾ ਦੇ ਬਲ ਬਖਸ਼ਿਸ਼ ਕਰਨ ਜੀ।

ਤੇ ਜਿਨ੍ਹਾਂ ਸੰਗਤਾਂ ਨੇ ਸ਼੍ਰੀ ਅਖੰਡ ਪਾਠ ਸਾਹਿਬ ਦੀ ਸੇਵਾ ਜਾਂ ਗੁਰੂ ਕੇ ਲੰਗਰਾਂ ਦੀ ਦੇਗ ਦੀ ਸੇਵਾ ਪ੍ਰਾਪਤ ਕਰਨੀ ਹੋਵੇ, ਉਹਨਾਂ ਦੇ ਚਰਨਾਂ ਵਿੱਚ ਬੇਨਤੀ ਦਫ਼ਤਰ ਦੇ ਨਾਲ ਸੰਪਰਕ ਕਰਕੇ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ ਜੀ।

ਜੀ ਹਾਜ਼ਰੀਆਂ ਭਰਨਗੇ ਅਤੇ ਪੰਥ ਦੇ ਵਿਦਵਾਨ ਢਾਡੀ ਜਥੇ ਵੀ ਸੰਗਤਾਂ ਨੂੰ ਗੁਰ ਇਤਿਹਾਸ ਸਿੱਖ ਇਤਿਹਾਸ ਸਰਵਣ ਕਰਾ ਕੇ ਸਤਿਗੁਰਾਂ ਦੇ ਦਰ ਘਰ ਨਾਲ ਜੋੜਨਗੇ। ਸੋ ਸੰਗਤ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਸੇਵਾਵਾਂ ਕਰਕੇ ਲਾਹੇ ਪ੍ਰਾਪਤ ਕਰਨੇ ਜੀ ਗੁਰੂ ਘਰ ਦੀਆਂ

ਗੁਰਮੁਖੀ ਅਤੇ ਗਤਕੇ ਦੀ ਸਿੱਖਿਆ ਦਾ ਯੋਗ ਪ੍ਰਬੰਧ ਹੈ, ਜਿਨ੍ਹਾਂ ਸੰਗਤਾਂ ਨੇ ਵੀ ਇਹਦੇ ਵਿੱਚ ਲਾਹ ਪ੍ਰਾਪਤ ਕਰਨਾ ਹੋਵੇ ਉਹ ਗੁਰੂ ਘਰ ਦੇ ਮੁੱਖ ਵਜ਼ੀਰ ਗਿਆਨੀ ਲਖਬੀਰ ਸਿੰਘ ਜੀ ਨਾਲ ਸੰਪਰਕ ਕਰਕੇ ਇਹਨਾਂ ਕਲਾਸਾਂ ਵਿੱਚ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ

ਬੇਨਤੀ ਹੈ ਕਿ ਜਦੋਂ ਗੁਰੂ ਘਰ ਦੇ ਵੱਡੇ ਸਮਾਗਮ ਹੁੰਦੇ ਹਨ, ਸ੍ਰੀ ਅਖੰਡ ਪਾਠ ਸਾਹਿਬ ਸਮੇਤ ਜਪਜੀ ਸਾਹਿਬ ਜੀ ਦੇ ਆਰੰਭ ਕੀਤੇ ਜਾਂਦੇ ਹਨ, ਉਸ ਵੇਲੇ ਆਪ ਜੀ ਵੱਧ ਤੋਂ ਵੱਧ ਆਪਣੀਆਂ ਸੇਵਾਵਾਂ ਜਿਹੜੀਆਂ ਉਹ ਜ਼ਰੂਰ ਦਿਆ ਕਰੋ, ਕਿਉਂਕਿ ਆਪਾਂ ਜਦੋਂ ਸ੍ਰੀ ਅਖੰਡ ਪਾਠ ਸਾਹਿਬ ਰੱਖਦੇ ਹਾਂ ਉਦੋਂ ਭਜੰਗੀ ਲੱਭਦੇ ਨਹੀਂ, ਸੰਥਿਆ ਕਰਨ ਨੂੰ ਬਹੁਤ ਆਉਂਦੇ ਨੇ। ਸੋ ਬੇਨਤੀ ਹੈ ਕਿ ਉਸ ਵੇਲੇ ਵੀ ਆਪ ਜੀ ਨੇ ਸੇਵਾਵਾਂ ਨਿਭਾਉਣੀਆਂ ਹਨ। ਸੋ ਇਹ ਜੋ ਸੰਗਤ ਜੀ ਗੁਰੂ ਘਰ ਵਿਖੇ ਗੁਰਬਾਣੀ ਪਾਠ ਬੋਧ ਸਮਾਗਮ 3 ਮਈ ਤੋਂ ਆਰੰਭ ਹੋਏ ਹਨ, ਇਸ ਵਿੱਚ ਵੀ ਵੱਧ ਤੋਂ ਵੱਧ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ

ਉੱਥੇ ਸੰਗਤ ਜੀ ਗੁਰਬਾਣੀ ਦਾ ਵੱਧ ਤੋਂ ਵੱਧ ਸਤਿਕਾਰ ਵੀ ਸਿੱਖਣਾ ਹੈ ਔਰ ਜੋ ਸਤਿਗੁਰਾਂ ਦੇ ਬਚਨ ਹਨ ਉਹਨਾਂ ਨੂੰ ਵੀ ਮੰਨਣ ਵਾਸਤੇ ਅਸੀਂ ਤਤਪਰ ਹੋਣਾ ਹੈ ਕਿਉਂਕਿ ਜਿੱਥੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਮੱਥਾ ਟੇਕਦੇ ਸਤਿਗੁਰਾਂ ਦੀ ਸੰਗਤ ਕਰਦੇ ਹਾਂ ਉੱਥੇ ਸੰਗਤ ਜੀ ਜਿੱਥੇ ਬਾਣੀ ਆਪਾਂ ਸਰਵਣ ਕਰਦੇ ਹਾਂ ਉੱਥੇ ਬਾਣੀ ਦਾ ਉਪਦੇਸ਼ ਵੀ ਧਾਰਨ ਕਰਨਾ ਇਹ ਸਾਡੇ ਜੀਵਨ ਦਾ ਫਰਜ਼ ਹੈ। ਜੇ ਆਪਾਂ ਸਤਿਗੁਰਾਂ ਦੇ ਬਚਨ ਧਾਰਨ ਹੀ ਨਹੀਂ ਕੀਤੇ ਬਾਣੀ ਦਾ ਸਤਿਕਾਰ ਹੀ ਸਾਡੇ ਮਨਾਂ ਵਿੱਚ ਨਹੀਂ ਆਇਆ ਫਿਰ ਸਮਝ ਲਓ ਸਾਡਾ ਜੀਵਨ ਵਿਅਰਥ ਹੈ ਕਿਉਂਕਿ ਗੁਰਬਾਣੀ ਦੇ ਵਿੱਚ ਬਾਰ ਬਾਰ ਸਾਨੂੰ ਇਹ ਸਿੱਖਿਆ ਦਿੱਤੀ ਗਈ ਹੈ ਆਇਓ ਸੁਣ ਪੜ੍ਹਨ ਕੋ ਬਾਣੀ ਭਾਵ ਕਿ ਸਾਨੂੰ ਜੇ ਆਪਾਂ ਇਹ ਸਮਝੀਏ ਸਾਡਾ ਜਿਹੜਾ ਮਨੁੱਖਾ ਜੀਵਨ ਮਿਲਿਆ ਇਹ ਗੁਰਬਾਣੀ ਪੜ੍ਹਨ ਵਾਸਤੇ ਸਤਿਗੁਰਾਂ ਦੀ ਸਿੱਖਿਆ ਤੇ ਚੱਲਣ ਵਾਸਤੇ ਪ੍ਰਾਪਤ ਹੋਇਆ ਤੇ ਵੱਡੇ ਭਾਗ ਨੇ ਸੰਗਤ ਜੀ ਸਾਨੂੰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਵਰਗੇ ਸਤਿਗੁਰੂ ਜੀ ਪ੍ਰਾਪਤ ਹਨ ਸੋ ਅਸੀਂ ਇਹਨਾਂ ਦੇ ਚਰਨੀ ਲੱਗ ਕੇ ਆਪਣੇ ਜੀਵਨ ਨੂੰ ਜ਼ਰੂਰ ਸਫਲ ਬਣਾਉਣ ਦਾ ਯਤਨ ਕਰੀਏ। ਸੋ ਸੰਗਤ ਜੀ ਤਿਆਰੀਆਂ ਹੋ ਰਹੀਆਂ ਹਨ ਪਾ ਗੁਰਬਾਣੀ ਸੁਧ ਪਾਠ ਬੋਧ ਸਮਾਗਮ ਦੀਆਂ ਸਿੰਘ ਸਾਹਿਬ ਗਿਆਨੀ ਲਖਬੀਰ ਸਿੰਘ ਜੀ ਅਤੇ ਸਿੰਘ ਸਾਹਿਬ ਗਿਆਨੀ ਜੈਮਲ ਸਿੰਘ ਜੀ

ਜਾਂ ਕਿਸੇ ਪ੍ਰਕਾਰ ਦਾ ਸੰਸਾ ਹੋਵੇ, ਉਹ ਸਿੰਘ ਸਾਹਿਬ ਜੀ ਦੇ ਨਾਲ ਆਪ ਜੀ ਵਿਚਾਰ ਕਰਕੇ ਵੀ ਨਿਵਰਤ ਕਰ ਸਕਦੇ ਹੋ। ਸੋ ਆਓ ਸੰਗਤ ਜੀ, ਹੁਣ ਬੜੇ ਪ੍ਰੇਮ ਨਾਲ ਜੋ ਗੁਰਬਾਣੀ ਸੁਧਪਾਠ ਬੋਧ ਸਮਾਗਮ ਦੀਆਂ ਆਰੰਭਕ ਬੇਨਤੀਆਂ ਹਨ, ਉਹਨਾਂ ਦੇ ਨਾਲ ਜੁੜਨ ਦਾ ਯਤਨ ਕਰੀਏ, ਕਿਉਂਕਿ ਆਰੰਭਕ ਬੇਨਤੀਆਂ ਵੀ ਬਹੁਤ ਜ਼ਰੂਰੀ ਹੁੰਦੀਆਂ ਹਨ। ਸੋ ਉਹ ਆਪਾਂ ਸਿੰਘ ਸਾਹਿਬ ਜੀ ਪਾਸੋਂ ਸਰਵਣ ਕਰਕੇ ਇਸ ਮਹਾਨ ਸਮਾਗਮ

0: ਸਦਕਾ ਸਤਿਗੁਰਾਂ ਦੇ ਹਜੂਰ ਸੁੰਦਰ ਦੀਵਾਨ ਸੱਜੇ ਹਨ। ਸੱਜੇ ਹੋਏ ਦੀਵਾਨਾਂ ਅੰਦਰ ਆਪ ਸੰਗਤਾਂ ਨੇ ਛੇਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਜੀਆਂ ਵੱਲੋਂ ਚਲਾਈ ਹੋਈ ਮਾਣ ਮਰਿਆਦਾ ਦੇ ਅਨੁਸਾਰ ਢਾਡੀ ਰਸਨਾ ਤੋਂ ਭਾਈ ਇੰਦਰਜੀਤ ਸਿੰਘ ਜੀ ਡਾਕਟਰ ਸਾਹਿਬ ਉਹਨਾਂ ਦੀ ਰਸਨਾ ਤੋਂ ਬਜੂਹਾ ਸਾਹਿਬ ਨੇ ਬੜੇ ਪਿਆਰ ਨਾਲ ਆਪ ਜੀਆਂ ਨੂੰ ਸ਼੍ਰੀਮਾਨ ਮਹਾਂਪੁਰਖ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦੇ ਅੰਤਰੀਵ ਜੀਵਨ ਬਾਰੇ ਸਾਧ ਸੰਗਤ ਜੀ ਪਿਆਰ ਸਹਿਤ ਸਮਝਾਇਆ ਹੈ। ਸੋ ਸਾਧ ਸੰਗਤ ਜੀ, ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖਾਂ ਦਾ ਇੱਕ ਪਾਸਾ ਸਾਰੇ ਹੀ ਵੇਖਦੇ ਹਾਂ ਕਿ ਸੰਤ ਜਰਨੈਲ ਸਿੰਘ ਜਦੋਂ ਤੁਰਦੇ ਨੇ ਉਹਨਾਂ ਦੇ ਮਗਰ ਕਿੰਨੇ ਸਿੰਘ ਹੁੰਦੇ, ਨਾਲ ਉਹਨਾਂ ਕੋਲ ਵੱਡੇ ਵੱਡੇ ਹਥਿਆਰਾਂ ਵਾਲੇ ਸਿੰਘ ਗੰਨਾ ਲੈ ਕੇ ਤੁਰੇ ਫਿਰਦੇ, ਜਾਂ ਸਾਧ ਸੰਗਤ ਜੀ ਸੰਤਾਂ ਦਾ ਉਹ ਵਾਲਾ ਰੂਪ ਜਿਹੜਾ 1984 ਛੇ ਜੂਨ ਤੱਕ ਖਾਲਸੇ ਨੇ ਵੇਖਿਆ, ਇੱਕੋ ਰੂਪ ਨੂੰ ਵੇਖਦੇ ਹਾਂ। ਉਹਨਾਂ ਦੇ ਅੰਤਰੀਵ ਭਾਵ ਨੂੰ ਆਪ ਜੀਆਂ ਨੇ ਡਾਕਟਰ ਬਜੂਹਾ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਸਾਧ ਸੰਗਤ ਜੀ, ਜੇ ਕੁਰਬਾਨੀ ਕਰਨੀ ਹੈ, ਜੇ ਯੋਧਿਆਂ ਦੇ ਵਾਂਗਰਾਂ ਮੈਦਾਨੇ ਜੰਗ 'ਚ ਜੂਝਣਾ ਹੈ, ਤਾਂ ਪਹਿਲਾਂ ਆਪਣੇ ਜੀਵਨ ਨੂੰ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਵਰਗਾ ਬਣਾਉਣਾ ਪਵੇਗਾ। ਸੰਤ ਜਰਨੈਲ ਸਿੰਘ ਨੇ ਇਹ ਨਹੀਂ ਕਿ ਸਾਧ ਸੰਗਤ ਜੀ ਉੱਠੇ ਮੁਖੀ ਬਣੇ ਤੇ ਚੱਕੇ ਹਥਿਆਰ ਤੇ ਫੌਜ ਨਾਲ ਮੱਥਾ ਲਾ ਲਿਆ। ਨਹੀਂ ਭਾਈ, ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਮਹਾਂਪੁਰਖਾਂ ਦਾ ਜੇ ਅੰਦਰ ਦਾ ਜੀਵਨ ਪੜੋ ਨਾ, ਸਾਧ ਸੰਗਤ ਜੀ ਬੜੀ ਤਗੜੀ ਹਸਤੀ ਹਨ ਸ਼੍ਰੀਮਾਨ ਸੰਤ ਗਿਆਨੀ ਜਰਨੈਲ ਸਿੰਘ ਜੀ ਮਹਾਂਪੁਰਖ। ਸੰਤਾਂ ਦੇ ਜੀਵਨ ਦੀ ਇੱਕ ਸੂਖਮ ਜੀ ਸਾਖੀ ਹੈ। ਛੋਟੇ ਭਚੰਗੀ ਜਥੇ ਦੇ ਵਿੱਚ ਖੇਡ ਰਹੇ ਸਨ, ਬੱਚਿਆਂ ਦੀ ਬੁੱਧ ਚੰਚਲ ਹੁੰਦੀ ਹੈ। ਮਹਾਂਪੁਰਖਾਂ ਨੇ ਕਿਹਾ, ਬੱਚ ਭਚੰਗੀਓ, ਏਦਾਂ ਖੇਡੀ ਦਾ ਨਹੀਂ ਹੁੰਦਾ, ਨਾਮ ਜਪਿਆ ਕਰੋ, ਬਾਣੀ ਪੜਿਆ ਕਰੋ। ਚੰਚਲ ਬੁੱਧੀ ਚ ਭਚੰਗੀ ਇੱਕ ਨੇ ਮਹਾਂਪੁਰਖਾਂ ਨੂੰ ਸਵਾਲ ਕਰ ਦਿੱਤਾ, ਕਹਿੰਦਾ ਮਹਾਂਪੁਰਖ ਹੋਏ, ਬਾਣੀ ਪੜਨ ਨਾਲ ਨਾਮ ਜਪਣ ਨਾਲ ਕੀ ਮਿਲੇਗਾ? ਤਾਂ ਸਾਧ ਸੰਗਤ ਜੀ, ਮਹਾਂਪੁਰਖਾਂ ਨੇ ਅੱਗੋਂ ਜਵਾਬ ਦਿੱਤਾ ਕਿ ਭਚੰਗੀਆ, ਜੇ ਇੱਕ ਸੈਕਿੰਡ ਵਾਸਤੇ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਸੁਰਤੀ ਜੁੜ ਜਾਵੇ ਨਾ, ਇੱਕ ਸੈਕਿੰਡ ਵਾਸਤੇ ਟਿਕ ਜਾਵੇ, ਤਿੰਨ ਤਿੰਨ ਦਿਨ ਭੁੱਖ ਤੇ ਤਿੰਨ ਤਿੰਨ ਦਿਨ ਪਿਆਸ ਨਹੀਂ ਲੱਗਦੀ, ਇੱਕ ਸੈਕਿੰਡ ਦੇ ਵਾਹਿਗੁਰੂ ਦੇ ਨਾਮ ਦੇ ਵਿੱਚ ਸੁਰਤੀ ਟਿਕਣ ਦੇ ਨਾਲ ਇੰਨੀ ਜ਼ਿਆਦੀ ਜਿਹੜੀ ਅੰਦਰੋਂ ਹਿਰਦੇ ਨੂੰ ਪਿਆਰ, ਅੰਦਰੋਂ ਹਿਰਦੇ ਨੂੰ ਸਕੂਨ ਮਿਲਦਾ ਹੈ ਕਿ ਦੁਨੀਆਂ ਦੇ ਸਾਰੇ ਰਸ ਭੁੱਲ ਜਾਂਦੇ ਹਨ। ਸੋ ਸਾਧ ਸੰਗਤ ਜੀ, ਜਿਨ੍ਹੇ ਜਿਹੜਾ ਰਸ ਨੂੰ ਚੱਖਿਆ ਹੈ, ਉਹੀ ਉਸੇ ਰਸ ਦਾ ਸਵਾਦ ਦੱਸ ਸਕਦਾ ਹੈ। ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਐ। ਸੋ ਸਾਧ ਸੰਗਤ ਜੀ, ਜਿਨ੍ਹੇ ਜ਼ੁਬਾਨ ਤੋਂ ਰਸ ਨੂੰ ਚੱਖਿਆ ਹੈ ਨਾ, ਨਾਮ ਦੇ ਨੂੰ, ਉਹ ਨਾਮ ਦੇ ਰਸ ਦੇ ਸਵਾਦ ਦੀਆਂ ਅੰਤਰੀਵ ਗੱਲਾਂ ਉਹੀ ਦੱਸ ਸਕਦਾ ਹੈ। ਸੋ ਸਾਧ ਸੰਗਤ ਜੀ, ਬਹੁਤ ਗਹਿਰਾ ਸੰਤਾਂ ਦਾ ਨਾਮ ਜਪਣ ਵਾਲਾ ਜੀਵਨ, ਅਭਿਆਸ ਕਰਨ ਵਾਲਾ ਪੂਰਾ, ਪਹਿਲਾਂ ਜਥੇ ਚ ਸੰਤਾਂ ਨੂੰ ਅਭਿਆਸੀ ਕਹਿ ਕਹਿ ਕੇ ਬੁਲਾਇਆ ਜਾਂਦਾ ਸੀ। ਭਾਈ ਜਰਨੈਲ ਸਿੰਘ ਅਭਿਆਸੀ ਦੇ ਨਾਂ ਦੇ ਨਾਲ ਸੰਤ ਜਥੇ ਦੇ ਵਿੱਚ ਸਿੰਘਾਂ ਚ ਜਾਣੇ ਜਾਂਦੇ ਸਨ। ਸੋ ਸਿਮਰਨ ਜੇ ਨਹੀਂ ਹੈ, ਬੰਦਗੀ ਸਾਡੇ ਕੋਲ ਨਹੀਂ ਹੈ, ਤਾਂ ਇਹ ਗੱਲ ਸਪਸ਼ਟ ਹੈ ਕਿ ਅਸੀਂ ਜੰਗ ਦੇ ਮੈਦਾਨ ਦੇ ਵਿੱਚ ਕਦੀ ਵੀ ਜੰਗ ਨਹੀਂ ਲੜ ਸਕਦੇ। ਸੋ ਸਾਧ ਸੰਗਤ ਜੀ, ਆਪਾਂ ਪੁਰਾਣੇ ਇਤਿਹਾਸ ਦੇ ਜਿੰਨੇ ਸੂਰਮੇ ਵੇਖਦੇ ਹਾਂ, ਉਹਨਾਂ ਸੂਰਮਿਆਂ ਨੇ ਜੇ ਜੰਗ ਲੜੀ ਹੈ ਤੇ ਪਹਿਲਾਂ ਜੰਗ ਨੂੰ ਲੜਨ ਵਾਸਤੇ ਆਪਣੇ ਹਿਰਦੇ ਨੂੰ ਇਕਾਗਰ ਕੀਤਾ ਹੈ, ਪਰਮੇਸ਼ਰ ਦੇ ਵਿੱਚ ਇਕਮਿਕਤਾ ਲਿਆਂਦੀ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੀ ਮੁਬਾਰਕ ਰਸਨਾ ਤੋਂ, ਆਪਣੀ ਸਵਈਆਂ ਬਾਣੀ ਦੇ ਵਿੱਚ ਸਾਧ ਸੰਗਤ ਜੀ ਸਾਨੂੰ ਦੱਸਿਆ ਵੀ ਹੈ, ਮੁਰਦਾ ਹੋਏ ਮੁਰੀਦ ਨਾ ਗੱਲੀ ਹੋਵਣਾ, ਸਾਬਰ ਸਿਦਕ ਸ਼ਹੀਦ ਭਰਮ ਭਉ ਹੋਵਣਾ। ਉਹਦੇ ਵਿੱਚ ਕੱਲੇ ਕੱਲੇ ਸ਼ਬਦ ਦੇ ਦੁਆਰਾ ਸ਼ਹੀਦ ਦੇ ਗੁਣ ਦੱਸੇ ਹਨ ਕਿ ਸ਼ਹੀਦ ਦੇ ਅੰਦਰ ਕਿਹੜੀ ਕਿਹੜੀ ਚੀਜ਼ ਹੋਣੀ ਚਾਹੀਦੀ ਹੈ, ਆਪਣੇ ਆਪ ਨੂੰ ਮੁਰੀਦ ਮੁਰਦਾ ਜਾਣੇ ਜਿਹੜਾ ਆਪ ਸ਼ਹਾਦਤ ਚਾਹੁੰਦਾ ਹੈ। ਸੋ ਬੜੀ ਵਿਲੱਖਣ, ਬੜੀ ਡੂੰਘੀ ਕਥਾ ਹੈ, ਗਰੀਬ ਨਿਵਾਜ ਕਿਰਪਾ ਕਰਨਗੇ। ਸੋ ਜਦੋਂ ਸਮਾਂ ਮਿਲਿਆ, ਸਾਧ ਸੰਗਤ ਜੀ ਸਾਂਝ ਵਿਚਾਰਾਂ ਦੀ ਕਰਾਂਗੇ। ਆਓ, ਆਪ ਸੰਗਤਾਂ ਦੇ ਚਰਨਾਂ ਚ ਬੇਨਤੀ ਹੈ, ਇਕਾਗਰਤਾ ਸਹਿਤ ਸਾਜੋ। ਇੱਕ ਇੱਧਰ ਸੰਗਤਾਂ ਨੂੰ, ਬੀਬੀਆਂ ਵਾਲੇ ਬੰਨੇ, ਸ਼ਾਇਦ ਜੇ ਜ਼ਿਆਦਾ ਭੀੜ ਹੋ ਗਿਆ ਤੇ ਇੱਧਰ ਵੀ ਇੱਕ ਲੱਗ ਗਈ ਜਿਹੜੀ ਹੋ ਗਈਆਂ ਰੀਲਾਂ, ਪ੍ਰਕਾਸ਼ ਆਪ ਜੀ ਇੱਧਰ ਵੀ ਜਾ ਸਕਦੇ ਹੋ, ਕੁਝ ਕਿਉਂਕਿ ਕੱਲ ਨਾ ਲੱਗਣ ਕਰਕੇ ਅੱਜ ਸ਼ਾਇਦ ਸਾਰੀ ਸੰਗਤ ਫੇਰ ਇੱਧਰ ਬੈਠ ਗਈ। ਤੰਗ ਨਹੀਂ ਹੋਣਾ, ਖੁੱਲੇ ਬਹੋਗੇ ਫਿਰ ਸੌਖਾ ਰਹੂਗਾ, ਇਕਾਗਰ ਵੀ ਰਹਿੰਦਾ ਚਿੱਤ। ਤੋ ਖੁੱਲੇ ਡੁੱਲੇ ਆਪ ਸੰਗਤ ਦੇ ਚਰਨਾਂ ਚ ਬੇਨਤੀ ਹੈ, ਸੱਜਣ ਦੀ ਕਿਰਪਾਲਤਾ ਕਰਨੀ। ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰ ਰਹੇ ਹਨ, ਪਾਵਨ ਬਾਣੀ ਆਰੰਭ ਹੋ ਰਹੀ ਹੈ 459 ਅੰਗ ਤੋਂ। ਆਸਾ ਮਹੱਲਾ ਪੰਜਵਾਂ, ਉੱਠ ਵੰਜ ਵਟਾਊ ਅੜਿਆ, ਤੈ ਕਿਆ ਚਿਰ ਲਾਇਆ। ਇਹ ਇੱਥੋਂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਹਨ।
1: ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।

ਗਿਆਨੀ ਜੀ ਨੇ ਕੀਤਾ ਹੈ ਵਟਾਊ ਉੜਿਆ। ਇੱਥੇ ਵਟਾਊ ਅੜਿਆ ਪਾਠ ਆਪਣੇ ਕੋਲੋਂ ਵਾਧੂ ਇੱਕ ਐੜਾ ਨਹੀਂ ਲਾਉਣਾ। ਵਟਾਊ ਬੋਲ ਕੇ ੜਿਆ ਬੋਲਣਾ, ਵਟਾਊ ਅੜਿਆ ਪਾਠ ਨਹੀਂ ਬੋਲਣਾ। ਵਟਾਊ ੜਿਆ ਥੋੜਾ ਜਿਹਾ ਮਿਹਨਤ ਦੇ ਨਾਲ ਇਹ ਪਾਠ ਪੱਕੇਗਾ। ਪਹਿਲਾਂ ਵਟਾਊ ਬੋਲੀ ਜਾਓ, ਫਿਰ ੜਿਆ ਬੋਲੀ ਜਾਓ। ਵਟਾਊ ੜਿਆ, ਵਟਾਊ ੜਿਆ, ਇੱਦਾਂ ਬੋਲਦਿਆਂ ਬੋਲਦਿਆਂ ਇਕੱਠਾ ਹੀ ਪਾਠ ਹੈ, ਪਰ ਵਟਾਊ ਤੋਂ ਨਖੇੜ ਕੇ ਪਾਠ ਨੂੰ ਜਿਹੜਾ ਹੈ ਉਹ ਉਚਾਰਨ ਕਰਨਾ, ਜਿੱਦਾਂ ਆਪ ਜੀ ਨੇ ਸ਼ਰਵਣ ਕੀਤਾ ਹੈ, ਉਠ ਵੰਝ ਵਟਾਊੜਿਆ ਤੈ ਕਿਆ ਚਿਰ ਲਾਇਆ।

0: ਉਹ ਖੱਥੇ ਦਾ ਹੋੜਾ ਦੀਰਘ ਹੈ, ਲਮਕਾ ਕੇ ਹਾਹੇ ਦੀ ਔਂਕੜ ਤੇ ਆਵਾਜ਼ ਛੱਡਣੀ, ਫਾਥੋ ਕਹਿ ਕੇ ਪਾਠ ਛੱਡ ਨਹੀਂ ਦੇਣਾ, ਫਾਥੋਹ ਮਿਰਗ ਜਿਵੈ ਪੇਖ ਰੈਣ ਚੰਦਰਾਇਣ।
1: ਸੁਖ

ਜਾਇਨ ਮਿੱਠਾ ਮਾਖ ਮੋਆ ਕਿਉਂ ਲਏ ਉਡਾਰੀ ਹਸਤੀ ਗਰਤ ਪਇਆ ਕਿਉਂ ਤਰੀਆ ਤਾਰੀ ਤਰਨ ਦੁਹੇਲਾ ਭਇਆ ਖਿਨ ਮਹਿ ਖਸਮ।

ਈਤ ਉੱਤਹ ਹੈ, ਉੱਤਹ ਹੈ ਪਾਠ ਜਿਹੜਾ ਹੈ ਇਹ ਕੱਸ ਕੇ ਕਰਨਾ, ਉੱਤਹ ਨਹੀਂ ਕਹਿਣਾ। ਈਤ ਉੱਤਹ ਹੈ ਖੁਆਰੀ ਨਾਨਕ ਸਤਿਗੁਰ ਬਾਜ ਮੂਠਾ। ਬਾਜ ਵੀ ਜਿਹੜਾ ਝੱਜੇ ਦੇ ਨਾਲ ਪਾਠ ਹੈ। ਰਹਿਰਾਜ ਸਾਹਿਬ ਦੇ ਵਿੱਚ ਵੀ ਇੱਕ ਪਾਠ ਸਾਧ ਸੰਗਤ ਜੀ ਬਾਜ ਆਉਂਦਾ, ਪਰ ਉੱਥੇ ਆਪਾਂ ਬਾਜ ਬਾਜ ਬੋਲੀ ਜਾਂਦੇ, ਬਾਜ ਨਹੀਂ ਉਚਾਰਨ ਕਰਨਾ। ਝੱਜਾ ਲੱਗਾ ਹੈ ਬਾਜ, ਜਿਵੇਂ ਬੱਜ ਹੋ ਤੋ ਉੱਥੇ ਜਿਹਦੇ ਇੱਦਾਂ ਉਚਾਰਨ ਹੁੰਦਾ, ਇੱਥੇ ਬਾਜ। ਨਾਨਕ ਸਤਿਗੁਰ ਬਾਜ ਮੂਠਾ ਮਨ ਮੁੱਖੋ ਅਹੰ

0: ਕਰਾਂਗੇ ਤੇ ਅਰਥ ਹੋਵੇਗਾ ਲੱਜਾ। ਲੱਜਾ ਕਿਹਨੂੰ ਕਹਿੰਦੇ ਆ? ਸ਼ਰਮ ਨੂੰ। ਤੇ ਲਜਾਇਆ ਕਿਹਨੂੰ ਕਹਿੰਦੇ? ਲੈ ਗਿਆ। ਸੋ ਇਸ ਕਰਕੇ ਜ਼ੋਰ ਦੇ ਕੇ ਕੱਸ ਕੇ ਪਾਠ ਕਰਨਾ, ਬਿਰਹਾ ਲੱਜਾਇਆ ਦਰਸ ਪਾਇਆ ਅਮਿਓ ਦ੍ਰਿਸ਼ਤ ਸਿੰਚੰਤੀ।
1: ਬਿਨਵੰਤ ਨਾਨਕ ਮੇਰੀ ਇੱਚ ਪੁੰਨੀ, ਮਿਲੇ ਜਿਸ ਖੋ ਜੰਤੀ, ਨਾਸ ਮੰਨਿਆ ਕਿਲ ਵਿਖੋ, ਕਰਤਾ ਘਰ ਆਇਆ, ਦੂਤਹ ਦਹਿਨ ਭਇਆ, ਗੋਵਿੰਦ ਪ੍ਰਗਟਾਇਆ, ਪ੍ਰਗਟੇ ਗੋਪਾਲ ਗੋਬਿੰਦ ਲਾਲਨ, ਸਾਧ ਸੰਗ ਵਖਾਣਿਆ।
2: ਉੱਪਰ ਵਾਲੀ ਪੰਕਤੀ ਦੇ ਵਿੱਚ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਦੂਤਹ ਦਹਿਨ ਭਇਆ, ਕਈ ਵਾਰ ਦਹਨ ਉਚਾਰਨ ਕਰਦੇ ਆ, ਨਹੀਂ ਜਿਵੇਂ ਗਿਆਨੀ ਜੀ ਨੇ ਉਚਾਰਨ ਕੀਤਾ ਦੂਤਹ ਦਹਿਨ ਭਇਆ,

0: ਲੱਗਾ ਹੋਣ ਕਰਕੇ ਆ ਚਰਜ ਉਦਾਂ ਆਪਾਂ ਅਚਰਜ ਪਾਠ ਕਰਦੇ ਹਾਂ। ਜ਼ਿਆਦਾਤਰ ਪਾਠ ਗੁਰਬਾਣੀ ਦੇ ਵਿੱਚ ਅਚਰਜ ਹੈ ਤੇ ਅਚਰਜ ਪਾਠ ਵੀ ਅੱਗੇ ਜਾ ਕੇ ਕੁਝ ਥਾਵਾਂ ਤੇ ਚਾਲ ਮੁਤਾਬਕ ਆਵੇਗਾ, ਜਿੱਥੇ ਆਵੇਗਾ ਉੱਥੇ ਬੇਨਤੀ ਕੀਤੀ ਜਾਵੇਗੀ। ਪਰ ਇੱਥੇ ਆੜੇ ਦਾ ਕੰਨਾ ਹੋਣ ਕਰਕੇ ਆਚਰਜ ਆਚਰਜ ਪਾਠ ਨਹੀਂ ਕਰਨਾ। ਅਚਰਜ ਡੀਠਾ ਆਚਰਜ ਡੀਠਾ ਅਮਿਓ ਬੂਠਾ ਗੁਰ ਪ੍ਰਸਾਦੀ ਜਾਣਿਆ।
1: ਮਨ ਸ਼ਾਂਤ ਆਈ ਵੱਜੀ ਵਧਾਈ ਨਹਿ ਅੰਤ ਜਾਈ ਪਾਇਆ ਬਿਨਵੰਤ ਨਾਨਕ।

0: ਪਰ ਪੋਥੀਆਂ ਦੇ ਵਿੱਚ ਇਕੱਠਾ ਪਾਠ ਛਾਪਿਆ ਹੋਇਆ ਹੈ। ਸਾਧ ਸੰਗੇ ਨਾਮ ਰੰਗੇ ਰਣ ਜੀਤ ਵੱਡਾ ਅਖਾੜਾ, ਇਹ ਅਲੱਗ ਅਲੱਗ ਪਾਠ ਕਰਨਾ ਸਾਧ ਸੰਗੇ ਹਨ।
1: ਬਿਨਵੰਤ

ਹੈ ਤੇ ਨਾਲੇ ਵਾਲ ਵਾਵੇ ਨਾਲ ਪਾਠ ਕਰਨਾ। ਬਾਲਵੰਚ ਪਾਠ ਵੀ ਗੁਰਬਾਣੀ ਚ ਆਉਂਦਾ ਹੈ, ਪਰ ਇੱਥੇ ਗਰੀਬ ਨਵਾਜ਼ੀਆਂ ਨੇ ਵਾਵੇ ਨਾਲ ਪਾਠ ਵਾਲਵੰਚ ਲਿਖਿਆ, ਤੋ ਵਾਲਵੰਚ ਹੀ ਉਚਾਰਨ ਕਰਨਾ। ਵਾਲਵੰਚ ਕਰ ਉਧਰ ਭਰ ਹੈ ਮੂਰਖ ਗਾਵਾਰਾ,

0: ਧੇੜੀ ਨਾਲ ਪਾਠ ਇਕੱਠਾ ਹੀ ਹੈ। ਹਰ ਪਾਠ ਇਹ ਹਰ ਚੰਦੌਰੜੀ ਪਾਠ ਸਾਰਾ ਇਕੱਠਾ ਹੈ। ਹਰ ਬੋਲ ਕੇ ਚੰਦੌਰ ਬੋਲਣਾ ਤੇ ਫੇਰ ੜੀ ਬੋਲਣਾ, ਚੰਦੌਰ ਰੜੀ ਨਹੀਂ ਕਹਿ ਦੇਣਾ, ਭਾਵ ੜੀ ਜਿਹੜਾ ਉਹ ਸੰਬੰਧਕ ਕਰਕੇ ਨਾਲ ਲਾਉਣਾ ਤੇ ਹਰ ਵੀ ਨਾਲ ਸੰਬੰਧਕ ਰੂਪ ਚ ਪਾਠ ਸਾਰਾ ਇਕੱਠਾ ਜਿਵੇਂ ਗਿਆਨ ਜੀ ਨੇ ਉਚਾਰਨ ਕੀਤਾ। ਪੇਖ ਹਰ ਚੰਦੌਰੜੀ ਆਸਥਿਰ ਕਿਛ ਨਾਹੀ,
1: ਮਾਇਆ ਰੰਗ ਜੇਤੇ ਸੇ ਸੰਗ ਨਾ ਜਾਹੀ, ਹਰ ਸੰਗ ਸਾਥੀ ਸਦਾ ਤੇਰਾ, ਦਿਨ ਸਰੈਣ ਸੰਭਾਲੀ ਹਰ ਏਕ ਬਿਨ।

0: ਬਿਪਰੀਤ ਹੈ ਅਵਧ ਅਕਾਰਥ ਜਾਤ।
1: ਹਾਂਜੀ, ਬਿਪਰੀਤ ਬੱਬੇ ਦੀ ਸਿਹਾਰੀ ਦੇ ਸਹਿਤ ਬੱਬੇ ਨੂੰ ਅਗੇਤਰ ਲਾ ਕੇ ਬਿਪਰੀਤ, ਇਹਨੂੰ ਬਿਪਰੀਤ ਪਾਠ ਨਹੀਂ ਕਰਨਾ, ਬਿਪਰੀਤ ਜਿਵੇਂ ਉਚਾਰਨ ਕੀਤਾ ਗਿਆ।
0: ਗਹਿਬਰ

0: ਇਹ ਮਾ ਨਾਮ ਮਾਤੇ ਰਾਤੇ ਨਾਤੇ ਰਾਤੇ ਮਾਤੇ ਦੋਵੇਂ ਪਾਠ ਕਸ ਕੇ ਹਾਂਜੀ
1: ਕਰ ਮਾਇਆ ਦਇਆ ਦਇਆਲ ਪੂਰਨ ਹਰ ਪ੍ਰੇਮ ਨਾਨਕ ਮਗਨ ਹੋਤ ਅਲੀ ਅਲ ਗੁੰਜਾਤ ਹੇ
0: ਅਲੀ ਅਲ ਗੁੰਜਾਤ ਇਹ ਨਖੇੜ ਕੇ ਪਾਠ ਕਰਨੇ ਹਨ ਪੋਥੀਆਂ ਦੇ ਵਿੱਚ ਅਲੀ ਅਲ ਪਾਠ ਇਕੱਠਾ ਛਪਿਆ ਹੈ ਪਰ ਅਲੀ ਪਾਠ ਦੋਵਾਂ ਥਾਵਾਂ ਤੇ ਪੋਲਾ ਦੋਵੇਂ ਪਾਠ ਨਖੇੜ ਕੇ ਅਲੀ ਅਲ ਗੁੰਜਾਤ ਅਲੀ ਅਲ ਗੁੰਜਾਤ ਹੇ

ਸਤਿਗੁਰੂ ਜੀ ਦੀ ਮਹਾਨ ਕਿਰਪਾ ਬਖਸ਼ਿਸ਼ ਦਾ ਸਦਕਾ ਆਸਾ ਜੀ ਦੀ ਵਾਰ ਪ੍ਰਾਰੰਭ ਹੋ ਰਹੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ ਬਾਣੀਆਂ ਜਗਤ ਦੇ ਵਿੱਚ ਪ੍ਰਸਿੱਧ ਹਨ। ਸਤਿਗੁਰੂ ਜੀ ਨੇ ਆਪ ਮਰਿਆਦਾ ਦ੍ਰਿੜ ਕਰਵਾਈ, ਜਿਵੇਂ ਸ੍ਰੀ ਜਪਜੀ ਸਾਹਿਬ ਜੀ ਦੀ ਬਾਣੀ ਅੰਮ੍ਰਿਤ ਵੇਲੇ ਪੜ੍ਹੀ ਜਾਂਦੀ ਹੈ ਅਤੇ ਸੋਦਰ ਸੰਧਿਆ ਵੇਲੇ ਸ੍ਰੀ ਰਹਿਰਾਜ ਸਾਹਿਬ ਜੀ ਦਾ ਪਾਠ ਸ਼ਾਮ ਦੇ ਸਮੇਂ ਬਿਰਾਜਣ ਲੱਗਿਆਂ ਗੁਰੂ ਕੇ ਸਿੱਖ ਨੂੰ ਹੁਕਮ ਹੈ ਕਿ ਕੀਰਤਨ ਸੋਹਲੇ ਦਾ ਪਾਠ ਕਰੇ। ਇਸੇ ਹੀ ਤਰ੍ਹਾਂ

ਆਪਣੀ ਮੌਜ ਦੇ ਅਨੁਸਾਰ ਆਪਣੀ ਮਰਜ਼ੀ ਦੇ ਅਨੁਸਾਰ ਸ਼ਬਦ ਪੜ੍ਹਦੇ ਹਨ। ਸਤਿਗੁਰੂ ਜੀ ਨੂੰ ਬੇਨਤੀ ਕੀਤੀ ਗੁਰੂ ਕੇ ਸਿੱਖਾਂ ਨੇ, ਸਤਿਗੁਰੂ ਜੀ ਨੇ ਜੋ ਸ਼ੰਤ ਉਚਾਰਨ ਕੀਤੇ ਹਨ, ਜੋ ਆਪ ਜੀ ਨੇ ਪਹਿਲਾਂ ਸਰਵਣ ਕੀਤੇ, ਕੱਲ੍ਹ ਵੀ ਗਿਆਨੀ ਜੀ ਨੇ ਬੜੇ ਸੁਚੱਜੇ ਢੰਗ ਦੇ ਨਾਲ ਬੇਨਤੀ ਕੀਤੀ ਸੀ, ਆਪ ਜੀ ਨੂੰ ਦੱਸਿਆ ਸੀ, ਬਚਨ ਕੀਤੇ ਸਨ ਕਿ ਸਤਿਗੁਰੂ ਜੀ ਨੇ ਜੋ ਸ਼ੰਤ ਛੱਕੇ ਉਚਾਰਨ ਕੀਤੇ ਹਨ ਉਹ ਜਦੋਂ

ਸਤਿਗੁਰੂ ਜੀ ਨੇ, ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਨੇ ਮਰਿਆਦਾ ਪ੍ਰਚਲਿਤ ਕੀਤੀ। ਫਿਰ ਇਸੇ ਹੀ ਤਰ੍ਹਾਂ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ, ਜੋਜੀ ਪ੍ਰੀਤਮ ਸਤਿਗੁਰੂ ਜੀ ਨੇ ਇਹ ਮਰਿਆਦਾ ਪ੍ਰਚਲਿਤ ਕੀਤੀ। ਗੁਰੂ ਘਰ ਦੇ ਵਿੱਚ ਅੰਮ੍ਰਿਤ ਵੇਲੇ ਰੋਜ਼ਾਨਾ ਹੀ ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ। ਗੁਰੂ ਕੇ ਸਿੱਖ ਬੜੇ ਪਿਆਰ ਦੇ ਸਹਿਤ

ਜੱਤੀ ਜੋ ਇਸੇ ਹੀ ਤਰ੍ਹਾਂ ਸਤਿਗੁਰੂ ਜੀ ਦੀ ਕਿਰਪਾ ਬਖਸ਼ਿਸ਼ ਦਾ ਸਦਕਾ 36 ਮਹੱਲੇ ਅਤੇ 24 ਸਲੋਕ 24 ਪੌੜੀਆਂ ਦੇ ਕੁੱਲ ਜੋੜ ਨੂੰ 84 ਕਿਹਾ ਜਾਂਦਾ ਹੈ। ਸਤਿਗੁਰੂ ਜੀ ਦੀ ਦਇਆ ਦਾ ਸਦਕਾ ਜੋ ਗੁਰੂ ਕੇ ਸਿੱਖ ਨੇਮ ਨਿਭਾਉਂਦੇ ਹਨ ਉਹਨਾਂ ਦੀ 84 ਕੱਟੀ ਜਾਂਦੀ। ਇਸ ਪ੍ਰਕਾਰ ਸਤਿਗੁਰੂ ਜੀ ਨੇ ਮਹਾਨ ਕਿਰਪਾ ਬਖਸ਼ਿਸ਼ ਕੀਤੀ। ਆਓ ਆਸਾ ਜੀ ਦੀ ਵਾਰ ਦਾ ਜੋ ਪਾਠ ਹੈ ਬੜੇ ਪਿਆਰ ਦੇ ਸਹਿਤ ਸਰਵਣ ਕਰੀਏ ਜੀ।

0: ਦਾਏ ਬਾਣੀ ਹਿੱਸਾ ਹੈ ਆਪ ਜੀਆਂ ਨੇ ਸਰਵਣ ਕੀਤਾ। ਅੱਜ ਵੀ ਸੰਪਰਦਾਇ ਢਾਂਚੇ ਦੇ ਵਿੱਚ ਦਮਦਮੀ ਟਕਸਾਲ ਦੇ ਵਿੱਚ ਸਿੰਘ ਜਿਹੜੇ ਪੰਜ ਗ੍ਰੰਥੀ ਦਾ ਨਿਤਨੇਮ ਕਰਦੇ ਹਨ ਗੁਰਮੁਖ ਪਿਆਰੇ, ਉਹ ਰੋਜ਼ਾਨਾ ਦੇ ਉਹਨਾਂ ਦੇ ਨੇਮ ਦੇ ਵਿੱਚ ਪੜ੍ਹੀ ਜਾਣ ਵਾਲੀ ਬਾਣੀ ਹੈ। ਜਿੱਥੇ ਕੀਰਤਨ ਕਰਦੇ ਨੇ ਉੱਥੇ ਉਹ ਗੁਰਬਾਣੀ ਦਾ ਜਾਪ ਵੀ ਕਰਦੇ ਹਨ। ਸੋ ਸਾਧ ਸੰਗਤ ਦੀ ਵਾਰ ਸਲੋਕਾਂ ਨਾਲ ਇਸ ਬਾਣੀ ਦੇ ਵਿੱਚ ਜਿਹੜੀ ਵਾਰ ਤੋਂ ਭਾਵ ਦਾਸ ਨੇ ਪਿੱਛੇ ਵੀ ਬੇਨਤੀ ਕੀਤੀ ਪੌੜੀਆਂ ਹੁੰਦੀਆਂ, ਤੇ ਇਹਦੇ ਵਿੱਚ ਜਿਹੜੇ ਸਲੋਕ ਨੇ ਤਕਰੀਬਨ ਜ਼ਿਆਦਾਤਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦੇ ਹੀ ਆਉਣਗੇ, ਅਤੇ ਸਲੋਕ ਵੀ ਮਹੱਲੇ ਪਹਿਲੇ ਕੇ ਲਿਖੇ ਸੱਚੇ ਪਾਤਸ਼ਾਹ ਜੀਆਂ ਨੇ। ਇੱਥੇ ਸਿਰਲੇਖ ਦੇ ਵਿੱਚ ਵੀ ਦੱਸ ਦਿੱਤਾ ਹੈ ਕਿ ਇਹਦੇ 'ਚ ਜ਼ਿਆਦਾਤਰ ਸਲੋਕ ਵੀ ਜਿਹੜੇ ਨੇ ਉਹ ਪਹਿਲੇ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀਆਂ ਦੇ ਆਉਣਗੇ। ਅੱਗੇ ਸਿਰਲੇਖ ਆਇਆ ਹੈ ਟੁੰਡੇ ਆਸ ਰਾਜੈ ਕੀ ਧੁਨੀ। ਸੋ ਸਾਧ ਸੰਗਤ ਜੀ, ਜਿਵੇਂ ਦਾਸ ਨੇ ਪਹਿਲਾਂ ਵੀ ਬੇਨਤੀ ਕੀਤੀ, ਇਹ ਤੀਸਰੀ ਵਾਰ ਹੈ ਜਿਸ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਦੀ ਲੜੀ ਦੇ ਵਿੱਚ ਜਿਸ ਦੇ ਉੱਪਰ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਧੁਨੀ ਚੜਾਈ ਹੈ। 9 ਕੁੱਲ ਵਾਰਾਂ ਦੇ ਉੱਤੇ 22 ਵਾਰਾਂ ਚੋਂ ਛੇਵੇਂ ਪਾਤਸ਼ਾਹ ਮਹਾਰਾਜ ਜੀਆਂ ਨੇ ਧੁਨਾ ਚੜਾਈਆਂ ਹਨ। ਇਹ ਸਾਧ ਸੰਗਤ ਜੀ, ਆਸ ਨਾਂ ਦਾ ਇੱਕ ਰਾਜਾ ਹੋਇਆ, ਸਾਰੰਗ ਰਾਜੇ ਦਾ ਪੁੱਤਰ ਸੀ ਉਹ। ਸਾਰੰਗ ਰਾਜੇ ਦਾ ਸਾਧ ਸੰਗਤ ਜੀ ਬਹੁਤ ਵੱਡਾ ਰਾਜ ਭਾਗ ਸੀ, ਤੇ ਜਿਹੜਾ ਆਸ ਸੀ ਨਾ ਇਹਦੇ ਨਾਲ ਵੀ ਪੂਰਨ ਭਗਤ ਵਾਂਗੂ ਹੀ ਹੋਇਆ, ਜਿਵੇਂ ਪੂਰਨ ਭਗਤ ਦੀ ਸਾਖੀ ਆਉਂਦੀ ਹੈ। ਸੋ ਸਾਰੰਗ ਦਾ ਜਿਹੜਾ ਸਾਧ ਸੰਗਤ ਜੀ ਦੂਜਾ ਵਿਆਹ ਹੋਇਆ, ਉਹਦੀ ਘਰਵਾਲੀ ਬਹੁਤ ਜਵਾਨ ਸੀ, ਤੇ ਉਹਨੇ ਚਿਰ ਨੂੰ ਉਹਦਾ ਬੱਚਾ ਵੀ ਜਵਾਨ ਹੋ ਚੁੱਕਾ ਸੀ। ਉਸ ਘਰਵਾਲੀ ਦੇ ਨਾਲ ਉਹਦੀ ਉਮਰ ਦਾ ਕੋਈ ਬਹੁਤਾ ਫਰਕ ਨਹੀਂ ਸੀ। ਆਪਣੇ ਪਤੀ ਦੇ ਪਿਆਰ ਕਰਨ ਦੀ ਬਜਾਏ, ਆਪਣੇ ਪਤੀ ਦੇ ਭਾਣੇ 'ਚ ਚੱਲਣ ਦੀ ਬਜਾਏ, ਉਸ ਸਾਰੰਗ ਨਾਮੀ ਰਾਜੇ ਦੀ ਪਤਨੀ ਜਿਹੜੀ ਦੂਸਰੀ ਪਤਨੀ ਸੀ, ਉਹ ਜਿਹੜੀ ਆਸ ਦੀ ਮਿਤਰੇਈ ਮਾਂ ਸੀ, ਉਸ ਨੇ ਆਪਣੇ ਇਹ ਜਿਹੜਾ ਸਾਧ ਸੰਗਤ ਜੀ ਮਿਤਰੇ ਪੁੱਤ ਨੂੰ ਕਿਹਾ ਕਿ ਤੂੰ ਮੇਰੇ।
1: 1550 KRPI ਰੇਡੀਓ ਤੇ ਤੁਸੀਂ ਸੁਣ ਰਹੇ ਸੀ ਲਾਈਵ ਫਰੋਮ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਕਾਟ ਰੋਡ ਸਰੀ।
2: ਯੂ ਆਰ ਲਿਸਨਿੰਗ ਟੂ KRPI 1550 ਰੇਡੀਓ ਫਰਨਡੇਲ ਵਾਸ਼ਿੰਗਟਨ।
3: ਆਸਾ ਵਿੱਚ ਅਤ ਦੁੱਖ ਘਣਾ, ਮਨਮੁਖ ਚਿਤ ਲਾਇਆ, ਗੁਰਮੁਖ ਭੈ ਨਿਰਾਸ, ਸੁਖ ਫਲ ਪਾਇਆ। ਪ੍ਰਾਚੀਨ ਰਿਸ਼ੀ ਮੁਨੀਆਂ ਨੇ ਨਿਰਾਸ਼ ਹੋਣ ਦਾ, ਉਦਾਸ ਹੋਣ ਦਾ ਇੱਕ ਜੋ ਢੰਗ ਕੱਢਿਆ ਸੀ, ਵੀ ਉਜਾੜ ਦੇ 'ਚ ਚਲੇ ਜਾਓ, ਬਿਆਬਾਨ ਜੰਗਲ ਦੇ ਚਲੇ ਜਾਓ, ਅਤੇ ਉੱਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ। ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ, ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਰੇ ਮਨ ਐਸੋ ਕਰ ਸਨਿਆਸਾ, ਮਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਉਜਾੜ ਦੇ 'ਚ ਜਾਣ ਦੀ ਕੀ ਲੋੜ ਹੈ, ਸਦਨ ਨੂੰ ਉਜਾੜ ਸਮਝ। ਸਦਨ ਕਹਿੰਦੇ ਨੇ ਘਰ ਨੂੰ, ਬਨ ਸੇ ਸਦਨ, ਬਨ ਜੈਸਾ ਹੀ ਸਦਨ ਨੂੰ ਸਮਝ, ਘਰ ਨੂੰ ਹੀ ਉਜਾੜ ਸਮਝ ਲੈ। ਕੀ ਹੈ ਤੇਰੇ ਘਰ ਦੇ 'ਚ, ਸਿਰਫ ਘਰ ਨੂੰ ਹੀ ਉਜਾੜ ਨਾ, ਬਨ ਸੇ ਸਦਨ ਸਭੈ ਕਰ ਸਮਝੋ, ਘਰ ਦੇ 'ਚ ਜੋ ਕੁਛ ਵੀ ਹੈ ਸਭ ਕੁਛ ਉਜਾੜ ਸਮਝ ਲੈ। ਬੜੇ ਕਠੋਰ ਜਿਹਾ ਬਚਨ ਲੱਗਣਗੇ, ਪਰ ਮੈਂ ਅਰਜ਼ ਕਰਾਂ, ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ 'ਚ ਹਾਊਸ ਅਰੈਸਟ ਕਰ ਲਿਆ ਜਾਏ, ਵੀ ਤੂੰ ਨਹੀਂ ਜਾ ਸਕਦਾ ਬਾਹਰ ਕਿਧਰੇ, ਯਕੀਨ ਜਾਣੋ ਘਰ ਉਜਾੜ ਬਣ ਜਾਏਗਾ, ਘਰ ਦੀਆਂ ਦੀਵਾਰਾਂ ਖਾਣ ਨੂੰ ਪੈਣਗੀਆਂ। ਬਨ ਸੇ ਸਦਨ ਸਭੈ ਕਰ ਸਮਝੋ, ਮਨ ਹੀ ਮਾਇਆ ਉਦਾਸਾ। ਗੁਰੂ ਅਰਜਨ ਦੇਵ ਜੀ ਤੇ ਕਹਿੰਦੇ ਨੇ, ਘਰ ਦੀ ਗੱਲ ਛੱਡ, ਸਾਰਾ ਸ਼ਹਿਰ ਹੀ ਉਜਾੜ ਹੈ। ਮਹਾ ਭਿਆਨ ਉਦਿਆਨ ਨਗਰ ਕਰ ਮਾਨਿਆ, ਕਹਿੰਦੇ ਬਹੁਤ ਵੱਡਾ ਸ਼ਹਿਰ, ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ, ਮਨੁੱਖ ਤੇ ਮਨੁੱਖ ਨਾਲੋਂ ਟੁੱਟਿਆ ਹੋਇਆ, ਕਿਸੇ ਦਾ ਕਿਸੇ ਨਾਲ ਕੋਈ ਮੇਲ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਸੰਬੰਧ ਨਹੀਂ, ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ। ਇਸ ਨੂੰ ਤੂੰ ਵੱਡਾ ਸ਼ਹਿਰ ਪਿਆ ਕਹਿੰਦਾ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ।

ਜੈਸੇ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ, ਸਭ ਕੁਝ ਤੋਂ ਨਿਰਾਸ਼ ਹੁੰਦਾ ਹੈ। ਹੁਣ ਮੈਂ ਅਰਜ਼ ਕਰਾਂ, ਤਿੰਨ ਸਾਧਨ ਵਿਦਵਾਨ ਮੰਨਦੇ ਨੇ, ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ, ਉਦਾਸ ਹੋਣ ਦੇ। ਪ੍ਰਥਮ, ਬਹੁਤ ਗਹਿਰਾ ਸਤਸੰਗੀ ਹੋਵੇ, ਗਹਿਰਾ ਸਰੋਤਾ ਹੋਵੇ, ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ। ਜੋ ਗਹਿਰਾ ਸੁਣਦਾ ਨਹੀਂ, ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ। ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਵਿੱਚ ਲੈ ਜਾਣੀਆਂ ਪੈਣ। ਜੋ ਦਰਖਤ ਗਹਿਰਾ ਨਹੀਂ ਜਾ ਸਕਦਾ, ਯਕੀਨ ਜਾਣੋ ਦਰਖਤ ਉੱਪਰ ਵੀ ਨਹੀਂ ਉੱਠ ਸਕਦਾ। ਜੋ ਗਹਿਰਾ ਸਰੋਤਾ ਨਹੀਂ, ਉਹਦੀ ਸਮਝ ਵੀ ਉੱਚੀ ਨਹੀਂ ਹੋਵੇਗੀ, ਕਤਈ ਨਹੀਂ ਉੱਚੀ। ਬੋਲ ਉੱਚੇ ਕਿਸ ਦੇ ਹੋਣਗੇ, ਸਮਝ ਉੱਚੀ ਕਿਸ ਦੀ ਹੋਵੇਗੀ, ਜਿਹਦੀ ਸਰੋਤ ਬੜੀ ਗਹਿਰੀ ਹੋਵੇਗੀ, ਬਹੁਤ ਗਹਿਰਾਈ ਨਾਲ ਸੁਣਦਾ ਹੋਵੇਗਾ। ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ। ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਇਹਨੂੰ ਉਦਾਸ ਕਰ ਦੇਗਾ, ਨਿਰਾਸ਼ ਕਰ ਦੇਗਾ। ਇੱਕ ਦਿਨ ਦੀ ਜਪੀ ਹੋਈ ਸੁਖਮਨੀ ਇਹਨੂੰ ਨਿਰਾਸ਼ ਕਰ ਦੇਗੀ, ਉਦਾਸ ਕਰ ਦੇਗੀ। ਕਿਉਂ? ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ। ਅੰਤਰ ਪਿਆਸ ਉਠੀ ਪ੍ਰਭ ਕੇਰੀ, ਸੁਣ ਗੁਰੂ ਵਚਨ ਮਨ ਤੀਰ ਲਗਈਆ, ਮਨ ਕੀ ਬਿਰਥਾ ਮਨ ਹੀ ਜਾਣੇ, ਅਵਰ ਕੇ ਜਾਣੇ ਕੋ ਪੀਰ ਪਰਈਆ। ਕੱਲ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ। ਭਗਤ ਕਬੀਰ ਜਿਸ ਢੰਗ ਨਾਲ ਇਸ ਨੂੰ ਬਿਆਨ ਕਰਦੇ ਨੇ, ਇਹ ਵੀ ਸੁਣ ਲਓ। ਕਬੀਰ ਗੂੰਗਾ ਹੋਆ ਬਾਵਰਾ, ਬਹਿਰਾ ਹੋਆ ਕਾਨ, ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ। ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲੱਗਿਆ, ਤੀਰ ਐਸਾ ਲੱਗਿਆ, ਸ਼ਬਦ ਮਨ ਨੂੰ ਛੋਏਗਾ, ਮਨ ਨੂੰ ਚੋਟ ਕਰੇਗਾ। ਜਿਤਨੇ ਚਿਰ ਤੱਕ ਸ਼ਬਦ ਨੇ ਮਨ ਨੂੰ ਚੋਟ ਨਹੀਂ ਕੀਤੀ, ਸਮਝ ਲਓ ਇਸਨੇ ਸੁਣਿਆ ਹੀ ਨਹੀਂ ਹੈ। ਮਨ ਸਰੋਤਾ ਬਣੇ, ਜ਼ਬਾਨ ਵਕਤਾ ਬਣੇ। ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ, ਇਹ ਵਕਤਾ ਬਣੇ, ਮਨ ਸਰੋਤਾ ਬਣੇ। ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ, ਮਨ ਵੀ ਵਕਤਾ ਬਣਦਾ। ਮਨ ਹਰ ਵਕਤ ਬੋਲਦਾ, ਨਹੀਂ ਚੁੱਪ ਕਰਦਾ, ਇਹ ਸੁਣਦਾ ਹੀ ਨਹੀਂ। ਮਨ ਦੀ ਸੁਣਨ ਦੀ ਆਦਤ ਹੀ ਨਹੀਂ, ਕਿ ਜਦ ਸੁਣਦਾ ਹੀ ਨਹੀਂ ਤਾਂ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ ਉਖੜੇ ਲੋਕ ਅਕਸਰ ਸਤਸੰਗ ਦੇ ਵਿੱਚ ਬੈਠੇ ਹੁੰਦੇ ਨੇ, ਉਖੜ ਉਖੜ ਕੇ ਲੋਕ ਪਾਠ ਕਰਦੇ ਨੇ, ਸੁਣਨਾ ਕਠਿਨ ਹੈ। ਅਗਰ ਕੋਈ ਸੁਣ ਲਵੇ, ਮਹਾਰਾਜ ਕਹਿੰਦੇ ਨੇ, ਦੁਹਰਾਦੇ ਹਾਂ, ਨਾਨਕ ਭਗਤਾਂ ਸਦਾ ਵਿਗਾਸ, ਸੁਣੀਏ ਦੁੱਖ ਪਾਪ ਕਾ ਨਾਸ। ਕਬੀਰ ਕਹਿੰਦੇ ਨੇ, ਗੁਰੂ ਦਾ ਸ਼ਬਦ ਮੈਂ ਕੀ ਸੁਣਿਆ, ਗੂੰਗਾ ਹੋ ਗਿਆ, ਮੈਂ ਮਿੱਥਿਆ ਨਹੀਂ ਬੋਲਦਾ, ਕੌੜਾ ਨਹੀਂ ਬੋਲਦਾ, ਫਿੱਕਾ ਨਹੀਂ ਬੋਲਦਾ, ਵਿਅਰਥ ਨਹੀਂ ਬੋਲਦਾ, ਜ਼ਬਾਨ ਤੋਂ ਗੂੰਗਾ ਹੋ ਗਿਆ। ਜਿੰਨੀ ਪੀੜਾ ਹੋਈ ਹੈ ਤੀਰ ਦੇ ਲੱਗਣ ਨਾਲ, ਮੈਂ ਇਹਨੂੰ ਵੀ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਪਰ ਜਿਤਨਾ ਰਸ ਆ ਰਿਹਾ, ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ, ਗੂੰਗਾ ਹੋ ਗਿਆ। ਇੱਕੋ ਹੀ ਪੀੜਾ ਹੈ। ਭਗਤ ਚਾਹੁੰਦੇ ਨੇ ਬਣੀ ਰਹਿ, ਬਣੀ ਰਹਿ। ਬਾਕੀ ਹਰ ਪੀੜ ਤੋਂ ਮਨੁੱਖ ਛੁਟਕਾਰਾ ਚਾਹੁੰਦਾ ਹੈ। ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਅਤੇ ਸ਼ਬਦ ਚੋਟ ਕਰ ਗਿਆ ਹੋਵੇਗਾ, ਉਹਦਾ ਇੱਕ ਅਨੁਭਵ ਹੁੰਦਾ ਹੈ, ਪ੍ਰਮਾਤਮਾ ਤੋਂ ਨਹੀਂ ਮਿਲਦਾ ਅਤੇ ਨਾ ਸਹੀ, ਆਪਣੀ ਪਿਆਸ ਬਣੀ ਰਹਿਣ ਦੇ, ਆਪਣੀ ਤੜਪ ਬਣੀ ਰਹਿਣ ਦੇ। ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ, ਉਹਦੀ ਇਹ ਤੜਪ ਆਉਂਦੀ ਹੈ। ਇਹਨੂੰ ਇੱਕ ਸੂਫੀ ਅਮੀਰ ਖੁਸਰੋ ਇੰਝ ਬਿਆਨ ਕਰਦਾ, ਯਾ ਰੱਬ ਦੁਆਏ ਵਸਲ ਨਾ ਹਰ ਗਿਸ ਕਬੂਲ ਹੋ, ਫਿਰ ਦਿਲ ਮੇ ਕਿਆ ਰਹੇਗਾ ਜੋ ਹਸਰਤ ਨਿਕਲ ਗਈ। ਹੇ ਪ੍ਰਭੂ, ਹੇ ਖੁਦਾ, ਹਰ ਵਕਤ ਮੈਨੂੰ ਤੜਪਣ ਦੇ, ਦੁਆ ਕਰਨ ਦੇ, ਤੇਰੇ ਅੱਗੋਂ ਮੈਂ ਫਰਿਆਦ ਕਰਦਾ ਰਵਾਂ, ਨਹੀਂ ਮਿਲਦਾ ਨਾ ਮਿਲ, ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ। ਇਸ ਫਰਿਆਦ ਦੇ 'ਚ ਵੀ ਰਸ ਹੈ, ਇਸ ਫਰਿਆਦ ਦੇ 'ਚ ਵੀ ਆਨੰਦ ਹੈ। ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ, ਪ੍ਰਾਰਥਨਾ ਕਰਦਾ ਹੈ, ਯਕੀਨ ਜਾਣੋ ਉਸੇ 'ਚ ਵੀ ਆਨੰਦ ਹੈ, ਉਸੇ 'ਚ ਵੀ ਰਸ ਹੈ।
ਇੱਕੋ ਇੱਕ ਪੀੜਾ ਹੈ ਜਿਹਦੇ 'ਚ ਮਹਾਂ ਰਸ ਹੈ। ਕਬੀਰ ਕਹਿੰਦੇ ਨੇ ਮੈਂ ਗੂੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ। ਗੂੰਗਾ ਹੋਵਾ ਬਾਵਰਾ, ਬਾਵਰੇ ਤੋਂ ਮੁਰਾਦ ਪਾਗਲ ਇੱਥੇ ਨਹੀਂ ਹੈ, ਬਾਵਰੇ ਤੋਂ ਮੁਰਾਦ ਭੋਲਾ, ਭੋਲਾ ਹੋ ਗਿਆ। ਭੋਲਾ ਮਨੁੱਖ ਅੰਦਰੋਂ ਬਾਹਰੋਂ ਇੱਕ ਹੁੰਦਾ ਹੈ, ਇਹ ਮੈਂ ਅਰਜ਼ ਕਰਦਾ। ਚਲਾਕ ਮਨੁੱਖ ਬਾਹਰੋਂ ਕੁਛ ਹੋਰ ਆਉਂਦਾ ਹੈ, ਅੰਦਰੋਂ ਕੁਛ ਹੋਰ ਆਉਂਦਾ ਹੈ, ਜਿਹਨੂੰ ਬਾਬਾ ਫਰੀਦ ਇੰਝ ਕਹਿੰਦੇ ਨੇ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚਿਆ। ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ, ਪੰਜ ਵਕਤ ਨਮਾਜ਼ ਪੜ੍ਹਦਾ ਹੈ, ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ, ਰਮਜ਼ਾਨ ਦੇ ਮਹੀਨੇ 'ਚ ਰੋਜ਼ੇ ਰੱਖਦਾ ਹੈ। ਪਰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਤੋਰਾ ਮਨ ਨਾਦਾਨਮ ਕੇ ਯਜ਼ਦਾਂ ਸ਼ਨਾਸ, ਸ੍ਰੀ ਮੁਖਵਾਕ ਪਾਤਸ਼ਾਹੀ ਦਸਵੇਂ, ਤੂੰ ਖੁਦਾ ਸ਼ਨਾਸ ਨਹੀਂ ਹੈ, ਪਖੰਡੀ ਹੈ, ਝੂਠਾ ਹੈ, ਫਰੇਬੀ ਹੈ, ਤੇਰਾ ਨਮਾਜ਼ ਪੜ੍ਹਨਾ ਵੀ ਝੂਠ, ਤੇਰੀ ਕੁਰਾਨ ਦੀ ਤਲਾਵਤ ਵੀ ਝੂਠ, ਤੇਰੇ ਰਮਜ਼ਾਨ ਦੇ ਮਹੀਨੇ 'ਚ ਰੱਖੇ ਰੋਜ਼ੇ ਵੀ ਝੂਠ। ਤੁਰਾ ਮਨ ਨਾਦਾਨਮ ਕੇ ਯਜ਼ਦਾਂ ਸ਼ਨਾਸ, ਬਰਾ ਮੱਜ਼ਤ ਓ ਕਾ ਰਹਾ ਦਿਲ ਖਰਾਸ਼, ਤੂੰ ਉਹ ਕੰਮ ਕੀਤੇ ਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ, ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹੁੰਚਾਈ ਹੈ। ਰੱਬ ਨਾਲ ਜੁੜਿਆ ਹੋਇਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ, ਤੋੜਦਾ ਨਹੀਂ ਆਉਂਦਾ, ਤੂੰ ਤੇ ਕਦਮ ਕਦਮ ਦੇ ਉੱਤੇ ਦਿਲ ਤੋੜੇ ਰਹਿ, ਤੂੰ ਪਖੰਡੀ ਹੈ, ਤੂੰ ਝੂਠਾ ਹੈ, ਚਲਾਕ ਹੈ, ਬਾਹਰੋਂ ਕੁਛ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ, ਅੰਦਰੋਂ ਕੁਛ ਹੋਰ। ਹਮੂ ਮਰਦ ਬਾਇਦ ਸ਼ਬਦ ਸੁਖ ਨਵਰ, ਨ ਸ਼ਿਕਮੇ ਦਿਗਰ ਦਰਦਹਾਨੇ ਦਿਗਰ, ਅਸੀਂ ਉਸਨੂੰ ਹੀ ਮਰਦ ਮੰਨਦੇ ਹਾਂ, ਮਨੁੱਖ ਮੰਨਦੇ ਹਾਂ, ਜੋ ਜ਼ਬਾਨ ਦੇ 'ਚ ਹੈ ਉਹੀ ਦਿਲ ਦੇ 'ਚ ਹੈ, ਜੋ ਦਿਲ ਦੇ 'ਚ ਹੈ ਉਹੀ ਜ਼ਬਾਨ ਦੇ 'ਚ ਹੈ, ਤੇਰੀ ਜ਼ਬਾਨ 'ਤੇ ਕੁਛ ਹੋਰ ਹੈ, ਤੇਰੇ ਦਿਲ ਦੇ 'ਚ ਕੁਛ ਹੋਰ ਹੈ। ਜਿਨ ਮਨ ਹੋਰ ਮੁੱਖ ਹੋਰ ਸੇ ਕਾਂਡੇ ਕੱਚੇ ਆ, ਇਹ ਕੱਚੇ ਨੇ। ਚਲਾਕ ਮਨੁੱਖ ਬਾਹਰੋਂ ਕੁਛ ਹੋਰ ਆਉਂਦਾ ਹੈ, ਅੰਦਰੋਂ ਕੁਛ ਹੋਰ ਆਉਂਦਾ ਹੈ। ਹੁਣ ਮੈਂ ਅਰਜ਼ ਕਰਾਂ, ਚਲਾਕ ਮਨੁੱਖ ਹੋ ਸਕਦਾ ਸੰਸਾਰ ਦੇ 'ਚ ਬੜੀ ਸਫਲਤਾ ਪ੍ਰਾਪਤ ਕਰ ਲਵੇ, ਲੇਕਿਨ ਧਰਮ ਦੀ ਦੁਨੀਆ 'ਚ ਪਛੜ ਜਾਏਗਾ। ਭੋਲਾ ਮਨੁੱਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ, ਹੋ ਸਕਦਾ ਸੰਸਾਰ ਦੇ 'ਚ ਪਛੜ ਜਾਏ, ਇਹ ਵੀ ਮੈਂ ਅਰਜ਼ ਕਰਦੇ ਹਾਂ। ਭਗਤ ਕਬੀਰ ਕਹਿੰਦੇ ਨੇ, ਚਤਰਾਈ ਨਾ ਚਤਰ ਭੁਜ ਪਾਈ, ਚਤਰਾਈਆਂ ਨਾਲ ਨਹੀਂ ਮਿਲਦਾ, ਚਲਾਕੀਆਂ ਨਾਲ ਨਹੀਂ ਮਿਲਦਾ, ਚਤਰਾਈ ਨਾ ਚਤਰ ਭੁਜ ਪਾਈਏ, ਰੇ ਜਨ ਮਨ ਮਾਧੋ ਸਿਉ ਲਾਈਏ, ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗਰ, ਉਤੇ ਭੋਲੇ ਭਾ ਨਾਲ ਮਿਲਦਾ। ਬਾਵਰਾ ਭੋਲਾ, ਕਬੀਰ ਕਹਿੰਦੇ ਨੇ ਐਸਾ ਸ਼ਬਦ ਦਾ ਤੀਰ ਲੱਗਿਆ, ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ। ਇਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਹੈ, ਸਦ ਜਾਂ ਫਿਦਾਏ ਆਂ ਕੇ ਜ਼ਬਾਨਸ਼ ਦਿਲਸ਼ ਯਕੇਸਤ, ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ, ਸਦਕੇ ਕੀਤੀਆਂ ਜਾ ਸਕਦੀਆਂ, ਜਿਹਦੀ ਜ਼ਬਾਨ ਅਤੇ ਦਿਲ ਇੱਕ ਹੈ। ਜੋ ਕਹਿੰਦਾ ਹੈ ਉਹੀ ਦਿਲ ਦੇ 'ਚ ਹੈ, ਉਹ ਜੋ ਦਿਲ ਦੇ 'ਚ ਹੈ ਉਹੀ ਕਹਿੰਦਾ ਹੈ, ਜੋ ਬਾਹਰੋਂ ਹੈ ਉਹੀ ਅੰਦਰੋਂ ਹੈ, ਜੋ ਅੰਦਰੋਂ ਹੈ ਉਹੀ ਬਾਹਰੋਂ ਹੈ। ਹਰ ਮਨੁੱਖ ਦੇ ਦੋ ਦੋ ਰੂਪ ਨੇ, ਇਹ ਬਾਹਰੋਂ ਮਨੁੱਖ ਦਿਖਾਈ ਦੇ ਰਿਹਾ, ਅੰਦਰੋਂ ਨਹੀਂ। ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ, ਇਹ ਗਊ ਤੂੰ ਗਊ ਬਣ ਜਾ, ਇਹ ਸ਼ੇਰ ਤੂੰ ਸ਼ੇਰ ਬਣ ਜਾ, ਇਹ ਖੋਤੇ ਤੂੰ ਖੋਤਾ ਬਣ ਜਾ, ਐਸਾ ਕਹਿਣ ਦੀ ਲੋੜ ਨਹੀਂ, ਉਹ ਤਾਂ ਹੈ ਨਹੀਂ ਖੋਤੇ। ਪਰ ਰੋਜ਼ ਕਹਿਣਾ ਪੈਂਦਾ, ਬੰਦੇ ਤੂੰ ਬੰਦਾ ਬਣ ਜਾ, ਇਹ ਇਨਸਾਨ ਤੂੰ ਇਨਸਾਨ ਬਣ ਜਾ। ਕਿਉਂ? ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ, ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ, ਗਊ ਗਊ ਦੀ ਤਰ੍ਹਾਂ ਜੀ ਰਹੀ ਹੈ, ਮਨੁੱਖ ਮਨੁੱਖ ਦੀ ਤਰ੍ਹਾਂ ਨਹੀਂ ਜੀ ਰਿਹਾ। ਫਿਰ ਕਿਸ ਤਰ੍ਹਾਂ ਜੀ ਰਿਹਾ? ਕਰਤੂਤ ਪਸੂ ਕੇ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕਬੀਰ ਕਹਿੰਦੇ ਨੇ ਭੋਲਾ ਹੋ ਗਿਆ, ਅੰਦਰੋਂ ਬਾਹਰੋਂ ਇੱਕ ਹੋ ਗਿਆ। ਗੂੰਗਾ ਹੂਆ ਬਾਵਰਾ, ਬਹਿਰਾ ਹੂਆ ਕਾਨ, ਕੰਨਾਂ ਤੋਂ ਵੀ ਬਹਿਰਾ ਹੋ ਗਿਆ, ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ, ਫਿਜ਼ੂਲ ਦੇ ਬੋਲ ਮੈਂ ਸੁਣਦਾ ਹੀ ਨਹੀਂ, ਮੈਂ ਗਲਤ ਗੱਲ ਕੰਨ ਦੇ 'ਚ ਅੰਦਰ ਜਾਣ ਹੀ ਨਹੀਂ ਦਿੰਦਾ। ਦੇਖੋ, ਕੋਈ ਸਾਡੇ ਘਰ ਦੇ 'ਚ ਕਚਰਾ ਸੁੱਟ ਜਾਏ, ਗੰਦਗੀ ਸੁੱਟ ਜਾਏ,
ਅਸੀਂ ਕਵਾਂਗੇ ਅਸੱਭੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ, ਪਰ ਜੋ ਕੰਨਾਂ ਦੇ ਰਾਹੀਂ ਗੰਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ, ਅਸੀਂ ਬੜੇ ਸ਼ੌਕ ਨਾਲ ਸੁਣੀ ਹੈ, ਨਹੀਂ ਫਿਰ ਇਹ ਸਾਵਧਾਨੀ ਨਹੀਂ ਹੈ। ਕਬੀਰ ਕਹਿੰਦੇ ਨੇ ਮੈਂ ਸਾਵਧਾਨ ਹੋ ਗਿਆ, ਮੈਂ ਵਿਅਰਥ ਦੀਆਂ ਗੱਲਾਂ ਸੁਣਦਾ ਵੀ ਨਹੀਂ। ਗੱਲ ਖਤਮ। ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾਨ, ਇਹਨੂੰ ਸਵਾਮੀ ਰਾਮਾਨੰਦ ਨੇ ਬਸੰਤ ਰਾਗ ਦੇ ਇੱਕ ਸ਼ਬਦ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ, ਧਿਆਨ ਨਾਲ ਸੁਣਨਾ। ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਾਇਓ ਪੰਗ। ਮੇਰਾ ਮਨ ਪਿੰਗਲਾ ਹੋ ਗਿਆ, ਪੈਰ ਟੁੱਟ ਗਏ ਨੇ, ਇਹਦੀ ਭਟਕਣਾ ਮਿਟ ਗਈ ਹੈ। ਮੇਰਾ ਚਿੱਤ ਨਾ ਚਲਤ, ਨਹੀਂ ਚੱਲਦਾ। ਪਤਾ ਚੰਚਲ ਦੇ ਅਰਥ ਕੀ ਨੇ? ਚੱਲ ਚੱਲ ਚੱਲ ਚੱਲ, ਹਰ ਵਕਤ ਹੀ ਚੱਲਦਾ। ਤਨ ਬੈਠਾ ਤਾਂ ਵੀ ਮਨ ਚੱਲਦਾ ਹੀ ਰਹਿੰਦਾ, ਚੰਚਲ ਹੈ। ਚੱਲ ਚੱਲ ਚੱਲਦਾ ਚੱਲਦਾ ਚੱਲਦਾ, ਰੁਕਦਾ ਹੀ ਨਹੀਂ, ਕਦੇ ਟਿਕਦਾ ਹੀ ਨਹੀਂ। ਸਵਾਮੀ ਰਾਮਾਨੰਦ ਦਾ ਬਸੰਤ ਰਾਗ ਦਾ ਇਹ ਸ਼ਬਦ ਕਹਿੰਦੇ ਨੇ, ਮਨ ਮੇਰਾ ਪਿੰਗਲਾ ਹੋ ਗਿਆ, ਕਤ ਜਾਈਏ ਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲਤ ਮਨ ਭਇਓ ਭੰਗ। ਏਕ ਦਿਵਸ ਮਨ ਭਈ ਉਮੰਗ, ਗਸ ਚੰਦਨ ਚੋਆ ਬਹੁਤ ਸੁਗੰਧ, ਪੂਜਨ ਚਾਲੀ ਬ੍ਰਹਮ ਠਾਏ, ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਏ। ਟਿਕਿਆ ਹੋਇਆ ਮਨ ਸਭ ਕੁਝ ਸਮਝ ਲੈਂਦਾ, ਭਟਕਣਾ ਜਦ ਮਿਟ ਜਾਏ। ਦੋ ਗੱਲਾਂ ਧਾਰਮਿਕ ਜਗਤ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ, ਬਈ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ, ਗਲਤ। ਇੰਝ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿੱਥੋਂ ਸ਼ੁੱਧ ਕਰ ਲਓਗੇ, ਕਿਵੇਂ ਕਰ ਲਓਗੇ? ਫਿਰ ਦੂਜੀ ਗੱਲ ਕਰਦੇ ਨੇ, ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹੋ। ਯਕੀਨ ਜਾਣੋ ਇਹਨਾਂ ਨੂੰ ਮਨ ਦੀ ਸਮਝ ਨਹੀਂ। ਇੰਝ ਕਹਿਣਾ ਚਾਹੀਦਾ, ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ। ਪਹਿਲੇ ਕਿੱਥੋਂ ਇਕਾਗਰ ਹੋ ਜਾਏਗਾ? ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜ੍ਹੋ, ਬਿਲਕੁਲ ਗਲਤ। ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ। ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ, ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ। ਹੱਦ ਹੋ ਗਈ। ਇੰਝ ਕਹਿਣਾ ਚਾਹੀਦਾ, ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ। ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ? ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ? ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਇੱਥੇ ਮੈਲਾ ਹੋ ਜਾਏਗਾ ਉਲਟਾ। ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ। ਕਬੀਰ ਕਹਿੰਦੇ ਨੇ, ਪਾਉਂ ਤੇ ਪਿੰਗਲ ਭਇਆ ਮਾਰਿਆ ਸਤਿਗੁਰਵਾਨ, ਐਸਾ ਬਾਣੀ ਦਾ ਬਾਣ ਲੱਗਿਆ, ਪੈਰਾਂ ਤੋਂ ਪਿੰਗਲਾ ਹੋ ਗਿਆ, ਭਟਕਣਾ ਮਿਟ ਗਈ। ਇਹਨੂੰ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲਓ ਟੀਕਾ ਹੀ ਕੀਤਾ ਹੋਵੇਗਾ। ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਣੇ ਹੋਣੇ ਨੇ, ਜਾਂ ਚਲੋ ਉਸਦਾ ਆਪਣਾ ਨਿੱਜੀ ਅਨੁਭਵ ਹੋਵੇ। ਮਿਰਜ਼ਾ ਗਾਲਬ ਕਹਿੰਦਾ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ। ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ, ਇਸ ਟੁੱਟੇ ਪੈਰ ਦਾ ਮੇਰੇ 'ਤੇ ਬੜਾ ਅਹਿਸਾਨ ਹੈ, ਮੈਂ ਇਸਦਾ ਅਹਿਸਾਨ ਮੰਨਦਾ ਜੋ ਮੇਰਾ ਪੈਰ ਟੁੱਟ ਗਿਆ। ਹੱਦ ਹੋ ਗਈ, ਪੈਰ ਟੁੱਟ ਗਿਆ ਅਤੇ ਟੁੱਟੇ ਪੈਰ ਦਾ ਅਹਿਸਾਨ, ਸ਼ੁਕਰਾਨਾ ਪਿਆ ਕਰਦਾ। ਅੱਗੇ ਦੱਸਦਾ ਹੋ, ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਹੁਣ ਮੈਂ ਤੇਰੇ ਦਰ ਜੋਗਾ ਰਹਿ ਗਿਆ, ਕਿਧਰੇ ਜਾਣ ਜੋਗਾ ਰਿਹਾ ਹੀ ਨਹੀਂ। ਮੇਰੇ ਟੂਟੇ ਹੋਏ ਪਾਏ ਤਲਬ ਕਾ ਮੁਝ ਪੇ ਐਸਾ ਹੈ, ਤੁਮਹਾਰੇ ਦਰ ਸੇ ਅਬ ਉੱਠ ਕਰ ਕਹੀਂ ਜਾਇਆ ਨਹੀਂ ਜਾਤਾ। ਮੁਹੱਬਤ ਅਸਲ ਮੇ ਮਖਮੂਰ ਵੋ ਰਾਜ਼ੇ ਹਕੀਕਤ ਹੈ, ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਕਹਿੰਦਾ ਗੱਲ ਖੁਦਾ ਤੇਰੀ ਸਮਝ 'ਚ ਆ ਗਈ ਹੈ, ਪਰ ਕੀ ਕਰਾਂ, ਮੈਂ ਬੋਲ ਨਹੀਂ ਸਕਦਾ, ਗੂੰਗਾ ਸਮਝਾ ਨਹੀਂ ਸਕਦਾ। ਬਿਸਮ ਬਿਸਮ ਬਿਸਮੇ ਹੀ ਭਈਏ ਲਾਲ ਗੁਲਾਲ ਰੰਗਾਰੇ, ਕਹੋ ਨਾਨਕ ਸੰਤਨ ਰਸ ਆਈਏ ਜਿਉਂ ਚਾਖ ਗੂੰਗਾ ਮੁਸਕਾਰੇ। ਸਮਝ ਮੇ ਆ ਗਿਆ ਹੈ ਫਿਰ ਵੀ ਸਮਝਾਇਆ ਨਹੀਂ ਜਾਤਾ। ਇੱਕ ਹੋਰ ਗੱਲ ਵੀ ਬੜੀ ਕੀਮਤੀ ਕਰਦਾ, ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ। ਹਰ ਦਿਲ ਵਿੱਚ ਰੱਬੀ ਪਿਆਰ ਨਹੀਂ ਪੈਦਾ ਹੁੰਦਾ। ਮੁਹੱਬਤ ਕੇ ਲੀਏ ਕੁਛ ਖਾਸ ਦਿਲ ਮਖਸੂਸ ਹੋਤੇ ਹੈਂ।

0: ਸਵੇਰੇ ਖਾ ਲਿਆ, ਸ਼ਾਮੀ ਖਾ ਲਿਆ, ਫਿਰ ਸੌ ਗਿਆ, ਫਿਰ ਦੂਜੇ ਦਿਨ ਫਿਰ ਉਹੀ ਕੁਛ ਕੀਤਾ ਜੋ ਕੁਝ ਰੋਜ਼ ਕਰਦੇ ਹਾਂ। ਸਭ ਕੁਝ ਰਿਪੀਟ ਹੋ ਰਿਹਾ, ਰਿਪੀਟੇਸ਼ਨ ਚੱਲ ਰਹੀ ਹੈ, ਪੁਨਰੁਕਤੀ ਚੱਲ ਰਹੀ ਹੈ। ਇੱਕ ਖੇਲ ਹੈ ਔਰ ਰੰਗੇ ਸੁਲੇਮਾਂ ਮੇਰੇ ਨਜ਼ਦੀਕ, ਤਖਤੇ ਸੁਲੇਮਾਂ ਨਹੀਂ ਸਿੰਘਾਸਣ, ਜਿਹਦੇ ਲਈ ਦੁਨੀਆ ਕਿਤਨੇ ਪਾਪੜ ਬੇਲਦੀ ਹੈ। ਕੋਈ ਪਿੰਡ ਦਾ ਚੌਧਰੀ ਬਣਨਾ ਚਾਹੁੰਦਾ, ਕੋਈ MLA ਬਣਨਾ ਚਾਹੁੰਦਾ, ਕੋਈ MP ਬਣਨਾ ਚਾਹੁੰਦਾ, ਕੋਈ ਮਿਨਿਸਟਰ ਬਣਨਾ, ਕਿਤਨੇ ਪਾਪੜ ਲੋਕ ਬੇਲਦੇ ਨੇ। ਕਹਿੰਦੇ ਬੱਚਿਆਂ ਦਾ ਤਮਾਸ਼ਾ ਕੁਛ ਵੀ ਨਹੀਂ, ਕੁਛ ਵੀ ਨਹੀਂ। ਇੱਕ ਖੇਲ ਹੈ ਔਰੰਗ, ਔਰੰਗ ਤਖਤ ਨੂੰ ਕਹਿੰਦੇ ਨੇ, ਵੱਡਾ ਤਖਤ ਉਹਨੂੰ ਔਰੰਗ ਕਹਿੰਦੇ ਨੇ, ਇਹ ਛੋਟਾ ਤਖਤ ਇਹਨੂੰ ਮਸਨਦ ਕਹਿੰਦੇ ਨੇ, ਮਸਨਦ। ਗੁਰੂ ਅਮਰਦਾਸ ਜੀ ਮਹਾਰਾਜ ਨੇ 22 ਪ੍ਰਚਾਰਕਾਂ ਨੂੰ ਇਹ ਮਸਨਦ ਬਖਸ਼ਿਸ਼ ਕੀਤੀ ਸੀ, ਮੰਜੀਆਂ ਬਖਸ਼ਿਸ਼ ਕੀਤੀਆਂ ਸਨ। ਪੰਜਾਬੀ 'ਚ ਅਸੀਂ ਉਹਨਾਂ ਨੂੰ ਮਸੰਦ ਕਹਿੰਦੇ ਹਾਂ। ਫਾਰਸੀ ਦਾ ਲਫ਼ਜ਼ ਹੈ ਸ਼ੁੱਧ ਮਸਨਦ, ਇਹ ਮਸਨਦ ਹੈ ਜਿਸ 'ਤੇ ਧੰਨ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ। ਇਹਨੂੰ ਫਾਰਸੀ ਦੇ 'ਚ ਔਰੰਗ ਕਹਿੰਦੇ ਨੇ, ਵੱਡਾ ਤਖ਼ਤ ਜਿਸ 'ਤੇ ਬਾਦਸ਼ਾਹ ਬੈਠੇ ਔਰੰਗ, ਛੋਟਾ ਤਖ਼ਤ ਜਿਸ 'ਤੇ ਅਹਿਲਕਾਰ ਬੈਠਣ ਮਸਨਦ। ਸ਼ਾਹਜਹਾਂ ਦਾ ਲੜਕਾ ਮਯੂਦੀਨ, ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਅਤੇ ਤਿੰਨ ਭਰਾਵਾਂ ਨੂੰ ਮਾਰ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ, ਉਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਨਾਮ ਵੈਸੇ ਉਸਦਾ ਮਯੂਦੀਨ ਸੀ, ਸ਼ਾਇਦ ਆਪ ਨੂੰ ਪਤਾ ਹੋਵੇ। ਆਦਿ ਕਾਲ ਤੋਂ ਕਵੀ ਲੋਕ, ਗੁਣੀ ਲੋਕ, ਦਾਰਸ਼ਨਿਕ, ਫਿਲੋਸਫਰ, ਰਾਜੇ ਮਹਾਰਾਜੇ, ਬਾਦਸ਼ਾਹ ਆਪਣਾ ਤਖੱਲੁਸ ਰੱਖਦੇ ਰਹਿਣ। ਤਖੱਲੁਸ ਦਾ ਮਤਲਬ ਹੈ ਖਾਸ ਨਾਮ, ਹਿੰਦੀ 'ਚ ਕਹਿੰਦੇ ਨੇ ਉਪਨਾਮ। ਕੋਈ ਉਪਮਾ ਹੈ, ਗੁਣਾਤਮਕ ਨਾਮ, ਕੋਈ ਗੁਣ ਨੇ ਤਾਂ ਗੁਣਾਤਮਕ ਨਾਮ ਰੱਖਿਆ, ਤਖੱਲੁਸ ਰੱਖਿਆ। ਜੈਸੇ ਹੁਮਾਯੂੰ ਦਾ ਲੜਕਾ ਜਲਾਲੂਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਉਹਨੇ ਆਪਣਾ ਤਖੱਲੁਸ ਰੱਖਿਆ ਅਕਬਰ। ਅਕਬਰ ਦਾ ਮਤਲਬ ਹੈ ਸਭ ਤੋਂ ਵੱਡਾ, ਤਾਂ ਹੀ ਮੁਸਲਮਾਨ ਕਹਿੰਦੇ ਨੇ ਅੱਲਾਹੂ ਅਕਬਰ, ਅੱਲਾਹ ਹੀ ਸਭ ਤੋਂ ਵੱਡਾ ਹੈ। ਪਰ ਜਲਾਲੂਦੀਨ ਨੇ ਆਪਣਾ ਲਕਬ ਰੱਖਿਆ ਜਲਾਲੂਦੀਨ ਅਕਬਰ, ਜਲਾਲੂਦੀਨ ਹੀ ਸਭ ਤੋਂ ਵੱਡਾ ਹੈ। ਇਹ ਅਕਬਰ ਉਸਦਾ ਤਖੱਲੁਸ ਹੈ। ਅਕਬਰ ਦਾ ਲੜਕਾ ਸ਼ਾਹਜ਼ਾਦਾ ਸਲੀਮ, ਜੋ ਜੋਧਾਂ ਬਾਈ ਦੀ ਕੁੱਖ ਤੋਂ ਪੈਦਾ ਹੋਈ ਸੀ, ਅਤੇ ਜੋਧਾਂ ਬਾਈ ਰਾਜਾ ਮਾਨ ਸਿੰਘ ਵਾਲੀਏ ਜੈਪੁਰ ਦੀ ਭੈਣ ਸੀ। ਇਹ ਰਾਜਪੂਤ ਆਪਣੇ ਧੀ ਭੈਣਾਂ ਦੇ ਡੋਲੇ ਮੁਗਲਾਂ ਨੂੰ ਦੇਣ ਲੱਗ ਪਏ ਸਨ, ਜਿਹਦੀ ਅਗਾਂਹ ਚੱਲ ਕੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮੁਖਾਲਫਤ ਕੀਤੀ। ਰਾਜਾ ਮਾਨ ਸਿੰਘ ਦੀ ਭੈਣ ਜੋਧਾ ਬਾਈ, ਇਹ ਬੇਗਮ ਸੀ ਅਕਬਰ ਦੇ, ਇਹਦੀ ਕੁੱਖ ਤੋਂ ਪੈਦਾ ਹੋਇਆ ਸ਼ਾਹਜ਼ਾਦਾ ਸਲੀਮ। ਵੱਡਾ ਹੋ ਕੇ ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਇਹਨੇ ਆਪਣਾ ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਮਤਲਬ ਹੈ ਸਾਰਾ ਜਹਾਨ ਮੇਰੀ ਪਕੜ ਦੇ 'ਚ, ਮੇਰੀ ਮੁੱਠੀ 'ਚ, ਜਹਾਂਗੀਰ। ਇਸਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕੀਤਾ। ਕੱਲ੍ਹ ਗੁਰਪੁਰਬ ਤੁਸੀਂ ਮਨਾਉਣਾ ਹੈ। ਇਸਨੇ ਤਰ੍ਹਾਂ ਤਰ੍ਹਾਂ ਦੇ ਤਸੀਏ ਢਾਏ, ਇਸਨੇ ਹੀ ਬਹੁਤ ਵੱਡਾ ਜ਼ੁਲਮ ਕੀਤਾ। ਦੋਗਲਾ ਸੀ, ਜੋਧਾਂ ਬਾਈ ਦਾ ਲੜਕਾ ਸੀ, ਅਕਬਰ ਦਾ ਲੜਕਾ ਸੀ, ਤਖੱਲੁਸ ਰੱਖਿਆ ਜਹਾਂਗੀਰ। ਜਹਾਂਗੀਰ ਦਾ ਲੜਕਾ ਸ਼ਾਹਜ਼ਾਦਾ ਖੁਰਮ, ਵਕਤ ਪਾ ਕੇ ਜਦ ਸਿੰਘਾਸਣ 'ਤੇ ਬੈਠਾ ਹੈ, ਤਖ਼ਤ 'ਤੇ ਬੈਠਾ ਹੈ, ਫਿਰ ਇਹਨੇ ਆਪਣਾ ਤਖੱਲੁਸ ਰੱਖਿਆ ਸ਼ਾਹੇ ਜਹਾਂ, ਸ਼ਾਹਜਹਾਂ ਸਾਰੀ ਦੁਨੀਆ ਦਾ ਬਾਦਸ਼ਾਹ, ਨਿਰਾ ਹਿੰਦੁਸਤਾਨ ਦਾ ਨਹੀਂ। ਅਤੇ ਸ਼ਾਹਜਹਾਂ ਦਾ ਲੜਕਾ ਮਯੂਦੀਨ, ਜਿਸ ਦਿਨ ਸਿੰਘਾਸਣ 'ਤੇ ਬੈਠਾ ਹੈ, ਇਹਨੇ ਆਪਣਾ ਤਖੱਲੁਸ ਰੱਖਿਆ ਔਰੰਗਜ਼ੇਬ। ਔਰੰਗ ਕਹਿੰਦੇ ਨੇ ਤਖ਼ਤ ਨੂੰ, ਵੱਡਾ ਤਖ਼ਤ, ਜ਼ੇਬ ਕਹਿੰਦੇ ਨੇ ਸ਼ਿੰਗਾਰ ਨੂੰ। ਔਰੰਗਜ਼ੇਬ ਤਖ਼ਤ ਦਾ ਸ਼ਿੰਗਾਰ, ਤਖ਼ਤ ਦੀ ਸ਼ੋਭਾ, ਤਖ਼ਤ ਦੀ ਮਾਣ ਮਰਿਆਦਾ, ਇਹ ਉਸਨੇ ਆਪਣਾ ਤਖੱਲੁਸ ਰੱਖਿਆ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੁਰਤ, ਜ਼ਫਰਨਾਮੇ ਦੇ ਰਾਹੀਂ ਲਿਖਦੇ ਨੇ ਔਰੰਗਜ਼ੇਬ ਨੂੰ, ਨਾ ਜ਼ੇਬਨ ਤੁਰਾ ਨਾਮ ਔਰੰਗਜ਼ੇਬ, ਕਿ ਔਰੰਗਜ਼ੇਬ ਨਾ ਬਾਯਦ ਫਰੇਬ, ਐ ਮਯੂਦੀਨ ਇਹ ਨਾਮ ਤੈਨੂੰ ਸ਼ੋਭਾ ਨਹੀਂ ਦਿੰਦਾ, ਤੂੰ ਔਰੰਗਜ਼ੇਬ ਨਹੀਂ ਹੈ। ਤੇਰੇ ਜੈਸਾ ਬੰਦਾ ਜਦ ਤਖ਼ਤ 'ਤੇ ਬੈਠਦਾ, ਤਖ਼ਤ ਬਦਨਾਮ ਹੋ ਜਾਂਦਾ, ਤਖ਼ਤ ਭ੍ਰਸ਼ਟ ਹੋ ਜਾਂਦਾ, तख्त मैला हो जाता है तो औरंगजेब नहीं है। जुर्रत धन गुरु गोबिंद सिंह जी मार तो रा तर्क ताजी ब मकरो रया मरा चारा साजी ब सिदको सफा न जेबत तो रा नाम औरंगजेब के औरंगजेब न बायद फरेब महा फरेबी हैं तो झूठा है चलाक है हमो मर्द बायद शवद सुखनवर न शिक में दिगर दर दहाने दिगर तेरी जबान ते कुछ और है तेरे दिल दे कुछ और है। तू ते मनुख ही नहीं है तू ते इंसान ही नहीं है। धन गुरु गोबिंद सिंह जी महाराज दी ए जुर्रत उसनों जो है ऐसा आख है औरंग वड्डा तख्त छोटा उन्हों मसनद कहते हैं पंजाबी शब्द बन गया मसंद। जिन्होंने गुरु अमरदास जी महाराज ने मसनद बख्शी सी मंजी बख्शी सी तख्त बख्शिया सी इन्हों की पूजा प्रतिष्ठा इतनी होई संगत ने माण सन्मान इतना दिता इन्हों को हजम ना होया इन्होंने खुद गुरु होण का नारा लाया और भ्रष्ट हो गए। गुरु गोबिंद सिंह जी महाराज ने अगह चल के ये मसंद प्रथा खत्म करनी पई। हुण मसंद का तो मतलब है जिन्हों तख्त मिले है लेकिन सिख जगत दे अज गाल बन गई किसी नूं गाल कढ़नी होवे तो कह दिता जाता है मसंद है निरा ही मसंद है। लेकिन मसंद का मतलब है छोटा तख्त जिससे बैठे हैं यह छोटा तख्त गुरु अमरदास जी महाराज ने तख्त प्रचारकों के लिए बनवाए सन भी संगत उच्ची थान पर बैठ के गुरबाणी की व्याख्या करन गुरबाणी सुनाण ताकि संगतां नूं दिखाई देन ते संघ नूं ये देख सकन संबोधन कर सकन ते विचार दा ज्ञान दा गुरबाणी दा सन्मान होवे सत्कार होवे। ये गुरु अमरदास जी महाराज ने प्रथा जो है चलाई सी। खैर मुख्तसर जो है मैं अर्ज करा गालिब कहिंदा एक खेल है औरंग सुलेमा मेरे नज़दीक ये औरंग ये बादशाह दा तख्त बच्चियां दा तमाशा है कुछ भी नहीं कुछ भी नहीं। एक खेल है औरंगे सुलेमा मेरे नज़दीक एक बात है अजाज मसीहा मेरे आगे हजरत ईसा दे मौजजे कथावां ने कि हजरत ईसा जिस बीमार दे सिर ते हाथ रख देंदे सन वो तंदुरुस्त हो जांदा सी।
1: You're listening to KRPI 1550 Radio Ferndale, Washington.
2: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਫੈਮਿਲੀ ਕੇਅਰ ਫਾਰਮੇਸੀ
2: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
1: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
2: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
1: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ
2: ਫ੍ਰੀ ਪਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ
3: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
1: ਜਾਂ ਕਾਲ ਕਿਰਨ ਐਟ 604-581-1900
4: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ ਪਰ ਜਦੋਂ ਮੈਨੂੰ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਬਾਰੇ ਪਤਾ ਲੱਗਾ ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ ਟੈਕਸ ਪੇਪਰ ਫਿਲ ਕਰਨੇ ਹੋਣ ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ ਤਾਂ ਅੱਜ ਹੀ ਸੰਪਰਕ ਕਰੋ ਬਾਅਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਅਦ ਹੋਰਾਂ ਨੂੰ ਕਾਲ 604-325-8370 604-325-8370
5: ਗੁਰਦੇਵ ਸਿੰਘ ਬਾਥੋ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਰੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬੌਸ ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5-bedroom ਹਾਊਸ ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ ਰੀਟੇਲ ਸ਼ਾਪ ਵੇਅਰ ਹਾਊਸ ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ ਅੱਜ ਹੀ ਸੰਪਰਕ ਕਰੋ ਗੁਰਦੇਵ ਸਿੰਘ ਬਾਥ ਨੂੰ ਐਟ 604-351-5111

0: You're listening to KRPI 1550 Radio, Ferndale, Washington.
1: Radio station 1550 AM Gurbani segment tuhade tak. Swargvasi Sardar Ajit Singh ji baad ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਜ਼ਿੰਦਗੀ ਦੇ ਹਿਸਾਬ ਕਿਤਾਬ ਵਾਂਗ ਬਿਜ਼ਨਸ ਦਾ ਹਿਸਾਬ ਕਿਤਾਬ ਵੀ ਬਹੁਤ ਔਖਾ ਹੈ। ਪਹਿਲਾਂ ਮੈਨੂੰ ਵੀ ਇਹੀ ਲੱਗਦਾ ਸੀ, ਪਰ ਜਦੋਂ ਮੈਨੂੰ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਬਾਰੇ ਪਤਾ ਲੱਗਾ, ਉਦੋਂ ਤੋਂ ਮੈਂ ਟੈਨਸ਼ਨ ਫ੍ਰੀ ਹੋ ਗਿਆ। ਜਿਨ੍ਹਾਂ ਨੂੰ ਹੈ 30 ਸਾਲ ਤੋਂ ਵੀ ਵੱਧ ਦਾ ਤਜੁਰਬਾ, ਟੈਕਸ ਪੇਪਰ ਫਿਲ ਕਰਨੇ ਹੋਣ, ਬੁੱਕ ਕੀਪਿੰਗ ਹੋਵੇ ਜਾਂ ਕਿਸੇ ਵੀ ਤਰ੍ਹਾਂ ਦਾ ਫਾਰਮ ਭਰਵਾਉਣਾ ਹੋਵੇ, ਤਾਂ ਅੱਜ ਹੀ ਸੰਪਰਕ ਕਰੋ ਬਾਦ ਅਕਾਊਂਟਿੰਗ ਦੇ ਜਸਵੀਰ ਸਿੰਘ ਬਾਦ ਹੋਰਾਂ ਨੂੰ। ਕਾਲ 604-325-8370 6043258370।

ਅਕਸਰ ਉੱਥੇ ਮੋਰ ਛੱਡਦੇ ਨੇ ਤੇ ਮੋਰ ਸੱਪਾਂ ਨੂੰ ਖਾ ਜਾਂਦਾ ਹੈ, ਮੋਰ ਸੱਪਾਂ ਤੇ ਹਮਲਾ ਕਰਦਾ ਹੈ ਤੇ ਸੱਪ ਡੰਗ ਮਾਰਨ ਵਿੱਚ ਮੋਰ ਨੂੰ ਸਫਲ ਨਹੀਂ ਆਉਂਦਾ ਕਿਉਂਕਿ ਉਸਦੇ ਐਸੇ ਪੰਖ ਨੇ ਉਹਨੂੰ ਕੋਈ ਚੋਟ ਤੇ ਹਾਨੀ ਨਹੀਂ ਪਹੁੰਚਦੀ। ਅਕਸਰ ਸੱਪ ਨੱਸਦੇ ਨੇ ਭੱਜਦੇ ਨੇ ਮੋਰਾਂ ਨੂੰ ਵੇਖ ਕੇ। ਭਗਤ ਕਬੀਰ ਕਹਿੰਦੇ ਨੇ ਸੈਂਕੜੇ ਸੱਪ ਲਿਪਟੇ ਨੇ ਚੰਦਨ ਨਾਲ, ਕਿਆ ਚੰਦਨ ਜ਼ਹਿਰੀਲਾ ਹੋ ਜਾਂਦਾ ਹੈ ਤੇ ਚੰਦਨ ਕੋਈ ਗਰਮ ਹੋ ਜਾਂਦਾ ਹੈ? ਨਹੀਂ, ਚੰਦਨ ਸੁਗੰਧ ਤੇ ਠੰਡ ਸੱਪਾਂ ਨੂੰ ਵੀ ਦਿੰਦਾ ਹੈ। ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ। ਇਤਨੀ ਮੈਂ ਅਰਜ਼ ਕਰਦੇ ਹਾਂ। ਮੈਂ ਪੜ੍ਹ ਰਿਹਾ ਸੀ ਇੱਕ ਸੂਫੀ ਫਕੀਰ ਦੀ ਗਾਥਾ ਹਸਨ ਦੀ। ਰਾਤ ਦਾ ਵਕਤ, ਅੱਧੀ ਰਾਤ ਦਾ, ਈਰਾਨ ਦੀ ਗੱਲ। ਈਰਾਨ ਠੰਡਾ ਦੇਸ਼, ਬਰਫਾਂ ਪੈਂਦੀਆਂ। ਚੋਰ ਕਿਤੇ ਹਸਨ ਦੀ ਕੁਟੀਆ ਵਿੱਚ ਵੜ ਗਿਆ। ਹਸਨ ਲੇਟਿਆ ਹੋਇਆ ਸੀ ਉੱਪਰ ਕੰਬਲ। ਦਇਆ ਆ ਗਈ, ਇਸ ਚੋਰ ਨੂੰ ਮੇਰੇ ਘਰ ਚੋਂ ਕੁਛ ਨਹੀਂ ਮਿਲੇਗਾ, ਖਾਲੀ ਜਾਏਗਾ। ਅੱਧੀ ਰਾਤ ਨੂੰ ਆਇਆ, ਠੰਡ ਦੇ ਵਿੱਚ ਆਇਆ ਵਿਚਾਰਾ, ਖਾਲੀ ਜਾਏਗਾ। ਕਦੀ ਕਿਸੇ ਸੰਤ ਨੇ ਚੋਰ ਨੂੰ ਨਹੀਂ ਮਾਰਿਆ, ਚੋਰਾਂ ਨੇ ਚੋਰ ਨੂੰ ਮਾਰਿਆ। ਬਗੌਰ ਮੁਤਾਲਾ ਕਰਨਾ। ਕਦੀ ਕਿਸੇ ਸੰਤ ਨੇ ਦੁਸ਼ਟ ਨੂੰ ਨਹੀਂ ਮਾਰਿਆ, ਦੁਸ਼ਟਾਂ ਨੇ ਹੀ ਦੁਸ਼ਟ ਨੂੰ ਮਾਰਿਆ। ਕਦੀ ਬਗੌਰ ਮੁਤਾਲਾ ਕਰਨਾ। ਜੈਸੇ ਉਹ ਦੇਖਦਾ, ਚੋਰ ਦੀ ਅੱਖਾਂ ਰਾਤ ਨਾਲ ਤਾਲਮੇਲ ਬਿਠਾ ਲੈਂਦੀਆਂ ਨੇ, ਕਿਉਂਕਿ ਉਹਦੀ ਜ਼ਿੰਦਗੀ ਰਾਤ ਦੀ ਹੈ। ਸਹਿਜੇ ਸਹਿਜੇ ਉਸਨੂੰ ਰਾਤ ਵਿੱਚ ਦਿਖਾਈ ਦੇਣ ਲੱਗ ਪੈਂਦਾ, ਅੰਧੇਰੇ 'ਚ ਦਿਖਾਈ ਦੇਣ ਲੱਗ ਪੈਂਦਾ। ਉਹਨੇ ਦੇਖਿਆ ਕੁਛ ਨਹੀਂ ਹੈ। ਜਾਣ ਲੱਗਿਆ ਹਸਨ ਨੇ ਆਵਾਜ਼ ਮਾਰੀ, ਮਿੱਤਰਾ ਹੋਰ ਤੇ ਮੇਰੇ ਕੋਲ ਕੁਛ ਨਹੀਂ, ਇਹ ਮੇਰੇ ਕੋਲ ਕੰਬਲ ਹੈ, ਤੇਰੇ ਕੋਲ ਕੰਬਲ ਵੀ ਕੋਈ ਨਹੀਂ, ਬਾਹਰ ਠੰਡ ਬੜੀ ਹੈ, ਇਹ ਲੈ ਜਾ, ਹੋਰ ਆਪਣੇ ਕੋਲ ਕੁਛ ਵੀ ਨਹੀਂ, ਇਹ ਲੈ ਜਾ, ਖਾਲੀ ਨਾ ਜਾ, ਮੇਰੀ ਤੋਹੀਨ ਨਾ ਕਰ, ਮੇਰੀ ਕੁਟੀਆ ਚੋਂ ਮੇਰੇ ਘਰ ਆਉਂਦਾ ਹੀ ਨਹੀਂ ਕੋਈ, ਤੂੰ ਆਇਆ ਔਰ ਅੱਧੀ ਰਾਤ ਨੂੰ ਆਇਆ, ਖਾਲੀ ਜਾ ਰਿਹਾ, ਮੈਨੂੰ ਦੁੱਖ ਹੈ, ਮੇਰਾ ਹਿਰਦਾ ਤੜਪਦਾ, ਮੇਰੇ ਤੇ ਤਰਸ ਖਾ, ਮੇਰੇ ਹਿਰਦੇ ਨੂੰ ਤੜਪਾ ਨਾ, ਇਹ ਲੈ ਜਾ ਕੰਬਲ। ਚੋਰ ਦੀ ਸਾਰੀ ਚੋਰੀ ਨਿਕਲ ਗਈ। ਪਤਾ ਹੈ ਉਸ ਚੋਰ ਨੇ ਕੀ ਆਖਿਆ? ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲੱਭਿਆ, ਆਇਆ ਤੇ ਮੈਂ ਲੁੱਟਣ ਸੀ, ਮੈਂ ਖੁਦ ਲੁੱਟਿਆ ਗਿਆ। ਉਹ ਚੋਰ ਫਕੀਰ ਹੋ ਗਿਆ ਹਸਨ ਦੀ ਸੰਗਤ ਨਾਲ, ਹਾਲਾਂਕਿ ਉਸਨੂੰ ਚੋਰ ਤੇ ਵੀ ਤਰਸ ਆ ਰਿਹਾ ਸੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ, ਕਿਤਨੀ ਕਾਲੀ ਰਾਤ ਹੋਵੇ, ਚਿੱਟੀਆਂ ਚੀਜ਼ਾਂ ਤੇ ਚਿੱਟੀਆਂ ਹੀ ਰਹਿੰਦੀਆਂ ਨੇ, ਕੋਈ ਕਾਲੀਆਂ ਥੋੜੀਆਂ ਹੋ ਜਾਂਦੀਆਂ। ਔਰ ਕਿਤਨਾ ਹੀ ਚਿੱਟਾ ਦਿਨ ਤਪਿਆ ਹੋਵੇ, ਚਾਰੋਂ ਪਾਸੇ ਉਸਨੇ ਰੋਸ਼ਨੀ ਚਿਟਿਆਈ ਫੈਲਾਈ ਹੋਵੇ, ਪਰ ਕਾਲੀਆਂ ਚੀਜ਼ਾਂ ਤੇ ਕਾਲੀਆਂ ਹੀ ਰਹਿੰਦੀਆਂ ਨੇ। ਪੰਕਤੀ ਮੈਂ ਤੁਹਾਨੂੰ ਫਿਰ ਸੁਣਾਵਾਂ। ਰਾਤੀ ਹੋਵਨ ਕਾਲੀਆਂ, ਸੁਪੇ ਦਾ ਸੇਵਨ, ਦੇਹੋ ਬੱਗਾ ਤੱਪੇ ਘਣਾ, ਕਾਲਿਆ ਕਾਲੇਵਨ। ਕਿਤਨਾ ਵੀ ਸੂਰਜ ਚਾਨਣਾ ਕਰੇ, ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ। ਕਿਤਨੀ ਰਾਤ ਕਾਲਖ ਵੰਦੇ, ਚਿੱਟੀਆਂ ਚੀਜ਼ਾਂ ਚਿੱਟੀਆਂ ਹੀ ਰਹਿੰਦੀਆਂ। ਇਹ ਜੋ ਕਹਿੰਦੇ ਨੇ ਮਾਹੌਲ ਠੀਕ ਨਹੀਂ, ਕੀ ਕਰੀਏ, ਮਾਹੌਲ ਜ਼ਰਾ ਠੀਕ ਹੋ ਜਾਏ ਫਿਰ ਅਸੀਂ ਠੀਕ ਹੋ ਜਾਵਾਂਗੇ, ਸਭ ਬਹਾਨੇ ਬਾਜ਼ੀਆਂ ਨੇ। ਅੰਧੇਰੀ ਰਾਤ ਵਿੱਚ ਵੀ ਚਿੱਟੀਆਂ ਚੀਜ਼ਾਂ ਚਿੱਟੀਆਂ ਰਹਿੰਦੀਆਂ ਨੇ।

0: कितना ही माहौल खराब हो गया। माहौल ते प्रहलाद का भी ठीक नहीं सी, प्यो वैरी है ते जेल दे च पाया होया ते चार चार दिन का भुखा। वो जेल दे च भी समाधि ला लैंदा है, असी घर दे च भी नहीं ला सकते। वो चार दिन का भुखा है, सुरत शब्द नाल जोड़ लैंदा है, इत्थे भर पेट भी मनुख नहीं जुड़दा है। उत्थे प्यो जान का वैरी है, फिर भी वह प्रभु नाल जुड़िया होया है। इत्थे मां बाप का लाड मौजूद है, सब कुछ मौजूद है, फिर भी प्रभु नाल जुड़ना नहीं है। माहौल ते प्रहलाद का भी ठीक नहीं है। माहौल राम का भी ठीक नहीं है, बनवास है। रात रुखां तले कटना होंदा है, दिन नूं किधरे भोजन नसीब होएगा कि नहीं, कि कंद मूल खा के गुजारा करना होएगा। जिंदगी ते कुछ भी नहीं है, माहौल ते ठीक नहीं है। लेकिन वह जिथे भी ने जंगल दे च भी मंगल है। माहौल कृष्ण का भी ठीक नहीं है, राजघराने का लड़का है, पाल दे गुजर पे ने, ग्वाले पे पाल देना। शाही खानदान का लड़का, ग्वाले पे पाल देने। ये सब बहानेबाजियां ने, जरा माहौल ठीक हो जाए अमृत भी छक लवांगे, जरा माहौल ठीक हो जाए एक कलगीधर पातशाह सी तेरी रहत बहत भी रख लेंगे, जरा माहौल ठीक हो जाए असी अमृत वेले भी उठांगे, जरा माहौल ठीक हो जाए असी नाम भी जपांगे। सब बहानेबाजियां ने, माहौल कदी ठीक नहीं होंदा, कुछ ना कुछ तो गड़बड़ रहिंदी है, सारी जिंदगी रहिंदी है, कुछ ना कुछ तो होंदा है। सागर लहरां तो बिना नहीं आउंदा, जिंदगी समस्यावां तो बिना नहीं आउंदी, कुछ ना कुछ तो समस्या रहेगी। माहौल गुरु नानक का भी ठीक नहीं, पिता मखट्टू कहिंदा है, ममता दी मारी हुई मां कहिंदी है, एको ही पुत्र है मेरा सुदाई है, सुदाई है। बेदी कहिंदे ने पोतना बेताला है, बेदी होंदे होया जनेऊ नहीं पहनदा, बेदी होंदे आया वेदां ते शरदा नहीं रखता, बेदी होंदे आया वेद नहीं पढ़ता, बेदियां दे घर जन्म। ब्राह्मण भी कहिंदे ने कुराई है, बूतना बेताल है। बगदाद देश ते मुसलमानां ने पत्थर भी मार दिते, माहौल तो ठीक नहीं है। बाबर ने जेल देच भी पा दिता है। माहौल तो गुरु अर्जन देव जी का भी ठीक नहीं है। वड्डा भिरा पृथ्वी चंद वैरी है, जान दा वैरी है। मसंद उसने सारे बागी कर ले, ते धन गुरु अर्जन देव जी महाराज दा घर घाट लुट लिया, अन्न लुट लिया, धन लुट लिया, बस्तर लुट ले, सारा साजो समान लुट लिया, चारों पासे पैरा बिठा दिता। अमृतसर दे कोई संगतां गुरु अर्जन देव जी तक पहुंचन भी ना। हुंदे ने इस तरह दे लोग, गुरु तक कोई ना पहुंचे, और इस तरह दे भी लोग हुंदे ने, गुरु साढ़े तक ना पहुंचे। धन गुरु तेग बहादुर साहब जी महाराज दरबार साहब जद गए ना, मसंदा ने दरवाजे बंद कर दिते, गुरु दा घर गुरु लई बंद। गुरु तेग बहादुर साहब नूं अंदर नहीं आण दिता मसंदा ने। पता सतगुर बाहर बैठे, थड़ा साहब गुरुद्वारा अज भी मौजूद है, बाहर बैठ के दरवाजा बंद कर दिता, तुसी नहीं जा सकते। जब सच आ जाए ना तो फिर झूठिया नूं कौन पुछेगा, तो झूठे नूं भी डर हुंदा है, सच आवे ही ना, आवे ही ना। करीबन करीबन इस तरह दे लोग, इंज कह लो चर्च दे चो, मस्जिद दे चो, मंदरां च खुदा नूं कढ छड़दे हुंदे ने, खुदा तो बिना चर्च दी पूजा करदे ने, भगवान तो बिना मंदरां दे च पूजा चलदी है। बगौर मतला करना, ऐसा हुंदा है, क्योंकि भगवान होवे ते फिर शैतान नूं कौन पुछेगा, सच होवे ते फिर झूठ नूं कौन पुछेगा। इतनी रोशनी हो जाए ते फिर अंधेरे किथे जाणगे, ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ ਖੁਦਾਵਨ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ ਹੈ, ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆ ਹੈ, ਇਹ ਤੂੰ ਮੇਰੇ ਲਈ ਬਣਾਇਆ ਹੈ, ਮੈਨੂੰ ਟਿਕਣ ਹੀ ਨਹੀਂ ਦਿੰਦਾ ਕਿਧਰੇ, ਮੇਰਾ ਪੱਕਾ ਦੁਸ਼ਮਣ, ਤੁਸੀਂ ਇਸ ਨੂੰ ਰੋਕੋ, ਮੇਰੇ ਨਾਲ ਦੁਸ਼ਮਣੀ ਨਾ ਕਰੇ, ਮੈਨੂੰ ਟਿਕਣ ਦੇਵੇ। ਕਹਾਣੀਕਾਰ ਸ਼ੇਖ ਸਾਦੀ ਲਿਖਦਾ ਖੁਦਾ ਨੇ ਸੂਰਜ ਨੂੰ ਤਲਬ ਕੀਤਾ, ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ, ਬੜਾ ਰੋਇਆ ਬੜਾ ਰੋਇਆ, ਤੇਰੀ ਸ਼ਿਕਾਇਤ ਕਰਦਾ ਸੀ, ਤੂੰ ਉਸ ਨਾਲ ਕਿਉਂ ਵੈਰ ਕਮਾਉਂਦਾ, ਤੂੰ ਕਿਉਂ ਉਸ ਨਾਲ ਦੁਸ਼ਮਣੀ ਕਰਦਾ। ਸੂਰਜ ਨੇ ਹੱਥ ਜੋੜ ਕੇ ਆਖਿਆ ਖੁਦਾਵਨ ਤਾਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ, ਤੇ ਜਿਹਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦੁਸ਼ਮਣੀ ਮੇਰੀ, ਮੈਂ ਤੇ ਜਾਣਦਾ ਹੀ ਨਹੀਂ ਉਸਨੂੰ, ਮੈਨੂੰ ਪਤਾ ਹੀ ਕੋਈ ਨਹੀਂ, ਮੈਨੂੰ ਤੇ ਨਾਮ ਧਾਮ ਦਾ ਹੀ ਪਤਾ ਕੋਈ ਨਹੀਂ, ਹੇ ਖੁਦਾ ਮੈਂ ਕਿਉਂ ਉਸ ਨਾਲ ਦੁਸ਼ਮਣੀ ਕਮਾਵਾਂਗਾ। ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ, ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਦਰਵਾਜ਼ੇ ਬੰਦ ਕਰੋ, ਸੱਚ ਨਹੀਂ ਆਉਣਾ ਚਾਹੀਦਾ, ਹਿਰਦੇ ਦੇ ਦੁਆਰ ਬੰਦ ਕਰੋ, ਸੱਚ ਅੰਦਰ ਨਹੀਂ ਆਉਣਾ ਚਾਹੀਦਾ, ਮੰਦਰ ਦੇ ਦਰਬਾਰ ਬੰਦ ਕਰੋ, ਭਗਵਾਨ ਨਹੀਂ ਆਉਣਾ ਚਾਹੀਦਾ। ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ, ਇਤਿਹਾਸ ਹੈ। ਸਤਿਗੁਰ ਵਾਪਸ ਜਾਣ ਲੱਗੇ, ਇੱਥੇ ਅੰਮ੍ਰਿਤਸਰ ਦੀਆਂ ਮਾਤਾਵਾਂ ਨੇ ਰੋਕ ਲਿਆ, ਨਹੀਂ ਤੇ ਜਾਣ ਲੱਗੇ ਸਨ, ਉਹਨਾਂ ਨੇ ਨਹੀਂ ਜਾਣ ਦਿੱਤਾ। ਤੋ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ, ਸਾਰੇ ਅੰਮ੍ਰਿਤਸਰੀਆਂ ਲਈ ਨਹੀਂ ਨੇ, ਮੈਂ ਅਰਜ਼ ਕਰਾਂ ਭਾਈ ਸੰਤੋਖ ਸਿੰਘ ਜੀ ਦੇ ਬੋਲ, ਇਹ ਮਸੰਦ ਜੋ ਅੰਮ੍ਰਿਤਸਰੀਏ ਤ੍ਰਿਸ਼ਨ ਅਗਨ ਕੇ ਅੰਤਰ ਸੜੀਏ, ਇਹ ਜੋ ਮਸੰਦ ਨੇ, ਇਹ ਜੋ ਪੁਜਾਰੀ ਤਬਕਾ ਹੈ, ਇਹ ਜੋ ਧਾਰਮਿਕ ਤਬਕਾ ਹੈ, ਇਹ ਤੇ ਤ੍ਰਿਸ਼ਨਾ ਦੇ ਸੜੇ ਹੋਏ ਨੇ, ਇਹ ਤੇ ਅੰਧੇਰੇ ਦੇ ਜੀਣ ਵਾਲੇ ਨੇ, ਮਾਈਆਂ ਰੱਬ ਰਜਾਈਆਂ। ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ, ਸਤਿਗੁਰ ਦੇ ਮੁਖਾਰ ਬਿੰਦ ਤੋਂ ਇਹ ਬੋਲ ਨਿਕਲੇ, ਮਾਤਾਵਾਂ ਨੇ ਰੋਕ ਲਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ, ਨਹੀਂ ਤੇ ਮਸੰਦਾਂ ਨੇ ਤੇ ਬਾਹਰ ਕੱਢ ਦਿੱਤਾ ਸੀ, ਚਾਰੋਂ ਪਾਸੇ ਮਸੰਦਾਂ ਨੇ ਅੱਜ ਪਹਿਰਾ ਲਾ ਦਿੱਤਾ, ਸੰਗਤ ਗੁਰੂ ਤੱਕ ਨਾ ਪਹੁੰਚਿਆ। ਅੰਨ ਧਨ ਸ਼ਸਤਰ ਸਭ ਕੁਝ ਲੁੱਟ ਲਿਆ, ਪ੍ਰਿਥੀ ਚੰਦ ਨੇ ਮਾਹੌਲ ਤੇ ਠੀਕ ਨਹੀਂ ਹੈ, ਜਹਾਂਗੀਰ ਵੀ ਵੈਰੀ ਹੈ, ਪ੍ਰਿਥੀ ਚੰਦ ਜੋ ਕੁਛ ਕਰ ਰਿਹਾ ਸੀ ਜਹਾਂਗੀਰ ਦੀ ਤਾਕਤ ਵੀ ਨਾਲ ਸੀ, ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ, ਤਾਕਤ ਵੱਧ ਜਾਏ, ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ ਚ ਕੋਈ ਰੁਕਾਵਟ ਖੜੀ ਹੋਵੇ ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਉਹਨੇ ਆਪਣਾ ਮਸਤਕ ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰੱਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਵੀ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦੇ ਆ ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ, ਮੀਆਂ ਮੀਰ ਜੈਸੇ ਝੁਕ ਗਏ ਉੱਥੇ, ਇਹ ਮੈਂ ਹਟਾਉਣਾ। ਪ੍ਰਿਥੀ ਚੰਦ ਨੂੰ ਹੱਥ ਚ ਕੀਤਾ, ਪ੍ਰਿਥੀ ਚੰਦ ਪਹਿਲੇ ਵੈਰੀ ਸੀ, ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦਿ ਕਾਲ ਤੋਂ ਗੁਰੂ ਘਰ ਨੂੰ ਇਸ ਢੰਗ ਨਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ਧੰਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ, ਬਗੌਰ ਮੁਤਾਲਾ ਕਰਨਾ, ਸਭ ਔਰੰਗਜ਼ੇਬ ਦੀ ਸ਼ੈ, ਵਕਤ ਦੀਆਂ ਹਕੂਮਤਾਂ ਨਹੀਂ ਚਾਹੁੰਦੀਆਂ ਆਉਂਦੀਆਂ ਕੋਈ ਸਾਡੀ ਬਰਾਬਰੀ ਤੇ ਆ ਜਾਏ, ਮੁਕਾਬਲੇ ਤੇ ਆ ਜਾਏ। ਕਹਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ, ਅੱਜ ਦਿਨ ਭਰ ਲੰਗਰ ਨਹੀਂ ਬਣਿਆ, ਪਹਿਰਾ ਰਿਹਾ, ਕੋਈ ਰਸਤ ਪਾਣੀ ਆਈ ਨਹੀਂ, ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਿਥੀ ਚੰਦ, ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ, ਮਤਾਂ ਕੁਛ ਲੱਭੇ, ਦੋ ਪ੍ਰਸ਼ਾਦੇ ਤੇ ਬਣਨ, ਧੰਨ ਗੁਰੂ ਅਰਜਨ ਲਈ ਦੇਵ ਜੀ ਲਈ ਅੱਜ ਦਿਨ ਭਰ ਦਾ ਕੁਛ ਵੀ ਅੰਨ ਪਾਣੀ ਨਹੀਂ, ਕੁਛ ਵੀ ਅੰਨ ਪਾਣੀ ਨਹੀਂ। ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ, ਆ ਗਿਆ ਮੈਂ ਭੂਖ ਸੋਈ ਕਰ ਸੂਖਾ, ਸੋਗ ਹਰਖ ਨਹੀਂ ਜਾਣਿਆ, ਜੋ ਜੋ ਹੁਕਮ ਭਇਓ ਸਾਹਿਬ ਕਾ, ਸੋ ਮਾਥੇ ਲੈ ਮਾਨਿਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੇਸਣ ਪਿਆ ਸੀ, ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਦੇ, ਔਰ ਮਿੱਟੀ ਦੇ ਠੀਕਰੇ ਦੇ ਚ ਹੀ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖੇ। ਭਾਂਡੇ ਵੀ ਕੋਈ ਨਹੀਂ ਸਨ, ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦਿਆਂ ਸਾਰ ਚੀਖ ਨਿਕਲ ਗਈ ਜਗਤ ਮਾਤਾ ਗੰਗਾ ਦੇ, ਆਪਣੇ ਹੰਝੂਆਂ ਨੂੰ ਨਹੀਂ ਰੋਕ ਸਕੀਆਂ, ਜਜ਼ਬਾਤ ਵਿੱਚ ਆ ਗਈਆਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਬੋਲ, ਅਮਰ ਕਲਾਮ ਜੋ ਆਪ ਦੇ ਕੰਠ ਤੋਂ ਪ੍ਰਗਟ ਹੋਇਆ, ਰੂਖੋ ਭੋਜਨ 91 ਰਾਗ ਦੇ ਅੰਦਰ ਹੈ। ਕਦੀ ਕਦੀ ਭਾਈ ਕਲਿਆਣ ਸਿੰਘ ਪੜਤਾਲ ਲਗਾਉਂਦੇ ਨੇ ਇਸ ਸ਼ਬਦ ਦੀ, ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਆਤ। ਇਹ ਸਖੀ ਤੂੰ ਰੋ ਨਾ, ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸ਼ਸਤਰ ਲੁੱਟ ਕੇ ਲੈ ਗਿਆ, ਪਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਉਹ ਮਹਾਨ ਦਾਤਾ ਹੈ ਉੱਥੇ ਮੇਰੇ ਹਿਰਦੇ ਚ ਬੈਠਾ, ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਫਿਰ ਰੋਣਾ ਕਿਹੜੀ ਗੱਲ ਦਾ। ਰੁਖੋ ਭੋਜਨ ਭੂਮ ਸੈਨ ਸਖੀ ਪ੍ਰੇ ਸੰਗ ਸੁਖ ਬਿਆਤ। ਸੰਤ ਨਾ ਛਾੜੇ ਸੰਤਈ, ਜੇ ਕੋਟਕ ਮਿਲੇ ਅਸੰਤ, ਮਾਹੌਲ ਬਾਹਰ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ, ਸੰਤ ਆਪਣਾ ਮਨ ਖਰਾਬ ਨਹੀਂ ਕਰਦਾ। ਇਤਨੀ ਮਹਿਰਸ ਕਰਦੇ ਹਾਂ, ਛੋਟੀਆਂ ਛੋਟੀਆਂ ਗੱਲਾਂ ਦੇ ਬਹਾਨੇ ਬਾਜ਼ੇ, ਜ਼ਰਾ ਮਾਹੌਲ ਠੀਕ ਨਹੀਂ, ਠੀਕ ਹੋ ਜਾਏ ਅੰਮ੍ਰਿਤ ਛਕ ਲਵਾਂਗੇ। ਤੂੰ ਮਾਹੌਲ ਠੀਕ ਕਰਦਿਆਂ ਹੀ ਕਰਦਿਆਂ ਆਪਣੀ ਜ਼ਿੰਦਗੀ ਲਗਾ ਬੈਠੇਗਾ, ਕਦੀ ਨਹੀਂ ਛੱਕ ਸਕੇਗਾ। ਮਾਹੌਲ ਕਿਸ ਦਾ ਠੀਕ ਹੋਇਆ? ਕਿਸੇ ਦਾ ਵੀ ਨਹੀਂ ਹੋਇਆ। ਬੜੇ ਬੜੇ ਅਵਤਾਰੀ ਪੁਰਸ਼ਾਂ ਦਾ ਮਾਹੌਲ ਠੀਕ ਨਹੀਂ ਹੋਇਆ ਤੇ ਤੇਰਾ ਕਿੱਥੋਂ ਹੋ ਜਾਏਗਾ? ਸਾਰੀ ਜ਼ਿੰਦਗੀ ਜੰਗੋ ਜਦਲ ਵਿੱਚ ਲੰਘ ਗਈ ਮੁਹੰਮਦ ਸਾਹਿਬ ਦੀ, ਸਾਰੀ ਜ਼ਿੰਦਗੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸੰਘਰਸ਼ ਵਿੱਚ ਲੰਘ ਗਈ। ਅਲਾ ਯਾਰ ਖਾਂ ਜੋਗੀ ਲਿਖਦੇ ਨੇ, ਆਧਾਰ ਨੇ ਕਭੀ ਤੁਝ ਕੋ ਸੰਭਲ ਨੇ ਨਾ ਦਿਆ ਥਾ, ਆਰਾਮ ਸੇ ਪਹਿਲੂ ਕੋ ਬਦਲ ਨੇ ਨਾ ਦਿਆ ਥਾ। ਇਹ ਕਲਗੀਧਰ ਪਾਸ਼ਾ, ਤੁਸੀਂ ਤੇ ਇੱਕ ਰਾਤ ਵੀ ਆਰਾਮ ਦੀ ਨੀਂਦ ਨਹੀਂ ਸੌ ਸਕੇ, ਕਾਂਟਾ ਦਿਲੇ ਪੁਰਖੋਂ ਸੇ ਨਿਕਲ ਨੇ ਨਾ ਦਿਆ ਥਾ, ਤੁਸੀਂ ਤੇ ਹਰ ਵਕਤ ਸੰਘਰਸ਼ ਵਿੱਚ ਰਹੇ, ਭੱਜ ਦੌੜ ਵਿੱਚ ਰਹੇ, ਕਦੀ ਇਧਰ ਕਦੀ ਉਧਰ ਅਦਾਵਤਾਂ, ਬਾਈ ਧਾਰ ਦੇ ਰਾਜਿਆਂ ਦੀ ਅਦਾਵਤ, ਵਕਤ ਦੀ ਹਕੂਮਤ ਔਰੰਗਜ਼ੇਬ ਦੀ ਅਦਾਵਤ, ਸੋਡੀਆਂ ਦੀ ਅਦਾਵਤ, ਮਸੰਦਾਂ ਦੀ ਅਦਾਵਤ, ਧੀਰਮਲ ਦੀ ਅਦਾਵਤ, ਚਾਰੋਂ ਪਾਸੇ ਅਦਾਵਤ ਹੀ ਅਦਾਵਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵਧ ਗਿਆ, ਬਿਹਾਰ ਆਸਾਮ ਮਹਾਰਾਸ਼ਟਰ ਗੁਜਰਾਤ ਸਭ ਲਪੇਟ ਦੇ ਚ ਆ ਗਿਆ। ਤੋ ਗੁਰਬਾਣੀ ਦੇ ਸਰੂਪ, ਧੰਨ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰਮਲ ਕੋਲ ਮੰਗ ਕੀਤੀ ਤਾਂ ਕਿ ਇਸ ਦੇ ਉਤਾਰੇ ਕਰਵਾਈਏ, ਤੇ ਉਹ ਬੀੜ ਜੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੀ। ਪਤਾ ਧੀਰਮਲ ਨੇ ਕੀ ਆਖਿਆ? ਜੇ ਵਾਕਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ, ਤੇ ਜੇ ਸੂਰਬੀਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲਓ। ਜੇ ਤੁਸੀਂ ਸੂਰਬੀਰ ਹੋ ਤੇ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ, ਤੇ ਜੇ ਗੁਰੂ ਨਾਨਕ ਦੀ ਗੱਦੀ ਦੇ ਵਾਰਿਸ ਹੋ ਤਾਂ ਖੁਦ ਉਚਾਰਨ ਕਰ ਲਓ, ਮੈਂ ਨਹੀਂ ਦੇਣੇ। ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲਓ, ਮੈਂ ਕਿਸੇ ਕੀਮਤ ਤੇ ਵੀ ਨਹੀਂ ਦੇਣੇ। ਯੁੱਧ ਕਰਨਾ ਹੈ ਤਾਂ ਯੁੱਧ ਕਰਕੇ ਵੇਖ ਲਓ, ਜੰਗ ਕਰਕੇ ਵੇਖ ਲਓ। ਧੀਰਮਲ ਕੋਲ ਵੀ ਫੌਜ ਸੀ ਔਰ ਲੜਾਕ ਬਿਰਤੀ ਉਸਦੀ ਹੈ ਹੀ ਸੀ, ਸਤਿਗੁਰ ਨੇ ਮੁਨਾਸਬ ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ, ਵਰਨਾ ਬੜੇ ਬੜੇ ਯੁੱਧ ਹੋਏ ਨੇ ਪਰ ਧੀਰਮਲ ਨਾਲ ਯੁੱਧ ਕਰਨਾ धन गुरु गोबिंद सिंह जी महाराज ने मुनासिब नहीं समझिया। दमदमा साहब दे च बैठे ने मौज दे च कागज मंगवाए, कलम अपने हथों दिती मनी सिंह नूं, आखिया सतगुरु दे सरूप धन गुरु ग्रंथ साहब जी महाराज दे सरूप तैयार करने ने, सिखी दा दायरा वध गया, बाणी दा पाठ थां थां ते हो गया, गुरबाणी दे सरूप दे दर्शन थां थां ते हो गए। कहिंदे ने तीन महीने धन गुरु गोबिंद सिंह जी महाराज उचारण कर दे गए, भाई मनी सिंह लिख दे गए। ये पहली भीड़ जो करतारपुर दी अजकल जो रामसर दे च लिखी गई ते करतारपुर दे च मौजूद है धीर मलिया दे कोल, इहदे लिखारी भाई गुरदास जी सन, उचारण करता गुरु अर्जन देव जी। यह जिहड़ी भीड़ प्रकाशमान है सारी दुनिया च, इहदे उचारण करता धन गुरु गोबिंद सिंह जी महाराज ने, लिखारी भाई मनी सिंह ने, लिखण वाले भाई मनी सिंह ने। करतारपुर की भीड़ ते इस भीड़ दे बस थोड़ा जिहा अंतर है, उस दे गुरु तेग बहादुर साहब की बाणी ने, इहदे च सतगुरां ने गुरु तेग बहादुर साहब की बाणी चढ़ाई है, और आप सुन के हैरान होवोगे। कभी मौका मिले तो दर्शन भी कर सकते हो करतारपुर जाके, जिथे जिथे तुसी गुरु तेग बहादुर साहब जी की बाणी वेखदे हो ना, हुण इत्थे इत्थे उत्थे पन्ने खाली ने उस भीड़ दे च, करतारपुर की भीड़ दे च वह पत्रे खाली पए ने, वह जगह खाली पई है, दो दो पन्ने एक एक पन्ना खाली पिया, क्योंकि इतनी इतनी बाणी है गुरु तेग बहादुर साहब की, ये पन्ने खाली पए ने। हुण तो बहुत कठिनाई नाल दर्शन कराते हैं, क्योंकि श्रोमणी कमेटी ने मंग कर ली सी तोशेखाने च रखी है, सारियां नूं खुले दर्शन नहीं दित्ती उन्होंने, उदों कलगीधर नूं नहीं दित्ती तो हुण पंथ नूं की देणगे, यह भी महरस करते हैं। उदों गुरु गोबिंद सिंह जी महाराज मंगते रह गए नहीं दित्ती, तो हुण पंथ मंगदा रह गया नहीं दित्ती। खैर मुख्तसर जो है महरस करा, मनी सिंह ने इत्थे शक कीता, महाराज बोलते थोड़े भी ने, बचन अमृतमई ते थोड़े भी ने, भीड़ तुसी संपूर्ण करा ली अपनी बाणी नहीं, मनी सिंह असी जो लिखाया है उहदे च इतिहास है, 24 अवतारां दा इतिहास है, सतगुरु दा अपना इतिहास है। अब मैं अपनी कथा बखानो तब सादत जय बेदमोया नो, मनी सिंह असी अपनी कथा परमात्मा की कथा दे च नहीं लिखनी, गुरु ग्रंथ साहब दे च परमात्मा की कथा। इस परपंच में साचे नाम की वडाई, मत को धरो गमाना, किसे गुरु का इतिहास नहीं है, किसे पातशाही का इतिहास नहीं। गुरु नानक किथे प्रगट होए, कदों प्रगट होए, उन्होंने मां बाप कौन सन, पत्नी का की नाम सी, बच्चे कितने सन, गुरु ग्रंथ साहब दे च नहीं है। कदों ज्योति ज्योत समाए नहीं है, इतिहास नहीं है, निरोल ब्रह्म ज्ञान है, निरोल परमात्मा का ज्ञान। खैरे में विचकार गल आ गई, धन गुरु अर्जन देव जी महाराज कहते हैं सूरज सारियां नूं चानण नहीं देंदा, उल्लू नूं चानणा नहीं मिलता, गुग्गू नूं चानणा नहीं मिलता, पंछियां विच कोई कद गुग्गू थोड़े ने जो गुग्गू ने, मनुखी दुनिया च बहुत ज्यादा ने, बहुत ज्यादा ने। गुर शब्द दे चानने विच कुछ दिखाई देवे, गुरबाणी दी रोशनी च कुछ दिखाई देवे, इतनी सूझबूझी कोई नहीं। मन रे संसार अंध गहरा, एक ते मनुख दुनिया च अंधेरा है, अचेत है, दूसरा अंध है, अपना अचेतपना देख सके इतना बोध भी कोई नहीं। असंख मूरख अंध घोर, कोशिश ते मेरी सी इस पौड़ी दे पूरे अर्थ मैं थोड़े सामने करदा, कल करांगे, ते थानू हुण लेट भी ना करिए। असंख मूरख अंध घोर, अंधेरे दा जीवन, वो चाने दा जीवन सी, असंख जप असंख भाव, और इस चक्कर च ना पैना, गुग्गू ही अंधेरे च आउंदे ने, बहुते मनुख अंधेरे च ने, क्लब नाल तालमेल बैठ सकदा है गुरुद्वारे नाल नहीं, शराबखानिया नाल तालमेल बैठ सकदा है अमृत दे सोमियां नाल नहीं, जुए खानिया नाल वैश्यालिया नाल संबंध जुड़ सकदा है गुरुद्वारे नाल नहीं, मंदरां नाल नहीं, अक्सर प्रभात दे समय दरवाजे खुलते ने भारत दे मंदरां दे गुरुद्वारियां दे, रात दे समय दरवाजे खुलते ने शराबखानियां दे वैश्यालियां दे। जद मैनू लॉस एंजलिस दे सिंह कहन लगा, गैनी जी थानू रात दी जिंदगी दिखाई है, मैं कहा तू देखदा हुंदा है? कहने हां। तो मैं कहा मैं अज कथा ही ते सुनाई है, रात दी जिंदगी ते उल्लूआं दी आउंदी है, उल्लू मैनू बनाना ही ते लै जा। कहंदे गैनी जी तुसी ते परोक्ष रूप दे मैनू उल्लू आखे, परोक्ष कहंदे ने जिवें बैकग्राउंड दे पिछे खड़े हो, संस्कृत दे शब्द है परोक्ष, पिछे छुप के। तुसी ते मैनू उल्लू कह दिता, मैं कहा तुसी मैनू उल्लू बनांदे से, मैं की करां फिर, तुसी इस तरह कह रहे से। लॉस वेगास एयरपोर्ट दे थे प्लेन बदलना सी, मैनू याद है इथों ही गया सी मैं लॉस एंजलिस, इथों एयरपोर्ट ते भी जुआ चल रहा, हद हो गई, सारा शहर ते जुआरियां दा है कि चलो एयरपोर्ट तो बाहर निकल के खेड लिया, उत्थे भी खेड देना, उत्थे बैठियां बैठियां भी जुआ चल रहा। रात दी जिंदगी, जुए खानियां दे दरवाजे रात नूं खुल देन, वैशालियां दे दरवाजे रात नूं खुल देन, शराबखानियां दे दरवाजे रात नूं खुल देने, थिएटरां ते क्लबां दे दरवाजे रात नूं खुल देन, जिन्हां दी जिंदगी रात वर्गी है उन्हां दा उत्थे तालमेल बैठदा है, उत्थे तालमेल बैठदा, उत्थे दिखाई देंदा है। गुरुद्वारे ते शायद इन्हां दी अखां बंद हो जाणगियां, कुछ नहीं दिखाई दे, कुछ नहीं दिखाई दे, कुछ भी नहीं दिखाई देगा। उन्हां बारे मेरे पातशाह ये पौड़ी उचारण करदे ने, एक चानण पक्ष एक अनेरा पक्ष, एक दिन दी जिंदगी एक रात दी जिंदगी। वो जो रात दी जिंदगी है जिसका खुलासा धन गुरु नानक देव जी महाराज इस 18वीं पौड़ी च करनगे, कल आप जी के सामने रखांगे। इथे समाप्ति, बच्ची ने एक शब्द पढ़ना है, नाले आनंद साहब का पाठ ते समाप्ति। सारिआं दा हार्दिक तौर ते धन्नवाद, बुल चुक दी शमा, वाहिगुरु जी का खालसा वाहिगुरु।
1: You're listening to KRPI 1550 Radio, Ferndale, Washington.
2: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

ਦੁਨੀਆ ਦੀ ਸਭ ਤੋਂ ਵੱਡੀ ਅਕਲ ਚਾਹੀਦੀ ਹੈ ਪ੍ਰਭੂ ਨੂੰ ਸਮਝਣ ਲਈ, ਗੁਰੂ ਨੂੰ ਸਮਝਣ ਲਈ। ਇਸ ਚੱਕਰ 'ਚ ਨਾ ਪੈਣਾ, ਮੰਦਰ ਵਿੱਚ ਭੀੜ ਹੈ, ਗੁਰਦੁਆਰੇ ਵਿੱਚ ਭੀੜ ਹੈ, ਮਸਜਿਦਾਂ ਵਿੱਚ ਭੀੜ ਹੈ, ਬੜਾ ਧਾਰਮਿਕ ਜਗਤ ਹੈ, ਗੁਸਤਾਖੀ ਮਾਫ, ਧਾਰਮਿਕ ਜਗਤ ਹੈ, ਧਰਮ ਦੀ ਸਮਝ ਰੱਖੇ ਬਿਨਾਂ, ਧਰਮ ਦੇ ਬੋਧ ਤੋਂ ਬਿਨਾਂ ਧਾਰਮਿਕ ਇਕੱਠ, ਧਰਮ ਦੀ ਸਮਝ ਤੋਂ ਬਿਨਾਂ ਧਾਰਮਿਕ ਇਕੱਠ, ਸਮਝ ਤੋਂ ਬਿਨਾਂ, ਬੋਧ ਤੋਂ ਬਿਨਾਂ ਹੈ ਧਾਰਮਿਕ ਇਕੱਠ, ਧਰਮ ਦੀ ਸਮਝ ਕੋਈ ਨਹੀਂ। ਜੈਸੇ ਕੋਈ ਸਮਾਜਿਕ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਹੀ ਨਾ ਹੋਵੇ, ਮਾਂ ਹੈ, ਪਿਤਾ ਹੈ, ਕਿ ਚਾਚਾ ਹੈ, ਤਾਇਆ ਹੈ, ਪੁੱਤਰ ਹੈ, ਭੈਣ ਹੈ, ਭਰਾ ਹੈ, ਇਹ ਮਾਮੇ ਨੇ, ਮਾਸੀਆਂ ਨੇ, ਇਸ ਦੀ ਸਮਝ ਹੀ ਨਾ ਹੋਵੇ। ਬਹੁਤ ਵੱਡਾ ਸਮਾਜ ਦਾ ਇਕੱਠ ਹੋਵੇ ਅਤੇ ਸਮਾਜ ਦੀ ਸਮਝ ਨਾ ਹੋਵੇ, ਉਹ ਇਕੱਠ ਸਾਰੇ ਦਾ ਸਾਰਾ ਬੇਮੈਨ ਹੈ। ਬੜਾ ਭਾਰੀ ਧਾਰਮਿਕ ਇਕੱਠ ਹੋਵੇ ਮੰਦਰ, ਮਸਜਿਦ, ਗੁਰਦੁਆਰੇ 'ਚ, ਧਰਮ ਦੀ ਸਮਝ ਨਾ ਹੋਵੇ, ਧਰਮ ਦਾ ਬੋਧ ਨਾ ਹੋਵੇ। ਔਰ ਇਹ ਗੱਲ ਕਬੂਲ ਕਰ ਲੈਣੀ ਚਾਹੀਦੀ ਹੈ, ਜ਼ਮੀਨ ਦੇ ਜਿਤਨੇ ਧਾਰਮਿਕ ਮੰਦਰ ਨੇ, ਇਤਨੇ ਵੀ ਧਾਰਮਿਕ ਮਨੁੱਖ ਨਹੀਂ ਨੇ, ਨਹੀਂ ਨੇ। ਜਿਤਨੀਆਂ ਮਸਜਿਦਾਂ ਨੇ, ਜਿਤਨੇ ਮੰਦਰ ਨੇ, ਜਿਤਨੇ ਗੁਰਦੁਆਰੇ ਨੇ, ਜਿਤਨੇ ਜੈਨ ਮੰਦਰ ਨੇ, ਜਿਤਨੇ ਬੌਧ ਮੱਠ ਨੇ, ਜਿਤਨੇ ਸਨਾਤਨ ਮੰਦਰ ਨੇ, ਜਿਤਨੇ ਚਰਚ ਨੇ, ਜਿਤਨੇ ਸਿਨਾਗੋਗ ਨੇ, ਇੰਨੇ ਧਾਰਮਿਕ ਮੰਦਰ, ਔਰ ਹਰ ਸ਼ਹਿਰ ਦੇ ਸੈਂਕੜੇ ਧਾਰਮਿਕ ਮੰਦਰ, ਹਰ ਸ਼ਹਿਰ ਦੇ 'ਚ ਕੋਈ ਧਾਰਮਿਕ ਮਨੁੱਖ ਨਹੀਂ ਆਉਂਦਾ, ਨਹੀਂ ਆਉਂਦਾ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਂ ਹੈ, ਹੁੰਦਾ ਤਾਂ ਹੈ ਚੰਦਨ ਦਾ ਬੂਟਾ, ਪਰ ਹਰ ਜਗ੍ਹਾ ਨਹੀਂ ਆਉਂਦਾ, ਹਰ ਜੰਗਲ ਦੇ 'ਚ ਨਹੀਂ ਆਉਂਦਾ। ਹੁੰਦਾ ਤਾਂ ਹੈ ਕੇਸਰ, ਪਰ ਹਰ ਜਗ੍ਹਾ ਨਹੀਂ ਆਉਂਦਾ। ਸਾਰੀ ਦੁਨੀਆ ਦੇ 'ਚ ਕੇਸਰ ਸਪੇਨ ਦੇ 'ਚ ਆਉਂਦਾ, ਕਸ਼ਮੀਰ ਦੇ 'ਚ ਆਉਂਦਾ, ਇੱਕ ਅੱਧ ਮੁਲਕ ਹੋਰ, ਬਾਕੀ ਕਿਧਰੇ ਨਹੀਂ ਆਉਂਦਾ। ਬੜਾ ਬੋ ਕੇ ਵੇਖਿਆ ਗਿਆ, ਨਹੀਂ ਆਉਂਦਾ। ਇੱਧਰ ਹਿਮਾਚਲ ਦੇ 'ਚ ਵੀ ਬੋ ਕੇ ਦੇਖਿਆ ਗਿਆ, ਨਹੀਂ ਹੋਇਆ। ਕਸ਼ਮੀਰ ਦੇ ਬਾਕੀ ਇਲਾਕੇ 'ਚ ਵੀ ਬੋਕੇ ਦੇਖਿਆ ਗਿਆ, ਨਹੀਂ ਹੋਇਆ। ਬੀਜ ਕੇ ਦੇਖਿਆ ਗਿਆ, ਨਹੀਂ ਹੋਇਆ। ਸਿਰਫ ਇੱਕ ਛੋਟਾ ਜਿਹਾ ਖਿੱਤਾ ਹਾਈਵੇ ਦੇ ਉੱਤੇ, ਕਸ਼ਮੀਰ ਨੂੰ ਜਿਹੜੀ ਸੜਕ ਜਾਂਦੀ ਹੈ, ਉਹਦੇ ਉੱਤੇ ਇੱਕ ਕਸਬਾ ਪੈਂਦਾ ਹੈ ਪੰਪੋਸ਼, ਉੱਥੇ ਆਉਂਦਾ, ਔਰ ਕਿਧਰੇ ਵੀ ਨਹੀਂ ਆਉਂਦਾ। ਹੁੰਦੇ ਤਾਂ ਨੇ ਸੰਤ, ਹੁੰਦੇ ਤਾਂ ਨੇ ਧਾਰਮਿਕ ਮਨੁੱਖ, ਗੁਸਤਾਖੀ ਮਾਫ ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਆਉਂਦਾ ਤਾਂ ਹੈ ਕੇਸਰ, ਹਰ ਜਗ੍ਹਾ ਨਹੀਂ ਆਉਂਦਾ। ਆਉਂਦਾ ਤਾਂ ਹੈ ਚੰਦਨ, ਹਰ ਜਗ੍ਹਾ ਨਹੀਂ ਆਉਂਦਾ। ਆਉਂਦੇ ਤਾਂ ਨੇ ਹੀਰੇ, ਪਰ ਹਰ ਪਹਾੜ ਦੀ ਗੋਦ ਦੇ 'ਚ ਨਹੀਂ ਆਉਂਦੇ, ਨਹੀਂ ਆਉਂਦੇ। ਆਉਂਦੇ ਤਾਂ ਨੇ ਸੰਤ, ਹਰ ਸ਼ਹਿਰ ਦੇ 'ਚ ਨਹੀਂ ਆਉਂਦੇ। ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਸਾਇੰਟਿਸਟ ਹੁੰਦੇ ਨੇ, ਹਰ ਸ਼ਹਿਰ ਦੇ 'ਚ ਧਨਵਾਨ ਹੁੰਦੇ ਨੇ, ਕਾਰੋਬਾਰੀ ਹੁੰਦੇ ਨੇ, ਵਪਾਰੀ ਹੁੰਦੇ ਨੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ, ਫਿਲੋਸਫਰ, ਰਾਜਨੈਤਿਕ ਹੁੰਦੇ ਨੇ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਭਗਤ ਨਹੀਂ ਆਉਂਦਾ। ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਮੈਨੂੰ ਇੱਕ ਦਫ਼ਾ ਫਿਰ ਕਹਿਣ ਦੇਣਾ, ਹਰ ਸ਼ਹਿਰ ਦੇ 'ਚ ਇੰਜੀਨੀਅਰ ਹੁੰਦੇ ਨੇ, ਡਾਕਟਰ ਹੁੰਦੇ ਨੇ, ਲੋਇਰ ਹੁੰਦੇ ਨੇ, ਦਾਰਸ਼ਨਿਕ ਫਿਲਾਸਫਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਕਲਾਕਾਰ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰਾਜਨੈਤਿਕ ਹੁੰਦੇ ਨੇ, ਵਪਾਰੀ ਹੁੰਦੇ ਨੇ, ਚੋਟੀ ਦੇ ਧਨਵਾਨ ਹੁੰਦੇ ਨੇ, ਹਰ ਸ਼ਹਿਰ ਦੇ 'ਚ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਚੰਦਨ ਤਰਨਾ ਬਨ ਬਨ ਸਾਧਨਾ ਪੁਰ ਪੁਰ ਮਾਏ, ਇੱਕ ਚੋਟੀ ਦਾ ਵਪਾਰੀ ਬਣਨਾ ਇਤਨਾ ਔਖਾ ਨਹੀਂ ਜਿਤਨਾ ਬ੍ਰਹਮ ਗਿਆਨੀ ਬਣਨਾ ਔਖਾ। ਇੱਕ ਚੋਟੀ ਦਾ ਇੰਜੀਨੀਅਰ, ਡਾਕਟਰ ਬਣ ਜਾਣਾ, ਸਾਇੰਟਿਸਟ ਬਣ ਜਾਣਾ, ਇਤਨੀ ਵੱਡੀ ਗੱਲ ਨਹੀਂ, ਇਤਨੀ ਅਕਲ ਦੀ ਗੱਲ ਵੀ ਨਹੀਂ, ਜਿਤਨੀ ਅਕਲ ਦੀ ਗੱਲ ਚਾਹੀਦੀ ਹੈ ਧਰਮ ਨੂੰ ਸਮਝਣ ਵਾਸਤੇ। ਬੜੀ ਮੁਸ਼ਕਲ ਹੈ,
मानसिक बड़ी मेहनत है, मानसिक जिन्ने नाम दयाया गए मशक्कत गाल, बड़ी घालना है, बड़ी मेहनत है। तो खैर धार्मिक इकट्ठ होण गए, कोई धर्म दी समझ रखदा होवे, ऐसा सिलसिला बहुत घट आउंदा है, बहुत घट आउंदा है। तो मुख्तसर मैं अर्ज करा, धार्मिक जगत विच बस दो दी समझ चाहीदी है, प्रभु दी ते गुरु दी। ते जे प्रभु दी समझ नहीं ते गुरु दी समझ भी नहीं, फिर इकट्ठ होवे एक लख बंदियां दा, किस तरह आखोगे धार्मिक इकट्ठ है। हुण मैनूं तुहाडे बर्दाश्त दे मादे दा ते पता नहीं, पर कंठ तक गल आ गई है, मैं कहण लगा बहुत सारी मस्जिदां दा इकट्ठ धार्मिक नहीं होंदा, बहुत सारे मंदरां दा इकट्ठ धार्मिक नहीं होंदा, बहुत सारे गुरुद्वारियां दा इकट्ठ धार्मिक नहीं होंदा। हुण होर भी मैनूं कहण लेना, बहुत सारे धार्मिक कर्म नहीं होंदे, नहीं होंदे। बहुत सारियां धार्मिक क्रियावां दिखाई दे रही ने, धार्मिक क्रिया है, धार्मिक नहीं है। कारण जब प्रभु की समझ नहीं ते गुरु की समझ नहीं, तो फिर किस तरह धार्मिक कर्म होगा। प्रभु नू कहंदे ने ओ घर है, घर है। गुरु नू कहंदे ने ओ दर है, ते गुरबाणी कहंदी है दर घर की सोजी ना। बड़ी कीमती पंक्ति है, ना दर दा पता ना घर दा पता। सतगुर ए सवालिया फिकरा भी उच्चारण करदे ने, सो दर कहा सो घर कहा, जित बै सर्व संभाले। जिंदगी एवें कर्म कांड दे चना लंघ जाए, कुछ उद्यम करो, उपराले करो। असी अरदास दे चे शब्द जोड़े हुए ने, सही संत गुरमुख प्यारे मेल, जिन्ना मिलिया तेरा नाम चेते, तेरे जिन्ना मिलिया तेरी याद चल पाए, जिन्ना दे संदनिया मेरी दुरमत वंजे, मित्र असाजड़े से। मुख्तसर में अर्ज करा, धार्मिक मंदिर बना लेना सेवा है, सेवा नाल बनते ने मंदिर गुरुद्वारे मस्जिदां, दान नाल, दान सेवा है, मेहनत नाल धन कमाया, धन दान दे दिता, सेवा है। दान सिमरन नहीं है, और दान नाल कोई मन निर्मल नहीं होंदा, अगर सिमरन ना होवे तो दानी महाहंकारी होंदा, दानी महा बेईमान होंदा, गुस्ताखी माह है। बहुत वड्डा दानी पर बहुत वड्डा बेईमान है, बेईमानी करके धन कमाया, दानी बने होया। सती पाप कर सत कमाए, बड़ी कीमती पंक्ति है। सती पता है किसे नूं कहिंदे ने? दानी नूं। सत कमाए, सती पाप कर सत कमाए, दानी पाप करके धन इकट्ठा करता है, फिर दान देता है, कहता मैं धार्मिक कर्म किया, हद हो गई, जिहड़ा तू कमाया ही पाप नालो दिता होया पुन किस तरह हो गया, किवें हो गया। गुरबाणी बहुत गहराई जाती, इतना ना समझ लेना। मैनू कई मिल पैंदे ने गैनी जी।

0: ना थे। जद भी कोई प्रभु दे चलीन हो जाता है, गुस्ताखी माफ मैनू कहण देना, ना वो हिंदू है, ना सिख है, ना मुस्लिम है, ना ईसाई है, ना जैनी है, ना बौद्धी है, ना यहूदी है, ना पारसी है। जितने चिर तक पारसी है, यहूदी है, हिंदू है, इतने चिर तक नदी तो है, सागर नहीं है, नहीं है, समुंदर नहीं है। मेरे ख्याल इतने ही शब्द बर्दाश्त कर सकोगे, इतना ही कहना मैं। कई बड़े तार्किक होंगे, कट्टर बड़े होंगे, और कमाल दी गल, अकल तो बिना अकल दा दावा, अकल नूं ते छिके ते टंगे होए अकलमंद होने दा दावा धार्मिक जगत दे इस तरह चलता है। फिर पता की है, किसी एक कद नूं अकल आ जाए तो इस तरह की गल कवे, फिर कटो उसके बंदबंद, बिठाओ उसनों तत्ती तवी, कटो उसकी गर्दन चांदनी चौंक दे, ईसा सूली ते लटकता पिया। मुहम्मद साहब दे बदर की लड़ाई दे अगले दो दन तोड़ दिते गए। सुकरात नू जहर दा प्याला दे के मार दिता गया। हुण पुछिए, एक नू तुसी सूली ते टंगे, एक नू जहर दे के मार रहे, एक दे दन तुसी तोड़ दिते, एक नू तत्ती तवी ते बिठाया, एक नू चांदनी चौंक दे गर्दन कट दिती है। फिर उन्हां दे फरजंद, उन्हां दे बच्चियां नू, पोतरियां नू तुसी दीवार दे चिणदे पाए, किसे दे बंद बंद कट रहे हो, किसे नू उबल दी देग दे च बिठा रहे हो। पहले दसो, इन्हां ने चोरी कीती है, यारी कीती है, बलात्कार कीता, किधरे कतल कीता है, एक भी जुर्म नहीं। इन्हां दा एक कसूर है कि ये बेकसूर, कसूर वारां दे कठ दे च बेकसूर होना भी एक कसूर है, गुनाहगारां दे कठ दे च बेगुनाह होना भी गुनाह है, मूर्खां दे कठ दे च इतना सियाणा हो जाना भी किसे वद हले ते मूर्खता हो जाती है। देखो, सारा बनारस कह रहा है कबीर पागल है, लोग कहें कबीर बौराना, ये तो बौरा है, पागल है। हुण बनारस वासियां नूं कौन दसे सारे बनारस दे च इक्को ही ते सियाणा है, बाकी दे सब पागलों की भीड़ है। हुण एक सियाणा होवे ते भीड़ पागलों की होवे ते दुनिया ते बहु गिणती, प्रभाव प्रभाव ते बहु गिणती दा, घट गिणती दा ते है। इस वास्ते डॉक्टर मुहम्मद इकबाल ने 1934 दे इस दे उत्ते तनज भी कर दिती सी, जमहूरियत एक तर्ज हकूमत है कि जिसमें बंदों को गिना करते हैं तो ला नहीं करते। जमहूरियत डेमोक्रेसी लोकतंत्र, जमहूरियत एक तर्ज हकूमत है कि जिसमें बंदों को गिना करते हैं तो ला नहीं करते। कहते जमहूरियत की है, डेमोक्रेसी की है गिनती। अगर खोते 900 ने ते घोड़े सिर्फ 100 ने, तो खोते जित जाएंगे, घोड़े हार जाएंगे। गिद्दड़ 900 ने ते शेर सिर्फ 100 ने, शेर हार जाएंगे, गिद्दड़ जित जाएंगे। गौवां सिर्फ 100 ने ते सूअर 900 ने, गुस्ताखी माफे सूअर जित जाएंगे, गौवां हार जाएंगे। मैनू कहण दोगे बहुत सारे मुल्कां दे सूअर ही जित जांदे, गौआं ते हार जांदियां थोड़ियां, शेर ते हार जांदे ने थोड़े। जमहूरियत एक तर्ज हकूमत है कि जिसमें बंदों को गिना करते हैं तो ला नहीं करते। फिर ये महान शायर जिसने देश दी वंड तो पहले एक कौमी तराना लिखिया सी, सारे जहां से अच्छा हिंदोस्तां हमारा, हम बुलबुले हैं इसके ये गुलिस्तां हमारा। इन्हें एक होर कीमती गल भी आखी है, जलाले पातशाही हो शख्सी हकूमत किंगडम, जलाले पातशाही हो या जमहूरी तमाशा हो या डेमोक्रेसी का तमाशा होवे या जमहूरियत का तमाशा होवे या ਸ਼ਖਸੀ ਹਕੂਮਤ ਦਾ ਕ੍ਰਿਸ਼ਮਾ ਹੋਵੇ, ਸ਼ਕਤੀ ਹੋਵੇ, ਮਾਣ ਮਰਿਆਦਾ ਹੋਵੇ, ਜਲਾਲ ਹੋਵੇ, ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਸਿਰਫ ਧਰਮ ਨੂੰ ਕੱਢਦੇ ਹੋ, ਕਹਿੰਦੇ ਚਾਹੇ ਸ਼ਖਸੀ ਹਕੂਮਤ ਹੋਵੇ, ਕਿੰਗਡਮ ਹੋਵੇ ਅਤੇ ਚਾਹੇ ਡੈਮੋਕ੍ਰੇਸੀ ਹੋਵੇ, ਸਿਰਫ ਧਰਮ ਨੂੰ ਕੱਢ ਦਿਓ ਤੋ ਹਕੂਮਤ ਕਰ ਰਿਹਾ ਚੰਗੇਜ਼ ਖਾਂ, ਹਲਾਕੋ ਹਿਟਲਰ, ਮੋਸੋਲੈ ਨੇ। ਫਿਰ ਹਿਟਲਰ ਕੀ ਕਰੇਗਾ? 2.5 ਕਰੋੜ ਬੰਦਿਆਂ ਨੂੰ ਕਤਲ ਕਰੇਗਾ। ਬੰਦਿਆਂ ਨੂੰ ਸੁੱਖ ਦੇਣ ਵਾਸਤੇ 2.5 ਕਰੋੜ ਬੰਦਿਆਂ ਨੂੰ ਕਤਲ ਕਰਨਾ ਹੈ। ਕ੍ਰਾਂਤੀ ਲਿਆਉਣ ਵਾਸਤੇ 3 ਕਰੋੜ ਬੰਦਿਆਂ ਨੂੰ ਮਾਰਨਾ ਹੈ। ਮਾਓ ਤੁੰਗ ਨੇ 3 ਕਰੋੜ ਬੰਦਿਆਂ ਨੂੰ ਮਾਰ ਕੇ ਅਤੇ 3 ਕਰੋੜ ਨੂੰ ਉਜਾੜ ਕੇ ਕ੍ਰਾਂਤੀ ਲਿਆਂਦੀ ਸੀ ਚਾਈਨਾ ਦੇ। ਜਲਾਲੇ ਪਾਤਸ਼ਾਹੀ ਹੋ ਯਾ ਜਮਹੂਰੀ ਤਮਾਸ਼ਾ ਹੋ, ਜੁਦਾ ਹੋ ਦੀ ਸਿਆਸਤ ਸੇ ਤੋ ਰਹਿ ਜਾਤੀ ਹੈ ਚੰਗੇ ਜੀ। ਧਾਰਮਿਕ ਮਨੁੱਖ ਦੇ ਬੰਦ ਕਿਉਂ ਕੱਟ ਦਿੱਤੇ ਗਏ? ਇੱਕ ਹੁੰਦਾ ਹੈ, ਕਰੋੜਾਂ ਦੀ ਭੀੜ ਅਧਾਰਮਿਕ ਲੋਕਾਂ ਦੀ ਹੁੰਦੀ। ਧਾਰਮਿਕ ਮਨੁੱਖ ਸੂਲੀ 'ਤੇ ਕਿਉਂ ਚੜ੍ਹਿਆ? ਬੜੀ ਭਾਰੀ ਭੀੜ ਦੇਖਣ ਵਾਲੀ ਸੀ, ਭੀੜ ਦੇਖ ਰਹੀ ਹੈ ਸੂਲੀ 'ਤੇ ਚੜਾਇਆ ਜਾ ਰਿਹਾ, ਭੀੜ ਅਧਾਰਮਿਕ ਲੋਕਾਂ ਦੀ, ਇੱਕ ਧਾਰਮਿਕ ਮਨੁੱਖ ਨੂੰ ਸੂਲੀ ਦਿੱਤੀ ਜਾ ਰਹੀ, ਭੀੜ ਪਾਪੀਆਂ ਦੀ, ਇੱਕ ਧਾਰਮਿਕ ਮਨੁੱਖ ਦਾ ਚਾਂਦਨੀ ਚੌਂਕ ਦੇ 'ਚ ਗਲਾ ਕੱਟਿਆ ਜਾ ਰਿਹਾ, ਸ਼ਹੀਦ ਕੀਤਾ ਜਾ ਰਿਹਾ। ਭੀੜ ਜ਼ਾਲਮਾਂ ਦੀ ਸੀ, ਇੱਕ ਮਾਸੂਮ ਬੱਚਿਆਂ ਨੂੰ, 2 ਮਾਸੂਮ ਬੱਚਿਆਂ ਨੂੰ ਦੀਵਾਰਾਂ ਚਿਣਿਆ ਜਾ ਰਿਹਾ। ਇਹ ਥੋੜ੍ਹੇ ਆਉਂਦੇ ਨੇ, ਇਕੱਲਾ ਆਉਂਦਾ ਅਤੇ ਇਕੱਲਾ ਵੀ ਹਰ ਸ਼ਹਿਰ ਦੇ 'ਚ ਨਹੀਂ ਆਉਂਦਾ। ਮੈਂ ਇੱਕ ਦਫ਼ਾ ਫਿਰ ਦੌੜਾਉਣ ਲੱਗਾ, ਹਰ ਸ਼ਹਿਰ ਦੇ ਚੋਟੀ ਦੇ ਧਨਵਾਨ ਹੋਣਗੇ ਔਰ ਉਹਨਾਂ ਨੂੰ ਮਾਣ ਵੀ ਮਿਲੇਗਾ ਧਨ ਕਰਕੇ। ਹਰ ਸ਼ਹਿਰ ਦੇ ਚੋਟੀ ਦੇ ਕਾਰੋਬਾਰੀ ਹੋਣਗੇ, ਹਰ ਸ਼ਹਿਰ ਦੇ 'ਚ ਦਾਰਸ਼ਨਿਕ ਫਿਲਾਸਫਰ ਕਲਾਕਾਰ ਵੀ ਹੋਣਗੇ, ਹਰ ਸ਼ਹਿਰ ਦੇ 'ਚ ਰਾਜਨੀਤਿਕ ਆਉਂਦੇ ਨੇ, ਸਾਇੰਟਿਸਟ ਆਉਂਦੇ ਨੇ, ਹਰ ਸ਼ਹਿਰ ਦੇ 'ਚ ਲੋਅਰ ਕਾਨੂੰਨ ਨੂੰ ਸਮਝਣ ਵਾਸਤੇ ਸਮਝਣ ਵਾਲੇ ਵਕੀਲ ਵੀ ਆਉਣਗੇ ਔਰ ਆਉਂਦੇ ਨੇ। ਹਰ ਸ਼ਹਿਰ ਦੇ 'ਚ ਬ੍ਰਹਮ ਗਿਆਨੀ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਸੰਤ ਨਹੀਂ ਆਉਂਦਾ, ਹਰ ਸ਼ਹਿਰ ਦੇ 'ਚ ਕੋਈ ਰੱਬ ਨਾਲ ਜੁੜੀ ਹੋਈ ਆਤਮਾ ਨਹੀਂ ਆਉਂਦੀ। ਅਗਰ ਹੁੰਦੀ ਤਾਂ ਸਾਨੂੰ ਅਰਦਾਸ 'ਚ ਸ਼ਬਦ ਐਡ ਕਰਨ ਦੀ ਲੋੜ ਨਹੀਂ ਸੀ, ਹੇ ਗੁਰੂਦੇਵ ਰਹਿਮਤ ਕਰ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿੰਨਾ ਮਿਲਿਆ ਤੇਰਾ ਨਾਮ ਚੇਤੇ, ਤੇਰੀ ਯਾਦ ਬਣੇ। ਬਹੁਤ ਔਖਾ ਹੈ ਮਜ਼ਮੂਨ ਗੁਰੂ ਨੂੰ ਸਮਝਣਾ ਸਮਝਾਉਣਾ, ਪ੍ਰਭੂ ਨੂੰ ਸਮਝਣਾ ਸਮਝਾਉਣਾ, ਬਹੁਤ ਬਾਰੀਕ ਮਜ਼ਮੂਨ ਹੈ, ਅਤੀ ਸੂਖਸ਼ਮ ਮਜ਼ਮੂਨ ਹੈ, ਅਤੀ ਸੂਖਸ਼ਮ। ਇਸ ਵਾਸਤੇ ਚੋਟੀ ਦਾ ਸਾਇੰਟਿਸਟ ਵੀ ਨਹੀਂ ਪਹੁੰਚ ਸਕਿਆ ਉੱਥੇ ਜਿੱਥੇ ਇੱਕ ਭਗਤ ਪਹੁੰਚ ਜਾਂਦਾ। ਪੰਡਿਤ ਸੂਰ ਛਤਰਪਤ ਰਾਜਾ, ਭਗਤ ਬਰਾਬਰ ਔਰ ਨਾ ਕੋਏ, ਕੋਈ ਸੂਰਬੀਰ, ਕੋਈ ਛਤਰਪਤੀ ਰਾਜਾ, ਕੋਈ ਚੋਟੀ ਦਾ ਗਿਆਨੀ, ਕੋਈ ਚੋਟੀ ਦਾ ਦਾਰਸ਼ਨਿਕ ਅਤੇ ਸਾਇੰਟਿਸਟ ਉੱਥੇ ਨਹੀਂ ਪਹੁੰਚ ਸਕਦਾ ਜਿੱਥੇ ਭਗਤ ਪਹੁੰਚ ਜਾਂਦਾ, ਜਿੱਥੇ ਬ੍ਰਹਮ ਗਿਆਨੀ ਜੋ ਹੈ ਪਹੁੰਚ ਜਾਂਦਾ। ਤੋ ਮੈਂ ਫਿਰ ਅਰਜ਼ ਕਰਾਂ, ਦਰ ਘਰ ਕੀ ਸੋਜੀ ਨਾ ਹੈ, ਘਰ ਹੈ ਪਰਮਾਤਮਾ, ਦਰ ਹੈ ਗੁਰੂ। ਔਰ ਦਰ ਘਰ ਨਾਲੋਂ ਅਲੱਗ ਨਹੀਂ ਆਉਂਦਾ, ਉਸੇ ਨੂੰ ਦਰ ਕਹਿੰਦੇ ਨੇ ਜੋ ਘਰ ਦੇ ਨਾਲ ਲੱਗਿਆ ਹੋਵੇ। ਅਤੇ ਘਰ ਦੇ 'ਚ ਜਾਣਾ, ਦਰ ਦੇ 'ਚੋਂ ਲੰਘਣਾ ਪਏਗਾ, ਦਰ ਦੇ 'ਚ ਲੰਘ ਕੇ ਘਰ ਦੇ 'ਚ ਪ੍ਰਵੇਸ਼ ਮਿਲੇਗਾ। ਦੋ ਸ਼ਬਦ ਮੈਂ ਕਵਾਂ, ਖੁਲਾਸਾ ਫਿਰ, ਜੋ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਪਰਮਾਤਮਾ ਹੈ। ਹੋਰ ਜੋ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ ਉਹੀ ਸ਼ਬਦ ਦੇ ਰੂਪ ਦੇ 'ਚ ਦਰ ਹੈ, ਔਰ ਜੋ ਸ਼ਬਦ ਦੇ ਰੂਪ ਦੇ 'ਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਦੇ 'ਚ ਘਰ ਹੈ। ਜੋ ਪਰਮਾਤਮਾ ਦੇ ਰੂਪ ਦੇ 'ਚ ਘਰ ਹੈ ਉਹੀ ਗੁਰੂ ਦੇ ਰੂਪ ਵਿੱਚ ਦਰ ਹੈ, ਔਰ ਜੋ ਗੁਰੂ ਦੇ ਰੂਪ ਵਿੱਚ ਦਰ ਹੈ ਉਹੀ ਪਰਮਾਤਮਾ ਦੇ ਰੂਪ ਵਿੱਚ ਘਰ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਵਿੱਚ ਭੇਦ ਨਹੀਂ ਹੈ, ਅਤੇ ਜੇ ਭੇਦ ਹੀ ਨਹੀਂ ਹੈ ਤਾਂ ਫਿਰ ਇਹ ਦੋ ਨਾਮ ਕਿਉਂ ਨੇ? ਇਹ ਗੁਰੂ, ਇਹ ਪ੍ਰਭੂ, ਇਹ ਪਰਮਾਤਮਾ, ਇਹ ਗੁਰੂ ਹੈ। ਅਗਰ ਭੇਦ ਨਹੀਂ, ਦੋਵੇਂ ਇੱਕ ਨੇ, ਤਾਂ ਫਿਰ ਦੋਹਾਂ ਦਾ ਨਾਮ ਇੱਕ ਹੋਣਾ ਚਾਹੀਦਾ। ਦੋ ਨਾਮ ਨੇ, ਦੋਹਾਂ ਦੀਆਂ ਕਿਰਿਆਵਾਂ ਵੱਖ ਵੱਖ ਨੇ, ਤਾਂ ਫਿਰ ਇਹ ਦੋ ਹਸਤੀਆਂ ਹੋਣੀਆਂ, ਦੋ ਹਸਤੀਆਂ ਨਹੀਂ ਨੇ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰੂ ਨਾਹੀ ਭੇਦ। ਪਾਰ ਬ੍ਰਹਮ ਅਤੇ ਗੁਰੂ ਵਿੱਚ ਕੋਈ ਭੇਦ ਨਹੀਂ। ਦਰ ਘਰ ਨੂੰ ਲੱਗਿਆ ਹੋਇਆ, ਘਰ ਦਰ ਦੇ ਨਾਲ ਜੁੜਿਆ ਹੋਇਆ, ਪ੍ਰਭੂ ਗੁਰੂ ਦੇ ਨਾਲ ਜੁੜਿਆ ਹੋਇਆ, ਗੁਰੂ ਪ੍ਰਭੂ ਦੇ ਨਾਲ ਜੁੜਿਆ ਹੋਇਆ। ਇੰਜ ਦਰ ਘਰ ਦੇ ਨਾਲ ਜੁੜਿਆ ਹੋਇਆ, ਘਰ ਦਰ ਦੇ ਨਾਲ ਜੁੜਿਆ। ਸੋ ਦਰ ਕਿਹਾ ਸੋ ਘਰ ਕਿਹਾ। ਇਸ ਦਰ ਤੱਕ ਸਾਡਾ ਤਨ ਜਾਏਗਾ? ਕਤਈ ਨਹੀਂ, ਕਤਈ ਨਹੀਂ, ਤਨ ਜਾ ਹੀ ਨਹੀਂ ਸਕਦਾ। ਨਿਰਾਕਾਰ ਦੇ ਦੇਸ਼ ਇਹ ਆਕਾਰ ਤਨ ਨਹੀਂ ਜਾ ਸਕਦਾ। ਨਿਰੰਕਾਰ ਦਾ ਦੇਸ਼ ਜਿਹਦਾ ਕੋਈ ਆਕਾਰ ਨਹੀਂ, ਚੱਕਰ ਨਹੀਂ, ਚਿਹਨ ਨਹੀਂ, ਰੂਪ ਨਹੀਂ, ਰੰਗ ਨਹੀਂ, ਇਹ ਤਨ ਨਹੀਂ ਜਾ ਸਕਦਾ। ਤਨ ਤਾਂ ਇੱਥੇ ਰਹਿ ਜਾਏਗਾ। ਨਿਰੰਕਾਰ ਦੇ ਦੇਸ਼ ਸਾਡਾ ਮਨ ਜਾ ਸਕਦਾ, ਸਾਡਾ ਮਨ ਜਾ ਸਕਦਾ। ਕਾਰਨ ਇਹ ਮਨ ਆਇਆ ਵੀ ਸਿੱਧਾ ਸਿੱਧੇ ਰੂਪ ਵਿੱਚ ਨਿਰੰਕਾਰ ਤੋਂ ਆਇਆ। ਇਸ ਵਾਸਤੇ ਗੁਰਬਾਣੀ ਕਹਿੰਦੀ ਹੈ ਤਨ ਤੇ ਮਿੱਟੀ, ਇਹ ਮਿੱਟੀ ਇੱਥੇ ਰਹਿ ਜਾਏਗੀ। ਮਨ ਜੋਤ ਹੈ, ਇਹ ਜੋਤ ਵਿੱਚ ਜੋਤ ਹੋ ਸਕਦਾ ਹੈ। ਮਨ ਤੋਂ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਮਨ ਸੂਖਮ ਸਰੀਰ ਹੈ, ਇਨਰਲ ਬਾਡੀ ਹੈ, ਸਰੀਰ ਦੇ ਅੰਦਰ ਇੱਕ ਸੂਖਮ ਸਰੀਰ। ਕਈ ਪੁਰਸ਼ ਇਸ ਢੰਗ ਨਾਲ ਵੀ ਜੀਂਦੇ ਨੇ ਔਰ ਇਤਨੀ ਉੱਚੀ ਜ਼ਿੰਦਗੀ ਬਤੀਤ ਕਰਦੇ ਨੇ। ਵਕਤੀ ਤੌਰ 'ਤੇ ਸੂਖਮ ਸਰੀਰ ਦਾ ਸੰਬੰਧ ਅਸਥੂਲ ਸਰੀਰ ਨਾਲ ਤੋੜ ਵੀ ਦਿੰਦੇ ਨੇ, ਕੁਛ ਦਿਨਾਂ ਲਈ, ਕੁਛ ਘੰਟਿਆਂ ਲਈ, ਕੁਛ ਸਮੇਂ ਲਈ। ਸਨਾਤਨ ਜਗ ਦੇ ਮਹਾਨ ਜਗਤ ਗੁਰੂ ਸ਼ੰਕਰਾਚਾਰੀਆ ਇੱਕ ਮਹੀਨੇ ਆਪਣੇ ਸਰੀਰ 'ਚੋਂ ਨਿਕਲ ਗਏ। ਇਹਨਾਂ ਨੇ ਆਪਣਾ ਸੂਖਮ ਸਰੀਰ, ਜਿਹਨੂੰ ਜੋਤ ਕਹਿੰਦੇ ਨੇ, ਮਨ ਕਹਿੰਦੇ ਨੇ, ਕੱਢ ਦਿੱਤਾ। ਚੇਲਿਆਂ ਨੂੰ ਕਿਹਾ ਇਸ ਸਰੀਰ ਦੀ ਰੱਖਿਆ ਕਰਨੇ, ਮੈਂ ਇੱਕ ਮਹੀਨੇ ਬਾਅਦ ਆਵਾਂਗਾ। ਪਿਛੋਕੜ ਸਾਰੀ ਗਾਥਾ ਨਾ ਸੁਣਾਵਾਂ, ਇਹ ਰਾਮ ਰਾਏ ਵੀ ਕਰ ਲੈਂਦੇ ਸਨ, ਧੰਨ ਗੁਰੂ ਹਰ ਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ। ਆਪਣੀ ਪਤਨੀ ਨੂੰ ਕਿਹਾ ਮੈਂ 7 ਦਿਨ ਬਾਅਦ ਆਵਾਂਗਾ, ਮੈਂ ਹੋਰ ਮੰਡਲਾਂ ਦੇ ਜਾਣਾ, ਮੇਰੀ ਦੇਹੀ ਦਾ ਖਿਆਲ ਰੱਖੇ, ਮੇਰੇ ਸਰੀਰ ਦਾ ਖਿਆਲ ਰੱਖੇ। ਰਾਮ ਰਾਏ ਮਸੰਦਾ ਨੂੰ ਮੌਕਾ ਮਿਲ ਗਿਆ, ਰਾਮ ਰਾਏ ਦੀ ਦੇਹੀ ਨੂੰ ਅੱਗ ਲਾ ਦੇਈਏ ਅਤੇ ਆਪਾਂ ਖੁਦ ਗੁਰੂ ਬਣੀਏ। ਇਹ ਵਿਚਕਾਰ ਰੋੜ ਹੈ, ਇਹਨੂੰ ਹਟਾਓ। ਅਰਥੀ ਸਜਾ ਲਈ, ਅਰਥੀ ਕੱਢਣ ਲੱਗੇ, ਰਾਮ ਰਾਏ ਦੀ ਪਤਨੀ ਜ਼ਾਰੋ ਜ਼ਾਰ ਰੋਂਦੀ ਹੈ, ਦੁਸ਼ਟੋ ਇੱਕ ਹਫ਼ਤਾ ਤੋਂ ਉਡੀਕ ਕਰੋ, ਅੱਜ ਤੇ 3 ਦਿਨ ਹੋਏ ਨੇ, ਮੈਨੂੰ ਕਹਿ ਗਏ ਨੇ 7 ਦਿਨਾਂ ਬਾਅਦ ਮੈਂ ਆਵਾਂਗਾ, ਉਡੀਕ ਕਰੋ। ਨਹੀਂ, ਇਹ ਮਰ ਗਏ ਨੇ, ਇਹ ਮਰ ਗਏ। ਬੜੇ ਉਸਨੇ ਤਰਲੇ ਪਾਏ, ਬੜੇ ਉਸਨੇ ਰੁਦਨ ਕੀਤਾ, ਮਸੰਦਾਂ ਦੀ ਤਾਕਤ ਲੈ ਗਏ ਸ਼ਮਸ਼ਾਨ ਘਾਟ, ਅੱਗ ਲਾ ਦਿੱਤੀ, ਅੱਧਾ ਸਰੀਰ ਜਲ ਗਿਆ, ਰਾਮ ਰਾਏ ਦਾ ਸੂਖਮ ਸਰੀਰ ਆਇਆ। ਪਰ ਪਿੰਜਰਾ ਜਲ ਚੁੱਕਿਆ ਸੀ, ਘਰ ਜਲ ਚੁੱਕਿਆ ਸੀ, ਘਰ ਰਹਿਣ ਦੇ ਲਾਇਕ ਨਹੀਂ ਰਿਹਾ ਸੀ। ਫਿਰ ਵੀ ਉਸ ਸੂਖਸ਼ਮ ਸਰੀਰ ਨੇ ਅਸਥੂਲ ਸਰੀਰ ਦੇ ਵਿੱਚ ਪ੍ਰਵੇਸ਼ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅੱਗ ਉਸ ਸੂਖਸ਼ਮ ਸਰੀਰ ਨੂੰ ਨਹੀਂ ਸਾੜਦੀ, ਪਾਣੀ ਨਹੀਂ ਡੋਬਦਾ। ਉਸ ਸਰੀਰ ਦੇ ਵਿੱਚ ਪ੍ਰਵੇਸ਼ ਕਰਕੇ ਰਾਮ ਰਾਏ ਉੱਚੀ ਆਵਾਜ਼ ਦੇ ਵਿੱਚ ਬੋਲੇ, ਦੁਸ਼ਟੋ ਮਸੰਦੋ, ਤੁਸੀਂ ਮੈਨੂੰ ਜ਼ਿੰਦਾ ਸਾੜਿਆ, ਗੁਰੂ ਤੁਹਾਨੂੰ ਜ਼ਿੰਦਾ ਸਾੜੇਗਾ। ਤੁਸੀਂ ਮੈਨੂੰ ਜ਼ਿੰਦਾ ਜਲਾ ਦਿੱਤਾ, ਗੁਰੂ ਤੁਹਾਨੂੰ ਜ਼ਿੰਦਾ ਜਲਾਏਗਾ। ਇਹਨਾਂ ਸਾਰਿਆਂ ਹੀ ਮਸੰਦਾਂ ਨੂੰ ਡੇਰਾਦੂਨ ਦੇ ਵਿੱਚ ਜ਼ਿੰਦਾ ਜਲਾਇਆ ਗਿਆ ਸੀ। ਇਸ ਤਰ੍ਹਾਂ ਦੀ ਅਨੇਕਾਂ ਘਟਨਾਵਾਂ ਨੇ। ਆਪਾਂ ਜਿਤਨੇ ਬੈਠੇ ਨੇ ਇਤਨੇ ਸਤਸੰਗ ਦੇ ਵਿੱਚ ਸੂਖਸ਼ਮ ਸਰੀਰ ਹੋਣਗੇ, ਇਤਨੇ ਹੋਣਗੇ। ਕਿਹੜੇ ਸੂਖਸ਼ਮ ਸਰੀਰ? ਪ੍ਰਥਮ ਤੇ ਉਹ ਸਿੱਧ ਪੁਰਸ਼ ਜੋ ਇਸ ਅਸਥੂਲ ਦੇਹੀ ਦੇ ਵਿੱਚ ਕਿਧਰੇ ਵੀ ਹੋਣ, ਕਿ ਕਿਸੇ ਸਤਸੰਗ ਨੂੰ ਮਨ ਭਾਉਂਦਾ ਉਹ ਦੇਖ ਲੈਣ ਦੂਰੋਂ, ਅਤੇ ਇਸ ਸਰੀਰ ਨਾਲ ਪਹੁੰਚਣਾ ਬੜਾ ਔਖਾ ਹੋਵੇ, ਸੂਖਸ਼ਮ ਸਰੀਰ ਕੱਢ ਲੈਂਦੇ ਨੇ ਪਹੁੰਚ ਜਾਂਦੇ। ਪ੍ਰਥਮ। ਦੂਸਰਾ, ਜਿਨ੍ਹਾਂ ਦੀ ਮੌਤ ਹੋ ਗਈ, ਸਰੀਰ ਦੀ ਮੌਤ ਹੋ ਗਈ, ਇਹਦੀ ਮੌਤ ਇਹ ਢੇਰੀ ਹੋ ਜਾਂਦਾ, ਮਿੱਟੀ ਹੋ ਜਾਂਦਾ, ਸੂਖਸ਼ਮ ਸਰੀਰ ਨਾ ਜਲਾਇਆ ਜਾਂਦਾ ਨਾ ਢੇਰੀ ਹੁੰਦਾ। ਆਮ ਹਾਲਾਤ ਦੇ ਵਿੱਚ ਸਰੀਰ ਦੀ ਮਿਤੂ ਤੋਂ ਬਾਅਦ ਸੂਖਸ਼ਮ ਸਰੀਰ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਵਿੱਚ ਪ੍ਰਵੇਸ਼ ਕਰ ਜਾਂਦਾ। ਹਰ ਵਕਤ ਮੌਤ ਹੋ ਰਹੀ ਹੈ, ਹਰ ਵਕਤ ਗਰਭ ਦੇ ਵਿੱਚ ਪ੍ਰਵੇਸ਼ ਕਰਨ ਦੀ ਸਹੂਲੀਅਤ ਸੰਸਾਰ ਦੇ ਵਿੱਚ ਮੌਜੂਦ ਹੈ। 13 ਦਿਨਾਂ ਦੇ ਅੰਦਰ ਅੰਦਰ ਇਹ ਸੂਖਸ਼ਮ ਦੇਹੀ ਕਿਧਰੇ ਨਾ ਕਿਧਰੇ ਪ੍ਰਵੇਸ਼ ਕਰ ਜਾਂਦੀ। ਜੋ ਆਮ ਸਾਧਾਰਨ ਲੋਕ ਨੇ, ਸਾਧਾਰਨ ਕਿਸ ਨੂੰ ਕਹੋਗੇ? ਸੱਚ ਵੀ ਬੋਲਦੇ ਰਹੇ, ਝੂਠ ਵੀ ਬੋਲਦੇ ਰਹੇ, ਪੁੰਨ ਵੀ ਕਰਦੇ ਰਹੇ, ਪਾਪ ਵੀ ਕਰਦੇ ਰਹੇ, ਸਤਸੰਗ ਵੀ ਕਰਦੇ ਰਹੇ, ਕੁਸੰਗਤ ਵੀ ਕਰਦੇ ਰਹੇ, ਚੱਲ ਕੇ ਗੁਰਬਾਣੀ ਦੀ ਕਥਾ ਵੀ ਸੁਣੀਏ, ਗੁਰਬਾਣੀ ਦਾ ਪਾਠ ਵੀ ਕਰੀਏ, ਗੰਦੇ ਗੀਤ ਵੀ ਅਲਾਪੀਏ, ਇੱਕ ਕਦਮ ਅੱਗੇ ਚੱਲਦੇ ਰਹੇ, ਕਦਮ ਪਿੱਛੇ ਚੱਲਦੇ ਰਹੇ, ਨਾ ਅੱਗੇ ਗਏ ਨਾ ਪਿੱਛੇ ਗਏ, ਉੱਥੇ ਦੇ ਉੱਥੇ ਇਹਨਾਂ ਨੂੰ ਸਾਧਾਰਨ ਕਹਿੰਦੇ। ਇਹ 13 ਦਿਨਾਂ ਦੇ ਅੰਦਰ ਕਿਧਰੇ ਨਾ ਕਿਧਰੇ ਗਰਭ ਦੇ ਵਿੱਚ ਪ੍ਰਵੇਸ਼ ਕਰ ਜਾਂਦੇ। ਜਿਹੜੇ ਅਸਾਧਾਰਨ, ਸਾਧਾਰਨ ਨਹੀਂ ਨੇ, ਅਸਾਧਾਰਨ। ਅਸਾਧਾਰਨ ਕੌਣ? ਬੜਾ ਭਜਨ ਕੀਤਾ ਹੈ, ਬੜਾ ਨਾਮ ਜਪਿਆ, ਬੜੀ ਸੇਵਾ ਕੀਤੀ ਹੈ, ਬੜੀ ਬੰਦਗੀ ਕੀਤੀ ਹੈ, ਲੇਕਿਨ ਮੋਕਸ਼ ਗਤੀ ਤੱਕ ਨਹੀਂ ਪਹੁੰਚ ਸਕੇ, ਦਰ ਤੱਕ ਨਹੀਂ ਪਹੁੰਚ ਸਕੇ, ਘਰ ਤੱਕ ਨਹੀਂ ਪਹੁੰਚ ਸਕੇ, ਰਸਤੇ 'ਚ ਹੀ ਰਹਿ ਗਏ। ਦਰ ਦੀ ਸਮਝ ਨਹੀਂ ਸੀ, ਸਮਝ ਸੀ, ਘਰ ਦੀ ਸਮਝ ਨਹੀਂ ਸੀ, ਸਮਝ ਸੀ, ਫਿਰ ਕਿਉਂ ਨਹੀਂ ਪਹੁੰਚੇ? ਵਾਟ ਲੰਬੀ ਹੈ, ਪੈਂਡਾ ਵਿਖੜਾ। ਤੁਸੀਂ ਆਖੋਗੇ ਉਹ ਰਸਤਾ ਕਿਹੜਾ ਹੈ, ਉਹ ਪੈਂਡਾ ਕਿਹੜਾ ਹੈ? ਹੁਣ ਮੈਂ ਅਰਜ਼ ਕਰਾਂ, ਉਹ ਚੱਲਣ ਦੇ ਨਾਲ ਹੀ ਰਸਤਾ ਬਣਦਾ, ਉਂਝ ਕੋਈ ਨਹੀਂ, ਉਂਝ ਕੋਈ ਨਹੀਂ। ਦੋ ਪੰਕਤੀਆਂ ਮੈਂ ਤੁਹਾਨੂੰ ਸਰਵਣ ਕਰਾਵਾਂ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਗੁਰਮੁਖ ਖੋਜ ਅਲਕ ਹੈ ਜਿਉਂ ਆਕਾਸ਼ੇ ਪੰਖ ਉਡੰਦਾ, ਮੱਛੀ ਜੈਸੇ ਪਾਣੀ ਵਿੱਚ ਚੱਲਦੀ ਹੈ ਉਹਦੇ ਚੱਲਣ ਨਾਲ ਰਸਤਾ ਬਣਦਾ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ ਨਹੀਂ, ਚੱਲਦੀ ਹੈ ਅਤੇ ਰਸਤਾ ਬਣਦਾ, ਉਂਝ ਨਹੀਂ ਹੈ। ਪੰਛੀ ਆਕਾਸ਼ ਦੇ ਜਦ ਉੱਡਦਾ ਹੈ, ਉੱਡਦਿਆਂ ਹੀ ਮਾਰਗ ਬਣਦਾ ਹੈ, ਉਂਝ ਕੋਈ ਮਾਰਗ ਨਹੀਂ ਹੈ। ਗੁਰਮੁਖ ਅਭਿਆਸੀ ਜੈਸੇ ਵਾਹਿਗੁਰੂ ਵਾਹਿਗੁਰੂ ਜਪਦਾ ਹੈ, ਜਪਣ ਨਾਲ ਰਸਤਾ ਬਣਦਾ ਹੈ, ਉਂਝ ਕੋਈ ਰਸਤਾ ਨਹੀਂ, ਕੋਈ ਰਸਤਾ, ਜਪਦੇ ਹੀ ਰਸਤਾ ਬਣਿਆ। ਗੁਰਮੁਖ ਖੋਜ ਅਗਮ ਹੈ ਜਿਉਂ ਜਲ ਅੰਦਰ ਮੀਨ ਫਿਰੰਦਾ, ਮੱਛੀ ਚੱਲ ਪਈ, ਰਸਤਾ ਬਣਦਾ ਗਿਆ। ਇਹਨੇ ਜਪ ਆਰੰਭ ਕਰ ਦਿੱਤਾ ਹੈ ਅੰਮ੍ਰਿਤ ਵੇਲੇ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਇਹ ਜਪਣਾ ਵਿਅਰਥ ਨਹੀਂ ਜਾਏਗਾ, ਇੱਕ ਤਿਲ ਨਹੀਂ ਬਣੇਗਾ ਲੈ, ਵਿਅਰਥ ਨਹੀਂ ਜਾਏਗੀ, ਰਸਤਾ ਬਣੇਗਾ। ਇਹ ਗੱਲ ਵੱਖਰੀ ਹੈ ਕਿ ਜੀਵਨ ਰਸਤੇ 'ਚ ਹੀ ਰਹਿ ਜਾਏ ਜਾਂ ਘਰ ਪਹੁੰਚੇ। ਜਿਹੜੇ ਚੱਲ ਤੇ ਪਏ ਪਰ ਰਸਤੇ 'ਚ ਹੀ ਰਹਿ ਗਏ, ਘਰ ਤੱਕ ਨਾ ਪਹੁੰਚੇ। ਇਹਨਾਂ ਨੂੰ ਅਸਾਧਾਰਨ ਕਹਿੰਦੇ ਨੇ। ਇਹ ਸਾਧਾਰਨ ਲੋਕ ਨਹੀਂ ਨੇ, ਅਸਾਧਾਰਨ ਨੇ। ਇਹ ਸੂਖਸ਼ਮ ਦੇ ਹੀ ਬਹੁਤ ਜਲਦ ਜਨਮ ਨਹੀਂ ਲੈਂਦੀ। ਇਹ ਸੂਖਸ਼ਮ ਸਰੀਰ ਬਹੁਤ ਛੇਤੀ ਗਰਭ ਦੇ ਵਿੱਚ ਪ੍ਰਵੇਸ਼ ਨਹੀਂ ਕਰਦਾ। ਕਿਉਂ? ਜਿਤਨੀ ਵਾਟ ਇਸਨੇ ਤੈਅ ਕੀਤੀ ਹੈ ਚੱਲ ਚੱਲ ਕੇ, ਇਤਨੇ ਹੀ ਸੰਸਕਾਰਾਂ ਵਾਲੀ ਕੋਈ ਮਾਂ ਹੋਵੇ ਤਾਂ ਗਰਭ ਦੇ ਵਿੱਚ ਪ੍ਰਵੇਸ਼ ਕਰਨਗੇ, ਵਰਨਾ ਨਹੀਂ। ਇਸ ਤਰ੍ਹਾਂ ਦੀ ਕੋਈ ਮਾਂ ਹੋਵੇ ਜਿਹੜੇ ਉਹਨਾਂ ਕੋਲ ਸੰਸਕਾਰ ਨੇ ਚੱਲ ਚੱਲ ਕੇ, ਜੋ ਉਹਨਾਂ ਨੂੰ ਅਨੁਭਵ ਮਿਲਿਆ। ਦੂਸਰੇ ਅਸਾਧਾਰਨ ਕੌਣ? ਜੈਸੇ 2.5 ਕਰੋੜ ਬੰਦਿਆਂ ਦਾ ਕਾਤਲ ਹੈ ਹਿਟਲਰ, ਔਰੰਗਜ਼ੇਬ ਆਪਣੇ 3 ਭਰਾਵਾਂ ਨੂੰ ਮਾਰ ਕੇ, ਭਤੀਜਿਆਂ ਨੂੰ ਮਾਰ ਕੇ, ਆਪਣੇ ਪਿਓ ਨੂੰ ਜੇਲ੍ਹ ਦੇ 'ਚ ਪਾ ਕੇ ਸਿੰਘਾਸਣ 'ਤੇ ਬੈਠਾ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਦਿਮਾਗ ਨਾ ਜੜ ਹੋਵੇ, ਮਨੁੱਖ ਨਾ ਵੈਸ਼ੀ ਹੋਵੇ, ਦਰਿੰਦਾ ਹੋਵੇ, ਉਹ ਕਰ ਸਕਦਾ। ਭਤੀਜਿਆਂ ਨੂੰ ਵੀ ਮਾਰ ਦਿਓ, ਭਰਾਵਾਂ ਨੂੰ ਵੀ ਮਾਰ ਦਿਓ, ਬੁੱਢੇ ਪਿਓ ਨੂੰ ਵੀ ਜੇਲ੍ਹ ਦੇ ਤੜਪਾ ਕੇ ਮਾਰੋ। ਵੱਡੀ ਭੈਣ ਜਹਾਂ ਆਰਾ ਆਈ, ਉਹਨੂੰ ਜਦ ਪਤਾ ਚੱਲਿਆ ਕਿ ਦਾਰੇ ਨੂੰ ਵੀ ਮਾਰ ਦਿੱਤਾ ਹੈ, ਸੁਣਿਆ ਸੀ ਉਸਨੇ ਪਹਿਲੇ ਸ਼ੁਜਾ ਨੂੰ ਮਾਰ ਦਿੱਤਾ ਹੈ, ਮੁਰਾਦ ਨੂੰ ਮਾਰ ਦਿੱਤਾ ਹੈ, ਪਰ ਜਦ ਹੁਣ ਪਤਾ ਚੱਲਿਆ ਦਾਰੇ ਨੂੰ ਵੀ ਮਾਰ ਦਿੱਤਾ ਹੈ। ਦਾਰਾ ਬੜਾ ਨੇਕ ਤਬੀਅਤ ਇਨਸਾਨ ਸੀ, ਦਾਨੀ ਮਿਜ਼ਾਜ ਸੀ, ਔਰ ਗਿਆਨੀ ਸੀ, ਸ਼ਾਇਰ ਸੀ, ਕਵੀ ਸੀ, ਵਿਦਵਾਨ ਸੀ। ਸੂਫੀ ਫਕੀਰਾਂ ਦੀ ਜ਼ਿਆਦਾ ਸੰਗਤ ਵਿੱਚ ਰਹਿੰਦਾ ਸੀ, ਫਕੀਰ ਤਬੀਅਤ ਇਨਸਾਨ ਸੀ। ਜਹਾਂ ਆ ਰਹਾ ਇਹ ਵੱਡੀ ਭੈਣ ਇਸ ਬਿਰਾ ਨਾਲ ਬੜਾ ਪਿਆਰ ਕਰਦੀ ਸੀ, ਔਰ ਬੜੀਆਂ ਦੁਆਵਾਂ ਦਿੰਦੀ ਸੀ, ਤੂੰ ਖੁਦਾ ਦੇ ਮਾਰਗ 'ਤੇ ਚੱਲੇ ਹੈ, ਖੁਦਾ ਤੈਨੂੰ ਆਪਣੇ ਘਰ ਤੱਕ ਪਹੁੰਚਾਵੇ, ਤੈਨੂੰ ਪੂਰੇ ਬੋਧ ਹਾਸਲ ਹੋਵੇ। ਪਰ ਜਦ ਪਤਾ ਚੱਲਿਆ, ਬੜੀ ਬੇਦਰਦੀ ਨਾਲ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ। ਰੋਂਦੀ ਹੋਈ ਆਈ ਔਰੰਗਜ਼ੇਬ ਕੋਲ, ਪਹਿਲੇ ਤਾਂ ਬੜੀ ਤਾੜਨਾ ਕੀਤੀ, ਮੂਰਖਾ ਤੂੰ ਇਹ ਕੀ ਕੀਤਾ, ਮਾਸੂਮ ਬਿਰਾਹ, ਖੁਦਾ ਤਰਸ ਬਿਰਾਹ, ਖੁਦਾ ਸ਼ਨਾਸ ਜੋ ਸੀ, ਔਰ ਬੜਾ ਫੈਜ਼ ਦਿਲ ਬੰਦਾ, ਫਿਆਜ਼ ਦਿਲ ਬੰਦਾ, ਬੜਾ ਦਾਨੀ ਮਿਜ਼ਾਜ ਦਾ, ਤੂੰ ਉਹਨੂੰ ਵੀ ਮਾਰ ਦਿੱਤਾ ਹੈ। ਕਹਿੰਦੇ ਅੰਦਰ ਇਤਨਾ ਜੋਸ਼ ਆਇਆ, ਜਹਾਂ ਆਰਾ ਨੇ ਹੱਥ ਚੁੱਕ ਲਿਆ ਔਰੰਗਜ਼ੇਬ ਨੂੰ ਮਾਰਨ ਵਾਸਤੇ, ਇਹ ਤੂੰ ਕੀ ਕੀਤਾ। ਔਰੰਗਜ਼ੇਬ ਨੇ ਉਸੇ ਵਕਤ ਉਹਦੀ ਗੁੱਤ ਪਕੜੀ, ਘਸੀਟ ਕੇ ਲੈ ਗਿਆ ਜਿਸ ਕਮਰੇ ਦੇ 'ਚ ਪਿਓ ਬੰਦ ਸੀ, ਨਾਲ ਦੇ ਕਮਰੇ 'ਚ ਉਹਨੂੰ ਬੰਦ ਕੀਤਾ। 7 ਸਾਲ ਵਿਚਾਰੀ ਜੇਲ੍ਹ ਦੇ 'ਚ ਰਹੀ ਹੈ। ਇਹ ਕੰਮ ਕੋਈ ਉਹ ਕਰ ਸਕਦਾ ਜਿਹਦੇ ਕੋਲ ਦਿਲ ਨਹੀਂ ਪੱਥਰ ਹੋਵੇ, ਜਿਹਦੇ ਕੋਲ ਦਿਮਾਗ ਨਹੀਂ ਸਿਰਫ ਜੜ ਭੂਸਾ ਹੋਵੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਐਸੇ ਮਨੁੱਖਾਂ ਦਾ ਜਲਦੀ ਜਨਮ ਨਹੀਂ ਆਉਂਦਾ, ਹਿਟਲਰ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ, ਹਰਨਾਕ ਜੈਸਿਆਂ ਦਾ ਜਲਦੀ ਜਨਮ ਨਹੀਂ ਆਉਂਦਾ। ਕਿਤਨਾ ਮੂੜ, ਕਿਤਨਾ ਚੇਤ, ਪਸ਼ੂਆਂ ਨੂੰ ਮਾਤ ਕਰ ਗਿਆ 7 ਸਾਲ ਦੇ ਪ੍ਰਹਿਲਾਦ ਨੂੰ, ਮਾਸੂਮ ਬੱਚਾ ਹੈ। ਹਰਨਾਕਸ਼ ਕਹਿੰਦਾ ਤੂੰ ਜਪਿਆ ਕਰ, ਜਲ ਹਰਨਾਕਸ਼, ਥਲ ਹਰਨਾਕਸ਼, ਤਾਂ ਕਿ ਤੈਨੂੰ ਵੇਖ ਕੇ ਹੋਰ ਬੱਚੇ ਵੀ ਜਪਣ, ਅਤੇ ਅਸੀਂ ਨਿਰੰਕਾਰ ਕਰਕੇ ਦੁਨੀਆਂ ਦੇ 'ਚ ਜਾਣੇ ਜਾਈਏ। ਨਿਰੰਕਾਰ ਹੋਣ ਦੀ ਤੋਫੀਕ ਮਨੁੱਖ ਨੂੰ ਨਿਰੰਕਾਰ ਨੇ ਦਿੱਤੀ ਹੈ, ਧਿਆਨ ਨਾਲ ਸੁਣਨਾ। ਨਿਰੰਕਾਰ ਹੋਣ ਦੀ ਉਮੰਗ ਅਤੇ ਤੜਪ ਵੀ ਮਨੁੱਖ ਨੂੰ ਦਿੱਤੀ ਹੈ। ਮਨੁੱਖ ਐਸਾ ਜੀਵਨ ਚਾਹੁੰਦਾ ਜਿਹਦੇ 'ਚ ਮੌਤ ਨਾ ਹੋਵੇ, ਐਸਾ ਜੀਵਨ ਕੇਵਲ ਪਰਮਾਤਮਾ ਕੋਲ ਹੈ ਜਿਹਦੇ ਕੋਲ ਮੌਤ ਨਹੀਂ। ਮਨੁੱਖ ਐਸਾ ਰਸ ਚਾਹੁੰਦਾ ਜੋ ਕਦੀ ਬੇਰਸ ਨਾ ਹੋਵੇ, ਤਾਂ ਐਸਾ ਮਹਾਰਸ ਤੇ ਪਰਮਾਤਮਾ ਹੀ ਹੈ। ਮਨੁੱਖ ਐਸਾ ਸੁੱਖ ਚਾਹੁੰਦਾ ਹੈ ਜੋ ਕਦੀ ਦੁੱਖ ਦੇ 'ਚ ਨਾ ਬਦਲੇ, ਐਸਾ ਸੁੱਖ ਤੇ ਕੇਵਲ ਪਰਮਾਤਮਾ। ਮਨੁੱਖ ਐਸੀ ਸ਼ਕਤੀ ਚਾਹੁੰਦਾ ਹੈ ਜੋ ਕਦੀ ਕਮਜ਼ੋਰੀ ਦੇ 'ਚ ਨਾ ਬਦਲੇ, उस महाशक्ति का ना ही तो परमात्मा और की है, मनुख परमात्मा होना चाहता है, होना चाहता है। परमात्मा होने की सौगात परमात्मा ने हर मनुख नूं दित्ती है, हर एक नूं दित्ती है। किस तरह परमात्मा वेखदा है, सब कुछ वेखदा है, मनुख भी वेखदा है, एक गल वखरी है, सब कुछ नूं वेखण दी तौफीक नहीं पर वेखदा है। परमात्मा सुणदा है, पेखत सुनत सदा है संगे, मैं मूर्ख जाणिया दूरी है। सदा वेखदा पै, सबनों वेखदा पै, सबनों सुनदा पै, सदा सुनदा पै। ठाकर हमरा सद बोलनता, सदा बोलदा पै और उदा बोल सारी दुनिया दे गूंज रहा। अनाहद ना मनुख भी सुनदा है, वेखदा है, मनुख भी समझदा है, पर सीमत है। मनुख भी जानदा है पर सीमत है। ये असीम होना चाहता है, असीम तो केवल परमात्मा ही है। मनुख परमात्मा होना चाहता है, परमात्मा होने की इसके अंदर भुख है, और इंज कह लो शायद परमात्मा नहीं पाई है। और ऐसा हो सके, परमात्मा हो सके, ऐसी तौफीक भी परमात्मा ने दिती है। शायद इसे वास्ते जफर कहता है, बनाया ऐ जफर खालिक ने कब इंसान से बढ़कर, मलिक को देव को जिन को परी को ऊरे गिलमा को। मनुख तो वद परमात्मा ने किसे नो नहीं बनाया, क्योंकि मनुख का ही भविष्य है परमात्मा होना, पशुओं का भविष्य अजय मनुख होना है, बनस्पति का भविष्य अजय पशु होना है, पत्थरों का भविष्य अजय बनस्पति होना है, केवल मनुख का भविष्य है परमात्मा होना। फरवरी का महीना पिछलिया इस साल दे जो लंघे, मैं कानपुर दे सी, सज्जन मित्र नाल सन, अमृत वेले मैं नितनेम ब्याह करा ते फोन आई दिल्ली तो। मैं कह खैर होवे सही है, अमृत वेले 4:30 ये कौन फोन करता। दिल्ली तो एक नौजवान पूछना चाहता है मैनू, कोई मस्कीन जी सुने है तुसी भविष्य वक्ता हो, भविष्य जानते हो? मैं कहा हाँ जानना, भविष्य वक्ता, भविष्य जानना। कह लगे कि फिर तुसी आ रहे हो ना दिल्ली की बाई, संत बाबा अतर सिंह जी की बरसी ते मैं पहुँचना सी, तुसी आ रहे हो, असी पोस्टर पढ़े ने, असी थोड़े कोल आवांगे अपना भविष्य जानने वास्ते। मैं कहा उदो तो गल बहुत लंबी हो जाएगी, बहुत दिन पए ने, मैं थानू हुणे ही भविष्य दस देना, तुसीं हुणे ही पुछ लो। कहिंदे हुणे ही दस दोगे, फोन ते दस दोगे? मैं कहा हुणे ही दस देंगे। तो मेरा भविष्य की है? मैं कहा केवल तेरा ही नहीं, तेरे सारे परिवार का, सारे संसार के मनुखां का इक्को ही भविष्य है परमात्मा होना, और कोई भविष्य नहीं। चंगा परिवार मिल गया तृप्ति नहीं मिलेगी, चंगा कारोबार मिल गया परेशानियां नहीं जानगी, बड़ी धन संपदा मिल गई, रहन नूं उच्चा महल मकान मिल गया बेचैनी नहीं जाएगी, बड़ा बैंक बैलेंस हो गया, नोटां दे अंबार लग गए ने, व्याकुलता नहीं जाएगी, दुख नहीं जाएगा, दुख नहीं जाएगा, बेचैनी नहीं जाएगी, परेशानी नहीं जाएगी, चिंता नहीं जाएगी। ये सब कुछ उदों मिटणगे जिस दिन परमात्मा मिलेगा, उस तो पहले नहीं। दुख भी बनिया रहेगा, संताप भी बनिया रहेगा कि होया तू चोटी का धनवान हो, दुख भी बनिया रहेगा, चिंता भी बनी रहेगी कि होया तू दार्शनिक ते फिलोसफर हो, दुख भी बनिया रहेगा, कलेश भी बनिया रहेगा कि होया तू बहुत वड्डा शक्तिशाली राजनीतिक हो जाए, धनवान हो जाए, कि होया तेरा महल उच्चा हो गया, मकान बहुत वड्डा हो गया। दिल दी व्याकुलता नहीं जाएगी, ये सब कुछ उस दिन मिटेगा जिस दिन तो परमात्मा हो जाएगा। हर जन ऐसा चाहिए जैसा हरि ही होए, ਭਗਤ ਕਬੀਰ ਐਲਾਨੀਆਂ ਕਹਿੰਦੇ ਨੇ, ਬਿਗਰਿਓ ਕਬੀਰਾ ਰਾਮ ਧੁਆਈ, ਸਾਚ ਭਇਓ ਅਨ ਕਤੇ ਨਾ ਜਾਈ। ਕਹਿੰਦਾ ਸੰਤਾਂ ਦੀ ਸੰਗਤ ਵਿੱਚ ਆਪਾਂ ਐਸੇ ਤਬਦੀਲ ਹੋਏ, ਕੀ ਹੋ ਗਏ, ਸੱਚ ਹੋ ਗਏ। ਹੁਣ ਸੱਚ ਤੇ ਪਰਮਾਤਮਾ, ਤੋ ਕਬੀਰ ਕਹਿੰਦੇ ਨੇ ਹੋਵੇਗਾ ਪਰਮਾਤਮਾ ਸੱਚ, ਆਪਾਂ ਵੀ ਸੱਚ ਹੋ ਗਏ ਹਾਂ। ਧਿਆਨ ਨਾਲ ਸੁਣਨਾ, ਬਿਗਰਿਓ ਕਬੀਰਾ ਰਾਮ ਦੁਹਾਈ, ਸਾਚ ਭਇਓ ਅਨ ਕਤੇ ਨਾ ਜਾਈ। ਮੈਂ ਸੱਚ ਹੋ ਗਿਆ, ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਬਹਿ ਹੈ, ਕੋਈ ਨਾ ਸਕੇ ਪਛਾਣੀ। ਮੈਂ ਕਿ ਸਾਰੇ ਮਨੁੱਖਾਂ ਦਾ ਇੱਕੋ ਹੀ ਭਵਿਸ਼ ਹੈ, ਰਾਮ ਹੋ ਜਾਣਾ, ਭਗਵਾਨ ਹੋ ਜਾਣਾ, ਪਰਮਾਤਮਾ ਹੋ ਜਾਣਾ। ਅਤੇ ਪਰਮਾਤਮਾ ਹੋਣ ਦੇ ਵਸੀਲੇ ਪਰਮਾਤਮਾ ਨੇ ਬਖਸ਼ੇ ਹੋਏ ਨੇ, ਸਾਰਿਆਂ ਨੂੰ ਦਿੱਤੇ ਹੋਏ ਨੇ, ਸੀਮਤ ਨੇ। ਇਹ ਅਸੀਮ ਹੋ ਸਕਦੇ ਨੇ ਉਹਨੂੰ ਯਾਦ ਕਰ ਕਰਕੇ। ਕਿਵੇਂ ਉਸ ਨੂੰ ਯਾਦ ਕਰੀਏ? ਪਹਿਲੇ ਦਰ ਤੱਕ ਪਹੁੰਚੀਏ, ਫਿਰ ਦਰ ਨੇ ਹੀ ਘਰ ਦੇ 'ਚ ਪ੍ਰਵੇਸ਼ ਕਰਾ ਦੇਣਾ। ਇਤਨੀ ਸੇਵਾ ਇਸ ਵਕਤ ਕਬੂਲ ਕਰਨੀ, ਪ੍ਰਵਾਨ ਕਰਨੀ ਸਾਰਿਆਂ ਦਾ, ਔਰ ਮੁਖੀ ਸੱਜਣਾਂ ਦਾ ਵਾਰ ਵਾਰ ਧੰਨਵਾਦ। ਫੁੱਲ ਚੁੱਕਦੀ ਸ਼ਮਾ, ਵਾਹਿਗੁਰੂ ਜੀ ਕਾ ਖਾਲਸਾ।
1: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.

ਅੱਲਾਹ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ, ਰਾਮ ਦੇ ਨਾਮ ਵਿੱਚ ਉਹੀ ਪ੍ਰਗਟ ਹੋ ਜਾਂਦਾ ਹੈ, ਵਾਹਿਗੁਰੂ ਦੇ ਨਾਮ ਵਿੱਚ ਪਤਾ ਨਹੀਂ ਕਿਤਨੇ ਨਾਮ, ਔਰ ਇਸ ਜਗਤ ਵਿੱਚ ਬਾਕੀ ਪਤਾ ਨਹੀਂ ਕਿਤਨੇ ਮਸਨੋਈ ਨਾਮ ਮਿਟ ਜਾਂਦੇ ਨੇ। ਵੈਸੇ ਮਨੁੱਖ ਨੂੰ ਜਿਤਨੇ ਨਾਮ ਦਿੱਤੇ ਗਏ ਨੇ ਹਿੰਦੂ ਜਗਤ ਦੇ, ਸਿੱਖ ਜਗਤ ਦੇ ਔਰ ਇਸਲਾਮੀ ਦੁਨੀਆ, ਸਭ ਰੱਬ ਦੇ ਹੀ ਨਾਮ ਨੇ, ਪਰਮਾਤਮਾ ਦੇ ਨਾਮ ਨੇ। ਕਿਉਂਕਿ ਮਨੁੱਖ ਦਾ ਭਵਿਸ਼ ਹੈ ਪਰਮਾਤਮਾ ਹੋਣਾ ਔਰ ਮਨੁੱਖ ਦਾ ਮਾਜ਼ੀ ਹੈ ਪਸ਼ੂ। ਖੈਰ, ਇਸ ਵਿਚਾਰ ਨੂੰ ਅੱਗੇ ਚਲਾਉਣ ਤੋਂ ਪਹਿਲੇ ਮੈਂ ਅਰਜ਼ ਕਰਾਂ, ਉਹ ਜੋ ਇੱਕ ਹੈ ਓਅੰਕਾਰ ਹੈ, ਉਹ ਜੋ ਇੱਕ ਹੈ ਸੱਤ ਹੈ, ਉਹ ਜੋ ਇੱਕ ਹੈ ਉਸੇ ਦਾ ਹੀ ਨਾਮ ਹੈ, ਉਹ ਜੋ ਇੱਕ ਹੈ ਕ੍ਰਿਤ ਨਹੀਂ ਕਰਤਾ ਹੈ। ਚਲੋ ਕਰਤਾ ਹੈ ਤੋ ਕਿਸ ਦਾ ਕਰਤਾ ਹੈ, ਕਿਸ ਚੀਜ਼ ਦਾ ਕਰਤਾ ਹੈ? ਸਭ ਕੋ ਕਾਲ ਸਵਨ ਕੋ ਕਰਤਾ, ਜੋ ਕੁਛ ਵੀ ਦਿਖਾਈ ਦੇ ਰਿਹਾ, ਸਿਰਫ ਦਿਖਾਈ ਨਹੀਂ ਦੇ ਰਿਹਾ, ਜੋ ਦੇਖ ਰਿਹਾ ਉਸਦਾ ਵੀ ਕਰਤਾ ਹੈ। ਇਸ ਨੂੰ ਥੋੜੀ ਜਿਹਾ ਗਹਿਰਾਈ ਨਾਲ ਲੈਣਾ, ਕਰਤੇ ਪੁਰਖ ਦੀ ਜਿਹੜੀ ਵਿਆਖਿਆ ਹੈ, ਆਪਦੀ ਗਿਆਤ ਲਈ ਮੈਂ ਅਰਜ਼ ਕਰਾਂ, ਮੈਂ ਜਪਜੀ ਸਾਹਿਬ ਦਾ ਟੀਕਾ ਲਿਖਣ ਲੱਗਾ ਸੀ, 16 ਪੌੜੀਆਂ ਤੱਕ ਮੈਂ ਕੋਈ ਬੜੀ ਮੁਸ਼ਕਿਲ 2.5-3 ਸਾਲਾਂ ਚ ਲਿਖ ਸਕਿਆ, ਤੇ ਜਦ ਇਸ ਨੂੰ ਛਪਵਾਉਣ ਦਾ ਖਿਆਲ ਆਇਆ ਤੇ ਮੈਂ ਇਸ ਨੂੰ ਜਦ ਪੜ੍ਹਿਆ ਤੇ ਐਸਾ ਪ੍ਰਤੀਤ ਹੋਇਆ ਸਭ ਗਲਤ ਠੀਕ ਨਹੀਂ ਹੈ, ਤੇ ਛਪਵਾ ਕੇ ਕੀ ਕਰੀਏ, ਅੱਧਾ ਹੈ ਸਭ ਗਲਤ। ਫਿਰ ਮੇਰੀ ਇੱਕ ਸੋਚਣੀ ਬਣੀ ਕਿ 3 ਸਾਲ ਜੋ ਮੈਂ ਪਹਿਲੇ ਲਿਖਿਆ ਸੀ ਅੱਜ ਗਲਤ ਹੈ, ਕਿਧਰੇ ਐਸਾ ਤਾਂ ਨਹੀਂ ਅੱਜ ਜੋ ਮੈਂ ਲਿਖਾਂ ਉਹ 5 ਸਾਲ ਬਾਅਦ ਗਲਤ ਹੋ ਗਿਆ, ਉਹ ਸਹੀ ਨਾ ਹੋ ਗਿਆ। ਫਿਰ ਇੱਕ ਸੋਚਣੀ ਬਣ ਗਈ, ਸਹੀ ਕੋਈ ਲਿਖ ਹੀ ਨਹੀਂ ਸਕਦਾ, ਹੋ ਹੀ ਨਹੀਂ ਸਕਦਾ, ਮੁਸ਼ਕਿਲ ਹੈ, ਕਠਿਨ ਹੈ। ਕਾਰਨ ਕਰਤਾ ਹੋਈ ਹੈ, ਸਭ ਕੋ ਕਾਲ ਸਬਨ ਕੋ ਕਰਤਾ, ਸਭ ਕੁਛ ਦਾ ਕਰਤਾ ਹੈ। ਇਹ ਜੋ ਕਿਹਾ ਜਾਂਦਾ ਨਾ, ਸਾਡੇ ਹੱਥਾਂ ਚ ਕੁਛ ਨਹੀਂ, ਹੱਥ ਦਾ ਕਰਤਾ ਵੀ ਹੋਈ, ਪੈਰਾਂ ਦਾ ਕਰਤਾ ਵੀ ਹੋਈ, ਅੱਖਾਂ ਦਾ ਕਰਤਾ ਵੀ ਹੋਈ, ਲੇਕਿਨ ਮਨੁੱਖ ਦੇ ਅੰਦਰ ਖਿਆਲ ਪੈਦਾ ਹੋ ਜਾਂਦਾ ਹੈ ਸ਼ਾਇਦ ਕੁਛ ਚੀਜ਼ਾਂ ਦਾ ਕਰਤਾ ਮੈਂ ਹਾਂ। ਬਸ ਇਸੇ ਕਰਕੇ ਮਨੁੱਖ ਦੁਖੀ ਹੈ, ਕਹਿੰਦੇ ਨੇ ਪਸ਼ੂ ਸਾਰੇ ਦੇ ਸਾਰੇ ਸੁਖੀ ਨੇ ਔਰ ਬ੍ਰਹਮ ਗਿਆਨੀ ਸਾਰੇ ਦੇ ਸਾਰੇ ਆਨੰਦ ਦੇ ਚ ਨੇ। ਅਗਰ ਦੁੱਖ ਲੱਭਣਾ ਹੋਵੇ ਤਾਂ ਸਿਰਫ ਮਨੁੱਖ ਦੀ ਦੁਨੀਆਂ ਚ, ਔਰ ਕਿਧਰੇ ਵੀ ਨਹੀਂ ਹੈ, ਕਿਧਰੇ ਵੀ ਨਹੀਂ ਹੈ। ਕੋਈ ਪੰਛੀ ਦੁਖੀ ਨਹੀਂ ਹੈ, ਕੋਈ ਪਸ਼ੂ ਦੁਖੀ ਨਹੀਂ ਹੈ, ਕੋਈ ਕੀੜਾ ਪਤੰਗਾ ਦੁਖੀ ਨਹੀਂ ਹੈ। ਸੂਰ ਨੂੰ ਗੰਦਗੀ ਵਿੱਚ ਦੇਖ ਕੇ ਸਾਨੂੰ ਤਰਸ ਆ ਸਕਦਾ ਹੈ, ਸੂਰ ਆਨੰਦ ਵਿੱਚ ਹੈ, ਇਹ ਵੀ ਮੈਰਜ ਕਰਦੇ ਹਾਂ। ਕਿਸੇ ਬਿਸ਼ਟਾ ਦੇ ਕੀੜਿਆਂ ਨੂੰ ਦੇਖ ਕੇ ਸਾਨੂੰ ਦੁੱਖ ਹੋ ਸਕਦਾ ਹੈ, ਉਹ ਬੜੇ ਮਜ਼ੇ 'ਚ ਹੈ। ਸਾਰਾ ਪਸ਼ੂ ਜਗਤ ਸੁੱਖ ਦੇ 'ਚ ਹੈ ਔਰ ਤਮਾਮ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ 'ਚ ਨੇ। ਦੁੱਖ ਕੇਵਲ ਮਨੁੱਖ ਦੀ ਦੁਨੀਆਂ 'ਚ, ਕਿਉਂ? ਇੱਕ ਕਰਤਾ ਖੁਦ ਨੂੰ ਮੰਨ ਲੈਂਦਾ, ਜਦਕਿ ਹਮਰਾ ਕੀਆ ਕਿਛੂ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ। ਐਸਾ ਕਹਿਣਾ ਮੇਰੇ ਹੱਥਾਂ ਦੇ ਰਾਹੀਂ ਪਰਮਾਤਮਾ ਕਰਾ ਰਿਹਾ, ਤੋ ਕਮ ਸੇ ਕਮ ਹੱਥ ਤੇ ਮੇਰੇ ਹੋ ਗਏ ਨਾ, ਤੋ ਹੱਥ ਵੀ ਮੇਰੇ ਨਹੀਂ, ਇਹ ਕਹਿਣਾ ਕਿੱਥੇ ਤੱਕ ਜੋ ਹੈ ਫੱਬਦਾ ਹੈ ਤੇ ਚੰਗਾ ਲੱਗਦਾ ਹੈ, ਮੇਰੇ ਹੱਥਾਂ ਰਾਹੀਂ ਪਰਮਾਤਮਾ ਕਰਾ ਰਿਹਾ, ਨਹੀਂ ਉਹੀ ਕਰ ਰਿਹਾ। ਇਹ ਕਿੱਥੇ ਠੀਕ ਲੱਗਦਾ ਹੈ ਕਿ ਮੇਰੀ ਜ਼ਬਾਨ ਨਹੀਂ ਉਹ ਬੁਲਾ ਰਿਹਾ, ਨਹੀਂ ਫਿਰ ਕਮ ਸੇ ਕਮ ਜ਼ਬਾਨ ਤੇ ਮੇਰੀ ਹੋ ਗਈ ਨਾ, ਨਹੀਂ ਉਹੀ ਬੋਲ ਰਿਹਾ।
ਮੇਰੇ ਦਿਮਾਗ ਰਹੀ ਉਹੀ ਸੋਚ ਰਿਹਾ, ਤੂੰ ਕਮ ਸੇ ਕਮ ਦਿਮਾਗ ਤੇ ਤੇਰਾ ਹੋ ਗਿਆ ਨਾ, ਤੂੰ ਕਮ ਸੇ ਕਮ ਇਸ ਦਿਮਾਗ ਦਾ ਕਰਤਾ ਤੇ ਤੂੰ ਹੋ ਗਿਆ। ਮੇਰੇ ਰਾਹੀਂ ਪਰਮਾਤਮਾ ਕਰਾ ਰਿਹਾ, ਇੱਕ ਪਰਮਾਤਮਾ ਹੈ, ਇੱਕ ਮੇਰਾ, ਇੱਕ ਮੈਂ ਹਾਂ, ਇੱਕ ਪਰਮਾਤਮਾ ਹੈ, ਪਰ ਕੌਣ ਦੱਸੇ ਨਹੀਂ ਹੈ, ਤੂੰ ਕਰਤਾ ਨਹੀਂ ਹੈ, ਉਹੀ ਹੈ ਕਰਤਾ। ਰਸਨਾ ਵੀ ਉਸਦੀ, ਹੱਥ ਵੀ ਉਸਦੇ, ਪੈਰ ਵੀ ਉਸਦੇ, ਦਿਲ ਵੀ ਉਸਦਾ, ਦਿਮਾਗ ਵੀ ਉਸਦਾ। ਕਹਿੰਦੇ ਨੇ ਸੰਘਰਸ਼ ਹੈ ਮਨੁੱਖ ਦੀ ਦੁਨੀਆਂ ਚ ਬੜਾ ਭਾਰੀ, ਤੇ ਮਨੁੱਖ ਦਾ ਕਿਸ ਦੇ ਨਾਲ ਸੰਘਰਸ਼ ਹੈ? ਕਹਿੰਦੇ ਨੇ ਮਨੁੱਖ ਦਾ ਪਰਮਾਤਮਾ ਨਾਲ ਹੀ ਸੰਘਰਸ਼ ਹੈ, ਭਗਵਾਨ ਤੇ ਇਨਸਾਨ ਦੀ ਲੜਾਈ ਚੱਲ ਰਹੀ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਔਰ ਇਸ ਕਰਕੇ ਮਨੁੱਖ ਦੁਖੀ ਹੈ, ਕਿਉਂਕਿ ਮਨੁੱਖ ਕਿਤਨਾ ਵੀ ਲੜ ਲਵੇ ਹਾਰੇਗਾ, ਲਾਜ਼ਮੀ ਹਾਰੇਗਾ, ਜਿੱਤ ਨਹੀਂ ਹੈ ਇਸ ਦੀ। ਸਭ ਕੁਛ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ, ਇਹ ਕਰਤਾ ਸ਼ਬਦ ਆਪਣੇ ਆਪ ਵਿੱਚ ਇਤਨੇ ਰਾਸ ਛੁਪਾਈ ਬੈਠਾ ਹੈ, ਜੇ ਕਿਧਰੇ ਸਾਰੇ ਦਾ ਸਾਰਾ ਪ੍ਰਗਟ ਹੋ ਜਾਏ ਤਾਂ ਮਨੁੱਖ ਮਿਟ ਗਿਆ, ਪਰਮਾਤਮਾ ਪ੍ਰਗਟ ਹੋ ਗਿਆ, ਕਰਤਾ ਪ੍ਰਗਟ ਹੋ ਗਿਆ। ਅਸੀਂ ਕ੍ਰਿਤ ਹਾਂ, ਕਰਤੇ ਨਹੀਂ ਹਾਂ। ਜੇ ਬੰਦਾ ਕਹੇ ਮੈਂ ਕਿਰਤ ਕਰ ਰਿਹਾ, ਮੈਂ ਕਿਰਤ ਕਰ ਰਿਹਾ, ਤਾਂ ਸਵਾਲ ਇਹ ਪੈਦਾ ਹੁੰਦਾ ਕਿਸ ਦੇ ਰਾਹੀਂ ਕਰ ਰਿਹਾ? ਹੱਥਾਂ ਰਾਹੀਂ, ਦਿਲ ਦਿਮਾਗ ਰਾਹੀਂ, ਪੈਰਾਂ ਰਾਹੀਂ? ਤੇ ਇਹ ਸਭ ਕੁਛ ਕ੍ਰਿਤ ਹੈ ਪਰਮਾਤਮਾ ਦੀ, ਤੇ ਇੰਜ ਕਹੇ ਪਰਮਾਤਮਾ ਕਰ ਰਿਹਾ, ਈਸ਼ਵਰ ਕਰ ਰਿਹਾ। ਪਸ਼ੂ ਸੁਖੀ ਇਸ ਵਾਸਤੇ ਹੈ, ਪਸ਼ੂ ਪੂਰਾ ਜੀ ਰਿਹਾ। ਸੰਤ ਇਸ ਵਾਸਤੇ ਆਨੰਦ ਚ ਹੈ, ਸੰਤ ਪੂਰਾ ਜੀ ਰਿਹਾ। ਇਸ ਵਾਸਤੇ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਪੂਰਨ ਪੁਰਖ। ਮਨੁੱਖ ਅਧੂਰਾ ਜੀ ਰਿਹਾ। ਸੁਖ ਮਿਲੇਗਾ ਪਸ਼ੂਆਂ ਦੀ ਦੁਨੀਆਂ ਚ, ਲੇਕਿਨ ਅਚੇਤਨ ਹੈ, ਸੁਖ ਦਾ ਕੋਈ ਬੋਧ ਨਹੀਂ ਆ। ਗਾ ਰਹੀ ਹੈ ਕੋਇਲ ਸੰਗੀਤ ਦਾ, ਉਸਨੂੰ ਕੋਈ ਗਿਆਨ ਨਹੀਂ। ਬੜਾ ਮਧੁਰ ਕੰਠ ਹੈ ਔਰ ਬੜਾ ਮਧੁਰ ਸੰਗੀਤ ਹੈ, ਕੋਈ ਬੋਧ ਨਹੀਂ ਉਸ, ਕੁਛ ਵੀ ਸੰਗੀਤ ਦਾ ਗਿਆਨ ਨਹੀਂ। ਨੱਚ ਰਿਹਾ ਮੋਰ, ਪ੍ਰਕਿਰਤੀ ਦਾ ਨਚਾਇਆ ਹੋਇਆ, ਕੁਛ ਵੀ ਇਸਨੂੰ ਨਾਚ ਦਾ ਬੋਧ ਨਹੀਂ ਹੈ। ਪਰ ਮੈਂ ਉਸ ਕਹਿੰਦਾ ਜੇ ਮੀਰਾ ਨੱਚਦੀ ਹੈ ਤੇ ਉਸਨੂੰ ਨਾਚ ਦਾ ਬੋਧ ਹੈ, ਆਨੰਦ ਹੈ ਉਸਦੇ ਕੋਲ, ਉਸਦੇ ਕੋਲ ਬੋਧ ਹੈ, ਸੁਚੇਤ ਹੈ। ਨੱਚ ਰਿਹਾ ਮੋਰ, ਇਹਦੇ ਕੋਲ ਵੀ ਸੁੱਖ ਹੈ, ਬੜਾ ਰਸ ਲੈ ਰਿਹਾ, ਪਰ ਹੈ ਅਚੇਤ। ਪਸ਼ੂ ਪੂਰੇ ਜੀ ਰਹੇ ਨੇ, ਸੰਤ ਪੂਰੇ ਜੀ ਰਹੇ ਨੇ, ਮਨੁੱਖ ਅਧੂਰਾ ਜੀ ਰਹੇ, ਇਸ ਵਾਸਤੇ ਦੁਖੀ ਹੈ। ਸੰਤਾਂ ਨੂੰ ਅਸੀਂ ਕਹਿੰਦੇ ਹਾਂ ਪੂਰਨ ਪੁਰਖ। ਇਹ ਸ਼ਬਦ ਅਸੀਂ ਪਸ਼ੂਆਂ ਨਾਲ ਨਹੀਂ ਜੋੜਿਆ, ਵਰਨਾ ਧਾਰਮਿਕ ਵਿਦਵਾਨ ਕਹਿੰਦੇ ਨੇ ਪੂਰੇ ਜੀ ਰਹੇ ਨੇ ਪਸ਼ੂ। ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿ ਸਕਦੇ ਤੂੰ ਕੁੱਤਾ ਥੋੜਾ ਜਿਹਾ ਅਧੂਰਾ ਜੀ ਰਿਹਾ। ਕੁੱਤਾ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਸ਼ੇਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਗਿੱਦੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬਗਿਆੜ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੂਰ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਸੰਤ ਆਪਣੇ ਆਪ ਵਿੱਚ ਪੂਰਾ ਜੀ ਰਿਹਾ, ਇੱਕ ਬ੍ਰਹਮ ਗਿਆਨੀ ਆਪਣੇ ਆਪ ਵਿੱਚ ਪੂਰਾ ਜੀ ਰਿਹਾ। ਤੋ ਅਸੀਂ ਕਿਸੇ ਵੀ ਪਸ਼ੂ ਨੂੰ ਇਸ ਤਰ੍ਹਾਂ ਨਹੀਂ ਕਹਿੰਦੇ ਇਹ ਕੁੱਤੇ ਤੂੰ ਕੁੱਤਾ ਬਣ ਜਾ, ਉਹ ਹੈ ਹੀ ਕੁੱਤਾ, ਜੀ ਰਿਹਾ ਕੁੱਤੇ ਪਣੇ। ਕਤਈ ਨਹੀਂ ਕਹਿੰਦੇ ਇਹ ਸੱਪ ਤੂੰ ਸੱਪ ਬਣ ਜਾ, ਹੈ ਹੀ ਸੱਪ ਔਰ ਜੀ ਰਿਹਾ ਪੂਰਨ ਤੌਰ ਤੇ ਸੱਪ ਬਣ ਕੇ। ਕਤਈ ਸਾਨੂੰ ਆਖਣ ਦੀ ਲੋੜ ਨਹੀਂ ਪੈਂਦੀ ਇਹ ਸ਼ੇਰ ਤੂੰ ਸ਼ੇਰ ਬਣ ਜਾ, ਸ਼ੇਰ ਆਪਣੇ ਆਪ ਵਿੱਚ ਪੂਰਨ ਤੌਰ ਤੇ ਜੀ ਰਿਹਾ। ਔਰ ਫਿਰ ਮੈਂ ਇਹ ਵੀ ਅਰਜ਼ ਕਰਾਂ, ਕਤਈ ਇਹ ਆਖਣ ਦੀ ਲੋੜ ਨਹੀਂ ਇਹ ਸੰਤ ਤੂੰ ਸੰਤ ਬਣ ਜਾ, ਇਹ ਬ੍ਰਹਮ ਗਿਆਨੀ ਤੂੰ ਬ੍ਰਹਮ ਗਿਆਨੀ ਬਣ ਜਾ, ਹੈ ਬ੍ਰਹਮ ਗਿਆਨੀ ਪੂਰਨ ਪੁਰਖ ਹੈ, ਇਹ ਪੂਰਨ ਪੁਰਖ ਤੂੰ ਪੂਰਨ ਪੁਰਖ ਬਣ ਜਾ, ਇਹ ਪੂਰਨ ਪੁਰਖ। ਲੇਕਿਨ ਮਨੁੱਖ ਨੂੰ ਕਹਿਣਾ ਪੈਂਦਾ ਇਹ ਮਨੁੱਖ ਤੂੰ ਮਨੁੱਖ ਬਣ ਜਾ, ਇਹ ਬੰਦੇ ਤੂੰ ਬੰਦਾ ਬਣ ਜਾ, ਇਹ ਇਨਸਾਨ ਤੂੰ ਇਨਸਾਨ ਬਣ ਜਾ। ਪਸ਼ੂ ਦੇ ਅੰਦਰ ਪਸ਼ੂਪਣਾ ਹੈ ਸੁਖ ਦੇ ਚ, ਸੰਤ ਦੇ ਅੰਦਰ, ਬ੍ਰਹਮ ਗਿਆਨੀ ਦੇ ਅੰਦਰ ਬ੍ਰਹਮਪਣਾ ਹੈ, ਈਸ਼ਵਰ ਹੈ, ਆਨੰਦ ਚ ਹੀ ਰਿਹਾ।
ਮਨੁੱਖ ਦੇ ਚ ਮਨੁੱਖਤਾ ਨਹੀਂ ਹੈ, ਇਨਸਾਨ ਦੇ ਚ ਇਨਸਾਨੀਅਤ ਨਹੀਂ ਹੈ। ਇਹ ਅੱਧਾ ਪਸ਼ੂ ਦੀ ਤਰ੍ਹਾਂ ਜੀਂਦਾ ਹੈ, ਅੱਧਾ ਮਨੁੱਖ ਦੀ ਤਰ੍ਹਾਂ ਜੀਂਦਾ, ਤੋ ਅਧੂਰਾ। ਕਦੀ ਬਗੌਰ ਮਨੁੱਖ ਨੂੰ ਜਾਤ ਵਾਰ ਕੇ ਦੇਖਣਾ, ਅੱਧਾ ਪਸ਼ੂ ਅੱਧਾ ਮਨੁੱਖ ਤੋ ਅਧੂਰਾ ਹੈ। ਪਸ਼ੂ ਪੂਰਾ ਹੈ, ਇਸ ਵਾਸਤੇ ਪਸ਼ੂ ਸੁੱਖ ਦੇ ਜੀ ਰਿਹਾ। ਜੇ ਮਨੁੱਖ ਪਸ਼ੂ ਵੀ ਹੈ ਤੇ ਅਧੂਰਾ ਹੈ, ਗੁਸਤਾਖੀ ਮਾਫ। ਮਨੁੱਖ ਮਨੁੱਖ ਵੀ ਹੈ ਤੋ ਅਧੂਰਾ ਹੈ, ਤੋ ਇਹ ਅਧੂਰਾਪਣ ਅਖਰਦਾ। ਇਹ ਅਧੂਰਾ ਪਸ਼ੂ ਇਸ ਦੇ ਚੋਂ ਨਿਕਲੇ ਤੇ ਫਿਰ ਇਹ ਆਪਣੇ ਆਪ ਨੂੰ ਪੂਰਨ ਕਰੇ, ਤੋ ਫਿਰ ਪੂਰਨ ਪੁਰਖ। ਮਨੁੱਖ ਦੀ ਯਾਤਰਾ, ਮਨੁੱਖ ਦੀ ਮੰਜ਼ਿਲ ਹੈ ਪੂਰਨ, ਤੇ ਪੂਰਨ ਪਰਮਾਤਮਾ। ਔਰ ਜੋ ਪੂਰਨ ਹੈ ਉਹ ਕਰਤਾ ਹੈ, ਕ੍ਰਿਤ ਨਹੀਂ ਹੈ। ਜਿਸ ਦਿਨ ਕਰਤੇ ਦਾ ਭਾਵ ਮਨੁੱਖ ਦੇ ਅੰਦਰੋਂ ਮਿਟਦਾ ਹੈ, ਉਸ ਦਿਨ ਕਰਤਾ ਮਨੁੱਖ ਦੇ ਤਲ ਤੇ ਪ੍ਰਗਟ ਹੋ ਜਾਂਦਾ ਹੈ। ਫਿਰ ਪਤਾ ਕੀ ਕਹਿੰਦਾ ਹੈ, ਸਭ ਕੁਝ ਹੋ ਰਿਹਾ, ਕੀਤਾ ਨਹੀਂ ਜਾ ਰਿਹਾ। ਕਿਉਂਕਿ ਮੈਂ ਬਹੁਤਾ ਜੇ ਖੋਲਿਆ ਨਾ, ਤੇ ਫਿਰ ਕੋਈ ਇੰਝ ਕਹਿ ਸਕਦਾ, ਚਲੋ ਜਦੋਂ ਰੱਬ ਛੁਡਾਏਗਾ ਉਦੋਂ ਸ਼ਰਾਬ ਛੱਡਦੇ ਹਾਂਗੇ, ਅਜੇ ਤੇ ਰੱਬ ਕਹਿੰਦਾ ਹੈ ਤੂੰ ਪੀਂਦੇ ਆ, ਜਦੋਂ ਰੱਬ ਜਪਾਏਗਾ ਉਦੋਂ ਨਾਮ ਜਪ ਲਵਾਂਗੇ, ਅਜੇ ਤੇ ਸ਼ਾਇਦ ਉਹ ਨਹੀਂ ਜਪਾਉਣਾ ਚਾਹੁੰਦਾ। ਤੋ ਇਸ ਤਰ੍ਹਾਂ ਦੀਆਂ ਗੱਲਾਂ ਨਿਕਲ ਸਕਦੀਆਂ ਅਗਰ ਇਸ ਕਰਤੇਪਨ ਨੂੰ ਬਹੁਤਾ ਖੋਲੀਏ। ਲੇਕਿਨ ਮੈਂ ਇਤਨੀ ਅਰਜ਼ ਕਰਾਂ, ਸਭ ਕੁਝ ਕ੍ਰਿਤ ਹੈ, ਮਨੁੱਖ ਕਰਤਾ ਨਹੀਂ ਹੈ, ਕਿਸੇ ਚੀਜ਼ ਦਾ ਵੀ ਕਰਤਾ ਨਹੀਂ। ਅਗਰ ਇਸਦੇ ਹੱਥ ਕੁਝ ਕਰ ਰਹੇ ਨੇ, ਤੋ ਹੱਥ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦੀ ਜ਼ਬਾਨ ਕੁਝ ਬੋਲ ਰਹੀ ਹੈ, ਤੋ ਜ਼ਬਾਨ ਵੀ ਕਰਤੇ ਦੀ ਕ੍ਰਿਤ ਹੈ। ਅਗਰ ਇਸਦਾ ਦਿਮਾਗ ਕੁਝ ਸੋਚ ਰਿਹਾ ਹੈ, ਤੋ ਇਸਦਾ ਦਿਮਾਗ ਵੀ ਕਰਤੇ ਦੀ ਕ੍ਰਿਤ ਹੈ, ਤੇ ਸਭ ਕੁਝ ਕ੍ਰਿਤ ਕਰਤੇ ਦੀ ਕ੍ਰਿਤ। ਤੋ ਕਰਤੇ ਦੀ ਕ੍ਰਿਤ ਅਗਰ ਕੁਝ ਕਰ ਰਹੀ ਹੈ, ਤੋ ਫਿਰ ਕਰਤਾ ਹੀ ਕਰ ਰਿਹਾ, ਕ੍ਰਿਤ ਥੋੜੀ ਕਰ ਰਹੀ ਹੈ, ਉਹ ਤੇ ਕਰਤਾ ਕਰ ਰਿਹਾ। ਸਭ ਕੋ ਕਾਲ ਸਵਨ ਕੋ ਕਰਤਾ ਕਹਿੰਦੇ ਨੇ। ਮਨੁੱਖ ਦੇ ਅੰਦਰ ਜਿਤਨਾ ਆਪਣੇ ਆਪ ਦਾ ਕਰਤਾਪਨ ਦਿਖਾਈ ਦਿੰਦਾ ਹੈ, ਉਤਨਾ ਹੀ ਹੰਕਾਰੀ ਆਉਂਦਾ। ਕੁਛ ਇਸਨੇ ਬਣਾਇਆ ਹੈ, ਕੁਛ ਇਸਨੇ ਕੀਤਾ ਹੈ, ਕੁਛ ਇਸਨੇ ਤਾਵੀਰ ਕੀਤਾ ਹੈ, ਕੁਛ ਇਸਦਾ ਹੈ, ਤੋ ਉਤਨਾ ਹੀ ਹੰਕਾਰ ਖੜਾ। ਔਰ ਜਿਤਨਾ ਹੰਕਾਰ ਖੜਾ ਹੈ, ਉਤਨੀ ਉਸਦੀ ਦੁਨੀਆਂ ਦੇ ਨਿਰੰਕਾਰ ਨਹੀਂ ਹੈ। ਹਾਫਿਜ਼ ਕਹਿੰਦੇ ਨੇ, ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਦ। ਹਾਫਿਜ਼ ਕਹਿੰਦੇ ਨੇ, ਮੈਂ ਤੇ ਸੂਰਜ ਨੂੰ ਵੀ ਦੇਖ ਰਿਹਾ, ਪਰਮਾਤਮਾ ਦੀ ਮਹਿਫਿਲ ਦੇ ਚ ਇੱਕ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਇੱਕ ਰੇਤ ਦਾ ਜੋ ਜ਼ਰਰਾ ਹੈ, ਇਸ ਸੂਰਜ ਦੀ ਹਸਤੀ ਉਸ ਪਰਮਾਤਮਾ ਦੇ ਸਾਹਮਣੇ ਇਸ ਜ਼ਰਰੇ ਤੋਂ ਜ਼ਿਆਦਾ ਨਹੀਂ ਹੈ। ਦਰ ਮਹਿਫਿਲੇ ਕੇ ਖੁਰਸ਼ੀਦ ਅੰਦਰ ਸ਼ੁਮਾਰ ਜ਼ਰਰਾਸਤ ਖੁਦਰਾ ਬਜ਼ੁਰਗ ਦੀਦਨ ਸ਼ਰਤੇ ਅਦਬ ਨਾ ਬਾਸ਼ਦ। ਤੇ ਹੁਣ ਮਨੁੱਖ ਇਹ ਆਖੇ, ਮੈਂ ਵੀ ਕੁਛ ਹਾਂ, ਤੇ ਮੈਂ ਵੀ ਕੁਛ ਕੀਤਾ ਹੈ, ਤੇ ਮੈਂ ਵੀ ਕੁਛ ਬਣਾਇਆ, ਮੈਂ ਵੀ ਕਰਤਾ। ਤੇ ਜਿਹਦੀ ਮਹਿਫਿਲ ਦੇ ਤੇ ਸੂਰਜ ਵੀ ਇੱਕ ਨਿੱਕਾ ਜਿਹਾ ਜ਼ਰਰਾ ਹੈ, ਤੂੰ ਖਾਕ ਕਰਤਾ ਹੈ, ਕੀ ਹੈ ਕਰਤਾ? ਕੁਛ ਵੀ ਨਹੀਂ, ਤੂੰ ਕ੍ਰਿਤ ਹੈ। ਅਗਰ ਮਨੁੱਖ ਵੀ ਕਰਤਾ ਹੈ ਤੇ ਪਰਮਾਤਮਾ ਵੀ ਕਰਤਾ ਹੈ, ਤਾਂ ਹੁਣ ਦੋ ਕਰਤਿਆਂ ਦੇ ਚ ਜੰਗ। ਤੋ ਪਤਾ ਹੈ ਧਾਰਮਿਕ ਲੋਕ ਕੀ ਕਹਿੰਦੇ ਨੇ, ਮਨੁੱਖ ਦੀ ਲੜਾਈ ਬਸ ਪਰਮਾਤਮਾ ਨਾਲ ਹੀ ਹੈ, ਇੰਜ ਕਹਿ ਲਓ, ਚਾਹੇ ਆਸਤਿਕ ਹੈ ਤੇ ਚਾਹੇ ਨਾਸਤਿਕ ਹੈ, ਇਸ ਨੂੰ ਇੰਜ ਲੈਣਾ। ਨਾਸਤਿਕ ਵੀ ਪਰਮਾਤਮਾ ਨਾਲ ਲੜ ਰਿਹਾ, ਬੜਾ ਪ੍ਰਬਲ ਉੱਥੇ ਕਰਤਾਪਣ ਹੈ। ਆਸਤਿਕ ਵੀ ਲੜ ਰਿਹਾ, ਮੈਂ ਦਾਨੀ, ਮੈਂ ਗਿਆਨੀ, ਮੈਂ ਪੁਨੀਤ, ਪੁੰਨ ਪਾਪ ਪੁੰਨ ਤੇ ਭਈ ਕਹਾਵਤ ਕੋ ਨਰ ਕੋ ਸੁਰਗ ਬਜਾਵਤ। ਜਦ ਕਰਤਾ ਹੋਏ ਤੇ ਕੀ ਪਾਪ ਤੇ ਕੀ ਪੁੰਨ। ਮੈਂ ਬਹੁਤੀ ਤਫਸੀਲ ਤੇ ਇਸਦੀ ਨਹੀਂ ਬਿਆਨ ਕਰਾਂਗਾ, ਕਾਰਨ
ਕਿਉਂਕਿ ਸੰਗਤ ਦੇ

ਲੱਗਾ। ਨਿਆਇ ਸ਼ਾਸਤਰ ਨੂੰ ਪੜ੍ਹ ਕੇ, ਛੇ ਸ਼ਾਸਤਰਾਂ ਦੇ ਚ ਇੱਕ ਸ਼ਾਸਤਰ, ਔਰ ਉਸਨੇ ਬੜੀ ਆਲਮਾਨਾ ਢੰਗ ਨਾਲ ਵਿਆਖਿਆ ਕੀਤੀ। ਸਭ ਕਰਤਾ ਹੀ ਹੈ, ਮੈਂ ਲਿਖ ਰਿਹਾ ਕਰਤਾ ਲਿਖ ਰਿਹਾ, ਮੈਂ ਬੋਲ ਰਿਹਾ ਕਰਤਾ ਹੀ ਬੋਲ ਰਿਹਾ। ਜਿਸ ਪਾਤਸ਼ਾਹ ਦੀ ਬਾਣੀ ਕਹਿੰਦੀ ਆਪ ਕਥੇ ਆਪ ਸੁਣਨੇ ਹਾਰ, ਆਪ ਹੀ ਕਥਾ ਕਰ ਰਿਹਾ, ਆਪ ਹੀ ਸੁਣਦਾ ਪਿਆ, ਹੋਰ ਕੋਈ ਨਹੀਂ ਹੈ। ਤੇ ਜੇ ਹੁਣ ਇਸ ਨੂੰ ਲਈਏ ਤੇ ਹੈਰਾਨਗੀ ਹੋਵੇਗੀ, ਅਗਰ ਇਸ ਸੋਚ ਸਮਝ ਤੇ ਇਸ ਅਵਸਥਾ ਤੋਂ ਅਗਰ ਮਨੁੱਖ ਤੱਲੇ ਤਾਂ ਕੁਛ ਪਕੜ ਦੇ ਚ ਨਹੀਂ ਆਏਗਾ, ਤਾਲਮੇਲ ਨਹੀਂ ਬੈਠੇ। ਅਗਰ ਇੱਥੇ ਵੀ ਕਥਨ ਤੇ ਸੁਣਨਾ ਉਹ ਕਰਤਾ ਹੀ ਹੈ, ਤਾਂ ਫਿਰ ਤਾਂ ਸਭ ਕੁਛ ਕਰਤਾ ਹੈ। ਸਭ ਕੋ ਕਾਲ ਸਭਨ ਕੋ ਕਰਤਾ, ਜੋ ਕੁਛ ਵੀ ਹੈ, ਅਗਰ ਤੈਨੂੰ ਕੁਛ ਮਹਿਸੂਸ ਹੋ ਰਿਹਾ ਹੈ ਤੇ ਮਹਿਸੂਸ ਹੋਣਾ ਵੀ ਕਰਤਾ ਹੈ, ਇਹ ਵੀ ਕ੍ਰਿਤ ਹੈ ਉਸ ਕਰਤੇ ਦੀ। ਅਗਰ ਤੈਨੂੰ ਕੁਛ ਦਿਖਾਈ ਦੇ ਰਿਹਾ, ਸੁਣਾਈ ਦੇ ਰਿਹਾ, ਤੂੰ ਕੁਛ ਬੋਲ ਰਿਹਾ, ਤੂੰ ਕੁਛ ਬਣਾ ਰਿਹਾ, ਸਭ ਕਰਤੇ ਦੀ ਕ੍ਰਿਤ ਤੂੰ ਨਹੀਂ ਹੈ, ਤੂੰ ਸਵੈਮ ਕ੍ਰਿਤ ਹੈ। ਤੂੰ ਕਿੱਥੋਂ ਕਰਤਾ ਹੋ ਗਿਆ, ਤੂੰ ਤੇ ਖੁਦ ਕ੍ਰਿਤ ਹੈ। ਬਸ ਜਦ ਮਨੁੱਖ ਖੁਦ ਕ੍ਰਿਤ ਨਾ ਮੰਨ ਕੇ ਖੁਦ ਕਰਤਾ ਮੰਨ ਲੈਂਦਾ, ਇਸ ਦੇ ਤੇ ਜ਼ਿੰਮੇਵਾਰੀਆਂ ਬੜੀਆਂ ਆ ਜਾਂਦੀਆਂ। ਤੋ ਜ਼ਿੰਮੇਵਾਰੀਆਂ ਦੇ ਤਣਾਅ ਨਾਲ ਇਹ ਦੁਖੀ ਆਉਂਦਾ, ਵਰਨਾ ਇਹ ਕਰਤਾਪਣ ਇਸ ਤੋਂ ਹਟ ਜਾਏ ਤੋ ਖਿਮਾ ਕਰਨੀ ਨਰਕ ਕੀ ਤੇ ਸਵਰਗ ਕੀ। ਪਾਪ ਪੁੰਨ ਤੇ ਭਈ ਕਹਾਵਤ, ਕੋ ਨਰਕ ਕੋ ਸੁਰਗ ਬਚਾਵਤ, ਸਵਰਗ ਕੀ ਸੁੱਖ ਤੇ ਨਰਕ ਕੀ ਦੁੱਖ, ਕੀ ਦੁੱਖ ਆਉਂਦਾ ਤੇ ਕੀ ਸੁੱਖ ਆਉਂਦਾ, ਕੁਛ ਵੀ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਵਹਿ ਨਹੀਂ ਜਾ ਕੇ ਕੰਚਨ ਮਾਟੀ ਵਾਨੇ। ਇਹ ਦੋਵੇਂ ਬਰਾਬਰ ਨੇ, ਕ੍ਰਿਤ ਹੈ, ਕਰਤੇ ਦੀ ਕ੍ਰਿਤ ਹੈ, ਦੁੱਖ ਸੁੱਖ ਕਰਤੇ ਦੀ ਕ੍ਰਿਤ ਹੈ। ਮੇਰੀ ਜ਼ਿੰਮੇਵਾਰੀ ਕੁਛ ਨਹੀਂ, ਮੈਂ ਹੀ ਨਹੀਂ ਹਾਂ, ਤਾਂ ਮੇਰੀ ਜ਼ਿੰਮੇਵਾਰੀ ਕੀ? ਗੁਸਤਾਖੀ ਮਾਫ ਹੋ ਰਿਹਾ, ਸਭ ਕੁਛ ਕੀਤਾ ਨਹੀਂ ਜਾ ਰਿਹਾ। ਜਬ ਆਪਨ ਆਪ ਆਪ ਉਰਦਾਰੇ ਤੋ ਸ਼ਗਨ ਅਪਸ਼ਗਨ ਕਹਾਂ ਵਿਚਾਰੇ। ਇਤਨੀ ਸਮਝ ਆ ਜਾਏ ਮਨੁੱਖ ਅੱਜ ਪੂਰਨ ਹੋ ਗਿਆ, ਇਤਨਾ ਬੋਧ ਪੈਦਾ ਹੋ ਜਾਏ ਅੱਜ ਗੱਲ ਬਣ ਜਾਏਗੀ। ਪਰ ਮੈਂ ਅਰਜ਼ ਕਰਾਂ, ਅਗਰ ਮਨੁੱਖ ਇਹ ਸੋਚੇ ਕਿ ਮੈਂ ਆਪਣੇ ਦੁੱਖ ਨੂੰ, ਮੈਂ ਆਪਣੀ ਵਿਪਤਾ ਨੂੰ ਆਪਣੀ ਸਿਆਣਪ ਨਾਲ ਦੂਰ ਕਰਾਂਗਾ। ਅੱਜ ਤੱਕ ਤੇ ਬੜੇ ਬੜੇ ਸਾਇੰਟਿਸਟ, ਵਿਚਾਰਕ, ਦਾਰਸ਼ਨਿਕ, ਫਿਲਾਸਫਰ ਮਨੁੱਖ ਦੀਆਂ ਸਮੱਸਿਆਵਾਂ ਦਾ ਹੱਲ ਨਹੀਂ ਲੱਭ ਸਕੇ, ਕੋਈ ਵੀ ਨਹੀਂ ਹੱਲ ਲੱਭ ਸਕਿਆ, ਅੱਜ ਤੱਕ ਤੇ ਨਹੀਂ ਲੱਭ ਸਕਿਆ। ਇਤਨੇ ਦਾਰਸ਼ਨਿਕ, ਇਤਨੇ ਚਿੰਤਕ, ਇਤਨੇ ਸਾਇੰਟਿਸਟ, ਇਤਨੇ ਆਲਮ ਫਾਜ਼ਲ, ਫਿਰ ਵੀ ਦੁਨੀਆਂ ਦੁਖੀ। ਤੋ ਮਹਾਰਾਜ ਕਹਿੰਦੇ ਨੇ ਸਿਆਣਪ ਕਾਮੋ ਕਾਮ ਨਾ ਆਤ, ਜੋ ਅਨਰੂਪਿਓ ਠਾਕਰ ਮੇਰੇ ਹੋਏ ਰਹੀ ਸੋ ਬਾਤ। ਕੁਛ ਵੀ ਕੰਮ ਨਹੀਂ ਆਏਗੀ ਜੋ ਉਸਨੇ ਅਨਰੂਪਿਆ ਹੋ ਰਿਹਾ, ਸਭ ਕੁਛ ਹੋ ਰਿਹਾ, ਤੂੰ ਵੀ ਹੋਇਆ, ਸਭ ਕੁਛ ਹੋ ਰਿਹਾ। ਪਰ ਮੈਂ ਦੁਖੀ ਕਹਾਂ, ਤੂੰ ਆਪਣੇ ਆਪ ਨੂੰ ਕ੍ਰਿਤ ਨਹੀਂ ਮੰਨਦਾ, ਕਰਤਾ ਮੰਨਦਾ। ਕਰਤਾਪਣ ਸ਼ੁਭ ਨਾਲ ਜੁੜ ਗਿਆ, ਕਰਤਾਪਣ ਅਸ਼ੁਭ ਨਾਲ ਜੁੜ ਗਿਆ, ਤੋ ਦੋਹਾਂ ਨੇ ਦੁੱਖ ਪੈਦਾ ਕੀਤਾ। ਬੇਈਮਾਨੀ ਨੇ ਤੇ ਦੁੱਖ ਪੈਦਾ ਕੀਤਾ, ਗੁਸਤਾਖੀ ਮਾਫ ਦਾਨ ਨੇ ਵੀ ਦੁੱਖ ਪੈਦਾ ਕਰ ਦਿੱਤਾ, ਕੁਸੰਗਤ ਨੇ ਤੇ ਦੁੱਖ ਪੈਦਾ ਕੀਤਾ, ਪਤਾ ਨਹੀਂ ਬਰਦਾਸ਼ਤ ਕਰ ਸਕੋਗੇ ਕਿ ਨਹੀਂ। ਸਤਸੰਗ ਕਰਕੇ ਵੀ ਸੁੱਖ ਕੋਈ ਨਹੀਂ ਮਿਲਿਆ, ਉਹੀ ਕਲਪਨਾ ਉਹੀ ਦੁੱਖ। ਕਾਰਨ ਮੈਂ ਤੇ ਮੌਜੂਦ ਹਾਂ ਅਸ਼ੁਭ ਦੇ ਚ ਤੇ ਸ਼ੁਭ ਦੇ ਚ, ਮੈਂ ਤੇ ਮੌਜੂਦ ਹਾਂ ਪੁੰਨ ਦੇ ਚ ਪਾਪ ਦੇ ਚ, ਮੈਂ ਤੇ ਮੌਜੂਦ ਹਾਂ ਚੰਗੇ ਦੇ ਚ ਤੇ ਮਾੜੇ ਦੇ ਚ। ਬੁਰਾ ਭਲਾ ਕਹੋ ਕਿਸ ਨੂੰ ਕਹੀਏ, ਜਾਂ ਸਗਲੇ ਜੀ ਤੁਹਾਰੇ, ਕੀ ਬੁਰਾ ਹੈ ਕੀ ਭਲਾ ਹੈ। ਇਸ ਮੈਂ ਨੂੰ ਇੱਕ ਪਾਸੇ

0: कर कि तेनू पता चल जाएगा अंधेरे की भी अपनी कोई दुनिया है, प्रकाश की भी अपनी दुनिया है और दोवें ओ ही ने उसे दी कृत है। नमो अंधकारे नमो तेज तेजे। धन गुरु गोबिंद सिंह जी महाराज तेथे तक कहने नमो कलह करता नमो शांत रूप है। हे शांति दे करता तेनू नमस्कार, पर हे कलेश दे करता तेनू नमस्कार। करता ते तो ही है। ये बड़ी जुर्रत है धन गुरु गोबिंद सिंह जी महाराज दे। बड़े तो बड़े ब्रह्म ज्ञानी भी संकोच कर गए किधर, पर धन गुरु गोबिंद सिंह जी ने इत्थे संकोच नहीं किया। नमो कलह करता नमो शांत रूप है, नमस्कार है तेनो ऐ शांति दे स्वरूप करता, पर नमस्कार है तेनो ऐ कलेश दे करता। बहुत वड्डी गल, करता ही करता है, करता ही करता है, बाकी दे सब कुछ कृत असी हाँ ही नहीं, तो है तो ही नो। इस तरह के बोध दे आउंदे आ मनुख समाधि लीन हो जाता। पशु नू भी कोई बोध नहीं कि मैं हाँ, यह भी मैं अर्ज कर दिया, पशु अचेत है बिल्कुल। इस वास्ते पशुआं दी दुनिया सुख है, कोई पशु बोर नहीं आउंदा, कोई पशु बेचैन नहीं आउंदा, कोई पशु व्याकुल नहीं आउंदा, कोई पशु पागल नहीं आउंदा। हाँ वह पशु जरूर पागल हो जाते ने जिन्हां विचारियां नू पागल मनुखां नाल रहना पैंदा, वह पागल हो जाता, उंज नहीं आउंदा। मनुख जिन्हां पशुआं दी प्राकृतिक जिंदगी दे च फर्क पा देंदे ने उन्हां दी जीवन दी आजादी खो लैंदे ने, क्योंकि मनुख दे कोल ताकत है, वह पशु पागल हो सकदा, बेचैन हो सकदा, वरना पशु बेचैन नहीं हो सकता। कदी बवौर मुताला करके देखो पंछियां नूं, शाम नूं घर आ रहे हैं चह चहांदे हुए गीत गांदे हुए। रात दा पहला पैर समाप्त होया गीत गांदियां गांदियां सौ गए, चह चहांदियां चह चहांदियां सौ गए। अमृत वेला हो गया, रात दा चौथा पैर आरंभ हो गया, चह चहांदियां चह चहांदियां गीत गांदियां गांदियां उठ बैठे ने। चानना हो गया, रोशनी हो गई है, अपने आलणियां नूं त्याग के गीत गांदियां या रिजक दी तलाश दे चल पए। दिन भर रिजक दी तलाश कीती है, सूरज गरूब आउण लगा है, वापस गीत गांदियां या वापस आ रहे हैं। गीत गांदियां गांदियां रात दा पहला पैर खत्म होंदे आ सौ जांदे ने, रात दा चौथा पैर आरंभ होंदे आ जग पैंदे ने। प्राचीन ऋषि मुनि ते कहंदे सन जदों पशु सौंदे ने सो जाना चाहिदा, जद पंछी सौंदे ने सो जाना चाहिदा, और जद पंछी जागदे ने जग पैना चाहिदा। यही प्राकृतिक है। मनुख ने अपना सोना भी गैर प्राकृतिक कर दिता है, जागना भी गैर प्राकृतिक कर दिता है, खाना भी गैर प्राकृतिक कर दिता है, और ये सब कुछ क्यों होया है? खुद नो करता मन के, मैं करता, तो एक परमात्मा करता एक तू करता, तुम दो करते हैं दिच कैसे बनेगी? परमात्मा ते करता है ते तेरा करता होना अचेतपणे ते खड़ा है, अज्ञानता ते खड़ा है। तू करता नहीं है, तू स्वयं कृत है, तू खुद कृत है। ऐसा की कुछ है जो तू बनाया? अगर हथा नाल बनाया तो हथ कृत ने परमात्मा दी। अगर दिमाग नाल तू सोचे तो दिमाग कृत है परमात्मा दी। इत्थे पुछो उस तों जिसका कदी कोई एक हथ नाकारा हो जाता है, टूट जाता है, कट जाता है, कोई मिलता है बाजार दे लभदा है, और उस दिन उसनों पता चलता है कि करते दी ये कृत एक हथ की किन्नी कीमत है, किन्नी गल है, किन्नी महानता है। इन्हों हथा नूं मैं कदी कोई महानता ना दिती, उस करते दी इतनी वड्डी कृत मेरे हथ, उस करते दी इतनी वड्डी कृत ए जबान ए दिमाग जैसे जैसे मनुख बार बार ए ख्याल करदा जाए, तू करता है, तू करता है, तू करता सच्यार में डस आए, तू करता है, तू ही करता है, कहने मनुख का अहंकार मिट जाता है। और जितने मिकदार दे अहंकार मिटता जा रहा है, उतने मिकदार दे निरंकार प्रगट होता जा रहा है। और जिस दिन करतापन बिल्कुल खत्म हो जाता है, उस दिन पूर्ण ब्रह्म है, ब्रह्म गया नहीं, उस दिन चानना ही चानना हो गया, उस दिन परमात्मा पूर्ण प्रगट हो गया। उत धन गुरु नानक देव जी महाराज ने एक गोष्ठी लिखी है, बड़ी सुंदर, आपका एक बड़ा कीमती वाक गुरु नानक देव जी महाराज का। उस वाक दे कहने ने ये करते तो ही है, लेकिन कुछ कृत मेरी भी है, मैं भी करता। मनुख दी तरफों बोलते ने, और पंक्तियां गुरु नानक देव जी दियां ने। इत आम जगत जिस ढंग नाल सोचता है, बस उसकी व्याख्या धन गुरु नानक देव जी महाराज कर रहे ने, बड़ी सोहनी। साहब कहते ने, तू करता है, मैं करता। तो फिर प्रश्न होया, सब कुछ दा करता ते ओ ही है, तो फिर दसो मनुख दी कृत की है, की है ऐसा जो मनुख दी कृत होवे। महाराज इस तरह बयान करते ने, दात जोत सब सूरत तेरी, शक्ल सूरत तेरी है, इस दिच मेरा कोई चुनाव नहीं है। जैसे नैन नक्श तो दिते वैसे ने, जैसी आवाज तो दिती वैसी है, जैसे अंगूठे की छाप तो दिती वैसी है। और इस दिच प्राणा की हरकत ते जोत चेतना सब तेरी, दात जोत सब सूरत तेरी, नैन नक्स सब तेरे, क्योंकि तेरी कृत है। ये हाथ पैर मोह मथा सब तेरी कृत है, दात जोत सब सूरत तेरी, जो कुछ भी सूरतां दिखाई दे रही हैं, जो कुछ भी आकार दिखाई दे रहे हैं, और जो कुछ भी मेरी शक्ल सूरत है, सब तेरी कृत है। तो फिर मेरा की रह गया, फिर मनुख दा की रह गया। साहिब कहन है, ऐ करते मेरा भी कुछ करतापन है, तो फिर की है। दात जोत सब सूरत तेरी, बहुत सियाणप आवे मेरी, ये अहंकार मेरा है। भावे सब कुछ तेरा है, पर ये उत्ते मोर मैं ला दिती है, मेरा मेरा मेरा मेरा तन, मेरा धन, मेरा दिमाग, मेरी इज्जत, मेरी मान मर्यादा, मेरी शक्ति, मेरी कुल, मेरी प्रभुता। तो महाराज कहने ते मेरी है, ये अहंकार मेरा है, बाकी कुछ भी मेरा नहीं, ये अहंकार दा कृत करता मैं हा, ये मैं है, मेरी कृत है, ये अहंकार मेरा है, तेरा नहीं है। तू तो इतना कुछ बढ़ा के भी चुप है, खामोश है, तू तो किधरे भी नहीं कहता है, सागर मैं बनाया, ये सूरज मैं बनाया, ये धरती मैं बनाई, तू तो किधरे भी नहीं कहता। एक गल वखरी है कि खुदा नू भी बुलाया है। एक थां थे डॉक्टर मोहम्मद इकबाल ने, उसने भी खुदा ते मनुख दी गोष्ठी लिख दिती। गुरु नानक दे कहण दा अपना आलमाना ढंग, वो शायर है, उस दे कहण दा अपना ढंग। साहिब कहिंदे ने, दात जोत सब सूरत तेरी, तमाम शकल सूरत और मेरी शकल सूरत सब तेरी, ए नैन नक्श तेरे, ए प्राणा दी हरकत तेरी, ए आत्मा तेरी, पर बहुत सियाणप आमे मेरी, चतराई ते अहंकार मेरा तेरा नहीं। पंडित दयाराम होवे ने गुजरात ਵਿੱਚ ਗੁਜਰਾਤੀ ਸੰਤ ਹੋਏ ਨੇ, ਗੁਜਰਾਤੀ ਭਗਤ ਕਾਠੀਆਵਾੜ ਦੇ ਇਲਾਕੇ ਚ। ਇਹ ਕਹਿੰਦੇ ਨੇ, ਹੇ ਪ੍ਰਭੂ, ਤੇਰੇ ਕਦਮਾਂ ਵਿੱਚ ਕੁਛ ਅਰਪਣ ਕਰਨ ਨੂੰ ਜੀ ਕਰਦਾ ਹੈ, ਤੇ ਅਰਪਣ ਮੈਂ ਉਹ ਕਰਨਾ ਚਾਹੁੰਦਾ ਜੋ ਮੇਰਾ ਹੋਵੇ। ਕਿ ਤੇਰੀ ਚੀਜ਼ ਤੇਰੇ ਅੱਗੋਂ ਰੱਖਦੇ ਆ, ਜੈਸੇ ਰਵਿਦਾਸ ਕਹਿੰਦੇ, ਤੇਰਾ ਦੀਆ ਤੁਝੇ ਕਿਆ ਅਰਪਾਂ, ਨਾਮ ਤੇਰਾ ਤੂੰ ਹੀ ਚਵਰ ਡੁਲਾ ਰਹੇ, ਤੂੰ ਦਿੱਤਾ ਤੇ ਤੇਰੇ ਅੱਗੋਂ ਰੱਖਾਂ, ਕੋਈ ਸ਼ੋਭਾ ਨਹੀਂ ਦਿੰਦਾ, ਕੋਈ ਗੱਲ ਫਬਦੀ ਨਹੀਂ। ਤੂੰ ਦਇਆ ਰਾਮ ਕਹਿੰਦੇ ਨੇ, ਮੈਂ ਉਹ ਤੇਰੇ ਕਦਮਾਂ ਵਿੱਚ ਰੱਖਣਾ ਚਾਹੁੰਦਾ ਜੋ ਮੇਰਾ ਹੋਵੇ। ਕਿ ਤੂੰ ਮੈਨੂੰ ਦਿੱਤਾ ਤੇ ਮੈਂ ਤੇਰੇ ਅੱਗੋਂ ਰੱਖਦੇ ਹਾਂ, ਇਹ ਤੇ ਕੁਛ ਵੀ ਨਹੀਂ। ਮੈਂ ਉਹ ਰੱਖਣਾ ਚਾਹੁੰਦਾ ਜੋ ਮੇਰਾ ਹੈ, ਪਰ ਮੇਰੀ ਇੱਕ ਬੇਨਤੀ ਹੈ, ਤੂੰ ਕਬੂਲ ਕਰ, ਪ੍ਰਵਾਨ ਕਰ, ਕਿਉਂਕਿ ਮੇਰਾ ਹੈ, ਪਤਾ ਨਹੀਂ ਤੂੰ ਕਬੂਲ ਕਰੇਗਾ ਕਿ ਨਹੀਂ ਕਰੇਗਾ। ਉਹਨੇ ਵੀ ਆਪਣੇ ਢੰਗ ਨਾਲ ਗੁਜਰਾਤੀ ਭਾਸ਼ਾ ਦੇ ਵਿੱਚ ਗੋਸ਼ਟੀ ਲਿਖੀ ਹੈ। ਤੂੰ ਪ੍ਰਭੂ ਬੋਲਿਆ, ਅੱਛਾ ਠੀਕ ਹੈ, ਕੀ ਹੈ ਤੇਰਾ ਭੇਟ ਕਰ, ਕੀ ਹੈ ਤੇਰਾ। ਇਹ ਭਗਤ ਕੇ ਕਹਿੰਦਾ, ਮੇਰਾ ਬਸ ਇਹੀ ਹੈ, ਇਹ ਭੇਟ ਕਰਨਾ ਚਾਹੁੰਦਾ ਮੇਰਾ। ਇਹ ਜੋ ਹੰਕਾਰ ਹੈ, ਇਹ ਜੋ ਮੈਂ ਹੈ, ਇਹ ਜੋ ਮੇਰਾ ਹੈ, ਬਸ ਇਹ ਭਾਵ ਭੇਟ ਕਰਨਾ ਚਾਹੁੰਦਾ, ਤਾਂ ਕਿ ਤੂੰ ਪੂਰਨ ਤੌਰ ਤੇ ਪ੍ਰਗਟ ਹੋਵੇ, ਤਾਂ ਕਿ ਮੈਂ ਤੇਰੀ ਝਲਕ ਦੇਖ ਸਕਾਂ। ਬਸ ਮੈਂ ਖੁਦ ਹੀ ਦੀਵਾਰ ਹਾਂ ਔਰ ਕੁਛ ਨਹੀਂ, ਮੈਂ ਹੀ ਦੀਵਾਰ ਬਣਿਆ ਆ, ਔਰ ਇਹ ਦੀਵਾਰ ਮੇਰੇ ਕੋਲ ਗਿਰਦੀ ਨਹੀਂ। ਤੂੰ ਕਬੂਲ ਕਰੇ ਤੇ ਮੈਂ ਇਹੀ ਰੱਖਦੇ ਹਾਂ ਤੇਰੇ ਅੱਗੋਂ। ਸਮੁੱਚੇ ਜਗਤ ਵਿੱਚ ਅਹੰਕਾਰ ਦਾ ਹੀ ਸੰਘਰਸ਼ ਹੈ। ਰਾਜਨੈਤਿਕ ਦੁਨੀਆਂ ਵਿੱਚ ਅਹੰਕਾਰ, ਧਾਰਮਿਕ ਦੁਨੀਆਂ ਵਿੱਚ ਅਹੰਕਾਰ, ਸਮਾਜਿਕ ਦੁਨੀਆਂ ਵਿੱਚ ਅਹੰਕਾਰ, ਇਸ ਵਾਸਤੇ ਪਰਿਵਾਰ ਦੇ ਸੰਘਰਸ਼, ਧਾਰਮਿਕ ਦੁਨੀਆਂ ਦੇ ਸੰਘਰਸ਼, ਰਾਜਨੀਤੀ ਦੇ ਸੰਘਰਸ਼, ਅਹੰਕਾਰ, ਮੈਂ ਮੈਂ ਮੈਂ, ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ। ਰਵਿਦਾਸ ਕਹਿੰਦੇ ਨੇ, ਮੈਂ ਕਵੀ, ਤੂੰ ਕਵਿਤਾ ਦਾ ਕਰਤਾ ਬਣ ਗਿਆ, ਕੋਈ ਜ਼ਾਤ ਦਾ ਕਰਤਾ ਬਣ ਗਿਆ, ਕੋਈ ਕੁਲ ਦਾ ਕਰਤਾ ਬਣ ਗਿਆ, ਕੋਈ ਗਿਆਨ ਦਾ ਕਰਤਾ ਬਣ ਗਿਆ, ਕੋਈ ਸੰਨਿਆਸੀ ਸੰਨਿਆਸ ਦਾ ਕਰਤਾ ਬਣ ਗਿਆ। ਹਮ ਬਡ ਕਵ ਕੁਲੀਨ, ਹਮ ਪੰਡਿਤ, ਹਮ ਜੋਗੀ ਸੰਨਿਆਸੀ, ਕੋਈ ਯੋਗ ਦਾ ਕਰਤਾ ਬਣ ਗਿਆ, ਗਿਆਨੀ ਗੁਣੀ ਸੂਰ, ਹਮ ਦਾਤੇ ਏ ਬੁੱਧ ਕਵੇ ਨਾ ਨਾਸੀ, ਕੋਈ ਦਾਨ ਦਾ ਕਰਤਾ ਬਣ ਗਿਆ। ਤੇ ਜਿਸ ਦਿੱਤੇ ਹੋਏ ਦੇ ਨਾਲ ਕਰਤਾਪਣ ਜੁੜਿਆ ਹੋਇਆ, ਉਹਨੂੰ ਦਾਨ ਮੰਨਿਆ ਹੀ ਨਹੀਂ ਗਿਆ, ਉਹ ਤੇ ਮਨੁੱਖ ਦੇ ਹੱਥਾਂ ਚ ਹੀ ਹੈ, ਕਿਉਂਕਿ ਕਰਤਾਪਣ ਦੇ ਨਾਲ ਜੁੜ ਗਿਆ, ਉਹਦਾ ਅਹੰਕਾਰ ਦੇ ਨਾਲ ਜੁੜਿਆ। ਤੀਰਥ ਵਰਤ ਅਰਦਾਨ ਕਰ, ਮਨ ਮੈਂ ਧਰੇ ਗੁਮਾਨ, ਨਾਨਕ ਨੇ ਫਲ ਜਾਤ ਤੈ ਜਉ ਕੁੰ ਚਰੇ ਇਸ ਨਾਮ। ਧਰਮ ਦੀ ਸਾਧਨਾ ਦੀ ਸਫਲਤਾ ਕਿਸ ਤਰ੍ਹਾਂ ਮਨਾਂਗੇ, ਜਿਤਨਾ ਮੈਂ ਮਿਟਦਾ ਜਾਏਗਾ ਸਮਝ ਲਓ ਸਫਲਤਾ ਮਿਲਦੀ ਜਾ ਰਹੀ ਹੈ, ਔਰ ਜਿਸ ਦਿਨ ਟੋਟਲ ਮੈਂ ਮਿਟ ਜਾਂਦਾ ਤੂੰ ਪ੍ਰਗਟ ਹੋ ਜਾਂਦਾ। ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੋ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾਂ ਤਦ ਤੋਂ। ਚਾਰੋ ਪਾਸੇ ਕਬੀਰ ਦੀ ਮਹਿਮਾ ਬੜੀ ਹੋਈ, ਉਪਮਾ ਬੜੀ ਹੋਈ, ਇਸ ਦੇ ਗਿਆਨ ਦੀ, ਇਸ ਦੇ ਵਿਵਹਾਰ ਦੀ, ਇਸ ਦੀ ਜੀਵਨ ਸ਼ੈਲੀ ਦੀ। ਤੇ ਕੁਛ ਇੱਕ ਨੇ ਮੂੰਹ ਦੇ ਉੱਤੇ ਉਪਮਾ ਕੀਤੀ, ਕਬੀਰ ਧੰਨ ਹੈ ਤੂੰ। ਆਪਦੀ ਗਿਆਤ ਲਈ ਅਰਜ਼ ਕਰਾਂ, ਉਪਮਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ, ਨਿੰਦਾ ਕਰਨਾ ਮਨੁੱਖ ਦੀ ਇੱਕ ਮਜਬੂਰੀ ਹੈ। ਉਪਮਾ ਇਹ ਉਸਦੀ ਕਰਦਾ ਹੈ ਜੋ ਇਸਦਾ ਭਵਿਸ਼ ਹੋਵੇ, ਜੋ ਇਹ ਹੋਣਾ ਚਾਹੁੰਦਾ ਹੈ, ਜੋ ਇਹ ਬਣਨਾ ਚਾਹੁੰਦਾ ਹੈ, ਵਰਨਾ ਉਪਮਾ ਕਰ ਨਹੀਂ ਸਕਦਾ। ਕੋਈ ਕਿਸੇ ਫਿਲਮ ਸਟਾਰ ਦੀ ਉਪਮਾ ਪਿਆ ਕਰਦਾ, ਕੋਈ ਰਾਜਨੈਤਿਕ ਦੀ ਉਪਮਾ ਪਿਆ ਕਰਦਾ, ਕੋਈ ਕਿਸੇ ਸੰਤ ਮਹਾਂਪੁਰਸ਼ ਦੀ ਉਪਮਾ ਪਿਆ ਕਰਦਾ ਹੈ, ਮਨੁੱਖ ਉਹ ਹੀ ਕੁਛ ਹੋਣਾ ਚਾਹੁੰਦਾ ਹੈ, ਵਰਨਾ ਉਪਮਾ ਦਾ ਕੋਈ ਮਤਲਬ ਹੀ ਨਹੀਂ ਸੀ। ਮਨੁੱਖ ਨਿੰਦਾ ਕਰ ਰਿਹਾ ਹੈ, ਆਪਣੇ ਹੀ ਮਾਜ਼ੀ ਦੀ ਨਿੰਦਾ ਕਰ ਰਿਹਾ, ਪਸ਼ੂ ਸੀ ਪਸ਼ੂਆਂ ਵਾਲੀ ਕ੍ਰਿਤ ਕਿਧਰੇ ਪ੍ਰਗਟ ਹੋ ਰਹੀ ਹੈ, ਨਿੰਦਾ ਪਿਆ ਕਰਦਾ। ਦਰਅਸਲ ਆਪਣੇ ਪਿਛੋਕੜ ਨੂੰ ਹੀ ਵੰਡਦਾ ਪਿਆ, ਹੋਰ ਕੁਛ ਨਹੀਂ। ਅਗਰ ਇਸ ਤਰ੍ਹਾਂ ਦੇਖੋ, ਜਾਂ ਇੰਜ ਕਰ ਲਓ, ਇਹ ਨਿੰਦਾ ਕਰ ਰਿਹਾ ਆਪਣੇ ਮਾਜ਼ੀ ਦੀ, ਇਹ ਉਪਮਾ ਕਰ ਰਿਹਾ ਆਪਣੇ ਮੁਸਤਕਬਿਲ ਦੀ। ਇਹ ਨਿੰਦਾ ਕਰ ਰਿਹਾ ਆਪਣੇ ਅਤੀਤ ਦੀ, ਇਹ ਉਪਮਾ ਕਰ ਰਿਹਾ ਆਪਣੇ ਭਵਿਸ਼ ਦੀ। ਲਾਜ਼ਮੀ ਹੈ, ਇਹ ਹਕੀਕਤ ਹੈ, ਇੱਕ ਬਹੁਤ ਸੱਚਾਈ ਹੈ, ਵਰਨਾ ਮਨੁੱਖ ਉਪਮਾ ਕਰ ਹੀ ਨਹੀਂ ਸਕਦਾ। ਉਪਮਾ ਲਾਜ਼ਮੀ ਅੱਗੇ ਮਨੁੱਖ ਦੀ ਮੰਜ਼ਿਲ ਹੈ। ਮਨੁੱਖ ਵੈਸਾ ਹੋਣਾ ਚਾਹੁੰਦਾ ਹੈ, ਉਸ ਵਰਗਾ ਹੋਣਾ ਚਾਹੁੰਦਾ ਹੈ, ਤਾਂ ਹੀ ਤੇ ਜੋ ਹੈ ਉਪਮਾ ਕਰ ਰਿਹਾ, ਵਰਨਾ ਤੇ ਸਵਾਲ ਹੀ ਨਹੀਂ ਪੈਦਾ ਹੁੰਦਾ। ਕਹਿੰਦੇ ਨੇ ਜਿਸ ਦਿਨ ਮਨੁੱਖ ਨੂੰ ਮੰਜ਼ਿਲ ਲੱਭ ਪਈ, ਦੋ ਚੀਜ਼ਾਂ ਮਿਟ ਜਾਂਦੀਆਂ, ਨਿੰਦਾ ਤੇ ਉਸ ਤੋਂ ਮਿਟ ਜਾਂਦੀ। ਖਤਮ ਹੋ ਗਿਆ ਅਤੀਤ, ਖਤਮ ਹੋ ਗਿਆ ਭਵਿਸ਼, ਮੰਜ਼ਿਲ ਹੀ ਮਿਲ ਗਈ, ਟਿਕਾਣਾ ਹੀ ਮਿਲ ਗਿਆ। ਉਸਤਤ ਨਿੰਦਾ ਤੋਂ ਸੰਤ ਰਹਿਤ ਹੋ ਜਾਂਦਾ। ਉਸਤਤ ਨਿੰਦਾ ਦੋਗ ਦੇ ਆਗੇ ਖੋਜੇ ਪਦ ਨਿਰਵਾਣਾ, ਪਰ ਜਨ ਨਾਨਕ ਇਹ ਉਖੇਲ ਕਠਨ ਹੈ, ਕਿਨ ਹੋ ਗੁਰਮੁਖ ਜਾਣਾ। ਅਗਰ ਕੋਈ ਨਿੰਦਾ ਕਰ ਰਿਹਾ, ਇਤਨੀ ਗੱਲ ਸਮਝ ਲੈਣਾ, ਆਪਣੇ ਪਿਛੋਕੜ ਦੀ ਨਿੰਦਾ ਕਰ ਰਿਹਾ, ਔਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਅਗਰ ਕੋਈ ਮਨੁੱਖ ਉਪਮਾ ਕਰ ਰਿਹਾ ਤਾਂ ਆਪਣੇ ਭਵਿਸ਼ ਦੀ ਨਿੰਦਾ ਕਰ ਰਿਹਾ, ਇਹ ਕੁਛ ਹੋਣਾ ਚਾਹੁੰਦਾ, ਵਰਨਾ ਇਹ ਹੋ ਨਹੀਂ ਸਕਦਾ ਕਿ ਇੱਕ ਰਾਜਨੀਤਿਕ ਦੀ ਉਪਮਾ ਕਰੇ, ਇਹ ਰਾਜਨੀਤਿਕ ਹੋਣਾ ਚਾਹੁੰਦਾ। ਇੱਕ ਬਾਦਸ਼ਾਹ ਦੀ ਉਪਮਾ ਕਰੇ, ਇਹ ਬਾਦਸ਼ਾਹ ਹੋਣਾ ਚਾਹੁੰਦਾ। ਇੱਕ ਫਿਲਮ ਐਕਟਰ ਦੀ ਉਪਮਾ ਕਰੇ, ਇਹ ਐਕਟਰ ਹੋਣਾ ਚਾਹੁੰਦਾ ਹੈ। ਮੈਂ ਤੇ ਭਾਰਤ ਦੇਸ਼ ਦੇਖ ਕੇ ਹੈਰਾਨ ਹੁੰਦਾ, ਇੱਕ ਫਿਲਮ ਐਕਟਰ ਕਿਧਰੇ ਆ ਜਾਂਦਾ, ਲੱਖਾਂ ਦੀ ਭੀੜ ਇਕੱਠੀ ਹੋ ਜਾਂਦੀ ਹੈ। ਮਨੁੱਖ ਕੋਈ ਕੁਛ ਹੋਣਾ ਚਾਹੁੰਦਾ, ਉਸੇ ਦੀ ਪਰਿਕਰਮਾ ਕਰੇਗਾ, ਉਸੇ ਦੇ ਆਲੇ ਦੁਆਲੇ ਘੁੰਮੇਗਾ, ਔਰ ਕੀ ਹੈ। ਮਨੁੱਖ ਆਪਣੇ ਭਵਿਸ਼ ਦੀ ਪਰਿਕਰਮਾ ਕਰਦਾ ਹੈ, ਮਨੁੱਖ ਆਪਣੇ ਅਤੀਤ ਦੀ ਨਿੰਦਾ ਕਰਦਾ ਹੈ। ਜੋ ਪਿੱਛੇ ਪਸ਼ੂ ਜਗਤ ਵਿੱਚ ਇਹ ਕਰ ਚੁੱਕਿਆ ਹੈ, ਉਹ ਜਦ ਕਿਧਰੇ ਕਿਧਰੇ ਵੀ ਇਸ ਨੂੰ ਦਿਖਾਈ ਦਿੰਦਾ ਹੈ ਤਾਂ ਵੰਡਦਾ ਹੈ, ਨਿੰਦਾ ਕਰਦਾ ਹੈ। ਨਿੰਦਾ ਮਨੁੱਖ ਆਪਣੇ ਅਤੀਤ ਦੀ ਕਰਦਾ ਹੈ, ਉਪਮਾ ਮਨੁੱਖ ਆਪਣੇ ਭਵਿਸ਼ ਦੀ ਕਰਦਾ, ਜੋ ਕੁਛ ਇਹ ਹੋਣਾ ਚਾਹੁੰਦਾ। ਔਰ ਪਰਮਾਤਮਾ ਹੋਏ ਬਿਨਾਂ ਇਸ ਨੂੰ ਚੈਨ ਮਿਲਣ ਵੀ ਨਹੀਂ ਲੱਗੀ, ਇਹ ਵੀ ਮੈਂ ਅਰਜ਼ ਕਰਦਾ ਹਾਂ। ਔਰ ਜਿਸ ਦਿਨ ਪਰਮਾਤਮਾ ਹੋ ਜਾਂਦਾ, ਕਰਤਾ ਹੀ ਪ੍ਰਗਟ ਹੋ ਜਾਂਦਾ, ਕ੍ਰਿਤ ਸਾਰੀ ਮਰ ਜਾਂਦੀ ਹੈ, ਉਹ ਐਲਾਨੀਆਂ ਕਹਿ ਦਿੰਦਾ ਹੈ, ਨਾ ਹਮ ਕੀਆ ਨਾ ਕਰੇਂਗੇ, ਨਾ ਕਰ ਸਕੇ ਸਰੀਰ, ਕਿਆ ਜਾਣੋ ਕਿਛ ਹਰ ਕੀਆ, ਭਇਓ ਕਬੀਰ ਕਬੀਰ। ਨਾ ਮੈਂ ਕਰ ਸਕਦਾ, ਨਾ ਮੇਰੇ ਕੋਲ ਸਮਰਥ ਹੈ, ਨਾ ਹੀ ਇਹ ਸਰੀਰ ਮੇਰਾ, ਪਤਾ ਨਹੀਂ ਰੱਬ ਨੇ ਕੀ ਕੀਤਾ ਹੈ, ਕੀਤਾ ਰੱਬ ਨੇ, ਦੁਨੀਆਂ ਕਹੀ ਜਾ ਰਹੀ ਹੈ ਧੰਨ ਕਬੀਰ, ਧੰਨ ਕਬੀਰ, ਧੰਨ ਕਬੀਰ। ਇਹ ਉਹ ਪੁਰਸ਼ ਹੈ ਜਿਸ ਦਾ ਆਪਣਾ ਕਰਤਾਪਣ ਮਿਟ ਗਿਆ ਤੇ ਪੂਰਨ ਕਰਤਾ ਪ੍ਰਗਟ ਹੋ ਗਿਆ, ਇਹ ਉਹ ਕਹਿ ਸਕਦਾ ਹੈ। ਰਹੀਮ ਆਪਣੇ ਜ਼ਮਾਨੇ ਦਾ ਇੱਕ ਬਹੁਤ ਵੱਡਾ ਦਾਨੀ ਸੀ, ਲੇਕਿਨ ਦੇਣ ਲੱਗਿਆਂ ਅਕਸਰ ਇਸ ਦੀਆਂ ਅੱਖਾਂ ਨੀਵੀਆਂ ਰਹਿੰਦੀਆਂ ਸਨ, ਔਰ ਚੱਲਦਿਆਂ ਹੋਇਆਂ ਵੀ ਅਕਸਰ ਨੀਵੀਂ ਅੱਖ ਨਾਲ ਚੱਲਦਾ ਸੀ। ਦੋ ਚਾਰ ਸਿਆਣਿਆਂ ਨੇ ਕਿਧਰੇ ਕਹਿ ਦਿੱਤਾ, ਤੇ ਸਿਆਣੇ ਅਕਸਰ ਹੰਕਾਰੀ ਹੁੰਦੇ ਨੇ, ਕਿਉਂਕਿ ਸਿਆਣਪ ਦਾ ਹੰਕਾਰ ਹੁੰਦਾ ਹੀ ਹੈ, ਵੀ ਹੱਦ ਹੋ ਗਈ, ਤੂੰ ਦੇਣ ਵਾਲਾ, ਜਦ ਤੇਰਾ ਹੱਥ ਉੱਚਾ ਹੈ ਤਾਂ ਤੇਰਾ ਸਿਰ ਉੱਚਾ ਹੋਣਾ ਚਾਹੀਦਾ, ਤੂੰ ਸਿਰ ਨੀਵਾਂ ਕਿਉਂ ਕਰਦਾ, ਆਪਣੀ ਅੱਖਾਂ ਨੀਵੀਆਂ ਕਿਉਂ ਕਰਦਾ, ਨੈਣ ਨੀਚੇ ਕਿਉਂ ਕਰਦਾ, ਤੇਰਾ ਹੱਥ ਉੱਚਾ ਰਹਿੰਦਾ, ਤੂੰ ਦਾਨੀ ਹੈ, ਹਰ ਇੱਕ ਨੂੰ ਦੇਣਾ ਹੈ, ਤੂੰ ਤੇਰਾ ਸਿਰ ਵੀ ਉੱਚਾ ਹੋਣਾ ਚਾਹੀਦਾ। ਤੂੰ ਪਤਾ ਰਹੀਮ ਕੀ ਕਹਿੰਦਾ, ਸਾਈ ਸਭ ਕੋ ਦੇਤ ਹੈ, ਪੋਖਤ ਹੈ ਦਿਨ ਰੈਨ, ਲੋਗ ਨਾਮ ਮੇਰੋ ਕਹੇ ਯਾ ਤੇ ਨੀਚੇ ਨੈਣ। ਦਾਤਾ ਪਰਿਪੂਰਨ ਪਰਮਾਤਮਾ ਹੈ, ਅਗਿਆਨੀ ਲੋਕ ਰਹੀਮ ਨੂੰ ਦਾਨੀ ਕਹਿ ਦਿੰਦੇ ਨੇ, ਸ਼ਰਮ ਦਾ ਵਾਰਾ ਮੇਰਾ ਸਿਰ ਝੁਕ ਜਾਂਦਾ, ਕੀ ਕਰ। ਲੋਕੀ ਕਹਿੰਦੇ ਨੇ ਸ਼ਰਮ ਦਾ ਮਾਰਾ, ਮੈਂ ਸੋਚਦਾ ਧਰਤੀ ਫਟੇ ਤੇ ਸਮਾਵਾਂ, ਦਾਤਾ ਤੇ ਤੂੰ, ਮੈਂ ਤੇ ਕ੍ਰਿਤ ਹਾਂ, ਮੈਂ ਤੇ ਨਿਮਿਤ ਹਾਂ, ਕਰਤਾ ਤੇ ਤੂੰ ਹੈ, ਸਭ ਕੁਛ ਦਾ ਕਰਤਾ। ਇਕਬਾਲ ਨੇ ਜਿਸ ਢੰਗ ਨਾਲ ਗੋਸ਼ਟੀ ਲਿਖੀ ਹੈ, ਮੈਂ ਥੋੜਾ ਜਿਹਾ ਹੋਰ ਸਪਸ਼ਟ ਕਰਨ ਦੀ ਤੁਹਾਡੇ ਸਾਹਮਣੇ ਕੋਸ਼ਿਸ਼ ਕਰਾਂ, ਕਿਉਂਕਿ ਮੂਲ ਮੰਤਰ ਦਾ ਇਹ ਅੱਖਰ ਕਰਤਾ अपने विच इतना कुछ छुपाई बैठा है। हो सकता है अगर वो न्याय शास्त्र दा करता जिस ढंग नाल लिख गया है और उसे ढंग नाल सुनाया जाए विचारिया जाए, बहुत सारे लोग गुस्ताखी माफ समझ दे तल तो जो थल्ले जी रहे ने नास्तिक हो जान गए। न्याय शास्त्र नु पढ़ के बथेरे नास्तिक हो गए। क्योंकि उसने अपनी होंद बिल्कुल एक पासे कर ली सी, कुछ भी नहीं, ईश्वर तो बिना कुछ भी नहीं, कुछ भी नहीं है। पाप भी होई, पुण्य भी होई, बुरा भी होई, भला भी होई, रात भी होई, दिन भी होई, जन्म भी होई, मृत्यु भी होई, इतनी व्याख्या करदा गया, इतनी व्याख्या करदा गया, आखिर मनुखां दी समझ तो परे हो गई गल। जैसे धन गुरु नानक देव जी महाराज कहते हैं, सहस तो नैन नना नैन है तो एक, सहस मूरत नना एक तोई, तेरी कोई मूर्ति नहीं है। चक्र चैन अर वरन जात अर पात नहन, जे कोई तेरा चक्र चैन नहीं, कोई तेरी मूर्त नहीं। सहस मूरत नना एक तोई, पर सारिया मूर्तियां तेरिया ने। गुरु नानक देव जी कह, तेरी कोई मूर्ति नहीं, सारिया मूर्तियां तेरिया। सहस तो नैन नना नैन है तोय को, सहस मूरत नना एक तोई, सहस पद बिमल नन एक पद गंध बिंद, सहस तो गंध इं चलत मोई। तेरे कोई पैर नहीं पर सारे पैर तेरे ने, तेरी कोई नक नहीं गंध गंध सुगंध माणन वाली नासका, तेरी कोई नक नहीं पर सारिया नासका तेरिया ने और किस दिया। तेरी कोई जबान नहीं सब जबाना तेरिया, तेरा कोई रूप नहीं सारे रूप तेरे ने, तेरी कोई अख नहीं सारिया अखा तेरिया ने, तेरे कोई पैर नहीं सारे पैर तेरे ने, तेरे कोई हथ नहीं सारे ही हथ तेरे ने। प्रीति पहली हो गई, किस तरह पकड़ोगे गुरु नानक की इस गल नो। निर्गुण रूप दे कोई तेरी अख नहीं पर सारिया अखा तेरिया ने, तू करता है और ये कृत है, और तू अपने कृत दे बैठा हुआ है, अपने कृत तो वक नहीं है। करता पुरख, पुरख कहते पूरे होया व्यापक, अपनी कृत दे विच तो बैठा है, कृत तो अलग नहीं। जे अखा तेरिया कृत ने तो अख दे तो ही है, नक तेरी कृत है तो नक दे तो ही है, हथ तेरी कृत है तो हथा दे तो ही है, पैर तेरी कृत है तो पैरां दे तो ही है, दिन तेरी कृत है तो दिन दे तो ही है, रात तेरी कृत है तो रात दे तो ही है, सूरज तेरी कृत है तो सूरज दे तो ही है। इसनु इस तरह लेना, सहस तो नैन नना नैन है तोय को, सहस मूरत नना एक तोई, तेरी कोई अख नहीं सारिया अखा तेरिया ने, तेरी कोई मूरत नहीं सारिया मूरतां जो है तेरिया ने। इत सब व्यापक है, सब सिलसिला जो है तेरा है। तो खैर मुख्तसर मैं अर्ज करा, इकबाल ने जिस ढंग नाल गोष्ठी लिखी है बयान करा, खुदा ने मनुख नो आख्या, जहां राज यक आब गिल आफरीदम, तो ईरान ता तार जंग आफरीदी। इस तरह के जेडे शायर कवि आंदे ना, जिमें कदी आसमान ते बिजली चमकदी है एवं एक क्षण वास्ते एक सैकंड वास्ते, कदी कदी इस तरह के शायर इस तरह के कवि किसी वक्त एक लम्हे वास्ते एक सैकंड वास्ते पूरे ब्रह्म ज्ञानी आते हैं, उस जदों इन्हों ये झलक मिलती है, अगे पिछे नहीं आते। संत हो जो हर वक्त संत है, मिलिया होए ना विछड़े, जे मिलिया हो मिल गया विछड़ता नहीं, बूंद सागर विच मिल गई। इस तरह के शायर इस तरह के कवि इतने गहरे, कदी कदी इन्हों एक झलक मिलती है, इस तरह जिमें अंधेरे च कोई बिजली चमकी है, ते थोड़ा जिहा चानना हो गया, लिशकारा हो गया। इस वास्ते उस समय इन्हों के आखे हुए जेडे बोल आते ने ब्रह्म ज्ञानियों नाल मेल खा जाते, महापुरशां नाल मेल खा जाते। जैसे इकबाल कहिंदा है, दरमियान कारे दरिया तख्ता बदम करदा अमी, باز میں گویند کے دامن تر مکن ہوشیار باز. اے پربھو تختے نال تو مینو پکا بن کے دریا دے سٹ دیتا ہے تے ہن تو مینو یہ کہہ رہے ہیں بھیجی بھی نہ تے کنارے تے لگ جا. تے ہن کنارے تے لگنا میری مرضی ہے تے بھیجا نہ ہن میری مرضی ہے تو تے بن کے رکھ دیتا مینو. درمیان کار دریا تختا بدم کردا میں باز میں گویند کے تامن ترم کن ہوشیار باز. سب کچھ ہو رہے ہے میں کر نہیں رہا. اقبال سب کچھ ہو رہے ہے میں تیری کرت تے کرت دیش تو بیٹھا ہے ہو رہے ہیں میں نہیں کر رہا میں ہاں ہی نہیں. باز میں گویند کے دامن ترم کن ہوشیار باز. صوفی سنتا نے بھی اس معاملے بہت کچھ کیا. خیر مختصر میں عرض کراں. اقبال کہندے نے جہاں راز یک آب و گل آفریدم تو ایران تا تار زنگ آفریدی. اے منک دیکھ میں زمین بنائی دریا بنائے پہاڑ بنائے تے جتھے جتھے تک تیری پہنچ ہوئی تو ونڈ کے رکھ دیتا. کدھر افغانستان بنا دیتا ایران بنا دیتا تاتار بنا دیتا اے ٹرکی ترکی بنا دیتا. انہاں ملکاں دے اس نے نام لکھے نے اپنے ردیف کافی دی چال دے کوتا دے. یہ تو کی کیتا زمین تو اس طرح ونڈی کیوں تو ٹکڑے ٹکڑے کیوں کیتی. جہاں راز یک آب و گل آفریدم تو ایران تا تار زنگ آفریدی. من راز یک فولاد ناب آفریدم تو شمشیر تیرو تفنگ آفریدی. میں لوہا بنایا تو بدوکا بنا لیا تیر بنا لے توپا بنا لیا. اے تو کی کیتا میں لوہا اس واسطے تے نہیں بنایا سی. اے تو کی کیتا میں تے تیری ورتوں واسطے بنایا سی. کوئی کارآمد چیز جس نال کچھ تعمیر ہوئے. اور آپ دی گیات لئی عرض کرنا جد کوئی منک تعمیر کر رہا ہوئے اور اس تعمیر دے لین ہوئے جتنا لین ہوئے اس دا ہنکار نہیں ہوئے گا اس وقت رب دے نیڑے آندا ہے. ایک کوی جد کوتا دے لین ہو کے کوتا لکھ رہا ہوندا ہے رب دے نیڑے آندا ہے. ایک مصور جد لین ہو کے تصویر بنا رہے آندا ہے رب دے نیڑے آندا ہے. ایک سنتراش جد لین ہو کے بدھ گھڑ رہے آندا ہے رب دے نیڑے آندا ہے. اور جد جس وقت کچھ منک مٹا رہے آندا ہے رب تو دور آندا ہے. یہ بھی مرس کر دے ہیں بنا لگے نیڑے آندا ہے. مینوں تے گل بھول دی نہیں اندور دے نیڑے ایک مندر ہے انہوں سورگ مندر کہندے نے. تے اتھے کوئی غالباً 22 سال تو ایک مورتی بنا رہا سی سنگت راش ہوں تے وہ بن گئی ہے. دوجے مصور نے بنائی ہے دوجے سنگت راش نے وہ بچارہ گزر گیا. تے مندر دے منتظم اسنو جے پور تو لیا ہے اور اسنو کہن لگے گھٹ تو گھٹ 2 سال دے چے مورتی بنا دیں 20 فٹ وڈی مورتی 20 فٹ مہاتما بدھ. لیکن وہ 22 سال بھی کمپلیٹ نہ کر سکے. منہ متھا گڑ دیتا ہاتھ بھی مہاتما بدھ دے بنا دیتے گوڑیاں تک بنتر بنا دیتی صرف چرن رہ گئے پیر. اور 3-4 سال تو بس سویرے ہتھوڑا چھینی لے کے بیٹھ جاندا سی سوچی شام نو اسی طرح ہتھوڑے تے چھینے نو رکھ کے اپنا بشرام دے چلا جاندا سی. مندر دے منتظمہ نے سوچے یا تے پاگل ہے یا تے مفت دی دیہڑی سڑے کو لینا چاہتا. دیہڑی تے سی مفت دے پیسے اس نو دئیے کردا کچھ بھی نہیں. ایک دن کدرے سختی نال منتظم پیش آئے مندر دے بھائی اسی تینوں رخصت کرن لگے ہاں ہور سنگتراش بلاواں گے جو انہاں چرناں نوں گڑ لوے ਪਰ ਅਸੀਂ ਅਫਸੋਸ ਨਾਲ ਪੁੱਛਣਾ ਚਾਹੁੰਦੇ ਹਾਂ, ਇਤਨਾ ਸੋਹਣਾ ਤੂੰ ਮੁਜੱਸਮਾ ਬਣਾ ਦਿੱਤਾ ਹੈ, ਮੂਰਤੀ ਬਣਾ ਦਿੱਤੀ ਹੈ, ਤੇ 3-4 ਸਾਲਾਂ ਤੋਂ ਬੈਠਾ ਹੈ, ਥੋੜਾ ਜਿਹਾ ਕੰਮ ਹੈ, ਇਹ ਤੇਰੇ ਕੋਲ ਨਹੀਂ ਹੋ ਰਿਹਾ, ਜਦਕਿ ਤੂੰ ਪਹਿਲੇ ਪਹਿਲ 2 ਸਾਲ ਵਿੱਚ ਬਣਾਉਣ ਦਾ ਵਾਅਦਾ ਕੀਤਾ ਸੀ। ਉਹਦੀਆਂ ਅੱਖਾਂ ਭਰ ਆਈਆਂ, ਕਹਿੰਦਾ ਜਦ ਮੈਂ ਹਥੌੜਾ ਚੁੱਕਦਾ, ਛੈਣਾ ਚੁੱਕਦਾ, ਸੋਚੀ ਪੈਂਦਾ ਮਹਾਤਮਾ ਬੁੱਧ ਦੇ ਚਰਨ ਗੜਾ, ਤੇ ਜਿਨ੍ਹਾਂ ਚਰਨਾਂ ਦੇ ਉੱਤੇ ਹਜ਼ਾਰਾਂ ਮਨੁੱਖਾਂ ਨੇ ਰੋਜ਼ ਮੱਥਾ ਟੇਕਣਾ, ਉਹ ਚਰਨ ਮੇਰੀ ਪਕੜ ਵਿੱਚ ਨਹੀਂ ਆਉਂ, ਮੇਰੀ ਗ੍ਰਿਫਤ ਵਿੱਚ ਨਹੀਂ ਆਉਂ, ਮੇਰੀ ਕਲਪਨਾ ਵਿੱਚ ਨਹੀਂ ਆਉਂ, ਮੈਂ ਖੋ ਜਾਂਦਾ, ਮੈਂ ਮਿੱਟ ਜਾਂਦਾ। ਉਹਨੇ ਰੋਂਦਿਆਂ ਹੋਇਆ ਇਹ ਗੱਲ ਆਖੀ, ਖਤਮ ਤੇ ਹੋ ਗਿਆ, ਮਰ ਗਿਆ, ਦੂਜੇ ਸੰਗਤ ਰਾਸ਼ ਬੁਲਾਏ ਗਏ, ਪੈਰ ਨਹੀਂ ਬਣਾ ਸਕਿਆ, ਉਸ ਤੋਂ ਬਣੇ ਹੀ ਨਹੀਂ। ਔਰ ਤਮਾਮ ਮੰਦਰ ਦੇ ਮੁੰਤਜ਼ਿਮ ਮੰਨਦੇ ਸਨ, ਬਣਾਉਣ ਲੱਗਿਆਂ ਲੀਨ ਹੋ ਜਾਂਦਾ ਸੀ, ਖੋ ਜਾਂਦਾ ਸੀ, ਕਿਸੇ ਗੈਬੀ ਦੁਨੀਆਂ 'ਚ ਖੋ ਜਾਂਦਾ ਸੀ। ਉਹਦੇ ਚਿਹਰੇ ਨੂੰ ਵੇਖ ਕੇ, ਉਹਦੀ ਲੀਨਤਾ ਨੂੰ ਵੇਖ ਕੇ ਇੰਝ ਪ੍ਰਤੀਤ ਆਉਂਦਾ ਸੀ ਜਿਵੇਂ ਕੋਈ ਸਮਾਧੀ ਲੀਨ ਯੋਗੀ ਹੈ। ਬਣਾਉਣ ਲੱਗਿਆ ਮਨੁੱਖ ਰੱਬ ਦੇ ਨੇੜੇ ਆਉਂਦਾ, ਬਹੁਤ ਨੇੜੇ ਚਲਾ ਜਾਂਦਾ। ਅਗਰ ਉਹ ਲੀਨ ਹੋ ਗਿਆ ਤੇ ਕਰਤਾਪਨ ਉਸਦਾ ਖੋ ਗਿਆ, ਉਹ ਤੇ ਰੱਬ ਦੇ ਨੇੜੇ ਹੋ ਗਿਆ। ਤੂੰ ਕੋਈ ਚਿੱਤਰਕਾਰੀ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਗੀਤ ਸੰਗੀਤ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਕਿਸੇ ਅਲਾਪ ਰਾਗ ਦੇ ਰਾਹੀਂ ਨੇੜੇ ਹੋ ਜਾਂਦਾ, ਕੋਈ ਉਸਦੀ ਧੁਨ ਤੇ ਉਹਦੇ ਸਿਮਰਨ ਦੇ ਰਾਹੀਂ ਨੇੜੇ ਹੋ ਜਾਂਦਾ। ਜਦ ਜੈਸੇ ਜੈਸੇ ਉਸਦਾ ਆਪਣਾਪਨ ਮਿਟਦਾ ਤੇ ਲੀਨ ਆਉਂਦਾ। ਤੋ ਖੈਰ ਮੁਕਤਸਰ ਮੈਂ ਅਰਜ਼ ਕਰਾਂ, ਖੁਦਾ ਨੇ ਮਨੁੱਖ ਨੂੰ ਆਖਿਆ, ਇਹ ਤੋਂ ਕੀ ਕੀਤਾ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਖਤਮ ਕਰਨ ਲਈ, ਮਿਟਾਉਣ ਲਈ। ਚਮਨ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ। ਤੂੰ ਤਬਰ ਬਣਾਇਆ, ਮੈਂ ਚਮਨ ਬਣਾਏ, ਸੋਹਣੇ ਦਰਖਤ ਫਲਦਾਰ, ਪਰ ਤੂੰ ਕੱਟਣ ਲਈ ਕੁਲਾੜੇ ਬਣਾ ਲੈ। ਤਬਰ ਆਫਰੀਦੀ ਨਿਹਾਲੇ ਚਮਨ ਰਾ ਕਫਸ ਸਾਖਤੀ ਤਾਇਰ ਨਗਮਾ ਜ਼ਨਰਾ। ਜੋ ਇਤਨੇ ਸੋਹਣੇ ਸੋਹਣੇ ਰਾਗ ਅਲਾਪਦੇ ਨੇ ਪੰਛੀ, ਤੂੰ ਉਹਨਾਂ ਲਈ ਪਿੰਜਰੇ ਬਣਾ ਦਿੱਤੇ। ਮੈਂ ਚਮਨ ਬਣਾਏ, ਤੂੰ ਕੁਲਾੜਾ ਬਣਾਇਆ, ਮੈਂ ਲੋਹਾ ਬਣਾਇਆ, ਤੂੰ ਤੋਪ ਬਣਾ ਲਈ, ਬੰਦੂਕ ਬਣਾ ਲਈ, ਮੈਂ ਜ਼ਮੀਨ ਬਣਾਈ ਤੇ ਤੂੰ ਈਰਾਨ ਬਣਾ ਲਿਆ, ਅਫਗਾਨਿਸਤਾਨ ਬਣਾ ਲਿਆ ਤੇ ਤੁਰਕੀ ਬਣਾ ਲਿਆ, ਇਹ ਤੂੰ ਕੀ ਕੀਤਾ। ਕਹਿੰਦੇ ਨੇ ਬੰਦਾ ਖੁਦਾ ਦੇ ਸਾਹਮਣੇ ਹੋਇਆ ਬਕੌਲੇ ਇਕਬਾਲ, ਤੇ ਬੰਦਾ ਕਹਿਣ ਲੱਗਾ, ਠੀਕ ਹੈ ਤੂੰ ਕਰਤਾ ਹੈ ਤੇ ਆਪਾਂ ਵੀ ਤੇ ਕਰਤੇ ਹੀ ਹਨ, ਜੇ ਤੂੰ ਕਰਤੇਪਨ ਦਾ ਇਤਨਾ ਦਾਅਵਾ ਕਰਦਾ ਹੈ ਤਾਂ ਫਿਰ ਸਾਡਾ ਕਰਤਾਪਨ ਵੀ ਦੇਖ, ਅਸੀਂ ਵੀ ਕਰਤੇ ਹਾਂ, ਤੂੰ ਕਿਸ ਚੀਜ਼ ਦਾ ਕਰਤਾ ਹੈ। ਕ੍ਰਿਤ ਮੇਰੀ ਸੀ, ਉਸੇ ਕ੍ਰਿਤ ਨੂੰ ਤੂੰ ਵਿਗਾੜਦਾ ਰਿਹਾ ਉਹਨਾਂ ਹੱਥਾਂ ਦੇ ਨਾਲ ਜੋ ਹੱਥ ਵੀ ਮੇਰੀ ਕ੍ਰਿਤ, ਉਸੇ ਦਿਮਾਗ ਦੇ ਨਾਲ ਜੋ ਦਿਮਾਗ ਵੀ ਮੇਰੀ ਕ੍ਰਿਤ। ਤੇ ਪਤਾ ਹੈ ਮਨੁੱਖ ਸਾਹਮਣੇ ਹੋ ਕੇ ਕੀ ਕਹਿੰਦਾ, ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਦੇਖ ਮੈਂ ਕਰਤਾ, ਤੂੰ ਹਨੇਰੀ ਰਾਤ ਬਣਾਈ ਤੇ ਮੈਂ ਜਲਦਾ ਹੋਇਆ ਦੀਵਾ ਬਣਾਇਆ, ਤੇਰਾ ਹਨੇਰਾ ਰਹਿਣ ਹੀ ਨਹੀਂ ਦਿੱਤਾ, ਮੈਂ ਰਾਤ ਨੂੰ ਦਿਨ ਵਿੱਚ ਬਦਲ ਕੇ ਰੱਖ ਦਿੱਤਾ, ਤੂੰ ਤੇ ਰਾਤ ਬਣਾਈ ਸੀ ਨਾ, ਮੈਂ ਰਾਤ ਰਹਿਣ ਨਹੀਂ ਦਿੱਤੀ, ਮੈਂ ਆਪਣੇ ਘਰ ਵਿੱਚ ਤੇਰੀ ਰਾਤ ਦਾ ਹਨੇਰਾ ਨਹੀਂ ਰਹਿਣ ਦਿੱਤਾ। ਤੂੰ ਸ਼ਬ ਆਫਰੀਦੀ ਚਰਾਗ ਆਫਰੀਦਮ, ਸਫਾਲ ਆਫਰੀਦੀ ਅਯਾਗ ਆਫਰੀਦਮ, ਤੂੰ ਮਿੱਟੀ ਬਣਾਈ ਸੀ, ਮੈਂ ਪਿਆਲੇ ਬਣਾਏ, ਸੁਰਾਈਆਂ ਬਣਾਈਆਂ, ਸੋਹਣੇ ਸੋਹਣੇ ਬਰਤਨ ਬਣਾਏ, ਕੋਈ ਤੂੰ ਆਸਮਾਨ ਤੋਂ ਸੁੱਟੇ ਨੇ, ਮੈਂ ਬਣਾਏ ਨੇ, ਮੇਰਾ ਕਰਤਾਪਨ। ਅਗਾਂਹ ਚੱਲ ਕੇ ਇਕਬਾਲ ਇੰਝ ਲਿਖਦੇ ਨੇ, ਬਿਆਬਾਨੋ ਗੁਲਜ਼ਾਰ ਬਾਗ ਆਫਰੀਦਮ, ਖਿਆਬਾਨੋ ਕੋਸਾਰ ਰਾਗ ਆਫਰੀਦਮ। ਤੂੰ ਉੱਚੇ ਨੀਵੇਂ ਪਹਾੜ ਬਣਾਏ, ਮੈਂ ਉਹਨਾਂ ਦੇ ਖਿਆਬਾਨ ਰਸਤੇ ਬਣਾਏ, ਤੂੰ ਥੋੜੀ ਬਣਾਏ ਨੇ ਸੜਕਾਂ, ਮੈਂ ਬਣਾਈਆਂ। ਤੂੰ ਬਿਆਬਾਨ ਜੰਗਲ ਬਣਾਏ, ਬੰਜਰ ਬਣਾਈਆਂ ਜ਼ਮੀਨਾਂ, ਮੈਂ ਲੈ ਲਹਾਂਦੇ ਚਮਨ ਬਣਾਏ, ਗੁਲਿਸਤਾਂ ਬਣਾਏ, ਤੂੰ ਥੋੜੀ ਬਣਾਏ ਨੇ। من آنم کے از سن آئینا سازم، من آنم کے از زہر نوشینا سازم۔ یہ میری ہی ہستی ہے جنہیں پتھر نو پگلا کے آئینہ بنایا ہے، شیشہ بنایا ہے۔ تو تے پتھر ہی بنایا سن، میں شیشہ بنایا ہے۔ تو میرے وچ ایک کمی رہن دیتی کہ میریاں اکھاں سب کچھ دیکھ سکدیاں نے، اپنا منہ نہیں دیکھ سکدیاں۔ تو میں پتھر نو پگلایا، شیشہ بنایا، شیشے چ اپنا منہ ویکھیا، تیری کمزوری رہنے نہیں دیتی۔ من آنم کے از سم آئینہ سازم، من آنم کے از زہر نوشینا اے سازم۔ تو زہر بنائی سی، سنکھیا بنایا سی، میں اس نو مار کے کشتا بنایا ہے، امرت بنا دیتا ہے۔ تے تو میں کرتا، انہاں چیزاں دا میں کرتا، جے تو کرتا ہے تو میں بھی کرتا۔ اقبال نے لمبی چوڑی وارتا لکھے، مختصر میں عرض کراں۔ خدا بولیا، جے میں رات نہ بناندا تے تو دیوا کتھوں بناندا؟ جے میں مٹی نہ بناندا تو پیالے کتھوں بناندا؟ جے میں پہاڑی نہ بناندا تو رستے کتھے بناندا؟ جے میں زمین ہی نہ بناندا تے تو چمن کتھے بنانے سن؟ تے جے میں پتھر ہی نہ بناندا تو شیشہ کتھوں بنانا سی؟ تے جے میں سنکھیا ہی نہ بناندا تو کشتہ کتھوں بنانا سی؟ جے میں تینوں ہی نہ بناندا تو اتنی گلاں کتھوں کرنیاں سن؟
1: You're listening to KRPI 1550 Radio, Ferndale, Washington.

ਕਾਲੀ ਦੀ ਛੋਟੀ ਜੀ ਗਠੜੀ ਚੁੱਕ ਕੇ ਤੁਰੇ ਫੁਰਦੇ ਨੇ, ਤੁਸੀਂ ਸ਼ਾਮ ਨੂੰ ਦੇਖੋਗੇ। ਤੇ ਜੇ ਕਿਤੇ ਪੁੱਛੋ ਜੀ ਕਿਉਂ, ਕਹਿੰਦੇ ਨੇ ਦੁਕਾਨਾਂ ਬੰਦ ਹੋਣਗੀਆਂ ਤੇ ਪਰਾਲੀ ਵਿਛਾ ਕੇ ਰਾਤ ਨੂੰ ਇੱਥੇ ਆਰਾਮ ਕਰ ਲਵਾਂ। ਇੱਕ ਪਲੰਘਾਂ ਸੁੱਤੇ ਨੇ, ਇੱਕ ਪਰਾਲੀ ਪੈ ਵਿਛਾਉਂਦੇ ਨੇ। ਕੀ ਇਹ ਆਰਥਿਕ ਸਮਾਨਤਾ ਬੰਦਿਆ ਤੂੰ ਦਾਤਾ ਹੈ? ਉਹਦੇ ਚੋਜ ਤੂੰ ਕਦੀ ਖਤਮ ਨਹੀਂ ਕਰ ਸਕਦਾ। ਕਾਹੂ ਦੀਨੇ ਪਾਟ ਪਟੰਬਰ, ਕਾਹੂ ਪਲਗ ਨਿਵਾਰਾ, ਕਾਹੂ ਗਰੀ ਗੋਦਰੀ ਨਾਹੀ, ਕਾਹੂ ਖਾਨ ਪਰਾਰਾ। ਬਸ ਇੱਕ ਗੱਲ ਚੇਤੇ ਰੱਖ, ਐਰਿਖ ਵਾਦ ਨਾ ਕੀਜੈ ਰੇ ਮਨ, ਸੁਕ੍ਰਿਤ ਕਰ ਲੀਜੈ ਰੇ ਮਨ। ਆਰਥਿਕ ਪੱਖੋਂ ਸਮਾਨਤਾ ਨਹੀਂ, ਦੂਸਰੀ ਬੇਨਤੀ, ਸੁਭਾਅ ਕਰਕੇ ਵੀ ਸਮਾਨਤਾ ਨਹੀਂ। ਸਿਮਰਨ ਵਾਲਿਆਂ ਦੀ ਗੱਲ ਛੱਡੋ, ਉੱਥੇ ਦੋ ਮਨਾ ਸੇਮ ਏਕ ਸੋ ਆਹੀ, ਪਰ ਆਮ ਦੁਨਿਆਵੀ ਬੰਦੇ ਇੱਕ ਮਾਂ ਦੇ ਦੋ ਪੁੱਤਰ ਨੇ, ਜੇ ਆਰਥਿਕ ਪੱਖੋਂ ਦੋਨੋਂ ਇੱਕੋ ਜੇ ਨਹੀਂ ਤੇ ਸੁਭਾਅ ਕਰਕੇ ਵੀ ਦੋਨੋਂ ਇੱਕੋ ਜੇ ਨਹੀਂ। ਗੁਰੂ ਅਰਜੁਨ ਦੇਵ ਜੀ ਦਾ ਸੁਭਾਅ ਤੇ ਬਾਬੇ ਪਿਰਚੀਏ ਦੇ ਸੁਭਾਅ ਜ਼ਮੀਨ ਅਸਮਾਨ ਦਾ ਅੰਤਰ ਹੈ। ਸੁਭਾਅ ਕਰਕੇ ਕਦੀ ਵੀ ਏਕਤਾ ਪੈਦਾ ਨਹੀਂ ਹੋਈ। ਤੀਸਰੀ ਬੇਨਤੀ, ਇੱਕ ਬੰਦੇ ਦੇ ਹੱਥ ਦੇ ਨਿਸ਼ਾਨ ਚੱਕਰ ਚੇਨ ਦੂਸਰੇ ਦੇ ਨਾਲ ਮਿਲਦੇ ਨਹੀਂ। ਭਾਈ ਸਾਹਿਬ ਬਾਹਰ ਜਾਂਦੇ ਆ, ਹੁਣ ਤਾਂ ਇੱਥੇ ਵੀ ਅਮੈਰੀਕਨ ਅੰਬੈਸੀ ਵੀ ਜਦੋਂ ਕੋਈ ਵੀਜ਼ਾ ਲੈਣ ਜਾਂਦਾ ਤੇ ਉਹਦੇ ਫਿੰਗਰ ਪ੍ਰਿੰਟਸ ਲੈ ਜਾਂਦੇ ਨੇ, ਉਹਦੀਆਂ ਉਂਗਲਾਂ ਦੇ ਨਿਸ਼ਾਨ ਲੈ ਜਾਂਦੇ ਨੇ। ਬੰਦਿਆ, ਅੱਖਾਂ ਚੇਂਜ ਕਰ ਸਕਣੇ, ਚਿਹਰਾ ਚੇਂਜ ਕਰ ਸਕਣੇ, ਤਸਵੀਰ ਚੇਂਜ ਕਰ ਸਕਣੇ, ਪਰ ਹੱਥਾਂ ਦੇ ਨਿਸ਼ਾਨ ਚੇਂਜ ਨਹੀਂ ਹੋਣਗੇ। ਚੇਤੇ ਰੱਖੀ, ਤੂੰ ਕੇਵਲ ਮਸ਼ੀਨ ਨਾਲ ਦੇਖੇ ਨੇ, ਪਰ ਸ਼ੁਕਰ ਉਹਦਾ ਕਰ ਜਿਹਨੇ ਇੰਨੀ ਦੁਨੀਆ ਪੈਦਾ ਕੀਤੀ, ਇੱਕ ਦਾ ਨਿਸ਼ਾਨ ਦੂਜੇ ਨਾਲ ਨਹੀਂ ਮਿਲਦਾ ਪਿਆ। ਕਿਹੋ ਜਿਹਾ ਚਿੱਤਰਕਾਰ ਹੈ ਮੇਰਾ ਵਾਹਿਗੁਰੂ, ਚੱਚਾ ਰਚਿਤ ਚਿੱਤਰ ਹੈ ਭਾਰੀ, ਤਜ ਚਿੱਤਰੈ ਚੇਤੋ ਚਿਤਕਾਰੀ, ਚਿੱਤਰ ਬਚਿੱਤਰ ਅਹਿ ਅਵਚੇਰਾ, ਤਜ ਚਿੱਤਰੈ ਚਿੱਤ ਰਾਖ ਚਿਤੇਰਾ। ਉਹ ਹੱਥਾਂ ਦੇ ਨਿਸ਼ਾਨ ਲੈਣ ਵਾਲਿਆ, ਤੇਰਾ ਤਾਂ ਕੰਪਿਊਟਰ ਇਹਨੂੰ ਸਾਂਭ ਕੇ ਬੈਠਾ, ਉਸ ਰੱਬ ਨੂੰ ਦੇਖ ਜਿਹਨੇ ਨਿੱਕੀਆਂ ਨਿੱਕੀਆਂ ਲਕੀਰਾਂ ਪੈਦਾ ਕਰ ਦਿੱਤੀਆਂ, ਉਹਦੇ ਵਰਗਾ ਕੌਣ ਹੈ? ਆਰਥਿਕ ਪੱਖੋਂ ਸਮਾਨਤਾ ਨਹੀਂ, ਸੁਭਾਅ ਕਰਕੇ ਸਮਾਨਤਾ ਨਹੀਂ। ਰੰਗ ਕੋਇਲ ਦਾ ਵੀ ਕਾਲਾ ਹੈ ਤੇ ਰੰਗ ਕਾਂ ਦਾ ਵੀ ਕਾਲਾ ਹੈ। ਕਾਂ ਬਨੇਰੇ ਤੇ ਬਹਿ ਜਾਏ, ਲੋਕ ਕਹਿੰਦੇ ਨੂੰ ਉਡਾਓ, ਤੇ ਕੋਇਲ ਕਦੀ ਘਰਾਂ ਤੇ ਨਹੀਂ ਬਹਿੰਦੀ, ਉਹ ਤਾਂ ਬਾਗ ਵਿੱਚ ਬੋਲਦੀ ਏ। ਕਾਂ ਬੋਲੇ ਲੋਕ ਉਡਾਉਂਦੇ ਨੇ, ਤੇ ਕੋਇਲ ਬੋਲੇ ਖਾਮੋਸ਼ ਹੋ ਕੇ ਸੁਣਦੇ। ਸੁਭਾਅ ਇੱਕ ਨਹੀਂ, ਬੋਲੀ ਇੱਕ ਨਹੀਂ, ਬਿਰਖਾ ਹੇਤ ਸਭ ਜੰਤੀ ਇਕੱਠੇ, ਇੱਕ ਤੱਤੇ ਇੱਕ ਬੋਲਣ ਮਿੱਠੇ, ਪਰਮਾਤਮਾ ਨੇ ਪੈਦਾ ਕੀਤੇ ਨੇ। ਚੱਕਰ ਚਿੰਨ ਕਰਕੇ ਅਸੀਂ ਇੱਕ ਨਹੀਂ। ਜਿਹੜੀ ਅਗਲੀ ਬੇਨਤੀ ਮੈਂ ਕਰਨੀ ਚਾਹੁੰਦਾ, ਆਰਥਿਕ ਸੁਭਾਅ ਪੱਖੋਂ ਚੱਕਰ ਚੇਨ ਕਰਕੇ ਇੱਕ ਸੁਰਤਾ ਨਹੀਂ, ਪਰ ਇੱਕ ਅਕਸੁਰਤਾ ਰੱਬ ਨੇ ਪੈਦਾ ਕੀਤੀ। ਉਹ ਨਾ ਤਾਂ ਮਹੱਲਿਆਂ ਵਿੱਚ ਪੈਦਾ ਹੋ ਸਕੀ, ਨਾ ਉਹ ਕਿਸੇ ਹੋਰ ਥਾਂ ਤੇ ਪੈਦਾ ਹੋ ਸਕੀ। ਉਹ ਅਕਸੁਰਤਾ ਰੱਬ ਨੇ ਪੈਦਾ ਕੀਤੀ ਜਿਹੜੀ ਸ਼ਮਸ਼ਾਨ ਘਾਟ ਦੇ ਇੱਕ ਛੱਡ ਦੇ ਥੱਲੇ ਪੈਦਾ ਹੋਈ। ਉਹ ਅਕਸੁਰਤਾ ਕੀ ਹੈ? ਕਬਰਸਥਾਨ ਵਿੱਚ ਅਕਸੁਰਤਾ ਹੈ। ਯਾਦ ਰੱਖੋ, ਧਨ ਕਿਸੇ ਕੋਲ ਵੱਧ ਜਾਂ ਘੱਟ, ਸੁਭਾਅ ਕਿਸੇ ਦਾ ਚੰਗਾ ਜਾਂ ਮਾੜਾ, ਚੱਕਰ ਚ ਨਾ ਮਿਲਣ, ਪਰ ਯਾਦ ਰੱਖਿਓ, ਮੌਤ ਇੱਕ ਐਸੀ ਰੱਬ ਨੇ ਪੈਦਾ ਕੀਤੀ ਜਿਹਨੇ ਸਮਾਨਤਾ ਪੈਦਾ ਕੀਤੀ ਹੈ। ਜਿਹੜਾ ਜੰਮਿਆ ਉਹਨੇ ਦੁਨੀਆਂ ਤੋਂ ਜਾਣਾ ਜ਼ਰੂਰ ਹੈ, ਇਹ ਸਮਾਨਤਾ ਹੈ। ਪਰ ਜੋ ਭਾਈ ਸਾਹਿਬ ਸ਼ਬਦ ਕਹਿ ਮੈਂ ਉਹਦੀ ਵਿਆਖੀ ਕਰਨ ਲੱਗਾ, ਅਸੀਂ ਇਹ ਬਚਨ ਪੜ੍ਹਨੇ ਆ, ਮੌਤ ਨੇ ਸਮਾਨਤਾ ਪੈਦਾ ਕੀਤੀ। ਠੀਕ ਹੈ, ਤਾਕਤਵਰ ਨੂੰ ਚੰਦਨ ਦੀ ਲੱਕੜ ਨਾਲ ਫੂਕ ਦਿੱਤਾ ਗਿਆ, ਆਮ ਬੰਦੇ ਨੂੰ ਸਾਦੀਆਂ ਲੱਕੜਾਂ ਨਾਲ ਸੰਸਕਾਰ ਕੀਤਾ ਗਿਆ। ਪਰ ਇੱਕ ਗੱਲ ਚੇਤੇ ਰੱਖਿਓ, ਲੱਕੜਾਂ ਵੱਖ ਹੋ ਸਕਦੀਆਂ ਨੇ, ਹਜ਼ੂਮ ਇਕੱਠ ਪਿੱਛੇ ਤੁਰਨ ਵਾਲੇ ਕਿਸੇ ਪਿੱਛੇ ਸੌ, ਕਿਸੇ ਪਿੱਛੇ ਹਜ਼ਾਰ ਹੋ ਸਕਦਾ, ਪਰ ਇੱਕ ਗੱਲ ਸਾਰਿਆਂ ਦੀ ਬਰਾਬਰ ਹੈ ਕਿ ਜਦੋਂ ਅੱਗ ਲੱਗਦੀ ਹੈ, ਸੜਨ ਤੋਂ ਬਾਅਦ ਸਰੀਰ ਸਾਰੇ ਸਵਾਹ ਇੱਕੋ ਜਿਹੇ ਹੁੰਦੇ। ਇਹ ਨਹੀਂ ਵੀ ਚੰਦਨ ਨਾਲ ਫੂਕੇ ਹੋਏ ਰਾਖ ਨਹੀਂ ਹੁੰਦੇ, ਸੋਨਾ ਬਣ ਜਾਂਦੇ ਨੇ, ਤੇ ਸਾਦੀ ਲੱਕੜ ਨਾਲ ਫੂਕੇ ਹੋਏ ਸਵਾਹ ਬਣਦੇ ਨੇ। ਲੱਕੜ ਘਿਓ ਜਿਤਨਾ ਮਰਜ਼ੀ ਪਾ ਲੈ, ਪਰ ਅਖੀਰ ਤੇ ਜੇ ਰਹਿ ਜਾਏਗੀ ਤੇ ਢੇਰੀ ਕੇਵਲ ਰਾਖ ਦੀ ਰਹਿ ਜਾਏਗੀ। ਬਰਾਬਰ ਤਾਂ ਆ ਗਈ, ਪਰ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਸ ਤੋਂ ਅੱਗੇ ਹੋਰ ਬਚਨ ਕੀਤਾ, ਕਹਿਣ ਲੱਗੇ ਇਸ਼ਨਾਨ ਇੱਕ ਪਾਣੀ ਨਾਲ ਹੋ ਸਕਦਾ, ਸ਼ਮਸ਼ਾਨ ਭੂਮੀ ਇੱਕ ਹੋ ਸਕਦੀ ਏ, ਅੱਗ ਇੱਕ ਹੋ ਸਕਦੀ ਏ, ਮੌਤ ਸ਼ਬਦ ਸਭ ਲਈ ਇੱਕ ਹੋ ਸਕਦਾ,
पर मरण तो बाद फिर एकता नहीं।

ਯਕੀਨ ਕਿਉਂਕਿ ਰੰਗ ਰਤੜੇ ਸਾਈਂ ਦੇ ਘਰ ਨੂੰ ਚਲੇ ਜਾਂਦੇ ਨੇ ਤੇ ਰੱਬ ਤੋਂ ਵਿਛੁੰਨੇ ਹੋਏ ਜਿਹੜੇ ਨੇ ਉਹ ਜਨਮ ਤੇ ਮਰਨ ਵੀ ਚਲੇ ਜਾਂਦੇ। ਇਕਸੁਰਤਾ ਫਿਰ ਵੀ ਨਾ ਹੋਈ ਬਾਣੀ ਚ ਸ਼ਬਦ ਨੂੰ ਸਭ ਨੂੰ ਚੇਤੇ ਵੇ। ਮੈਂ ਸਿਰਫ ਉਹਨਾਂ ਕੋ ਪ੍ਰਮਾਣ ਅਰਜ਼ ਕਰ ਦੇਣਾ, ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ ਸਭ ਨੇ ਜਾਣਾ। ਐਸੋ ਇਹ ਸੰਸਾਰ ਪੇਖ ਨਾ ਰਹਿਣ ਨਾ ਕਹੂ ਪਈ ਖੈਰੇ ਸੂਦੇ ਸੂਦੇ ਰੇਗ ਚਲੋ ਤੁਮ ਨਤਰ ਕੁਤੱਕਾ ਦਵਾਈ ਖੈਰੇ ਬਾਰੇ ਬੂਢੇ ਤਰੁਣੇ ਭਈਆ ਸਭ ਕੋ ਜਮ ਲੈ ਜਈ ਹੈਰੇ। ਭਾਵੇਂ ਅਸੀਂ ਅੱਜ ਸ਼ਬਦ ਵਰਤਨੇ ਆ, ਪਤਾ ਨੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਹਰ ਇੱਕ ਨੂੰ ਸੋਝੀ ਬਖਸ਼ ਆਪਣੇ ਗਿਆਨ ਦੀ। ਕਿਸੇ ਦੀ ਮੌਤ ਹੋਵੇ ਸੀ ਕਹਿੰਦੇ ਅਜੇ ਸਮਾਂ ਨਹੀਂ ਸੀ। ਸੋਚੀ ਦਾ ਮਨਾ ਆਪਾਂ ਰੱਬ ਤੋਂ ਸਿਆਣੇ ਆ, ਜੇ ਸਮਾਂ ਨਾ ਹੁੰਦਾ ਤੇ ਦੁਨੀਆਂ ਤੋਂ ਕੂਚ ਕਿਉਂ ਕਰਦਾ। ਸਮਾਂ ਸੀ ਤੇ ਤਾਂ ਗਿਆ ਤੇ ਗੁਰੂ ਸਾਹਿਬ ਨੇ ਕਿਹਾ ਬਾਰੇ ਬੂਢੇ ਤਰੁਣੇ ਬਈਆ ਸਭ ਕੋ ਜਮ ਲੈ ਜਈ ਗਏ ਰੇ ਮਾਨਸ ਬਪਰਾ ਮੂਸਾ ਕੀਨੋ ਮੀਚ ਬਲਈਆ ਖਈ ਖੈ ਰੇ ਤਨਵੰਤਾ ਅਰ ਨਿਰਧਨ ਮਨ ਈ ਤਾਂ ਕੀ ਕਛੂ ਨਾ ਕਾਨੀ ਰੇ। ਇੱਕ ਚੀਜ਼ ਨੇ ਬਰਾਬਰਤਾ ਪੈਦਾ ਕੀਤੀ, ਰਾਜਾ ਪਰਜਾ ਸਮ ਕਰਮਾ ਰੇ ਆਵੇ ਬਰਾਬਰਤਾ। ਮੌਤ ਨੇ ਬਰਾਬਰਤਾ ਲਿਆਂਦੀ, ਰਾਜਾ ਪਰਜਾ ਸਮ ਕਰਮਾ ਰੇ ਐਸੋ ਕਾਲ ਬਿਡਾਨੀ ਰੇ। ਪਰ ਇੱਥੇ ਵੀ ਬਰਾਬਰਤਾ ਖਿੰਡਦੀ ਦਿਸੀ, ਕਿਉਂ ਹਰ ਕੇ ਸੇਵਕ ਜੋ ਹਰ ਪਾਏ। ਕੈਸੇ ਕਮਾਲ ਦੀ ਬਰੀਕੀ ਲਤੀਫ ਗੱਲਾਂ ਰੱਖੀਆਂ ਵਿੱਚ ਬਰੀਕ। ਕਹਿੰਦੇ ਨੇ ਰੱਬ ਦੇ ਪਿਆਰੇ ਤੇ ਨਾ ਲਾਗੂ ਕਰੀ ਕਿ ਸਮ ਕਰ ਮਾਰੇ ਨਹੀਂ ਹਰ ਕੇ ਸੇਵਕ ਜੋ ਹਰ ਪਾਏ ਤਿਨ ਕੀ ਕਥਾ ਨਿਰਾਰੀ ਰੇ। ਉਹਨਾਂ ਦੀ ਕਹਾਣੀ ਦੁਨੀਆਂ ਤੋਂ ਜਾਣ ਤੋਂ ਵੱਖਰੀ, ਜਾਣ ਦੀ ਵੱਖਰੀ ਗਏ ਆਵੇ ਨਾ ਜਾਹੇ ਨਾ ਕਬੂ ਮਰਤੇ ਪਾਰ ਬ੍ਰਹਮ ਸੰਘਾਰੀ ਰੇ। ਉਹਨਾਂ ਦੀ ਕਥਾ ਨਿਰਾਲੀ ਖੈ, ਨਾ ਆਉਂਦੇ ਨੇ ਨਾ ਜਾਂਦੇ ਨੇ ਨਾ ਜੰਮਦੇ ਨੇ ਤੇ ਨਾ ਮਰਦੇ ਨੇ। ਇਹ ਜਦੋਂ ਕਥਾ ਨਿਰਾਲੀ ਕਿਹਾ ਨਾ, ਉਸ ਵੇਲੇ ਮਨ ਨੇ ਕਿਹਾ ਮਣਾ ਸੀ ਤਾਂ ਅਖਰੀ ਅਰਥੀ ਕਰ ਸਕਾਂਗੇ ਨਾ ਕਥਾ ਨਿਰਾਲੀ, ਪਰ ਇਹ ਤਾਂ ਸਾਈ ਜਾਣੇ ਜਿਹੜਾ ਆਪਣੇ ਘਰੋਂ ਨਿਵਾਜਿਆ ਹੋਇਆ ਨੂੰ ਭੇਜਦਾ ਹੈ। ਸੱਚ ਜਾਣਿਓ ਪੂਰੇ ਦੀ ਕਥਾ ਅਧੂਰਾ ਕਦੀ ਵੀ ਨਹੀਂ ਕਰ ਸਕਦਾ। ਤਿੰਨ ਕੀ ਕਥਾ ਨਿਰਾਰੀ ਰੇ। ਸੁਖਮਨੀ ਸਾਹਿਬ ਆਪ ਜੀ ਪੜ੍ਹਦੇ ਹੋ ਤੇ ਮੰਤ ਸਾਹਿਬ ਉਹਨਾਂ ਦਾ ਜੀਵਨ ਜੋ ਬਾਬਾ ਅਜੀਤ ਸਿੰਘ ਉਹਨਾਂ ਨੇ ਲਿਖਿਆ, ਉਹਨਾਂ ਦੇ ਦਰਸ਼ਨ ਦੀਦਾਰੇ ਹੋਏ, ਪਰ ਉਹਨਾਂ ਦਾ ਜੀਵਨ ਆਪ ਨੇ ਸਭ ਨੇ ਨੇੜੇ ਹੋ ਕੇ ਦੇਖਿਆ। ਵੈਸੇ ਤਾਂ ਮਹਾਂਪੁਰਖ ਦੇ ਜੀਵਨ ਦੀ ਗੱਲ ਕਰਨੀ ਨੂੰ ਖੁਸ਼ਾਮਦ ਨਾ ਸਮਝਿਓ। ਗੁਰਮੁਖੋ ਇੱਕ ਬੇਨਤੀ ਮੇਰੀ ਸਰਵਣ ਕਰਿਓ ਕਿ ਜ਼ਿੰਦਗੀ ਚ ਗੱਲ ਚੇਤੇ ਰੱਖੀਏ, ਗੁਰੂ ਕਦੀ ਵੀ ਵਿਰੋਧੀ ਬਣ ਕੇ ਕਿਸੇ ਦਾ ਵਿਰੋਧ ਨਹੀਂ ਕਰਦਾ। ਇਹਨੂੰ ਸਮਝਿਓ, ਗੁਰੂ ਕਦੀ ਵੀ ਕਿਸੇ ਦਾ ਵਿਰੋਧੀ ਨਹੀਂ ਹੁੰਦਾ। ਚਾਹੇ ਜੰਜੂ ਦੀ ਗੱਲ ਚੱਲੇ, ਚਾਹੇ ਨਮਾਜ਼ ਦੀ ਗੱਲ ਚੱਲੇ, ਭਾਵੇਂ ਯੋਗ ਦੀ ਗੱਲ ਚੱਲੇ, ਅਸੀਂ ਅਰਥ ਕਰਦਿਆਂ ਕਰਦਿਆਂ ਕਈ ਵਾਰੀ ਉਹਨਾਂ ਸ਼ਬਦਾਂ ਨੂੰ ਵਿਰੋਧਾਭਾਸ ਦਿੰਦੇ ਹਾਂ। ਜਿਹੜਾ ਵਿਰੋਧੀ ਹੋਵੇ ਉਹ ਜੜ੍ਹਾਂ ਵੱਢਦਾ ਹੈ, ਜਿਹੜਾ ਸੁਖਿਰਦ ਹੋਵੇ ਉਹ ਕਹਿੰਦਾ ਨਹੀਂ ਕੀਮਤੀ ਜਨਮ ਮਿਲਿਆ ਆ ਆਤਮਾ ਦਾ ਜਨੇਊ ਪਾ ਲੈ। ਸਮਝਿਓ ਵਿਰੋਧੀ ਹੁੰਦੇ ਕਿਉਂ ਦੱਸਦੇ ਅੰਦਰ ਦੀ ਖੇਡ ਕਿ ਦਇਆ ਕਪਾਹ ਸੰਤੋਖ ਸੂਤ ਜਤ ਗੰਢੀ ਸੱਤ ਵੱਟ। ਵਿਰੋਧੀ ਹੁੰਦੇ ਕਿਉਂ ਕਹਿੰਦੇ ਮੇਰ ਮਸੀਤ ਸਿਦਕ ਮਸੱਲਾ ਹੱਕ ਹਲਾਲ ਕੁਰਾਨ। ਜੇ ਵਿਰੋਧੀ ਹੁੰਦੇ ਕਿਉਂ ਕਹਿੰਦੇ ਮੁੰਦਾ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੇ ਵਿਭੂਤ ਨਹੀਂ। ਜੇ ਉਸਤਾਦ ਝਿੜਕਦਾ ਉਹਦੀ ਝਿੜਕ ਵਿੱਚ ਚੇਤੇ ਰੱਖਿਓ ਵਿਰੋਧ ਨਹੀਂ, ਉਹਦੀ ਝਿੜਕ ਦੇ ਵਿੱਚ ਕੀਮਤੀ ਜੀਵਨ ਹੁੰਦਾ ਹੈ। ਗੁਰੂ ਵਿਰੋਧੀ ਨਹੀਂ। ਇੱਕ ਬਚਨ ਹਜ਼ੂਰ ਜੀ ਦੀ ਬਾਣੀ ਵਿੱਚੋਂ ਹੀ ਕਿ ਸਾਹਿਬ ਕਿਰਪਾਲੂ ਦੇ ਅੰਮ੍ਰਿਤ ਬਚਨਾਂ ਵਿੱਚੋਂ ਸੁਖਮਨੀ ਸਾਹਿਬ ਆਪਾਂ ਪੜ੍ਹਦੇ ਹਾਂ। ਜਦੋਂ ਸਾਧ ਬਚਨ ਆਉਂਦਾ ਹੈ ਨਾ, ਉੱਥੇ ਭਾਈ ਸਾਹਿਬ ਜੀ ਭਾਈ ਗੁਰਦਾਸ ਜੀ ਦੀ ਰਚਨਾ ਵਿੱਚ ਵੀ ਸਾਧ ਦੀ ਵਿਆਖਿਆ, ਉਹ ਮੈਂ ਅੱਗੇ ਅਰਜ਼ ਕਰਨਾ। ਗੁਰੂ ਅਰਜੁਨ ਸਾਹਿਬ ਨੇ ਕਿਹਾ ਅਗੰਮ ਅਗਾਦ ਪਾਰ ਬ੍ਰਹਮ ਸੋਏ। ਅਸੀਂ ਪੜ੍ਹਦੇ ਹਾਂ ਜੋ ਜੋ ਕਹੇ ਸੋ ਮੁਕਤਾ ਹੋਏ। ਜਿਹੜਾ ਉਹਨੂੰ ਕਹੇਗਾ ਅਗੰਮ ਅਗਾਦ ਉਹ ਮੁਕਤ ਹੋਵੇਗਾ। ਜੋ ਜੋ ਕਹੇ ਸੋ ਮੁਕਤਾ ਹੋਏ। ਅਗਲੀ ਤੁਕ ਸੁਣ ਮੀਤਾ। ਮੇਰੇ ਮਿੱਤਰ ਸੁਣ, ਪਤਾ ਨਹੀਂ ਕਿਉਂ ਕਿਹਾ ਸੁਣ ਮੀਤਾ। ਇਹਦਾ ਮਤਲਬ ਕਿ ਜਿਹੜੀ ਗੱਲ ਮੈਂ ਤੈਨੂੰ ਦੇ ਦੱਸਣ ਲੱਗਾ ਇਹਨੂੰ ਕੰਨ ਦੇ ਕੇ ਸੁਣ।
ਤੇ ਸੁਣ ਸ਼ਬਦ ਉਦੋਂ ਕਿਹਾ ਜਾਂਦਾ ਜਦੋਂ ਕਿਸੇ ਦੇ ਖਾਨੇ ਚ ਗੱਲ ਪਾਣੀ ਹੋਵੇ। ਸੁਣ ਮੇਰੀ ਗੱਲ, ਕਿਤੇ ਭੁਲੇਖੇ ਚ ਨਾ ਪਏ ਜੀ ਜਿਹੜੀ ਤੈਨੂੰ ਕਹਿਣ ਲੱਗਾ। ਕੀ ਜੀ? ਸੁਣ ਮੀਤਾ ਨਾਨਕ ਬਿਨਵੰਤਾ। ਹੇ ਮੇਰੇ ਸੱਚੇ ਪਾਤਸ਼ਾਹ, ਸਾਧੂ ਲਈ ਇੰਨੇ ਉੱਚੇ ਸ਼ਬਦ? ਮੇਰੇ ਮਿੱਤਰ ਸੁਣ, ਬਿਨਵੰਤਾ ਦਾ ਅਰਥ ਤੁਸੀਂ ਜਾਣਦੇ ਹੋ। ਮੈਂ ਬੇਨਤੀ ਕਰਨਾ ਮੇਰੇ ਮਿੱਤਰ, ਮੇਰੇ ਪਿਆਰਿਆ, ਸੁਣ। ਕੀ ਜੀ? ਸਾਧ ਜਨਾ ਕੀ ਅਚਰਜ ਕਥਾ। ਸਿਰਫ ਆ ਦੋ ਸ਼ਬਦ ਸਮਝਾਉਣ ਲਈ, ਅਚਰਜ ਕਥਾ ਇਹਦਾ ਮਤਲਬ ਇਹ ਸੀ ਕਿ ਉਹਨਾਂ ਦੇ ਜੀਵਨ ਦੇ ਬਿਰਤਾਂਤ ਅਚਰਜ ਨੇ। ਤੇ ਮੇਰੇ ਮਿੱਤਰਾ, ਧਿਆਨ ਨਾਲ ਸੁਣੀ, ਜੇ ਰੱਬ ਦੇ ਅਗੰਮ ਅਗਾਧ ਬੋਧ ਦੀ ਖੇਡ ਅਚਰਜ ਹੈ, ਉਹਦੇ ਸਾਧੂ ਦੀ ਖੇਡ ਵੀ ਅਚਰਜ ਹੈ। ਫਿਰ ਇਸ ਸ਼ਲੋਕ ਨੂੰ ਦੇਖੋ, ਉੱਤੇ ਪ੍ਰਮਾਤਮਾ, ਥੱਲੇ ਸਾਧੂ ਦੇ ਬਚਨ। ਅਗੰਮ ਅਗਾਧ ਪਾਰ ਬ੍ਰਹਮ ਸੋਏ, ਜੋ ਜੋ ਕਹਿ ਸੋ ਮੁਕਤਾ ਹੋਏ। ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਉਸ ਸੁਖਮਨੀ ਸਾਹਿਬ ਦਾ ਭਾਈ ਸਾਹਿਬ ਭਾਈ ਹਰਜਿੰਦਰ ਸਿੰਘ ਉਹਨਾਂ ਨੇ ਇੱਕ ਸ਼ਬਦ ਮੈਨੂੰ ਇੱਕ ਵਾਰੀ ਕਿਹਾ, ਕਿਉਂਕਿ ਮਹੰਤ ਸਾਹਿਬ ਜੀ ਦੇ ਜਦੋਂ ਦਰਸ਼ਨ ਹੋਏ ਪਹਿਲੀ ਵਾਰੀ, ਇੱਥੇ ਇੱਕ ਬਰਾਤ ਆਈ ਸੀ। ਬਾਬਾ ਜੀ ਹੁਣਾਂ ਨੂੰ ਪਤਾ ਹੋਣਾ, ਬਾਬਾ ਪ੍ਰਤਪਾਲ ਸਿੰਘ ਜੀ, ਬਾਬਾ ਅਜੀਤ ਸਿੰਘ ਜੀ, ਕਿ ਮਹੰਤ ਜੀ ਕੋਲ ਮਾਲਾ ਸੀ ਮੋਟੇ ਮਣਕਿਆਂ ਵਾਲੇ। ਦਰਸ਼ਨ ਕੀਤੇ ਤੇ ਇਹ ਜੇ ਆਪਾਂ ਗੱਲ ਕਰਨੀ ਪੈ ਨੂੰ, ਇਹ ਨਾ ਕਿਤੇ ਕੁਛ ਸਮਝ ਆਏ, ਕਿਉਂਕਿ ਅੱਜ ਸਾਡਾ ਅੰਦਰ ਇੰਨਾ ਕੁਛ ਸੁੰਗੜ ਚੁੱਕਾ ਹੈ, ਅਸੀਂ ਗੁਰੂ ਪਿਆਰਿਆਂ ਦੀ ਗੱਲ ਸੁਣਨ ਨੂੰ ਤਿਆਰ ਨਹੀਂ। ਦੇਖੋ, ਗੁਰੂ ਗ੍ਰੰਥ ਸਾਹਿਬ ਤੇ ਸਿਧਾਂਤ ਹੈ, ਤੇ ਸਿਧਾਂਤ ਦਾ ਜਦੋਂ ਕੋਈ ਜੀਵਨ ਜਿੰਦਾ, ਆਰਕੀਟੈਕਟ ਕੇਵਲ ਨਕਸ਼ਾ ਤਿਆਰ ਕਰਦਾ, ਰਿਹਾ ਉੱਥੇ ਜਾਂਦਾ ਜਿੱਥੇ ਇਮਾਰਤਾਂ ਬਣਦੀਆਂ। ਇਹ ਤਾਂ ਜੀਵਨ ਦਰਸ਼ਨ ਦੇ ਨਕਸ਼ੇ ਨੇ। ਤੂੰ ਇਸ ਤਰ੍ਹਾਂ ਤੁਰੀ, ਇਸ ਤਰ੍ਹਾਂ ਚੱਲੀ, ਤੇ ਜੇ ਅਸੀਂ ਕਹੀਏ ਜੀ ਅਸੀਂ ਨਕਸ਼ਾ ਤਾਂ ਮੰਨਦੇ ਹਾਂ, ਪਰ ਨਕਸ਼ੇ ਵਿੱਚੋਂ ਪੈਦਾ ਹੋਈ ਇਮਾਰਤ ਨੂੰ ਅਸੀਂ ਮੰਨਣ ਨੂੰ ਤਿਆਰ ਨਹੀਂ। ਅਜੇ ਹਾਲਤ ਬਣ ਗਈ, ਨਕਸ਼ਾ ਅਸੀਂ ਮੰਨਾਂਗੇ, ਆਰਕੀਟੈਕਟ ਤੈਨੂੰ ਵੀ ਮੰਨਾਂਗੇ, ਪਰ ਜੇ ਇਸ ਨਕਸ਼ੇ ਵਿੱਚੋਂ ਇਮਾਰਤ ਬਣ ਗਈ ਅਸੀਂ ਨਹੀਂ ਮੰਨਣੀ। ਬਸ ਸਿੱਖ ਦੀ ਅੱਜ ਹਾਲਤ ਇਹ ਹੋ ਚੁੱਕੀ ਜੇ ਉਹ ਕਮਾਈ ਵਾਲੇ ਦੀ ਗੱਲ ਵੀ ਸੁਣਨ ਨੂੰ ਤਿਆਰ ਨਹੀਂ। ਮੈਂ ਬੇਨਤੀ ਕਰਾਂ, ਜਿਹੜਾ ਨਕਸ਼ਾ ਤਿਆਰ ਹੋਇਆ, ਕਮਾਈ ਵਾਲੇ ਇਮਾਰਤਾਂ ਖੜੀਆਂ ਕਰਦੇ ਕਿ ਜੀਵਨ ਐਸਾ ਹੁੰਦਾ। ਆਪ ਦੇਖੋ, ਮਹਾਂਪੁਰਖਾਂ ਦੇ ਜੀਵਨ ਵਿੱਚੋਂ ਉਹਨਾਂ ਦੇ ਹੱਥ ਚ ਮਾਲਾ ਸੀ। ਬੇਨਤੀ, ਮੈਂ ਨਮਸਕਾਰ ਕੀਤੀ, ਉਹਨਾਂ ਤਰੁੱਠ ਕੇ ਉਹ ਮਾਲਾ ਦਿੱਤੀ। ਭਾਈ ਹਰਜਿੰਦਰ ਸਿੰਘ ਉਹਨਾਂ ਨੂੰ ਇੱਕ ਸ਼ਬਦ ਕਹਿ ਕਿ ਸੁਖਮਨੀ ਸਾਹਿਬ ਦਾ ਪਾਠ ਕਰਿਆ ਕਰੋ। ਮਹੰਤ ਸਾਹਿਬ ਨੇ ਉਹਨਾਂ ਦੱਸੇ ਤੇ ਨਾਲ ਕਹਿਣ ਲੱਗੇ, ਬੈਰਾਗ ਚਾਹੇ ਸੁਖਮਨੀ ਸਾਹਿਬ ਪੜ੍ਹਨ ਵਾਲੇ ਨੂੰ ਗੁਰੂ ਅਰਜੁਨ ਦੇਵ ਲੈਣ ਹੁੰਦੇ। ਕਿੰਨਾ ਕੁ ਅੰਦਰ ਟਿਕਿਆ। ਫਿਰ ਦੇਖੋ, ਇਸ ਘਰ ਵਿੱਚ, ਇਸ ਦਰਬਾਰ ਵਿੱਚ ਜਿਹੜੀ ਉਹਨਾਂ ਸੇਵਾ ਕੀਤੀ, ਉਸ ਭਾਵੇਂ ਦੋ ਚਾਰ ਪੱਤਰੇ ਹੀ ਜੀਵਨ ਲਿਖਿਆ, ਪਰ ਉਹਨਾਂ ਪੰਜ ਸੱਤ ਲਾਈਨਾਂ ਵਿੱਚੋਂ ਸਭ ਕੁਝ ਮਿਲ ਜਾਂਦਾ ਜੇ ਦੇਖੀਏ ਤਾਂ। ਮਹੰਤ ਸਾਹਿਬ ਆਏ, ਮਹੰਤ ਜਵਾਹਰ ਸਿੰਘ ਜੀ ਲੈ ਕੇ ਆਏ, ਬਿਮਾਰ ਸਨ। ਆਪ ਸਭ ਨੂੰ ਪਤਾ, ਬਿਠਾਇਆ ਕਿੱਥੇ? ਲੰਗਰ ਦੇ ਭਾਂਡਿਆਂ ਵਿੱਚ। ਭਾਂਡੇ ਮਾਂਜੋ, ਭਾਂਡੇ ਮਾਂਜਦੇ ਰਹੇ, ਸੇਵਾ ਕਰਦੇ ਰਹੇ। ਤੁਸੀਂ ਅੱਖਾਂ ਨਾਲ ਸਭ ਕੁਝ ਤੱਕਿਆ, ਪਰ ਉਹਨਾਂ ਦੀ ਸਾਖੀ ਨੂੰ ਆਪਾਂ ਯਾਦ ਕਰੀਏ। ਇਸ ਸੰਪਰਦਾ ਵਿੱਚ ਬੜੇ ਕਮਾਈ ਵਾਲੇ। ਜਦੋਂ ਦਰਦ ਦੀ ਗੱਲ ਚੱਲੀ, ਬਾਬਾ ਰਾਮਕਿਸ਼ਨ ਜੀ ਦਾ ਜੀਵਨ, ਬਾਬਾ ਹੀਰਾ ਸਿੰਘ, ਭਾਈ ਹੀਰਾ ਸਿੰਘ ਜੀ ਦੇ ਪਿਤਾ ਭਾਈ ਹੀਰਾ ਸਿੰਘ ਕੀਰਤਨੀ, ਉਹਨਾਂ ਦੇ ਪਿਤਾ ਜੀ ਨੇ ਕੀਰਤਨ ਕੀਤਾ, ਪਰ ਕੀਰਤਨ ਤੋਂ ਬਾਅਦ ਗਏ ਨਹੀਂ। ਦੰਪਤੀ ਦੋਨੋਂ ਜੀ ਬੈਠੇ ਰਹੇ। ਬਾਬਾ ਰਾਮਕਿਸ਼ਨ ਜੀ ਦੇ ਨੇਤਰ ਬੰਦ ਸਨ। ਜਦੋਂ ਨੇਤਰ ਖੁੱਲੇ, ਪੁੱਛਿਆ, ਗੁਰੂ ਕੇ ਕੀਰਤਨੀਆਂ ਚ ਗਏ ਨਹੀਂ? ਸੇਵਾਦਾਰ ਨੇ ਕਿਹਾ, ਘਰ ਪੁੱਤਰ ਨਹੀਂ, ਘਰ ਸੰਤਾਨ ਨਹੀਂ। ਭਾਈ ਵੀਰ ਸਿੰਘ ਹੋਣਾ ਨੇ ਲਿਖਿਆ ਸੰਤ ਗਾਥਾ ਵਿੱਚ, ਘਰ ਸੰਤਾਨ ਨਹੀਂ। ਤੇ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ ਖਲੋ ਕੇ ਕਿਹਾ, ਸੱਚੇ ਪਾਤਸ਼ਾਹ, ਤੇਰੀ ਕੀਰਤੀ ਕਰਨ ਵਾਲੇ ਨੂੰ ਕਾਹਦੀ ਮੁਤਾਜੀ? ਹੀਰਾ ਹੋਵੇਗਾ ਹੀਰਾ। ਉਦੋਂ ਬਾਅਦ ਭਾਈ ਹੀਰਾ ਸਿੰਘ ਜੀ ਦਾ ਜਨਮ ਹੋਇਆ। ਹੀਰਾ ਹੋਵੇਗਾ ਹੀਰਾ, ਉਹਨਾਂ ਦਾ ਬਿਰਹਾ ਕਦੀ ਤੁਸੀਂ ਦੇਖਿਓ? ਮੈਂ ਸਿਰਫ ਦੋ ਕੁ ਉਦਾਹਰਨਾਂ ਦੇ ਦੇਣਾ, ਵਾਹਿਗੁਰੂ ਕਿਰਪਾ ਕਰੇ, ਕਿਉਂਕਿ ਬਾਣੀ ਸਾਰੇ ਪ੍ਰੇਮਾ ਭਗਤੀ ਵਾਲਿਆਂ ਦੀ ਏ, ਸਿਮਰਨ ਕਰਨ ਵਾਲਿਆਂ ਦੀ ਏ, ਇਹ ਬਾਣੀ ਵਾਚਕ ਗਿਆਨੀਆਂ ਦੀ ਨਹੀਂ ਜੇ, ਇਹ ਭਾਂਡੇ ਮਾਂਜਣ ਵਾਲਿਆਂ ਦੀ।
झाड़ू लाने वाले दी ठीक असी कथा कीर्तन करने हैं, जे बाबे दे दर्शन करने ने ना वह किते भांडे मांजन वाले ते किते जोड़े झाड़न वाले दे कोल बैठे हुंदे। असलियत है इन्हें प्यार च भिज के दो सिर्फ एग्जाम्पल्स मैं उदाहरण दे देना कि बिरखा ते इस घर की सेवा उन्हां दी याद तां क्योंकि बाबाणियां कहानियां पुत सपुत करे। रागी सिंह कीर्तन करते पे ने, बाबा राम कृष्ण जी कीर्तन सुनते पे ने, प्रसंग चल पिया सच्चे सौदे का। चेते रखे ओ बाबे नानक वाले सच्चे सौदे का। इहदे लई तां सच्चा सौदा शब्द भी नहीं वरतना चाहिदा, इहनूं ईरखा ना समझियो। जिस बापू दे नां ते सौदे दीआं गल्लां करदे ने लोक, चेते रखे उस पिता जी ने तां इक नजर भर के देखिया ते नचन वालियां नूं ब्रह्म ज्ञान हो गया। इस नजर विचों जिहनूं उह तकदा उत्थे विषय पैदा हो रहे ने। नहीं गल चली सच्चे सौदे दी। कीर्तन करदे होए कीर्तनी जिवें भाई साहब ने व्याख्या कीती, कीर्तन करदे जदों इत्थे पहुंचे कि बाबा कालू जी ने गुरु नानक साहब दे पवित्र मुख उत्ते अपने हथ नाल चपेड़ मारी। पर सिखा तू सुन के बाबा कालू जी लई किते अंदर माड़ा फुरना ना बनाई। वो पिता जी ने धन धन पिता धन धन कुल धन धन सो जननी जिन गुरु जनिया माए। जदों दो कवरी कहा रागी सिंह ने कीर्तन करदिया कि देखो चपेड़ मारी बापू जी ने पुत्र दे मुख ते गुरु नानक साहब दे मुख ते, ते इस तरह निशान पै गए जिवें किते चिट्टे कमल फुल दे उते काले रंग दे भवरे बैठे होण, जिवें लाल मुख कमल फुल दी तरह ते उंगलियां दे निशान काले भवरे। इन्ने शब्द कहे कि चपेड़ वजी हजूर दियां अखां सिम आईयां। बाबा राम कृष्ण जी बिचों उठ के खड़े हो गए, बाबा कालू जी ना मारो, बाबा कालू जी ना मारो। 20 रुपया की गल मैं सारा घर ही सिखा नू कह के सोने नाल मिला दिया। हुण तुसी देखो ते समा रह गया कोई, स्थान रह गया कोई? नहीं, जड़ा समय स्थान ते जिंदा है, पकड़ ते जिंदा है, शायद अजे वह आत्मक मंडल की उडारी नहीं जानता। आत्मक मंडल विच समा स्थान तक दी रहिंदे ही कि ना मारो शब्द वरते। ते धन गुरु ग्रंथ साहिब नूं इन्ना प्यार कि हजूर दे चरणा विच जदों रात नूं सेवा करनी ते बाबा राम कृष्ण जी होना ने गुरु ग्रंथ साहिब दे पलंग कोल जाके बैठ जाना ते कहना सच्चे पातशाह ये सारी रात किवें निकलेगी। पर सोकत जाने पीर पराई जां कै अंतर दर्द ना भाई। सच्चे पातशाह सारी रात किवें निकलेगी, किवें तेरे तो बिना मैं रह सकांगा। बैरां विच आ के रोई जाना फिर कहना उठ मना बार बुवे दे बह जा। धन गुरु ग्रंथ साहिब सच्चे पातशाह विश्राम पै कर दे। महंत तारा सिंह जी का जीवन पढ़िया, जिहड़ियां दो गल्लां सिर मैं सांझियां करनियां ने ओ शब्द कहे। एक तां क्या भांडे मांजे ते दुख जांदा रहा, रोग जांदा रहा। ते दूसरी बात जो गुरमुखा ने लिखी भी महंत जी चले गए फिर दोबारा लियांदा, ये शब्द लिखे ने। ते एक दिन बाबा जी नूं कहा बाकी सब तां साथी कीर्तन करदे ने, कोई कथा करदा, कोई गुणी कोई ज्ञानी, मैं तां भांडे मांजना वा, महापुरखां दे कशहरे बस्तरी सेवा ही करना वा। ते कहिंदे ने जो लिखे है मैं सिर्फ बाणी विचों उदाहरणां देणियां ने साखी लई। इक्को गल कही कि तुसी भांडे मांजी जो सेवा करी जाओ, गुणी ज्ञानी तुहाडे सामने चुकणगे। हुण आ शब्द भांडे रोग मिटांदे ने, भांडे गुणी ज्ञानी चुकांदे ने। जदों ये शब्द पढ़िया ते मन ने कहा धन गुरु अर्जुन साहब तुहाडे इस श्लोक की व्याख्या हो गई कि पाछं करोत अग्रणी वह। श्लोक सहस्कृति सेवा करन वाले जेड़े पिछे रहिंदे ने वो आगू बन जांदे ने।
पर चेते रखो आगू राजनीतिक शब्द नहीं, साध तो बिना, गुरमुख तो बिना जड़ी मैं बेनती कर लगा, जिंदगी दे विच कदी भी आत्मक रस नहीं भरिया जाना जिन्नी देर तक रसीए दी संगत नहीं। हंगता विच आके मैं कही जा, मैं किसे दी परवाह नहीं करदा, मैं गुरु ग्रंथ साहिब नूं मानना। चेते रखो कई बार ये शब्द भी हंगता वाले हो जाते हैं। गुरमुख की संगत, भाई साहब भाई गुरदास जी ने एक बहुत सोहनी उदाहरण दी। वो कहिंदे ने कमाइया ही साध बनांदियां ने, ते कमाइया अपनी अकल नहीं लैंदी, कमाइया किरपा नाल हुंदियां ने। यही कारण कि जदों किते कोई आम तौर ते तपीसर तप करदे ने, वह खंगता भी जींदे ने, इन्ने साल असी कमाइया कीतियां, पर बाबे नानक दे घर भी ज्यों ज्यों कमाई करके साल निकलते ने त्यों त्यों मेहर हुंदी है, हौमे मिटदी है। कदी नहीं कहिंदे कमाइया कीतियां, कहिंदे ने गुरु ने मेहरां कीतियां। हंगता नहीं, भाई साहब ने एक शब्द कहा कि साधु की अगवाई समुची मानवता का भला करेगी। ते साधु का संबंध असी सिख नाल लाइए, हिंदू नाल लाइए, मैनू बख्श दिओ, मैं शब्द अज खुले वरत रहा। भाई साहब ने तीन प्रमाण दिते ने, वह कहिंदे ने असी बीज बीजने आ किसी फसल का, कणक बीजो, झोना लाइए, चने बीजिए। आपनू पता है भी कणक जदों बीजी जांदी है ते सर्दी दे दिन शुरू हुंदे ने। साधु किवें सब दा भला करदा, ते साधु नाम ही बोले, चेते रखो उहदे कोल बैठिया भी उहदे शरीर दा ओरा, उहदे शरीर दीआं तरंगां दुखियां बंदिआं दे अंदर नूं सुख दे जांदियां ने। भाई साहिब कहिंदे ने कणक शुरू होई सर्दी, जमीन विच बीज दित्ती, जदों पेड़ा पैदा होया उदों सर्दी होर तेज हो गई, ज्यों ज्यों पकण दे नेड़े आई त्यों त्यों अत दी सर्दी, ते अज तुसीं देखदे हो कोरा ते बर्फ कणक दी फसल उत्ते पई है। इन्नी सर्दी, इन्नी ठंड उस फसल ने अपने तन ते खंडा दिए, पर जिस दिन ने पकण लगना उदों लूआं शुरू हो जाणियां। सर्दी भी जरी, गर्मी भी जरी, जिस वेले सर्दी ते गर्मी दोनां नूं जर लिया, ते जिमीदार ने झाड़ के जदों कणक अपने घर लैके गया, इन्नी वड्डी उहने साधना कीती, रब ने कणक विचों द्वैश ही मिटा दित्ती। कह लगी हुण चाहे मुसलमान दे मूह च पा दी, भावे हिंदू दे मूह च पा दी, जिहड़ा खाएगा मैं सब दी भुख दूर करा। कौन है साधु? इह गुरमत दीआं रचनावां ने। पंजाब दी पैदा हुई कणक यूरप दा गोरा खाए ते की उहदी भुख नहीं दूर होवेगी? अमेरिका दी पैदा कीती हुई कणक पंजाब दा वसनीक खाए ते की उहदी भुख नहीं दूर होवेगी? नहीं, जिवें कणक साधना कर करके इथों तक पहुंच गई, जिहड़ा खांदा उहदी भुख दूर हुंदी है, ते जदों सिमरन ते सेवा दी साधना करके महापुरख शिखर ते पहुंचदा, जिहड़ा नेड़े आउंदा उहदा की भला हुंदा? कोई नेड़े आ जाए उहदा भला है। दूसरी एग्जाम्पल भाई साहब ने दिती, कहन लगे कपाह वल तुसी देखो, वह तो पैदा ही उदों हुई, पहला उहनूं मलिया गया। जिहड़े जिमीदारा करदे रहे ने कपाह दे वड़ेवे, असी देखिया घरां वी साडियां च सवाह नाल मलने, मिट्टी च वैसे तां राख च मले जांदे सन, मली च मले जाने, ਉਹ ਵੜੇਵੇਂ ਵੱਖ ਵੱਖ ਕਰਕੇ ਜ਼ਮੀਨ ਚ ਪਾਣੇ ਤੇ ਉੱਤੋਂ ਸੁਹਾਗਾ ਫੇਰ ਦੇਣਾ। ਕਪਾਹ ਪੈਦਾ ਹੋ ਗਈ, ਛੋਟੇ ਛੋਟੇ ਨੂੰ ਟੀਂਡੇ ਲੱਗੇ, ਉਹਦੇ ਵਿੱਚੋਂ ਖਿੜ ਕੇ ਜਦੋਂ ਕਪਾਹ ਬਾਹਰ ਆਈ ਤੇ ਚੋਣੀਆਂ ਨੇ ਚੁਣ ਲਈ, ਵੇਲਣੇ ਵਿੱਚ ਵੇਲੀ ਗਈ, ਰੂਹ ਪਿੰਜਣੀ ਵਿੱਚ ਪਿੰਜ ਦਿੱਤੀ, ਪਿੰਜਣ ਤੋਂ ਬਾਅਦ ਸੂਤ ਕੱਤਿਆ ਚਰਖੇ ਤੇ, ਕੱਤਣ ਤੋਂ ਬਾਅਦ ਖੱਡੀ ਦੇ ਉੱਤੇ ਉਹਨੂੰ ਬੁਣ ਕੇ ਕੱਪੜਾ ਤਿਆਰ ਕੀਤਾ, परत के दर्जी ने कट के रंग चाड़ के जदो खेस तैयार कर दिते, ते उस कपाह दियां तंदा ने बोल के क्या दुनिया दे लोगो, जेड़ा मर्जी उत्ते ले लो, सारियां दी गर्मी सर्दी दूर करांगी। एक है साधना। कपाह जदो कपड़ा बंद है, मैं कहना बंदिया तू समझ इन्हां रब दी बनाईयां हुईयां चीजां चो केड़ियां दीवारां खड़ियां करी जाना है।
ਕਪਾਹ ਦੇ ਕੱਪੜੇ ਬਣੇ ਹੋਏ ਕਦੀ ਨਹੀਂ ਦੇਖਦੇ, ਹਿੰਦੂ ਕੌਣ ਤੇ ਮੁਸਲਮਾਨ ਕੌਣ, ਚੰਗਾ ਕੌਣ ਤੇ ਮੰਦਾ ਕੌਣ। ਜਿੰਨੇ ਚਾਦਰ ਲੈ ਲਈ ਚੇਤੇ ਰੱਖਿਓ, ਉਹਦੀ ਪੱਤ ਵੀ ਢੱਕੇਗੀ, ਉਹਨੂੰ ਗਰਮੀ ਤੋਂ ਵੀ ਬਚਾਏਗੀ, ਸਰਦੀ ਤੋਂ ਬਚਾਏਗੀ। ਤੀਸਰੀ ਉਦਾਹਰਨ ਭਾਈ ਸਾਹਿਬ ਨੇ ਦਿੱਤੀ ਕਿ ਪਾਣੀ ਚੱਲਦਾ ਹੈ ਸਮੁੰਦਰ ਤੋਂ। ਵੈਸੇ ਤਾਂ ਜਿੰਨੇ ਮਹਾਂਪੁਰਖ ਕਮਾਈਆਂ ਵਾਲੇ ਹੋਏ ਨੇ ਕਿਸੇ ਧਰਮ ਵਿੱਚ ਵੀ, ਉਹਨਾਂ ਦੀਆਂ ਕਥਾ ਨਿਰਾਲੀਆਂ ਨੇ। ਤੁਲਸੀ ਜੀ ਨੇ ਰਾਮਚਰਿਤ ਮਾਨਸ ਵਿੱਚ ਇੱਕ ਬਚਨ ਲਿਖਿਆ, ਕਹਿੰਦੇ ਨੇ ਮੋਰੋ ਮਨ ਪ੍ਰਭ ਅਸ ਵਿਸ਼ਵਾਸਾ। ਹੇ ਪ੍ਰਭੂ, ਮੇਰੇ ਮਨ ਵਿੱਚ ਇਹ ਵਿਸ਼ਵਾਸ ਹੈ ਕਿ ਰਾਮ ਤੇ ਅਧਿਕ ਰਾਮ ਕੇ ਦਾਸਾ। ਮੋਰੋ ਮਨ ਪ੍ਰਭ ਅਪਸ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਕਿਉਂ? ਕਹਿਣ ਲੱਗੇ ਇਸ ਕਰਕੇ ਕਿ ਪਰਮਾਤਮਾ ਇਸ ਤਰ੍ਹਾਂ ਹੈ ਜਿਵੇਂ ਸਮੁੰਦਰ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਬੱਦਲ ਹੈ। ਪਰਮਾਤਮਾ ਇਸ ਤਰ੍ਹਾਂ ਜਿਵੇਂ ਚੰਦਨ ਹੈ, ਤੇ ਸੰਤ ਇਸ ਤਰ੍ਹਾਂ ਜਿਵੇਂ ਖਵਾ ਹੈ। ਮੋਰੋ ਮਨ ਪ੍ਰਭ ਅਸ ਵਿਸ਼ਵਾਸਾ, ਰਾਮ ਤੇ ਅਧਿਕ ਰਾਮ ਕਰ ਦਾਸਾ। ਰਾਮ ਸਿੰਧੂ ਉਹ ਸਮੁੰਦਰ ਏ, ਸਮੁੰਦਰ ਦਾ ਪਾਣੀ ਨੇੜੇ ਦੇ ਕੇ ਪੀ ਕੇ ਦੇਖੋ, ਕੋਈ ਪੀ ਸਕਦਾ ਮਾਈ ਦਾ ਲਾਲ? ਉਦਾਹਰਨ ਦਾ ਇੱਕ ਪੱਖ ਲੈਣਾ। ਸਮੁੰਦਰ ਦਾ ਪਾਣੀ ਮੂੰਹ ਚ ਪਾਏਗਾ, ਕਹੇਗਾ ਖਾਰਾ, ਪਰ ਰੱਬ ਨੇ ਬੱਦਲ ਪੈਦਾ ਕੀਤਾ, ਬਿਲਕੁਲ ਸਮੁੰਦਰ ਨਿੰਦੀ ਨਾ, ਤੈਨੂੰ ਪੀਣ ਦੀ ਜਾਂਚ ਨਹੀਂ ਆਈ, ਮੈਂ ਤੈਨੂੰ ਖਾਰੇ ਤੋਂ ਮਿੱਠਾ ਬਣਾ ਕੇ ਪਿਆਨਾ। ਸਾਧੂ ਕੀ ਹੈ? ਪਰਮਾਤਮਾ ਦੀ ਗੱਲ ਹਰ ਬੰਦੇ ਤੱਕ ਪਹੁੰਚਾਉਣ ਵਾਲਾ ਸਮੁੰਦਰ, ਤੇਰੇ ਕੋਲ ਬੜੀ ਵੱਡੀ ਸ਼ਕਤੀ, ਕੋਈ ਸ਼ੱਕ ਨਹੀਂ, ਤੇਰਾ ਥਾਂ ਨਹੀਂ, ਪਰ ਕੁਰਬਾਨ ਜਾਈਏ ਇਹਨਾਂ ਬੱਦਲਾਂ ਤੋਂ ਜਿਹੜੇ ਤੇਰੇ ਤੋਂ ਨੀਰ ਲੈ ਕੇ ਮਿੱਠਾ ਬਣਾ ਕੇ ਦੁਨੀਆਂ ਨੂੰ ਵੰਡਦੇ ਪਏ। ਰਾਮ ਸਿੰਧੂ ਗਨ ਸੱਜਣ ਦੀ ਰਾਹ, ਹਰ ਤਰੂ ਜਨ ਸੰਤ ਸਮੀਰਾ। ਪਰਮਾਤਮਾ ਚੰਦਨ ਹੈ, ਪਰ ਯਾਦ ਰੱਖਿਓ ਚੰਦਨ ਦੀ ਮਹਿਕ ਵੀ ਅੱਗੇ ਤਾਂ ਜਾਂਦੀ ਹੈ ਜੇ ਹਵਾ ਚੱਲਦੀ ਹੋਵੇ, ਹਵਾ ਹੀ ਤਾਂ ਮਹਿਕ ਨੂੰ ਅੱਗੇ ਲੈ ਕੇ ਜਾਂਦੀ। ਰੱਬ ਦੇ ਸੰਤ ਜਨ ਉਹ ਬੱਦਲ ਦੀ ਤਰ੍ਹਾਂ, ਹਵਾ ਦੀ ਤਰ੍ਹਾਂ ਨੇ। ਭਾਈ ਸਾਹਿਬ ਨੇ ਤੀਸਰਾ ਜਿਹੜਾ ਪ੍ਰਮਾਣ ਲਿਆ, ਕਹਿਣ ਲੱਗੇ ਪਾਣੀ ਪਹਾੜ ਤੋਂ ਨਿਕਲਿਆ, ਨਿਵਾਨ ਵੱਲ ਗਿਆ, ਹਰ ਰੰਗ ਵਿੱਚ ਪਾਣੀ ਸਮਾ ਗਿਆ, ਤੇ ਪਾਣੀ ਦੀ ਕਾਲਣਾ ਦੇਖੋ, ਉਹ ਤੁਰਦਾ ਹੀ ਰਹਿੰਦਾ ਹੈ, ਨਿਰਮਲਤਾ ਹੀ ਉਹਦੇ ਕੋਲ ਹੈ। ਜੇ ਚਿੜੀ ਨੇ ਚੁੰਝ ਭਰੀ, ਪਿਆਸ ਉਹਦੀ ਵੀ ਗਈ। ਜੇ ਕਿਤੇ ਮਿਰਗ ਨੇ ਆ ਕੇ ਘੁੱਟ ਭਰਿਆ, ਪਿਆਸ ਉਹਦੀ ਵੀ ਗਈ। ਜੇ ਸ਼ੇਰ ਨੇ ਪਾਣੀ ਪੀਤਾ, ਪਿਆਸ ਉਹਦੀ ਵੀ ਗਈ। ਜੇ ਕਿਤੇ ਸਾਕਤ ਨੇ ਪਾਣੀ ਪੀਤਾ, ਪਿਆਸ ਉਹਦੀ ਵੀ ਗਈ। ਤੇ ਅੱਗੇ ਸੰਤ ਦੀ ਕੁਟੀਆ ਜਦੋਂ ਚੁਲੀ ਭਰ ਕੇ ਉਹਨੇ ਪੀਤੀ, ਪਿਆਸ ਉਹਦੀ ਵੀ ਗਈ। ਪਾਣੀ ਦੇ ਵਿੱਚ ਕੋਈ ਦਵੈਸ਼ ਥੋੜਾ ਹੈ, ਜੋ ਪੀਏਗਾ ਉਹਦੀ ਪਿਆਸ ਜਾਏਗੀ। ਭਾਈ ਸਾਹਿਬ ਦਾ ਇੱਕ ਕਵਿਤ ਹੈ, ਜੈਸੇ ਤੋ ਅਨਾਦ ਆਦ ਅੰਤ ਪਰਯੰਤ ਹੰਤ, ਸਕਲ ਸੰਸਾਰ ਕੋ ਆਧਾਰ ਭਇਓ ਤਾਂ ਹੀ ਸਹਿ। ਜੈਸੇ ਤੋ ਕਪਾਸ ਤ੍ਰਾਸ ਦੇਸ ਨਾ ਉਸਾਸ ਕਾਢੈ, ਜਗਤ ਕੀ ਓਟ ਪੈ ਅੰਬਰ ਦੀਵਾਹੀ ਸਹਿ। ਜੈਸੇ ਆਪਾ ਖੋਏ ਜਲ ਮਿਲੈ ਸਭ ਬਰਨ ਮੈਂ, ਖਗ ਮ੍ਰਿਗ ਮਾਨਸ ਤ੍ਰਿਪਤ ਗਤ ਜਾਹੀ ਸਹਿ, ਤੈਸੇ ਮਨ ਸਾਧ ਸਾਧ ਸਾਧਨਾ ਕੈ ਸਾਧ ਭੈ। ਆਨੇ ਸਾਧੂ ਮਨ ਸਾਧਨਾ, ਅਸੀਂ ਕਹਿ ਦਿੰਦੇ ਹਾਂ ਕਿ ਚੋਲੇ ਪਾ ਕੇ ਤੁਰੇ ਫਿਰਦੇ ਨੇ, ਕਿਉਂਕਿ ਅੱਜ ਹਰ ਬੰਦੇ ਦੇ ਸ਼ਬਦ ਨੇ ਗੁਰਮੁਖੋ ਪਾ ਕੇ ਚਾਰ ਦਿਨ ਦੁਨੀਆ ਦੇ ਕਬੂਲ ਸਹਿ ਕੇ ਤਾਂ ਦੇਖੋ। ਹਰ ਬੰਦੇ ਨੂੰ ਅਸੀਂ ਇੱਕੋ ਰਸੇ ਨਾਲ ਨਾ ਬੰਨੀ ਜਾਈਏ, ਕਿਉਂਕਿ ਸਾਡਾ ਸੁਭਾਅ ਹੋ ਗਿਆ ਅੱਜ ਤਾਂ, ਕਿਉਂਕਿ ਸਿੱਖਾਂ ਚ ਮੈਂ ਇਹ ਸ਼ਬਦ ਜਿਹੜੇ ਕਹਿ ਰਿਹਾ, ਸਿੱਖਾਂ ਚ ਇੱਕ ਰਿਵਾਜ ਜਿਹੜਾ ਮੁੱਦਾ ਉੱਠਦਾ, ਉਹਦੀ ਕਥਾ ਹੀ ਕਿੰਨੇ ਕਿੰਨੇ ਮਹੀਨੇ ਚਲੀ ਜਾਂਦੀ, ਉਹ ਕਿੰਨੇ ਕਿੰਨੇ ਮਹੀਨੇ ਜੁਗੋ ਜੁਗ ਟਲ ਬਾਣੀ ਦੀ ਕਥਾ ਹੀ ਨੇ। ਜੇ ਇੱਕ ਨੇ ਕਿਹਾ ਸਾਧ ਇਸ ਤਰ੍ਹਾਂ, ਦੂਜੇ ਨੇ ਬਸ ਵੇਖਣਾ ਨਹੀਂ, ਫਿਰ ਸ਼ੁਰੂ ਕਰ ਦੇਣਾ। ਕਹਿੰਦੇ ਨੇ ਤੈਸੇ ਮਨ ਸਾਧ ਸਾਧ ਸਾਧ ਨਾ ਕਹਿ ਸਾਧ ਬਹਿ। ਭਾਈ ਗੁਰਦਾਸ ਦਾ ਕਿਵੇਂ ਸਾਧਨਾ ਕੀਤੀ? ਕਹਿਣ ਲੱਗੇ ਨੌ ਦੁਆਰੇ ਸਾਧ ਸਾਧ ਸਦਾਇਆ, ਨੌ ਦੁਆਰੇ ਕਾਬੂ ਕਰ ਲੈ। ਗੱਲਾਂ ਕਰਨੇ ਅਸੀਂ ਉਹਨਾਂ ਜਿਨ੍ਹਾਂ ਨੇ ਨੌ ਦੁਆਰੇ ਕਾਬੂ ਕੀਤੇ, ਸਾਡੀਆਂ ਤੇ ਆ ਦੋ ਪੋਟਲੀਆਂ ਕਾਬੂ ਨੇ ਇੱਥੇ ਕਰਾਈਆਂ, ਅੱਖਾਂ ਹੀ ਨਹੀਂ ਕਾਬੂ ਆਈਆਂ। ਉਹ ਮਹਾਂਪੁਰਖਾਂ ਦਾ ਜੀਵਨ ਸੇਵਾ ਪੰਥੀ ਮਹਾਂਪੁਰਸ਼ਾਂ ਦੇ ਜੀਵਨ ਹੈ ਨਾ, ਕਿ ਸਾਧੂ ਗਿਆ ਤੇ ਨਾਲ ਹੱਥ ਕਾਗਜ਼ ਲਿਖ ਕੇ ਭੇਜਿਆ,
ਨਾਮ ਬਾਬਾ ਇਹ ਜਾਣਦੇ ਨੇ ਭਾਈ ਸੇਵਾ ਰਾਮ ਜੀ ਸਨ। ਕਿਹਾ ਜਿਹੜਾ ਇਹ ਸਾਧੂ ਆਇਆ ਹੈ ਤੁਹਾਡੇ ਡੇਰੇ ਚ ਤਿੰਨ ਔਗਣ ਜੇ, ਤਿੰਨ ਔਗਣ ਨੇ, ਵਾਹ ਵੀ ਕਮਾਈਆਂ ਵਾਲਿਓ ਸੱਚੀ ਮੁੱਚੀ ਅਨੁਭਵ ਹੀ ਚੇਂਜ ਕਰੇਗਾ। ਮੈਂ ਵਾਰ ਵਾਰ ਬੇਨਤੀ ਕਰਨਾ ਕਿ ਜਿਤਨਾ ਮਰਜ਼ੀ ਗਿਆਨ ਇਕੱਠਾ ਕਰ ਲਓ, ਜਿੱਦਣ ਕਮਾਈ ਵਾਲਾ ਇੱਕ ਲੰਘ ਗਿਆ ਸਾਰੇ ਗਿਆਨ ਧਰੇ ਤਰਾਏ ਰਹਿ ਜਾਣਗੇ। ਅਸਲੀਅਤ ਹੈ ਕਲਮ ਸ਼ਬਦ ਤਿੰਨ ਥਾਵਾਂ ਤੇ ਵਰਤਨੇ ਆ। ਇੱਕ ਕਲਮ ਸ਼ਬਦ ਅਸੀਂ ਵਰਤਨੇ ਆ ਕਾਨੇ ਨੂੰ ਘੜ ਕੇ ਬਣਾਈ ਕਲਮ, ਦੂਜਾ ਸ਼ਬਦ ਵਰਤਨੇ ਆ ਸਿਰ ਕਲਮ ਕਰ ਦਿੱਤਾ, ਤੇ ਤੀਜਾ ਸ਼ਬਦ ਵਰਤਨੇ ਆ ਗੁਲਾਬ ਦੇ ਫੁੱਲਾਂ ਦੀ ਕਲਮ ਕੀਤੀ ਗਈ, ਰੁੱਖ ਦੀ ਟਾਹਣੀ ਦੀ ਕਲਮ ਕੀਤੀ ਗਈ। ਪਰ ਇਹ ਤਿੰਨ ਸ਼ਬਦ ਚੇਤੇ ਰੱਖਿਓ ਗੁਰਮੁਖੋ, ਕਾਨਾ ਕਦੀ ਵੀ ਤਵਾਰੀਕੀ ਅੱਖਰ ਨਹੀਂ ਲਿਖਦਾ, ਕਾਨੇ ਕਦੀ ਵੀ ਬਾਣੀ ਨਹੀਂ ਲਿਖ ਸਕਦੇ। ਕਦੀ ਅਸੀਂ ਨਹੀਂ ਕਹਿੰਦੇ ਕਾਨੇ ਨਾਲ ਲਿਖਿਆ, ਜ਼ਿਆਦਾਤਰ ਕਹਿੰਦੇ ਹਾਂ ਕਲਮ ਨਾਲ ਲਿਖਿਆ, ਤੇ ਕਲਮ ਬਣਦੀ ਤਾਂ ਹੈ ਜੇ ਆਪਣਾ ਪਹਿਲਾਂ ਸਿਰ ਕਟਾਏਗੀ ਤਾਂ, ਚਾਕੂ ਨਾਲ ਘੜਿਆ ਜਾਏ ਤਾਂ ਕਲਮ ਬਣਦੀ ਹੈ। ਕਲਮ ਬਣੇਗੀ ਤੇ ਅੱਖਰਾਂ ਦਾ ਜਨਮ ਹੋਵੇਗਾ, ਤੇ ਫਿਰ ਜਦੋਂ ਅੱਖਰ ਚੰਗੇ ਲਿਖੇਗੀ ਉਸ ਕਲਮ ਨੂੰ ਵੀ ਕਹਿਣਗੇ ਧੰਨ। ਸੋ ਕਾਗਦ ਕਲਮ ਧੰਨ। ਤੇ ਜਦੋਂ ਕਿਸੇ ਗੁਲਾਬ ਦੇ ਪੇਡੇ ਦੀ ਟਾਹਣੀ ਕੱਟੀ ਜਾਂਦੀ ਉਹਦੀ ਕਲਮ ਬਣਾਉਂਦੇ, ਪਰ ਸ਼ਰਤ ਉਸ ਗੁਲਾਬ ਦੀਆਂ ਜੜ੍ਹਾਂ ਧਰਤੀ ਚ ਖਰੀਆਂ ਹੋਣ, ਸੁੱਕਾ ਨਾ ਆ ਪਵੇ। ਸੁੱਕੀ ਟਾਹਣੀ ਕੱਟ ਕੇ ਲਿਜਾਓਗੇ ਤੇ ਕਿੱਥੋਂ ਪੁੰਗਰੇਗੀ ਜਿਹਦੀਆਂ ਜੜ੍ਹਾਂ ਖਰੀਆਂ ਨੇ। ਅੱਧ ਵਿਚਕਾਰੋਂ ਤੋੜ ਕੇ ਕਲਮ ਬਣਾ ਦਿਓ, ਕੱਟ ਕੇ ਲੈ ਜਾਓ। ਉਹ ਟਾਹਣੀ ਕਹਿੰਦੀ ਚੇਤੇ ਰੱਖੀ, ਜਿਹਦੇ ਨਾਲੋਂ ਤੂੰ ਮੈਨੂੰ ਲੈ ਕੇ ਆਇਆ ਉਹ ਜੀਵਨ ਵਾਲਾ ਹੈ, ਮੈਨੂੰ ਮਾਰੂ ਥਲ ਵਿੱਚ ਲਾਈ, ਮੈਂ ਉਹਦੇ ਵਰਗਾ ਰੁੱਖ ਹੋਰ ਪੈਦਾ ਕਰ ਦਿਆਂ। ਕਲਮ ਹੈ ਨਾ, ਘੜ ਕੇ ਲਾਈ, ਉਹਨੇ ਗੁਲਾਬ ਦਾ ਫੁੱਲ ਪੈਦਾ ਕਰ ਦਿੱਤਾ। ਉਹਨੇ ਕਿਹਾ ਤੂੰ ਮੈਨੂੰ ਕੱਟਿਆ, ਮੈਂ ਆਪਣੇ ਵਰਗੀ 100 ਟਾਹਣੀ ਪੈਦਾ ਕਰ ਦਿਆਂਗੀ। ਚੇਤੇ ਰੱਖਿਓ ਜਦੋਂ ਫਿਰ ਕਮਾਈ ਵਾਲੇ ਦਾ ਸਿਰ ਕਲਮ ਹੁੰਦਾ ਹੈ ਨਾ, ਤੇ ਜਿੰਨੀਆਂ ਬੂੰਦਾਂ ਡਿੱਗਦੀਆਂ ਨੇ ਉਹਨੇ ਸ਼ਹੀਦ ਪੈਦਾ ਕਰ ਜਾਂਦਾ ਹੈ। ਉਹ ਜੀਵਨ ਹੈ, ਸਿੱਖੀ ਇੱਕ ਜੀਵਨ ਹੈ। ਮਹਾਂਪੁਰਖਾਂ ਕੋਲ ਆਏ, ਕਦੀ ਸਬੱਬ ਬਣਿਆ ਸੰਤ ਰਤਨ ਮਾਲ ਵਿੱਚੋਂ ਮੇਰੀ ਵਿੱਚ ਇੱਛਾ ਸੀ ਕਿ ਲੜੀਵਾਰ ਜੀਵਨ ਬਿਓਰੇ ਸਾਰੇ ਦਿੱਤੇ ਜਾਣ, ਕਿਉਂਕਿ ਅਸੀਂ ਅਧਿਆਤਮਕ ਪੱਖ ਨੂੰ ਛੋਹਣ ਨੂੰ ਤਿਆਰ ਨਹੀਂ। ਲਿਖ ਦਿੱਤਾ ਇਸ ਵਿੱਚ ਤਿੰਨ ਔਗਣ ਨੇ ਜਿਹੜਾ ਤੁਹਾਡੇ ਡੇਰੇ ਆਇਆ, ਤੇ ਮਹਾਂਪੁਰਖ ਪੜ੍ਹ ਕੇ ਰੋ ਪਏ, ਰੋ ਕੇ ਕਹਿਣ ਲੱਗੇ ਗੁਰਮੁਖਾ ਤੂੰ ਧਾਨੇ, ਸਿਰਫ ਤੇਰੇ ਚ ਤਿੰਨ ਹੀ ਰਹਿ ਗਏ, ਅਸੀਂ ਤਾਂ ਸਾਰੇ ਔਗਣਾਂ ਨਾਲ ਭਰੇ, ਤੇਰੇ ਚ ਸਿਰਫ ਤਿੰਨ ਰਹਿ ਗਏ। ਹੰਬਲਾ ਮਾਰ, ਤਿੰਨ ਤਾਂ ਕੁਝ ਵੀ ਨਹੀਂ ਹੁੰਦੇ, ਤੇਰੇ ਚ ਸਿਰਫ ਤਿੰਨ ਰਹਿ ਗਏ। ਅਸੀਂ ਤਾਂ ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਮਾਰੇ। ਬਸ ਇਹੋ ਜਿਹਾ ਸ਼ਬਦ ਕਹਿ ਸੱਚੀ ਮੁੱਚੀ ਉਹਦਾ ਅੰਦਰ ਸ਼ੁੱਧ ਕਰ ਦਿੱਤਾ। ਉਹ ਕਿਉਂ? ਕਿਉਂਕਿ ਉਹਨਾਂ ਦੇ ਸਰੀਰ ਵਿੱਚੋਂ ਉੱਠਦਾ ਹੋਇਆ ਔਰਾ ਉਹਦੀਆਂ ਤਰੰਗਾਂ ਤਬਦੀਲ ਕਰਦੀਆਂ ਨੇ ਭਾਈ ਸਾਹਿਬ ਦੀ ਰਚਨਾ ਦੀ ਅਖੀਰਲੀਆਂ ਤੁਕਾਂ, ਤੈਸੇ ਮਨ ਸਾਧ ਸਾਧ ਸਾਧਨਾ ਕਹਿ ਸਾਧ ਭਏ ਜਗਤ ਕੋ ਉਧਾਰ ਅਵਗਾਹੀ ਸਹਿ। ਉਹਨਾਂ ਦੀ ਅਗਵਾਈ ਨਾਲ ਹੀ ਦੁਨੀਆਂ ਦਾ ਭਲਾ ਹੋਵੇਗਾ ਜਿਨ੍ਹਾਂ ਮਨ ਸਾਧਿਆ। ਤੇ ਸ਼ਾਇਦ ਇਹੀ ਕਾਰਨ ਬਾਬੇ ਨੂੰ ਗਿਆਨੀ ਤਾਂ ਬਹੁਤ ਮਿਲੇ, ਪਰ ਮੇਰੇ ਬਾਪੂ ਨਾਨਕ ਨੇ ਕਿਹਾ ਉਹ ਸਿੱਧੋ ਕੀ ਕਰਾਂ, ਥੰਮੇ ਕੋਈ ਨਾ ਸਾਧ ਬਿਨ ਸਾਧ ਨਾ ਦਿਸੈ ਜਗ ਵਿੱਚ ਕੋਵਾ। ਉਹਨਾਂ ਕਿਹਾ ਸਾਧੂ ਤੋਂ ਬਿਨਾਂ ਨਹੀਂ ਕੋਈ ਥੰਮ ਸਕਦਾ। ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਦਰਦ ਦੀ ਗੱਲ ਕੀਤੀ, ਮਹਾਂਪੁਰਖਾਂ ਦੀ ਬਾਤ ਕੀਤੀ, ਉਹਨਾਂ ਭਾਂਡੇ ਮਾਂਜੇ, ਸੇਵਾ ਕੀਤੀ। ਭਾਈ ਸਾਹਿਬ ਗੁਰਮੁਖਾਂ ਨੇ ਲਿਖਿਆ ਕਿ ਰਾਤ ਨੂੰ ਪਾਠ ਹੋਣਾ, ਸਭ ਨੇ ਸੌ ਜਾਣਾ, ਉਹ ਗੁਰੂ ਗ੍ਰੰਥ ਸਾਹਿਬ ਦਾ ਪਾਠ ਪੈ ਸੁਣਦੇ ਨੇ, ਲੰਗਰ ਦੇ ਭਾਂਡੇ ਪੈ ਚੁੱਕਦੇ ਨੇ। ਗੁਰਮੁਖੋ ਸੱਚ ਹੈ ਗੁਰੂ ਅਰਜੁਨ ਦੇਵ ਜੀ ਦਾ ਇਹ ਬਚਨ ਸਾਕਾਰ ਹੋਇਆ ਇਸ ਧਰਤੀ ਤੇ, ਪਾਛੰ ਕਰੋਤ ਅਗਰਿਣੀ ਵਹਿ, ਨਿਰਾਸੰਗ ਆਰ ਆਸ ਪੂਰਨ ਹੈ, ਨਿਰਦਨ ਭਯੰਗ ਤਨਵੰਤ ਹੈ, ਰੋਗੀ ਅੰਗ ਰੋਗ ਖੰਡਣੇ। ਭਾਂਡੇ ਮਾਂਜੇ ਰੋਗ ਚਲੇ ਗਏ, ਰੋਗੀ ਅੰਗ ਰੋਗ ਖੰਡਣੇ, ਭਗਤਿੰਗ ਭਗਤ ਦਾਨੰਗ ਰਾਮ ਨਾਮ ਗੁਣ ਕੀਰਤਨ ਹੈ, ਪਾਰ ਬ੍ਰਹਮ ਪੁਰਖ ਦਾਤਾਰ ਹੈ, ਨਾਨਕ ਗੁਰ ਸੇਵਾ ਕੀ ਨਾ ਲੱਭਿਅਤੇ, ਕਿੰਨਾ ਲੱਭਿਅਤੇ, ਕਿਹੜੀ ਚੀਜ਼ ਹੈ ਜਿਹੜੀ ਗੁਰੂ ਦੀ ਸੇਵਾ ਵਿੱਚੋਂ ਨਹੀਂ ਲੱਭਦੀ। ਫਿਰ ਇੱਕ ਰਾਜਾ ਸਾਹਮਣੇ ਆ ਜਾਏ ਤੇ ਇੱਕ ਝਾੜੂ ਲਾਉਣ ਵਾਲਾ ਮਹਾਂਪੁਰਖ
क्योंकि शब्द नहीं कहने। मैनू पता है बाबा सतनाम सिंह जी ये चीज बर्दाश्त नहीं करते, पर इहदे च कोई शक नहीं। बाबा हरबंस सिंह जी एक दिन आए घर, ग्रह चरण पाए उन्होंने घर सेवा वाले, दरबार साहब की परिक्रमा की गल चली, वह भी बैराग च, क्योंकि नाम रसिक जितने भी ने ना, बस यूं समझो जे गुरु की देह अमृत नाल भिजीए तो वह नेड़े रहने वाले सुके रह जाएंगे। गुर अमृत भिन्नी देहरी, ते कल्ली भिजी नहीं, साड़ी कपड़े भिजे होण तां कपड़े नुचड़ के पानी थले नूं जांदा है, ते गुरु इहो जिहा पुज्जा जिहदे शरीर विचों फुहारे निकलदे ने, थले नहीं पानी नुचड़दा। केवल गुर अमृत भिन्नी देहरी, अमृत बुरके राम राजे, जिन्ना गुरबाणी मन भाइया अमृत छक छके। कहन लगे दरबार साहब की परिक्रमा की गल चली, बाबा गुरमुख सिंह बाबा बीरमदास की सेवा की उन्हें, कहन लगे बाबा जीवन सिंह जी नूं कि दरबार साहब की परिक्रमा चो एक डिग्गा होया कख एक पत्ता भी कोई बार सट्टेगा करोड़ा जन्मां दे पाप कटे जांदे। क्यों असी कहांगे थावां सारियां इको जिहियां? बिल्कुल इको जिहियां नहीं, धरती दे टुकड़े इको जिहे हो सकदे ने, उत्थे लंघो तां सही। लोग कहिंदे ने संग मरमर लगा, मैं कहिंदा नहीं, साडे पुरखियां दे सिर लगे, इस करके आने वाली पीढ़ियां दर्शना तो कोई रोक ना सके। उन्हें पत्थर ने जिन्हें थले सीस पए ने, असी उस सेवा नू अपनी जिंदगी का आधार बनाइए। कोई भी सेवा करेगा, भांडे कोई भी मांजेगा, वो इस करके बाबा जी ने कहा चलो गल लुकाए लुकनी में किते है। मैं बाबा जी इस करके भांडिया जाना वा क्योंकि अंदर का भांडा झूठा है। सच जे मैं अज शब्द मैं तुहाडे सामने कह रहा, तुसी कमाई वाले हो, बस इको कहना गुरु रामदास आ ता 10 मिनट पहला झूठा होया, हुण धुप जाएगा, अंदर वाला ता कई जन्मां दा झूठा है, एक खिनच धोण वालिया अंदर नूं धो दे। जितना कोई गुरु दी सेवा करेगा गुरु ओनियां रहमता करेगा। आओ आप सब भावना वाले हो, जिन्हां जिन्हां ने भी सेवा कीती सिमरन कीता उच्चे जीवन बने, जीवन की जिंदगियां नूं बदलदे ने, इन्नियां कोई बेनतियां प्रवान करियो। आप सब दा धन्नवाद भाई साहब जी, तुहाडा बहुत धन्नवाद, बहुत सोहना प्रकरण शुरू कीता दर्द दा। रुखा पंते सारा ही मिलदा, अथरू केवल दर्द वाली थां ते आउंदे ने। सतगुरु मेहर करे, मैं गुरु ग्रंथ साहिब सच्चे पातशाह जी दा कोटान कोट शुकर आप जी ने अपनी गोद च बिठा के विचारां कराईयां। महापुरख बाबा सतनाम सिंह जी, बाबा प्रतपाल सिंह जी, बाबा अजीत सिंह जी, जिन्ने इत्थों दे गुरमुख प्यारे सेवा करदे ने, सब दे चरणां च नमस्कार। वाहिगुरु जी का खालसा, वाहिगुरु जी।

0: You're listening to KRPI 1550 Radio, Ferndale, Washington.
1: ਕਿ ਰਾਤ ਦਾ ਪਹਿਲਾ ਪੈਰ ਜਿਹੜੀ ਬੰਦਗੀ ਕਰਨੀ ਹੈ, ਸਿਮਰਨ ਕਰਨਾ, ਨਾਮ ਜਪਣਾ, ਇਹ ਇਸ ਤਰ੍ਹਾਂ ਜਿਵੇਂ ਖੜੇ ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਢੇ ਕੱਚਿਆ। ਇਹ ਰਿਸ਼ਤੇਦਾਰ ਵੀ ਹੋ ਸਕਦਾ, ਮਨ ਚ ਕੁਝ ਹੋਵੇ, ਮੂੰਹ ਚ ਕੁਝ ਹੋਵੇ, ਸੰਸਾਰੀ ਤੌਰ ਤੇ ਵੀ, ਕਰਤਾਰੀ ਤੌਰ ਤੇ ਵੀ। ਮਹਾਰਾਜ ਕਹਿੰਦੇ ਉਹ ਜਿਵੰਦੇ ਵਿਛੜੇ ਕੱਚੇ ਜਿਹੜੇ ਨੇ ਜਿਉਂਦਿਆਂ ਛੱਡ ਜਾਂਦੇ ਆ, ਉਹ ਮੋਇਆ ਨਾ ਜਾਈ ਛੋੜ। ਕਮਾਈ ਵਾਲਾ ਮਹਾਂਪੁਰਖ ਸਰੀਰਕ ਤੌਰ ਤੇ ਚਲਾ ਵੀ ਜਾਏ, ਪਰ ਜਿਹਦੀ ਬਾਂਹ ਪਕੜੀ ਉਹਦੇ ਕਦੀ ਬਾਂਹ ਛੱਡਦਾ ਨਹੀਂ। ਫਿਰ ਮੇਰੀ ਅਰਜ਼ ਹੈ ਜੀ, ਉੱਥੇ ਉਹਨਾਂ ਨੇ ਸਲੋਕ ਪੜਿਆ, ਉਸ ਮੁਰੀਦ ਨੇ ਸਲੋਕ ਪੜਿਆ, ਰਾਤ ਕਥੂਰੀ ਵੰਡੀ ਹੈ। ਕਥੂਰੀ ਦਾ ਲਫ਼ਜ਼ ਅਰਥ ਤੇ ਕਸਤੂਰੀ, ਕਿ ਰਾਤ ਨੂੰ ਅੱਲਾਹ ਦੇ ਨਾਮ ਦੀ, ਰੱਬ ਦੇ ਨਾਮ ਦੀ ਕਸਤੂਰੀ ਵੰਡੀ ਜਾਣੀ ਹੈ। ਸੁੱਤਿਆਂ ਮਿਲੇ ਨਾ ਭਾਓ, ਇੱਥੇ ਭਾਓ ਦਾ ਲਫ਼ਜ਼ੀ ਅਰਥ ਹੈ ਜੀ ਹਿੱਸਾ। ਉਂਝ ਗੁਰਬਾਣੀ ਵਿੱਚ ਭਾਓ ਦਾ ਅਰਥ ਪ੍ਰੇਮ ਹੈ, ਆਪਾਂ ਪੜ੍ਹਦੇ ਹਾਂ, ਸੁਣਿਆ ਮੰਨਿਆ ਮਨ ਕੀਤਾ ਭਾਓ, ਉੱਥੇ ਭਾਓ ਦਾ ਅਰਥ ਪ੍ਰੇਮ ਹੈ। ਜਿਵੇਂ ਇੱਥੇ ਭਾਓ ਦਾ ਅਰਥ ਪ੍ਰੇਮ ਨਹੀਂ, ਇੱਥੇ ਭਾਓ ਦਾ ਅਰਥ ਹਿੱਸਾ। ਮਹਾਰਾਜ ਕਹਿੰਦੇ ਰਾਤ ਕਥੂਰੀ ਵੰਡੀ ਹੈ, ਸੁੱਤਿਆਂ ਮਿਲੇ ਨਾ ਭਾਓ। ਰਾਤ ਨੂੰ ਰੱਬ ਦੇ ਬੰਦਗੀ ਦੀ ਕਸਤੂਰੀ ਵੰਡੀ ਜਾਣੀ ਹੈ। ਜਿਹੜੇ ਸੁੱਤੇ ਰਹਿ ਗਏ ਉਹਨਾਂ ਨੂੰ ਹਿੱਸਾ ਨਹੀਂ ਜੇ ਲੱਭਣਾ, ਉਹਨਾਂ ਨੂੰ ਨਹੀਂ ਹਿੱਸਾ ਮਿਲਣਾ। ਸੁੱਤਿਆਂ ਮਿਲੇ ਨਾ ਪਾਓ, ਜਿਨ੍ਹਾਂ ਨੈਣ ਨੀਂਦ ਰਾਵਲੇ, ਜਿਨ੍ਹਾਂ ਦੀਆਂ ਅੱਖਾਂ ਨੂੰ ਨੀਂਦ ਆ ਗਈ। ਨਿੰਦ ਬੜੇ ਸੌਖੇ ਅਰਥ ਨੇ, ਜਿਨ੍ਹਾਂ ਨੈਣ ਨੀਂਦ ਰਾਵਲੇ ਤਿੰਨਾਂ ਮਿਲਣ ਕੁਆਓ। ਸੁੱਤਿਆਂ ਹੋਇਆਂ ਨੂੰ ਕਿੱਥੇ ਕਿਵੇਂ ਮਿਲੇਗਾ, ਕਿਉਂਕਿ ਸੁੱਤੇ ਹੋਏ ਖਾਲੀ ਰਹਿ ਜਾਂਦੇ। ਗੁਰੂ ਨਾਨਕ ਸਾਹਿਬ ਜੀ ਨੇ ਸਲੋਕ ਸੁਣਿਆ, ਆਵਾਜ਼ ਦਿੱਤੀ ਵੇ ਮਰਦਾਨਿਆਂ। ਮਹਾਰਾਜ ਅਕਸਰ ਸ਼ਬਦ ਵੇ ਬਹੁਤ ਵਰਤਦੇ ਸਨ ਜੀ, ਬੜਾ ਪੰਜਾਬੀ ਦਾ ਪੁਰਾਣਾ ਮਿੱਠਾ ਸ਼ਬਦ ਸੀ ਵੇ ਸ਼ਬਦ, ਉਹਦੇ ਲਈ ਵਰਤਿਆ ਜਾਂਦਾ ਜਿਹਨੂੰ ਬਹੁਤ ਪਿਆਰ ਕਰੀਏ। ਆਪਾਂ ਕਈ ਵਾਰੀ ਪਿੰਡਾਂ ਸਾਡੇ ਵੇ ਮੇਰਿਆ ਵੀਰਾ, ਵੇ ਮੇਰੇ ਬਾਬੁਲਾ, ਇਹ ਵੇ ਸ਼ਬਦ ਵਰਤਣੇ। ਅਤੇ ਜਦੋਂ ਸਤਿਗੁਰੂ ਦੀ ਬਾਣੀ ਦਾ ਪਾਠ ਕਰਨੇ ਹਾਂ, ਧੰਨ ਗੁਰੂ ਨਾਨਕ ਸਾਹਿਬ ਜੀ ਨੇ 7 ਵਾਰੀ ਭਾਈ ਲਾਲੋ ਜੀ ਨੂੰ ਵੇ ਕਹਿ ਕੇ ਬੁਲਾਇਆ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ, ਵੇ ਲਾਲੋ ਪਾਪ ਕੀ ਜੰਝ ਲੈ ਕਾਬਲੋਂ ਧਾਇਆ, ਜੋਰੀ ਮੰਗੈ ਦਾਨ ਵੇ ਲਾਲੋ। ਕਿੰਨੇ ਪਿਆਰੇ ਸ਼ਬਦ ਵਰਤੇ, ਵੇ ਲਾਲੋ, ਵੇ ਲਾਲੋ। ਮਹਾਰਾਜ ਭਾਈ ਮਰਦਾਨੇ ਜਿਹਨੂੰ ਵੀ ਕਹਿੰਦੇ ਹੁੰਦੇ ਸਨ, ਵੇ ਮਰਦਾਨਿਆਂ, ਜਦੋਂ ਸਲੋਕ ਸੁਣਿਆ ਤੇ ਆਵਾਜ਼ ਦਿੱਤੀ ਵੇ ਮਰਦਾਨਿਆਂ ਜੀ ਹਜ਼ੂਰ, ਕਹਿਣ ਲੱਗੇ ਆ ਸੁਣਿਆ ਕੀ ਗਾ ਰਿਹਾ ਹਨੇਰੇ ਚ। ਉਹਨੇ ਫਿਰ ਧਿਆਨ ਦਿੱਤਾ ਤੇ ਪੰਜਾਬੀ ਲਹਿੰਦੀ ਪੰਜਾਬੀ ਸੀ ਇਹ, ਕਹਿਣ ਲੱਗੇ ਮਹਾਰਾਜ ਜੀ ਇਹ ਗਾ ਤਾਂ ਰਿਹਾ ਹੈ, ਰਾਤ ਕਥੂਰੀ ਵੰਡੀ ਹੈ, ਕਿਉਂਕਿ ਭਾਈ ਮਰਦਾਨਾ ਜੀ ਦਾ ਜਿਹੜਾ ਯਾਦ ਸ਼ਕਤੀ ਸੀ ਬੜੇ ਕਮਾਲ ਦੀ ਸੀ। ਤੁਸੀਂ ਹੈਰਾਨ ਹੋਵੇਗੇ ਗੁਰਮੁਖੋ, 54 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਦੇ ਨਾਲ ਕੀਰਤਨ ਕੀਤਾ, 1480 ਤੋਂ ਲੈ ਕੇ ਸਨ ਤੇ 1534 ਤੱਕ 54 ਸਾਲ ਭਾਈ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਨਾਲ ਕੀਰਤਨ ਕੀਤਾ। ਤੇ ਜਿੰਨੀ ਸੰਗਤ, ਜਿੰਨਾ ਪਿਆਰ, ਜਿੰਨਾ ਲਾਡ, ਜਿੰਨਾ ਬਖਸ਼ਾਂ ਭਾਈ ਮਰਦਾਨੇ ਤੋਂ ਹੋਈਆਂ, ਗੁਰਮੁਖੋ 54 ਸਾਲ ਗੁਰੂ ਨਾਨਕ ਸਾਹਿਬ ਦੇ ਨਾਲ ਤਾਂ ਮਾਪੇ ਵੀ ਨਹੀਂ ਰਹੇ, 54 ਸਾਲ ਤਾਂ ਮਾਤਾ ਸੁਲੱਖਣੀ ਜੀ ਨਾਲ ਨਹੀਂ ਰਹੇ, ਬੱਚੇ ਨਾਲ ਨਹੀਂ ਰਹੇ, ਬੇਬੇ ਨਾਨਕੀ। ਮੈਂ ਤਾਂ ਕਿਹਾ ਜੀ 54 ਸਾਲ ਭਾਈ ਸਾਹਿਬ ਨੇ ਸਤਿਗੁਰਾਂ ਦੀ ਸੰਗਤ ਕੀਤੀ। ਇੱਕ ਮੈਂ ਛੋਟੀ ਜਿਹੀ ਉਦਾਹਰਨ ਦੇ ਦੇਣਾ ਹੋਰ, ਸਾਡੀਆਂ ਜਨਮ ਸਾਖੀਆਂ 'ਚ ਇੱਕ ਬੋਲ ਲਿਖਿਆ ਕਿ ਜਦੋਂ ਭਾਈ ਸਾਹਿਬ ਜੀ ਦਾ ਅੰਤਲਾ ਸਮਾਂ ਆਇਆ ਨਾ ਜੀ, ਸਾਡੇ ਪੁਰਾਣੇ ਗ੍ਰੰਥ ਕਹਿੰਦੇ ਕੁਰਮ ਦਰਿਆ 1534 ਜੀ ਜੇ ਤਰੀਕ ਵੇਖੀਏ ਤੇ ਉਹਨਾਂ ਦਿਨਾਂ 'ਚ ਧੰਨ ਗੁਰੂ ਨਾਨਕ ਸਾਹਿਬ ਕਰਤਾਰਪੁਰ ਨੇ, ਚਲੋ ਜਿੱਥੇ ਵੀ ਵਾਪਰੀ ਘਟਨਾ, ਭਾਈ ਮਰਦਾਨਾ ਜੀ ਦਾ ਅੰਤਲਾ ਸਮਾਂ ਹੁੰਦਾ। ਭਾਈ ਮਨੀ ਸਿੰਘ ਉਹਨਾਂ ਦੀ ਜਿਹੜੀ ਜਨਮ ਸਾਖੀ ਉਹ 'ਚ ਬੜੇ ਪਿਆਰੇ ਬੋਲ ਨੇ, ਕਹਿੰਦੇ ਭਾਈ ਸਾਹਿਬ ਜੀ ਗੁਰੂ ਨਾਨਕ ਸਾਹਿਬ ਜੀ ਦੇ ਕੋਲ ਬੈਠੇ ਆ ਤੇ ਰਬਾਬ ਸਤਿਗੁਰਾਂ ਦੇ ਚਰਨਾਂ 'ਚ ਰੱਖ ਦਿੱਤੇ, ਰਬਾਬ ਤੇ ਕੱਪੜਾ ਚਾੜਿਆ, ਮਹਾਰਾਜ ਦੇ ਚਰਨਾਂ 'ਚ ਰੱਖ ਦਿੱਤੀ। ਸਤਿਗੁਰੂ ਜੀ ਨੂੰ ਕਹਿੰਦੇ ਆ, ਮਹਾਰਾਜ ਜੀ ਅਸਾਂ ਦਾ ਅੰਤਲਾ ਸਮਾਂ ਆ ਗਿਆ। ਹੁਣ ਸਤਿਗੁਰੂ ਸਮਰੱਥ ਜਾਣਦੇ ਆ, ਭਾਈ ਸਾਹਿਬ ਜੀ ਨੂੰ ਸਤਿਗੁਰਾਂ ਨੇ ਆਪਣੀ ਝੋਲੀ 'ਚ ਉਹਨਾਂ ਦਾ ਸੀਸ ਲੈ ਲਿਆ, ਭਾਈ ਮਰਦਾਨਾ ਜੀ ਦਾ। ਜਨਮ ਸਾਖੀ ਵਾਲਾ ਕਹਿੰਦਾ ਹੈ ਕਿ ਸੀਸ ਲੈਣ ਤੋਂ ਬਾਅਦ ਸਤਿਗੁਰਾਂ ਨੇ ਮਸਤਕ 'ਤੇ ਹੱਥ ਰੱਖਿਆ, ਪਹਿਲਾ ਬਚਨ ਕੀਤਾ, ਕਹਿਣ ਲੱਗੇ ਵੇ ਮਰਦਾਨਿਆਂ तेरे जान तो बाद असी शरीर नू केड़ा दाग दईए जिन्हों आप अंतम संस्कार कहने तुहाडे शरीर नू कबर विच खाक दे सपुरद करिए कब्रस्तान विच मिट्टी दे विच दबिए तुहाडे शरीर नू अग्न भेट करिए तीसरा बचन क्या तुहाडे शरीर नू बाहर रहन दईए चौथा बचन क्या कि तुहाडे शरीर नू जल प्रवाह कर दईए जदों चार बचन कहे कि खाक दे सपुरद अग दे सपुरद जां मिट्टी दे जां पानी दे जां बाहर रहन दईए कहिंदे भाई साहिब दे नेत्र खुले नेत्रां च चमक सी मेरे दाता जी दा मुख वेख के कहिंदे ने बाबा जी अजे भी शरीर दीआं गल्लां शब्द सुणियो अजे भी शरीर दीआं बातां भाई मनी सिंह कहिंदे ने इन्हां शब्द कह के नेत्र बंद कर लए सतगुरु मुस्कुरा के कहिंदे आ वे मरदानिया तेरे जान तो बाद तेरे तन नूं असीं कबर विच दफनावांगे इस ध्यान रखियो साखी दा इक पासा असीं कबर भी दफनावांगे लोक तेरी कबर नूं पूजणगे इहनूं ध्यान नाल मेरी गल सुणियो क्योंकि कोई अजकल समस्या आवे वैसे महापुरखां दा थां है ए लोक अर्थ दे अनर्थ करी जांदे आ विचों गल्लां कट कट के भी असीं तेरे शरीर नूं कबर दफनावांगे लोक तेरे कबर दा सत्कार पूजा करनगे कहिंदे ने अंतले समय हथ जोड़ के क्या सतगुरु जी आप जी ने किरपा कीती शब्द की दात दिती कीर्तन की दात दिती शब्द पढ़ पढ़ के कीर्तन ने तेरिया रहमता ने चमड़े की कबर विचों बाहर कढ दिता है हुण चम की कबर चो कढ के पत्थरां की कबर च ना डक्यो मैनू उत्थे रखियो जिथे तुहाडा वासा होवेगा हुण याद रखियो एक किड्डी वड्डी बख्शिश जी भी चम की कबर चो कढ के पत्थरां की कबर च नहीं मैनू उत्थे रखियो जिथे तुहाडा वासा होवेगा महाराज जी ने हस के कहा वे मरदाने आ तू ब्रह्म नू पछाता तू ब्राह्मण बन गया जिथे साडा वासा होवेगा उत्थे तेरा वासा होवेगा मैं सिर्फ एक बेनती इस करके कर लगा कि उन्हां दी याद शक्ति बड़े कमाल दी सी बाबा जी एक शब्द क्योंकि ये थोड़ा भी पहला शब्द लिख दिता फिर डायरी ते नोट किया फिर भाई मरदाने ने चेते किया फिर कीर्तन किया ना प्यारे हो जिन्नी सुरत एकागर होगी जिन्ना मन निर्मल होगा उन्नी छेती शब्द बाणी कंठ होगी जिन्ना मन मैला होगा तो खिंडिया होगा बाणी छेती कंठ नहीं कर सकेगा सीधी जी गल है जी आप कई बार कहने मन नहीं टिकता हर बंदे नूं पता क्यों नहीं टिकता आप दूजे तो पुछन तुरने पे मेरा मन नहीं टिकता नहीं प्यारे हो सीधी जी गल मैला मन कदी नहीं टिकता हो शुद्ध मनी कदी खंडदा नहीं हुंदा फिर उदाहरण एक देना कि सोने दे विच मैल होवे मैले सोने नू कुठाली च पा दिओ उन्हें नहीं टिकना उस कुठाली विच पिया होया सोना भटकदा रहिंदा उहदे चों तिड़कन दी आवाज आउंदी है जदों सोना शुद्ध हो जाए उदो अपने आप टिक जांदा इको उदाहरण है मैले फुरने मैले ख्याल खंडा बनांदे ने शब्द बाणी दी किरपा हो जाए मन निर्मल हो जाए ते निर्मल मन अपने आप ही टिक जांदा मैला नहीं टिकदा भाई साहब दा हाफजा इन्ना तेज सी वह शब्द चेते कर लेना उन्हें मैं आप नूं बेनती फिर कर लगा कि रात नूं अमृत वेले शब्द सुनिया रात कथूरी वंडी है सुत्या मिले ना पाओ जिन्ना नैन निंद्रावले तिन्ना मिल नकवाओ एक शब्द सुनिया कहिंदे ने वे मरदानिया यह कह रहा है कि रात नूं रब दी बंदगी दी कस्तूरी वंडी जांदी है सुत्या नूं हिस्सा नहीं मिलता जिहड़े जागदे ने उहनां नूं हिस्सा मिलता है अजे गल कर ही रहे सन ते बाबा फरीद साहब दे डेरे दे मुरीद ने दूजा शलोक उच्ची आवाज विच कहा उह शलोक सी पहला पैर है फुलड़ा फल पी पछा रात जो जगन लहन से साई कनो दात इस बेनती फिर सुनियो गुरमुखो महाराज दा बचन बाबा फरीद साहब दा पहला पैर है फुलड़ा फल पी पछा रात जो जगन लहन से साई कनो दात इहदे अर्थ साडे टीकाकार गुरमुख करदे आ कि जेड़ा रात दा पहला पैर है थोड़ी जी आप जी गुरमुखो एकाग्रता बहुत बनाई जे तुसी पर यह साड़ी नहीं एक कमाई वाली रूह का औरा ही है वो टिका बनेगा बनेगा ਉਸ ਵਿੱਚ ਅਸੀਂ ਅਰਥ ਕਰਨੇ ਆ ਪਹਿਲਾ ਪੈਰ ਹੈ ਫੁੱਲੜਾ, ਕਿ ਰਾਤ ਦਾ ਪਹਿਲਾ ਪੈਰ ਜਿਹੜੀ ਬੰਦਗੀ ਕਰਨੀ ਹੈ, ਸਿਮਰਨ ਕਰਨਾ, ਨਾਮ ਜਪਣਾ ਹੈ, ਇਹ ਇਸ ਤਰ੍ਹਾਂ ਜਿਵੇਂ ਖਿੜੇ ਹੋਏ ਫੁੱਲ ਨੇ। ਤੇ ਜਿਹੜਾ ਰਾਤ ਦਾ ਪਿਛਲ ਪੈਰ ਹੈ ਜਿਹਨੂੰ ਅੰਮ੍ਰਿਤ ਵੇਲਾ ਆਪਾਂ ਕਹਿੰਦੇ, ਪਹਿਲੇ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ, ਇਹਦਾ ਅਰਥ ਹੋ ਗਿਆ ਪੱਛਾ ਰਾਤ ਦਾ, ਇਹ ਪਿਛਲੀ ਰਾਤ ਜਿਹਨੂੰ ਅੰਮ੍ਰਿਤ ਵੇਲਾ ਕਹਿੰਦੇ ਆ। ਕਹਿੰਦੇ ਅੰਮ੍ਰਿਤ ਵੇਲੇ ਜਿਹੜਾ ਸਾਧਨਾ ਕਰਦਾ, ਸਿਮਰਨ ਕਰਦਾ, ਉਹ ਫਲ ਪ੍ਰਾਪਤ ਕਰ ਲੈਂਦਾ, ਤੇ ਪਹਿਲੇ ਪੈਰ ਜਿਹੜੀ ਬੰਦਗੀ ਕਰਦਾ ਉਹ ਫੁੱਲ ਪ੍ਰਾਪਤ ਕਰਦਾ। ਇਸ ਤਰ੍ਹਾਂ ਅਰਥ ਨਾ ਜੀ, ਪਹਿਲੇ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ, ਜੋ ਜਗਨ ਲਹਨ ਸੇ ਸਾਈ ਕੰਨੋ ਦਾਤ। ਪਰ ਦਾਸ ਇੱਕ ਬੇਨਤੀ ਕਰਦਾ, ਇਹਦੇ ਅਰਥ ਇਹ ਨਹੀਂ ਆਪਾਂ ਕਰ ਸਕਦੇ ਕੇਵਲ ਕਿ ਪਹਿਲਾ ਪੈਰ ਫੁੱਲ ਨੇ, ਪਿਛਲ ਪੈਰ ਫਲ ਹੈ, ਨਹੀਂ, ਇਹਦੇ ਅਰਥ ਬੜੇ ਗਹਿਰੇ ਨੇ, ਇਹ ਮਨ ਨਾਲ ਸੰਬੰਧਿਤ ਨੇ। ਜਿੱਥੋਂ ਮੈਂ ਗੱਲ ਸ਼ੁਰੂ ਕੀਤੀ, ਰਾਤ ਨੂੰ ਸੌਣ ਲੱਗਿਆਂ ਕਿਉਂ, ਸੌਣ ਲੱਗਿਆਂ ਬਾਣੀ, ਸੌਣ ਲੱਗਿਆਂ ਸੋਹਿਲਾ ਸਾਹਿਬ, ਪਹਿਲਾ ਪੈਰ ਹੈ ਫੁੱਲੜਾ। ਆਪ ਸਭ ਨੂੰ ਪਤਾ ਹੈ ਕਿ ਫਲ ਪਹਿਲਾਂ ਹੁੰਦਾ ਕਿ ਫੁੱਲ ਹੁੰਦਾ। ਮੰਨ ਲਓ ਆ ਅਨਾਰ ਹੈ ਜੀ, ਇੱਕ ਮੈਂ ਉਦਾਹਰਣ ਦਿੰਦਾ, ਅਨਾਰ ਪਹਿਲਾਂ ਆਵੇਗਾ ਕਿ ਫੁੱਲ ਪਹਿਲਾਂ ਆਵੇਗਾ? ਪਹਿਲਾਂ ਫੁੱਲ ਹੈ ਨਾ, ਫੁੱਲ ਹੀ ਫਲ ਬਣਨਾ। ਆ ਅੰਬ ਲੱਗੇ ਨੇ, ਪਹਿਲਾਂ ਬੂਰ ਬਣੇਗਾ ਕਿ ਪਹਿਲਾਂ ਅੰਬ ਆਊਗਾ? ਪਹਿਲਾਂ ਫੁੱਲ ਹੈ ਨਾ। ਇਹ ਬੜੀ ਗਹਿਰੀ ਬਾਤ ਕੀਤੀ ਬਾਬਾ ਫਰੀਦ ਸਾਹਿਬ ਨੇ, ਗੁਰਮੁਖੋ ਫੁੱਲ ਪਹਿਲਾਂ ਨੇ, ਫੁੱਲ ਹੀ ਪ੍ਰੋਸੈਸ ਕਰਦਾ, ਫੁੱਲ ਹੀ ਅੱਗੇ ਅੱਗੇ ਵੱਧਦਾ, ਉਹਦਾ ਪ੍ਰੋਸੈਸ, ਉਹਦੀ ਪ੍ਰਕਿਰਿਆ ਇਵੇ ਕਿ ਫੁੱਲ ਹੀ ਬਦਲਦਾ ਬਦਲਦਾ ਫਲ ਦਾ ਰੂਪ ਧਾਰਨ ਕਰ ਜਾਂਦਾ, ਬਿਲਕੁਲ ਪੱਕ ਜਾਂਦਾ, ਉਹ ਹੈ ਫੁੱਲ, ਪਰ ਫੁੱਲ ਝੜ ਜਾਂਦਾ, ਫੁੱਲ ਦੇ ਵਿੱਚ ਵੀ ਫਲ ਨਿਕਲਦਾ। ਇਹਦਾ ਭਾਵ ਕੀ ਹੋਇਆ ਕਿ ਪਹਿਲੇ ਪੈਰ ਹੈ ਫੁੱਲੜਾ, ਇਹਦਾ ਮਤਲਬ ਇਹ ਵੇ ਭਾਈ ਸਿੱਖੋ, ਪਹਿਲੇ ਪੈਰ ਜਦੋਂ ਤੁਸੀਂ ਨਾਮ ਜਪਦੇ ਪਏ ਹੋ, ਸਿਮਰਨ ਕਰਦੇ ਪਏ ਹੋ, ਸੋਹਿਲਾ ਸਾਹਿਬ ਦਾ ਕੀਰਤਨ, ਸੋਹਿਲੇ ਦਾ ਪਾਠ ਕਰਕੇ, ਮੂਲ ਮੰਤਰ ਦਾ ਅਭਿਆਸ ਕਰਦੇ ਕਰਦੇ ਸੌਂ ਗਏ, ਇਹ ਫੁੱਲ ਤਿਆਰ ਹੋ ਗਿਆ। ਪਰ ਰਾਤ ਨੂੰ ਉਹ ਜਪਿਆ ਹੋਇਆ ਮਨ ਵਿੱਚ, ਸਬ ਕੌਂਸ਼ੀਅਸ ਮਾਇੰਡ, ਮਨ ਵਿੱਚ ਆਪਣੇ ਆਪ ਜਾਪ ਚੱਲੇਗਾ, ਆਪਣੇ ਆਪ ਸ਼ਬਦ ਚੱਲੇਗਾ, ਤੇ ਰਾਤ ਸਾਨੂੰ ਪਤਾ ਨਹੀਂ। ਹੁਣ ਫੁੱਲ ਕਦੋਂ ਫਲ ਬਣ ਗਿਆ ਰੁੱਖ ਨੂੰ ਪਤਾ ਹੈ ਜੀ? ਰੁੱਖ ਨੂੰ ਕੋਈ ਪਤਾ ਨਹੀਂ, ਪਰ ਬਣ ਤੇ ਜਾਂਦਾ ਹੈ ਨਾ, ਉਹ ਕੁਦਰਤੀ ਤੌਰ ਤੇ ਫੁੱਲ ਆਪਣੇ ਆਪ ਫਲ ਬਣ ਜਾਂਦਾ। ਰਾਤ ਨੂੰ ਗੁਰੂ ਸਾਹਿਬ ਕਹਿੰਦਾ ਸੌਣ ਲੱਗਿਆ ਜਦੋਂ ਤੂੰ ਸ਼ਬਦ ਪੜ੍ਹਨਾ, ਬਾਣੀ ਪੜ੍ਹਨਾ, ਇਹ ਸੱਚ ਵਿੱਚ ਫੁੱਲ ਤਿਆਰ ਹੋ ਗਿਆ, ਤੇ ਜਦੋਂ ਰਾਤ ਨੂੰ ਸੁੱਤਿਆਂ ਸ਼ਬਦ ਅੰਦਰ ਚੱਲਣ ਲੱਗ ਪਏ, ਅੰਮ੍ਰਿਤ ਵੇਲੇ ਉਸੇ ਸ਼ਬਦ ਨੂੰ ਇਕਾਗਰ ਹੋ ਕੇ ਤੂੰ ਜਦੋਂ ਜਪਣਾ, ਸੁਰਤ ਨਾਲ ਜਪੇ, ਮੁੱਖ ਨਾਲ ਜਪੇ। ਸੰਤ ਮਹਾਰਾਜ ਜੀ ਤਾਂ ਆ ਚਾਰ ਬਾਣੀਆਂ ਦਾ ਜ਼ਿਕਰ ਵਾਰ ਵਾਰ ਕਰਦੇ, ਜਿਹੜੇ ਆਪ ਜੀ ਉਹਨਾਂ ਨੂੰ ਸੁਣਦੇ ਹੋ। ਆਪਾਂ ਜਦੋਂ ਨੇਤਰ

ਤੇ ਆਪ ਅੱਜ 49 ਸਾਲ ਹੋ ਚੁੱਕੇ ਨੇ, ਆਪਾਂ 49ਵੀਂ ਬਰਸੀ ਮਨਾ ਰਹੇ ਹਾਂ, ਅਗਲੇ ਸਾਲ 50 ਸਾਲ ਹੋ ਜਾਣੇ ਨੇ। ਪਰ ਸੱਚੀ ਦੱਸੋ, ਮੈਂ ਬਟਰਿੰਗ ਨਹੀਂ, ਕਿਸੇ ਦਾ ਮਨ ਕਹਿੰਦਾ ਹੈ ਕਿ ਇਹ ਕੀਰਤਨ ਜਿਹੜਾ ਕੱਲ੍ਹ ਸੁਣਿਆ ਸੀ ਅੱਜ ਆਨੰਦ ਨਹੀਂ ਆਉਂਦਾ ਪਿਆ? ਨਹੀਂ ਪਿਆਰਿਓ, ਅੰਦਰ ਟਿਕਿਆ ਹੋਵੇ ਬੰਦਗੀ ਕਰਨ ਵਾਲੇ ਦਾ ਬੋਲ ਕਦੀ ਝੂਠਾ ਨਹੀਂ ਪੈ ਸਕਦਾ, ਉਹ ਰਸ ਭਰਪੂਰ ਹੀ ਰਹਿੰਦਾ ਹੈ। ਮੈਂ ਇੱਕ ਵਾਰ ਕੱਲ੍ਹ ਵੀ ਸ਼ਾਇਦ ਇੱਕ ਜਗ੍ਹਾ ਬੇਨਤੀ ਕਰਕੇ ਆਇਆ, ਮੈਂ ਵਿਸ਼ੇ ਤੋਂ ਦੂਰ ਨਹੀਂ ਜਾਵਾਂਗਾ, ਰਹਾਂਗਾ ਉਹੀ ਜੋ ਭਾਈ ਸਾਹਿਬ ਪੜ੍ਹ ਕੇ ਗਿਆ, ਕਹਾਂ ਵਿਸਾਸਾ ਇਸ ਭਾਂਡੇ ਕਾ। ਰਾਤ ਮੈਂ ਇੱਕ ਬੇਨਤੀ ਕੀਤੀ ਇੱਕ ਜਗ੍ਹਾ ਸਾਹਿਬ ਕੱਲ੍ਹ ਕੇ ਪਰਸੋਂ, ਦੇਖੋ ਪਾਣੀ ਹੈ, ਹਾਂਜੀ ਆਪਾਂ ਟੈਂਕੀਆਂ ਬਣਾਈਆਂ ਨੇ ਇੱਥੇ ਨਾ, ਪਾਣੀ ਹੈ ਅਤੇ ਖੂਹ ਪੱਟ ਕੇ ਵੀ ਪਾਣੀ ਕੱਢਦੇ ਹਾਂ, ਦੋਵੇਂ ਪਾਣੀ ਨੇ ਨਾ, ਟੈਂਕੀ ਵਿੱਚ ਵੀ ਪਾਣੀ ਹੈ ਅਤੇ ਖੂਹ ਵਿੱਚ ਵੀ ਪਾਣੀ, ਪਰ ਫਰਕ ਹੈ ਦੋਨਾਂ 'ਚ, ਟੈਂਕੀ ਦਾ ਪਾਣੀ ਅਨੁਭਵ ਨਹੀਂ ਹੈਗਾ, ਉਹ ਬਿਲਡ ਕੀਤੀ, ਉਹ ਬਣਾਈ ਗਈ ਹੈ। ਇੱਕ ਤਾਂ ਟੈਂਕੀ ਦਾ ਪਾਣੀ ਪ੍ਰੈਸ਼ਰ ਨਾਲ ਜ਼ੋਰ ਨਾਲ ਉੱਤੇ ਗਿਆ, ਜ਼ੋਰ ਨਾਲ ਪ੍ਰੈਸ਼ਰ ਨਾਲ ਪਾਣੀ ਉੱਤੇ ਜਾਂਦਾ ਹੈ, ਅਤੇ ਟੈਂਕੀ ਦਾ ਪਾਣੀ ਆਪਣਾ ਨਹੀਂ, ਉਹਨੇ ਉਧਾਰਾ ਲਿਆ ਹੈ, ਪਾਣੀ ਵੀ ਉਧਾਰਾ ਹੈ ਵੀ ਉੱਚੀ ਅਤੇ ਜਾਂਦਾ ਵੀ ਪ੍ਰੈਸ਼ਰ ਨਾਲ ਜ਼ੋਰ ਲਾ ਕੇ, ਪਰ ਇੱਕ ਹੈ ਤਾਂ ਜੜ ਜੀ ਨਾ, ਪਰ ਹੰਕਾਰ ਵਿੱਚ ਉੱਚੀ ਸਭ ਤੋਂ, ਹੈ ਵੀ ਉੱਚੀ ਪਰ ਖੂਹ ਕਦੀ ਕੋਠਿਆਂ ਉੱਤੇ ਦੇਖੇ ਆ? ਖੂਹ ਕਦੀ ਟੈਂਕੀਆਂ ਦੀ ਤਰ੍ਹਾਂ ਹੋਏ ਨੇ ਜੀ? ਖੂਹ ਜਦੋਂ ਵੀ ਪੱਟਿਆ ਜਾਂਦਾ, ਜ਼ਮੀਨ ਪੱਟਨੇ ਆ, ਜ਼ਮੀਨ ਪੱਟ ਕੇ ਜ਼ਮੀਨ ਤੋਂ ਕਈ ਕਈ ਫੁੱਟ ਨੀਵਾਂ ਖੂਹ ਹੈ ਪਾਣੀ ਉਹਦੇ 'ਚ, ਪਰ ਟੈਂਕੀ ਦਾ ਪਾਣੀ ਇੱਕ ਟੂਟੀ ਰਾਤ ਖੁੱਲ੍ਹੀ ਰਹਿ ਗਈ, ਸਵੇਰ ਤੱਕ ਟੈਂਕੀ ਸਾਫ, ਪਰ ਗੁਰਮੁਖੋ ਖੂਹ ਅਸੀਂ ਸ਼ਾਮ ਨੂੰ ਪਾਣੀ ਕੱਢ ਕੇ ਲੈ ਗਏ, ਘੜੇ ਭਰ ਕੇ, 100 ਘੜੇ ਭਰ ਲਓ, 50 ਭਰ ਲਓ, ਸਵੇਰੇ ਕਲੀ ਖੂਹ ਖਾਲੀ ਹੋਵੇਗਾ? ਰਾਤ ਨੂੰ ਕੱਢ ਕੇ ਲੈ ਗਏ, ਸਵੇਰੇ ਖੂਹ ਫਿਰ ਪਾਣੀ ਪੈਦਾ ਕਰੀ ਬੈਠਾ। ਬਈ ਯਾਦ ਰੱਖਿਓ, ਕਥਿਤ ਗਿਆਨ ਪ੍ਰੈਸ਼ਰ ਨਾਲ ਕੀਤਾ ਹੋਇਆ ਨੌਲੇਜ, ਜਿਹਨੂੰ ਨੌਲੇਜ ਕਹਿੰਦੇ ਆਪਾਂ, ਗਿਆਨ ਕਹਿੰਦੇ ਹਾਂ, ਇਹ ਟੈਂਕੀ ਦੀ ਤਰ੍ਹਾਂ ਹੈ, ਇਹ ਉਧਾਰਾਂ ਹੈ ਪਾਣੀ, ਉਹਦੇ ਪੀਣ ਨਾਲ ਵੀ ਸੁੱਖ ਮਿਲਦਾ, ਮੈਲ ਵੀ ਲਾਂਦਾ ਟੈਂਕੀ ਦਾ ਪਾਣੀ, ਪਰ ਆਪਣਾ ਨਹੀਂ, ਉਧਾਰਾਂ ਹੈ, ਖਾਲੀ ਖੋਣ ਦੀ ਸੰਭਾਵਨਾ ਹੈ, ਪਰ ਖੂਹ ਜਿਹੜਾ ਉਹ ਖਾਲੀ ਨਹੀਂ ਹੋਣਾ, ਜਿੰਨਾ ਕੱਢਾਂਗੇ ਓਨਾ ਨਿਰਮਲ ਹੋਰ ਨਿਕਲਦਾ। ਮਹਾਂਪੁਰਖ ਤਾਂ ਗੁਰਮੁਖੋ ਖੂਹ ਦੀ ਤਰ੍ਹਾਂ ਹੁੰਦਾ, ਕਿਉਂਕਿ ਖੂਹ ਸੋਮੇ ਨਾਲ ਜੁੜਿਆ ਹੈ, ਜਿਹੜੇ ਸੋਮੇ ਨਾਲ ਜੁੜੇ ਜਾਣ ਉਹਨਾਂ ਦੇ ਪਾਣੀ ਕਦੀ ਬਾਸੀ ਨਹੀਂ ਹੁੰਦੇ, ਬਦਬੋ ਨਹੀਂ ਮਾਰਦੇ। ਸੱਚ ਇਹ ਜਿਹੜੀ ਅੰਦਰੋਂ ਸੁਰਤ ਸ਼ਬਦ ਕਰਕੇ ਮਿਲਾਪ ਹੋ ਚੁੱਕਾ, ਸਦੀਆਂ ਬੀਤਣ ਤੋਂ ਬਾਅਦ ਉਹਨਾਂ ਦਾ ਬਚਨ ਕਦੀ ਬਾਸੀ ਨਹੀਂ ਹੁੰਦਾ, ਉਹ ਓਨਾ ਹੀ ਰਸ ਰੱਖਦਾ ਹੈ। ਮੈਂ ਆਪ ਨੂੰ ਫਿਰ ਅਰਜ਼ ਕਰਨ ਲੱਗਾ ਕਿ ਪਹਿਲਾ ਪੈਰ ਹੈ ਫੁੱਲੜਾ, ਫਲ ਪੀ ਪੱਛਾ ਰਾਤ। ਜਦੋਂ ਰਾਤ ਦਾ ਪਹਿਲਾ ਪੈਰ ਸੀ, ਬੰਦਗੀ ਕੀਤੀ, ਉਹ ਫੁੱਲ ਤਿਆਰ ਹੋ ਗਏ, ਸੁੱਤਿਆਂ ਹੋਇਆ ਨਾਮ ਚੱਲਦਾ ਰਿਹਾ, ਅਤੇ ਅੰਮ੍ਰਿਤ ਵੇਲੇ ਉੱਠੇ, ਫਲ ਪੀ ਪੱਛਾ ਰਾਤ, ਪਿੱਛਲ ਰਾਤ ਉਹ ਫਲ ਬਣ ਗਿਆ। ਅਤੇ ਮਹਾਰਾਜ ਕਹਿੰਦੇ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਦੇ ਨੇ ਇਹ ਦਾਤ ਉਹਨਾਂ ਨੂੰ ਮਿਲੇਗੀ। ਪਰ ਸਤਿਗੁਰੂ ਬੜੀ ਕਿਰਪਾ ਕੀਤੀ, ਕਿਤੇ ਇਹ ਸੌਣਾ ਅਤੇ ਜਾਗਣਾ, ਪਹਿਲਾ ਪੈਰ ਅਤੇ ਪਿੱਛਲ ਪੈਰ, ਕਿਤੇ ਇਹਨੂੰ ਖੌਮੇ ਦਾ ਕੀੜਾ ਨਾ ਲੱਗ ਜਾਏ। ਫਿਰ ਧਿਆਨ ਨਾਲ ਸੁਣਿਓ, ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ। ਬਾਬਾ ਫਰੀਦ ਸਾਹਿਬ ਨੇ ਇੱਥੇ ਇੰਨਾ ਡੂੰਘਾ ਸ਼ਬਦ ਪਾ ਦਿੱਤਾ ਦਾਤ, ਦਾਤਾਂ ਕਮਾਈਆਂ ਨਾਲ ਨਹੀਂ ਮਿਲਦੀਆਂ ਹੁੰਦੀਆਂ, ਦਾਤਾਂ ਬਖਸ਼ਾਂ ਹੁੰਦੀਆਂ ਨੇ, ਬਖਸ਼ਿਸ਼। ਜੇ ਗੁਰਮੁਖੋ ਮੇਰੀ ਫਿਰ ਬੇਨਤੀ ਹੈ ਕਿ ਜੀ ਕਮਾਈਆਂ ਕਰਕੇ ਬਖਸ਼ਾਂ ਲਈਆਂ, ਜਿਹੜੀ ਚੀਜ਼ ਕਮਾਈ ਨਾਲ ਮਿਲ ਜਾਵੇ ਕਦੀ ਦਾਤ ਹੁੰਦੀ ਹੈ? ਇਹ ਕਨੇਹੀ ਦਾਤ ਆਪਸ ਤੇ ਜੋ ਪਾਈ ਹੈ, ਨਾਨਕ ਸਾਹ ਕਰਮਾਤ ਸਾਹਿਬ ਤੁੱਠੈ ਜੋ ਮਿਲੇ। ਬਖਸ਼ਿਸ਼ ਵਿੱਚ ਕਮਾਈ ਨਹੀਂ ਵੇਖੀ ਜਾਂਦੀ, ਬਖਸ਼ਿਸ਼ ਵਿੱਚ ਗੁਣ ਔਗਣ ਨਹੀਂ ਦੇਖਿਆ ਜਾਂਦਾ, ਬਖਸ਼ਿਸ਼ ਤਾਂ ਸੁਧਾ ਬਖਸ਼ਿਸ਼ ਕਰਨ ਵਾਲੇ ਦਾ ਆਪਾਂ ਹੈ। ਹੋ ਸਕਦਾ ਇੱਕ ਬੰਦਾ ਜਾਗਦਾ ਰਹੇ, ਉਹ ਖਾਲੀ ਰਹਿ ਜਾਏ, ਜਦੋਂ ਦਾਤ ਦੇਣ 'ਤੇ ਆਵੇ ਉਹ ਸੁੱਤਿਆਂ ਨੂੰ ਉਠਾ ਕੇ ਦਾਤ ਦੇ ਦਿੰਦਾ। ਇਸੇ ਕਰਕੇ ਸਤਿਗੁਰਾਂ ਨੇ ਇਹ ਸ਼ਬਦ ਵਰਤਿਆ ਹੈ ਕਿ ਜੋ ਜਗਨ ਲਹਨ ਸੇ ਸਾਈਂ ਕੰਨੋ ਦਾਤ, ਜਿਹੜੇ ਜਾਗਦੇ ਨੇ ਉਹ ਦਾਤ ਲੈਣਗੇ। ਬਾਬਾ ਜੀ ਨੇ ਕਿਹਾ, ਫਰੀਦ ਸਾਹਿਬ ਨੇ ਅੱਗੇ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ, ਉਹਨਾਂ ਨੇ ਆਪਣਾ ਸਲੋਕ ਨਾਲ ਹੀ ਉਚਾਰ ਦਿੱਤਾ। ਕਹਿਣ ਲੱਗੇ, ਮਰਦਾਨਿਆ ਹੈ ਦਾਤ, ਪਹਿਲਾ ਪੈਰ ਤੇ ਪਿੱਛਲ ਪੈਰ ਇੱਕ ਪ੍ਰੋਸੈਸ ਹੈ, ਇੱਕ ਪ੍ਰਕਿਰਿਆ ਹੈ। ਪਰ ਨਹੀਂ ਭਾਈ ਜੀ, ਦਾਤੀ ਸਾਹਿਬ ਸੰਧੀਆਂ, ਇਹ ਦਾਤਾਂ ਮਾਲਕ ਦੀਆਂ ਨੇ, ਧੱਕੇ ਨਾਲ ਕੋਈ ਲੈ ਸਕਦਾ ਜੀ?

ਅੱਜ ਮੈਂ ਸੰਤ ਮਹਾਰਾਜ ਜੀ ਦਾ ਜੀਵਨ ਮੇਰਾ ਹੁੰਦਾ ਵੀ ਜਦੋਂ ਇਹਨਾਂ ਦਿਨਾਂ 'ਚ ਕਿਤੇ ਵੀ ਹੋਵਾਂ ਮੈਂ ਪੜ੍ਹਨਾ ਵਾਂ ਨੌ ਰਤਨ ਖਾਸ ਕਰਕੇ ਅਤੇ ਮੈਂ ਜਿਹੜੇ ਲਾਈਵ ਵੀ ਸੁਣ ਰਹੇ ਆ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਜਿਹੜੇ ਪੜ੍ਹਨ ਦੀ ਜਿਗਿਆਸਾ ਰੱਖਦੇ ਆ ਇਹ ਭਾਈ ਮੇਹਰ ਸਿੰਘ ਜੀ ਦਾ ਲਿਖਿਆ ਨੌ ਰਤਨ ਉਹ ਜ਼ਰੂਰ ਪੜ੍ਹਿਓ ਪਲੀਜ਼ ਅਤੇ ਮੇਰਾ ਖਿਆਲ ਜੇ ਇੱਕ ਵਾਰੀ ਪੜ੍ਹ ਕੇ ਆਪਾਂ ਛੱਡਣਾ ਨਹੀਂ 6 ਮਹੀਨੇ ਬਾਅਦ ਝਾਤੀ ਮਾਰ ਲੈਣੀ ਚਾਹੀਦੀ ਹੈ ਕਿਉਂਕਿ ਗ੍ਰੰਥ ਵੀ ਸਤ ਸੰਗਤ ਦਾ ਕੰਮ ਕਰਦੇ ਆ ਚੰਗੀਆਂ ਜਿਹੜੀਆਂ ਕਿਤਾਬਾਂ ਨੇ ਚੰਗੇ ਗ੍ਰੰਥ ਨੇ ਚੰਗਾ ਸਾਹਿਤਕ ਹੈ ਉਹ ਇਹ ਬੜੀ ਵੱਡਾ ਕੰਮ ਕਰਦੇ ਨੇ ਉਹਦੇ ਵਿੱਚ ਇੱਕ ਸਾਖੀ ਉਹਨਾਂ ਦਿੱਤੀ ਹੈ ਕਿਉਂਕਿ ਆਪ ਸਾਰੇ ਜਾਣਦੇ ਹੋ ਬਾਬਾ ਅਤਰ ਸਿੰਘ ਜੀ ਮਹਾਰਾਜ ਬਾਬਾ ਕਰਮ ਸਿੰਘ ਹੋਤੀ ਮਰਦਾਨ ਵਾਲਿਆਂ ਦੇ ਅਸਥਾਨ 'ਤੇ ਗਏ ਸੰਤ ਮਹਾਰਾਜ ਜੀ ਨਾਲ ਉਹਨਾਂ ਨੇ ਜੋ ਅਤੇ ਲਿਖਦੇ ਨੇ ਉੱਥੇ ਕਿ 2 ਖਫਣੀਆਂ ਮੰਗਾਈਆਂ ਆਪ ਸਭ ਨੂੰ ਪਤਾ ਸਥਾਨ 'ਤੇ ਰਹਿਣ ਵਾਲੇ ਖਫਣੀ ਜਿਹਨੂੰ ਕਹਿੰਦੇ 2 ਮੰਗਾਈਆਂ ਉੱਥੇ ਉਸ ਅਸਥਾਨ 'ਤੇ ਬਾਬਾ ਕਰਮ ਸਿੰਘ ਜੀ ਦੇ ਅਸਥਾਨ 'ਤੇ ਉਹ ਅੱਜ ਵੀ ਹੈ ਜੀ ਤੁਸੀਂ ਸ਼ਾਇਦ ਇਹ ਨੈੱਟ 'ਤੇ ਦੇਖਿਆ ਹੋਣਾ ਇਹ ਬਾਬਾ ਅਤਰ ਸਿੰਘ ਮਹਾਰਾਜ ਜੀ ਦਾ ਉਹ ਵਾਹਿਗੁਰੂ ਬਾਬਾ ਕਰਮ ਸਿੰਘ ਜੀ ਦਾ ਜਿਹੜਾ ਉਹ ਅਸਥਾਨ ਹੈ ਉਹ ਥੱਲੇ ਬੌਲੀ ਬਣੀ ਹੋਈ ਹੈ ਉਸ ਬੌਲੀ ਦੇ ਨੇੜੇ ਜਿਵੇਂ ਭੋਰਾ ਟਾਈਪ ਬਣਿਆ ਹੋਇਆ ਜੀ ਉੱਥੇ ਬਹਿ ਕੇ ਉਹ ਬੰਦਗੀ ਕਰਦੇ ਸਨ ਮੈਂ ਪਾਕਿਸਤਾਨ ਗਿਆ ਪਰ ਮੈਨੂੰ ਜਾਣ ਨਹੀਂ ਦਿੱਤਾ ਪਰ ਮੇਰੀ ਇੱਛਾ ਸੀ ਕਿ ਉੱਥੇ ਲੋਕਾਂ ਨੇ ਆਪਣੇ ਘਰ ਬਣਾਏ ਹੋਏ ਨੇ ਮੇਰੀ ਇੱਛਾ ਸੀ ਮੈਂ ਉਹਨਾਂ ਨੂੰ ਬੇਨਤੀ ਵੀ ਕੀਤੀ ਮੈਂ ਬਾਬਾ ਬਲਜਿੰਦਰ ਸਿੰਘ ਜੀ ਨੇ ਵੀ ਕਿਹਾ ਵੀ ਉੱਥੋਂ ਦੇ ਸਿੱਖਾਂ ਨੂੰ ਮੈਂ ਬੇਨਤੀ ਕੀਤੀ ਵੀ ਉਹ ਬਹੁਤ ਵੱਡਾ ਅਸਥਾਨ ਹੈ ਹੋਤੀ ਮਰਦਾਨ ਦਾ ਦਰਿਆ ਭਾਵੇਂ ਦੂਰ ਜਾ ਚੁੱਕਾ ਹੈ ਉਹ ਅਸਥਾਨ ਉਸੇ ਤਰ੍ਹਾਂ ਜੀ ਉੱਥੇ ਉਸੇ ਤਰ੍ਹਾਂ ਗੁਰਮੁਖੀ ਦੀ ਇਬਾਰਤ ਲਿਖੀ ਹੋਈ ਸੰਤ ਮਹਾਰਾਜ ਜੀ ਨੂੰ ਉੱਥੇ ਲੈ ਗਏ ਬਾਬਾ ਅਤਰ ਸਿੰਘ ਜੀ ਰੇਰੂ ਸਾਹਿਬ ਤੁਸੀਂ ਸਾਰੇ ਜਾਣਦੇ ਹੋ ਉੱਥੇ 2 ਖਫਣੀਆਂ ਮੰਗਾਈਆਂ ਉੱਥੇ ਫਿਰ 1 ਖਫਣੀ ਸੰਤ ਮਹਾਰਾਜ ਜੀ ਨੂੰ ਪੈਣ ਆਈ ਗਈ ਸਾਹਮਣੇ ਖੜੇ ਕਰਕੇ ਜਿਹੜੀ ਉਹਨਾਂ ਨੇ ਬੇਨਤੀ ਕੀਤੀ ਬੜੇ ਪਿਆਰੇ ਸ਼ਬਦ ਨੇ ਕਹਿਣ ਲੱਗੇ ਬਾਬਾ ਕਰਮ ਸਿੰਘ ਜੀ ਆਪ ਜੀ ਦੇ ਸਮ ਅਸਥਾਨ 'ਤੇ ਗੁਰੂ ਨਾਨਕ ਸਾਹਿਬ ਦੇ ਘਰ ਦਾ ਸਾਧੂ ਬਣ ਲੱਗਾ ਹੈ ਕਿਰਪਾ ਕਰਿਓ ਉਹ ਗੁਣ ਬਖਸ਼ਿਓ ਇਹਨਾਂ ਦੇ ਗੁਣਾਂ ਨਾਲ ਇਹਨਾਂ ਦੇ ਜੀਵਨ ਨਾਲ ਆਉਣ ਵਾਲੀਆਂ ਪੀੜ੍ਹੀਆਂ ਨੂੰ ਪਤਾ ਲੱਗੇ ਬਾਬਾ ਕਰਮ ਸਿੰਘ ਜੀ ਦਾ ਜੀਵਨ ਕੈਸਾ ਸੀ ਉਹ ਗੁਣ ਨਿਧ ਬਖਸ਼ਿਓ ਨਾਮ ਦੇ ਖਜ਼ਾਨੇ ਬਖਸ਼ਿਓ ਅਸੀਸਾਂ ਦੇ ਕੇ ਕਹਿਣ ਲੱਗੇ ਲੈ ਭਾਈ ਸਿੱਖਾ ਅਸੀਂ ਅਰਦਾਸ ਕਰ ਦਿੱਤੀ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਬੌੜੀ ਮਕਰਨ 3 ਬਚਨ ਜਿਹੜੇ ਉਹਨਾਂ ਕਹੇ ਸੱਚੀ ਲਓ ਆਹ ਸਾਧੂ ਦੇ 3 ਬਚਨ ਜਿਹੜੇ ਕਹੇ ਗਏ ਪਹਿਲਾ ਬਚਨ ਸੀ ਉਹ ਬਕਾਇਦਾ ਉਹਨੇ ਨੰਬਰ ਪਾਏ ਨੇ ਪਹਿਲਾ ਬਚਨ ਸੀ ਆਤਮ ਅਭਿਆਸ ਦ੍ਰਿੜ ਰੱਖਣਾ ਹੈ ਫਿਰ ਅੱਜ ਸੁਣਿਓ ਆਤਮ ਅਭਿਆਸ ਦ੍ਰਿੜ ਰੱਖਣਾ ਹੈ ਜਿਹਨੂੰ ਆਪਾਂ ਕਹਿੰਦੇ ਨਾਮ ਜਪਣਾ ਆਤਮ ਅਭਿਆਸ ਇਹਦੇ 'ਚ ਕੋਈ ਛੁੱਟੀ ਨਹੀਂ ਇਹ ਦ੍ਰਿੜ ਰੱਖਣਾ ਹੈ ਅਤੇ ਮੈਂ ਕਈ ਵਾਰੀ ਸੋਚਣਾ ਜਿਹੜਾ ਸੰਤ ਮਹਾਰਾਜ ਜੀ ਨੂੰ ਇਹ ਬਚਨ ਕਿਹਾ ਗਿਆ ਜਿਸ ਦਿਨ ਮਹਾਰਾਜ ਜੀ ਨੇ ਆਪਣਾ ਚੋਲਾ ਤਿਆਗਿਆ ਪਿਆਰਿਓ ਉਸ ਦਿਨ ਵੀ ਉਹ ਬਾਬਾ ਕਰਮ ਸਿੰਘ ਦੇ ਸਥਾਨ 'ਤੇ ਕੀਤਾ ਹੋਇਆ ਬਚਨ ਉਹ ਮੁਕੰਮਲ ਕੀਤਾ ਉਸ ਦਿਨ ਵੀ ਸੰਤ ਮਹਾਰਾਜ ਆਤਮ ਅਭਿਆਸ ਵਿੱਚ ਹੀ ਹਨ ਜਿਸ ਦਿਨ ਅੰਮ੍ਰਿਤ ਵੇਲੇ ਵੁਲਵਰਹੈਂਪਟਨ ਆਪਣਾ ਚੋਲਾ ਤਿਆਗਦੇ ਪਹਿਲਾ ਬਚਨ ਆਤਮ ਅਭਿਆਸ ਦ੍ਰਿੜ ਰੱਖਣਾ ਕੋਈ ਗੈਰ ਹਾਜ਼ਰੀ ਨਹੀਂ ਕੋਈ ਛੁੱਟੀ ਨਹੀਂ ਦੂਜੀ ਗੱਲ ਸਵੈ ਮਾਨ ਨੂੰ ਕਦੀ ਝੁਕਣ ਨਹੀਂ ਦੇਣਾ ਸਵੈ ਮਾਨ ਨੂੰ ਝੁਕਣ ਨਹੀਂ ਦੇਣਾ ਆਹ ਸ਼ਬਦ ਕਿੱਡੇ ਕਮਾਲ ਦੇ ਨੇ ਕਿ ਪਰਉਪਕਾਰ ਦੀ ਖਾਤਰ ਵੀ ਕਿਸੇ ਕੋਲੋਂ ਕੁਝ ਮੰਗਣਾ ਨਹੀਂ ਕਿਸੇ ਕੋਲ ਮੰਗਣਾ ਨਹੀਂ ਕਿਉਂਕਿ ਕਿਸੇ ਦੀ ਖਾਤਰ ਮੰਗਿਆ ਵੀ ਅੰਦਰ ਨੀਵਾਂ ਪੈ ਜਾਂਦਾ ਨਾਲ ਬਚਨ ਕਿਹਾ ਤੁਹਾਨੂੰ ਸਾਰੀ ਜ਼ਿੰਦਗੀ ਕਿਸੇ ਅੱਗੇ ਝੁਕਣ ਦੀ ਲੋੜ ਨਹੀਂ ਪਏਗੀ ਤੁਹਾਡੇ ਸਾਹਮਣੇ ਵੱਡੇ ਆ ਕੇ ਝੁਕਿਆ ਕਰਨਗੇ ਹੁਣ ਇਹਨੂੰ ਖੌਮੇ ਨਾਲ ਜੋੜ ਕੇ ਨਹੀਂ ਕਿ ਕਿਸ ਪਰਉਪਕਾਰ ਦੀ ਖਾਤਰ ਤੁਸੀਂ ਦੇਖੋ ਸੰਤ ਮਹਾਰਾਜ ਦੇ ਨੇੜੇ ਤੁਸੀਂ ਸਾਰੇ ਗੁਰਮੁਖ ਬੈਠੇ ਉੱਤੇ ਜਿਹਨਾਂ ਸੰਗਤ ਕੀਤੀ ਕਦੀ ਕੀਰਤਨ ਵਿੱਚ ਮੈਂ ਭਾਈ ਬਚਿੱਤਰ ਸਿੰਘ ਜੀ ਨੂੰ ਮਿਲਿਆ ਇੰਗਲੈਂਡ ਸਨ ਜੀ ਬਜ਼ੁਰਗ ਉਹ ਪ੍ਰਧਾਨ ਸਨ ਉਦੋਂ ਸੰਤ ਮਹਾਰਾਜ ਜਦੋਂ ਕੀਰਤਨ ਕਰਨ ਗਏ ਅਤੇ ਉਹ ਪ੍ਰਸ਼ਾਦ ਵਰਤਾਨ ਮੈਂ ਪੜ੍ਹਿਆ ਸੀ ਜ਼ਰੂਰ ਵੀ ਮਹਾਰਾਜ ਜਦੋਂ ਇੱਥੇ ਕੀਰਤਨ ਕਰਨ ਆਏ ਉੱਥੇ ਗਿਣਤੀ ਵੀ ਦੱਸੀ ਇੰਨੇ ਪੌਂਡ ਇਕੱਠੇ ਹੋਏ ਜੀ ਉਸ ਵਕਤ ਉਹ ਪ੍ਰਧਾਨ ਸਨ ਸਰਦਾਰ ਬਚਿੱਤਰ ਸਿੰਘ ਅਤੇ ਮੈਂ ਉਹਨਾਂ ਨੂੰ ਪੁੱਛ ਲਿਆ ਜੀ ਇਹ ਤੁਸੀਂ ਜਦੋਂ ਸੰਤ ਮਹਾਰਾਜ ਆਏ ਅਤੇ ਮੈਂ ਸਾਖੀ ਪੜ੍ਹੀ ਏ ਵੀ ਇੰਨੇ ਹਜ਼ਾਰਾਂ ਪੌਂਡ ਹੋਏ
ਤੇ ਤੁਸੀਂ ਇਕੱਠੇ ਕਰਕੇ ਸੰਤ ਮਹਾਰਾਜ ਜੀ ਕੋਲ ਲੈ ਗਏ ਤੇ ਤੁਸੀਂ ਜਾ ਕੇ ਕਿਹਾ ਸੀ ਵੀ ਇਹ ਪੌਂਡ ਜਿਹੜੇ ਨੇ ਇਹ ਸੇਵਾ ਤੁਸੀਂ ਲੈ ਜਾਓ ਜੀ ਕਰਮ ਸਰ? ਕਹਿੰਦਾ ਜੀ ਉਹਦੀਆਂ ਅੱਖਾਂ ਭਰੀਆਂ। ਕਹਿੰਦਾ ਕਿਹਾ ਜ਼ਰੂਰ ਸੀ। ਮੈਂ ਕਿਹਾ ਫਿਰ ਉਹਨਾਂ ਕੀ ਕਿਹਾ? ਕਹਿੰਦਾ ਉਹਨਾਂ ਨੇ ਬਚਨ ਕੀਤਾ ਸੀ ਅਸੀਂ ਇਹ ਲੈਣ ਨਹੀਂ ਆਏ, ਇੱਥੇ ਲੰਗਰ ਵੀ ਚਲਾਓ। ਕਹਿੰਦੇ ਅਸੀਂ ਕਿਹਾ ਜੀ ਉੱਥੇ ਲੈ ਜਾਓ। ਉਹਨਾਂ ਨੇ ਹੱਸ ਕੇ ਕਿਹਾ ਸੀ ਉੱਥੇ ਵੀ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਨੇ, ਇੱਥੇ ਵੀ ਗੁਰੂ ਨਾਨਕ ਸਾਹਿਬ ਦੀਆਂ ਬਰਕਤਾਂ ਨੇ। ਪਿਆਰਿਓ ਯਾਦ ਰੱਖਿਓ, ਇਹ ਪਹਿਲੀ ਬਚਨ ਆਤਮ ਅਭਿਆਸ ਦ੍ਰਿੜ ਰੱਖਣਾ ਜਿਹੜਾ ਸੰਤ ਮਹਾਰਾਜ ਜੀ ਦੇ ਨਾਮ ਨਾਲ ਜੁੜਿਆ, ਚਾਹੇ ਸਾਧੂ ਹੈ, ਕੋਈ ਸੰਗੀ ਹੈ, ਚਾਹੇ ਸੇਵਾਦਾਰ ਹੈ। ਇੱਕ ਗੱਲ ਆਪਾਂ ਸਾਰੇ ਪੱਲੇ ਬੰਨ੍ਹ, ਕਿਉਂਕਿ ਤੁਸੀਂ ਬਹੁਤ ਬੰਦਗੀ ਵਾਲੇ ਬੈਠੇ ਹੋ, 5 ਮਿੰਟ 10 ਮਿੰਟ, ਸੰਤ ਮਹਾਰਾਜ ਤਾਂ ਕਹਿੰਦੇ ਨੇ 5-5 ਮਿੰਟ ਹੀ ਬਹਿ ਜਾਓ ਜੀ, ਕਿੰਨੀ ਖੁੱਲ੍ਹ ਲੈਂਦੇ ਆ, 5 ਮਿੰਟ ਹੀ ਬਹਿ ਜਾਓ। ਜਿਹੜਾ ਮਹਾਂਪੁਰਖਾਂ ਦਾ ਸੰਗੀ ਹੈ ਉਹ ਨੇਮ ਬਣਾ ਲੈ ਕਿ ਅੰਮ੍ਰਿਤ ਵੇਲੇ ਉੱਠਦੇ ਆ ਸਾਰ, ਉਹ ਦਾਤਨ ਕੁਰਲਾ ਕਰਕੇ ਕਹਿੰਦੇ ਆ, ਦਾਤਨ ਕੁਰਲਾ ਕਰਕੇ ਮੂੰਹ ਧੋ ਕੇ ਅਭਿਆਸ 'ਚ ਬਹਿ ਜਾਓ। ਜਿਹੜਾ ਵੀ ਮਹਾਂਪੁਰਖਾਂ ਦਾ ਸਤਿਕਾਰ ਕਰਦਾ, ਗੁਰਮੁਖੋ ਇਕੱਲੀ ਫੋਟੋ ਨਹੀਂ, ਇਕੱਲੀ ਤਸਵੀਰ ਨਹੀਂ, ਸੰਤ ਮਹਾਂਪੁਰਖ ਦਾ ਸਤਿਕਾਰ ਇਹਦੇ ਵਿੱਚ ਜੋ ਬਚਨ ਕੀਤਾ ਉਹਨੂੰ ਜ਼ਿੰਦਗੀ 'ਚ ਮੰਨ ਲਈਏ। ਸੰਤੋ ਸਾਗਰ ਪਾਰ ਉਤਰੀਐ, ਜੇ ਕੋ ਬਚਨ ਕਮਾਵੈ ਸੰਤਨ ਕਾ ਸੋ ਗੁਰ ਪ੍ਰਸਾਦੀ ਤਰੀਐ। ਜਿਹੜਾ ਬਚਨ ਕਮਾਏਗਾ ਪਿਆਰਿਓ, ਬਚਨ ਹੀ ਤਾਂ ਗੁਰੂ ਹੈ, ਸਤਿਗੁਰ ਬਚਨ ਬਚਨ ਹੈ, ਸਤਿਗੁਰ ਪਾਦਰ ਮੁਕਤ ਜਨਾਵੈ ਗੋ, ਜਿਹੜਾ ਬਚਨ ਮੰਨ ਲਿਆ। ਅਗਲੀ ਗੱਲ, ਬਚਨ ਇਕੱਲਾ ਸਾਡੇ ਕਥਾ ਵਾਲਾ ਨਹੀਂ ਵੀ ਆਹ ਕਰ ਲਓ, ਨਹੀਂ, ਕਮਾਈ ਵਾਲਾ ਜਦੋਂ ਬਚਨ ਦਿੰਦਾ ਉਦੋਂ ਬਚਨ ਵਿੱਚ ਆਪਣੀ ਕਮਾਈ ਦੇ ਦਿੰਦਾ। ਸੰਤ ਬਾਬਾ ਸੰਗਤ ਸਿੰਘ ਜੀ ਕਮਾਲੀਏ ਵਾਲੇ ਹੋਏ ਨੇ, ਸ਼ਾਇਦ ਨਾਂ ਸੁਣਿਆ ਹੋਣਾ ਜੀ ਆਪ ਜੀ ਨੇ। ਕਮਾਲੀਆ ਜਿਹੜਾ ਹੈ ਪਾਕਿਸਤਾਨ ਸੀ, ਪਟਿਆਲੇ ਸਨ ਉਹ, ਉਹਨਾਂ ਦੇ ਬੇਟੇ ਸੰਤ ਬਾਬਾ ਕਰਤਾਰ ਸਿੰਘ ਕਮਾਲੀਏ ਵਾਲੇ ਸਨ। ਮੈਂ ਬਾਬਾ ਜੀ ਨੂੰ ਬੇਨਤੀ ਕੀਤੀ, ਬਾਬਾ ਬਲਜਿੰਦਰ ਸਿੰਘ ਜੀ ਉਹਨਾਂ ਨੂੰ, ਕਿਉਂਕਿ ਬੜੀ ਵੱਡੀ ਸੇਵਾ, ਇਹਨੂੰ ਬਟਰਿੰਗ ਨਾ ਸਮਝ, ਮੇਰਾ ਸਥਾਨ ਨਾਲ ਜੇ ਪਿਆਰ ਮੈਂ ਉਹਨਾਂ ਘਾਟਾਂ, ਭਾਵੇਂ ਕੋਈ ਜ਼ਰੂਰੀ ਨਹੀਂ ਹੁੰਦਾ ਤੁਸੀਂ ਸਰੀਰਕ ਤੌਰ 'ਤੇ ਆਓ, ਸੁਰਤ ਦੀ ਹਾਜ਼ਰੀ ਤਾਂ ਕਿਤੇ ਬੈਠਿਆਂ ਵੀ ਲੱਗ ਜਾਂਦੀ ਹੈ। ਮੈਂ ਬੇਨਤੀ ਕੀਤੀ ਵੀ ਤੁਸੀਂ ਇੱਕ ਕੰਮ ਕਰੋ, ਜਿੰਨੇ ਸੰਤ ਮਹਾਰਾਜ ਜੀ ਦੇ ਬਚਨ ਨੇ ਉਹਨਾਂ ਵਿੱਚੋਂ ਕੋਈ ਸੰਖੇਪ ਜਾਏ ਇਸ ਢੰਗ ਦੇ ਇਕੱਠੇ ਕਰ ਲਓ, ਜਿਹੜੇ ਜਗਿਆਸੂ ਦੇ, ਉਹ ਬਾਬਾ ਸੰਗਤ ਸਿੰਘ ਕਮਾਲੀਏ ਵਾਲਿਆਂ ਦੇ ਬਚਨ ਨੇ। ਉਹਦੇ 'ਚ ਲਿਖਿਆ ਹੈ ਕਿ ਸਾਧੂ ਜਦੋਂ ਬਚਨ ਦਿੰਦਾ ਚੇਤੇ ਰੱਖਿਓ, ਉਸ ਬਚਨ ਨਾਲ ਆਪਣਾ ਆਪਾ ਦੇ ਦਿੰਦਾ, ਜਿਹੜਾ ਉਸ ਬਚਨ ਨੂੰ ਜਿੱਥੇ ਵੀ ਕਮਾਉਣ ਲੱਗ ਪਏ ਉੱਥੇ ਬਖਸ਼ਿਸ਼ ਹੋ ਜਾਂਦੀ। ਗੱਲ ਤਾਂ ਬਚਨ ਕਮਾਉਣ ਦੀ। ਮੈਂ ਆਪ ਨੂੰ ਫਿਰ ਬੇਨਤੀ ਕਰਨ ਲੱਗਾ ਕਿ ਦਾਤ ਉਹਦੀ ਬਖਸ਼ਿਸ਼ ਹੈ। ਮਹਾਰਾਜ ਜੀ ਨੇ ਕਿਹਾ ਕਿ ਦਾਤੀ ਸਾਹਿਬ ਸੰਦੀਆਂ, ਇਹ ਦਾਤਾਂ ਸਾਹਿਬ ਦੀਆਂ ਨੇ, ਕਿਆ ਚੱਲੈ ਤਿਸ ਨਾਲ, ਇੱਕ ਜਗਾਂਦੇ ਨਾ ਲੈਣ ਇੱਕ ਸੁੱਤਿਆਂ ਦੇ ਉਠਾਲ। ਮੈਂ ਫਿਰ ਅਰਜ਼ ਕਰਾਂਗਾ, 3 ਬਚਨ ਕਹੇ ਸਨ ਬਾਬਾ ਅਤਰ ਸਿੰਘ ਜੀ ਨੇ, ਇੱਕ ਨਾਮ ਅਭਿਆਸ ਦ੍ਰਿੜ ਰੱਖਣਾ, ਦੂਜੀ ਗੱਲ ਕਿਸੇ ਕੋਲੋਂ ਮੰਗਣਾ ਕੁਛ ਨਹੀਂ, 3ਜਾ ਬਚਨ ਕਿਹਾ ਸੀ ਕਿ ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਮੁਥਾਜੀ ਨਹੀਂ ਕਰਨੀ। ਜਿਹਨੂੰ ਆਪ ਕਹਿ ਰਹੇ ਹੋ ਪੜ੍ਹਦੇ ਹਾਂ, ਬੇਪਰਵਾਹ ਸਦਾ ਰੰਗ ਹਰ ਕੈ, ਜਿਹਨੂੰ ਆਪਾਂ ਪੜ੍ਹਦੇ ਹਾਂ, ਰੰਗ ਹੱਸੈ ਰੰਗ ਰੋਵੈ ਚੋਬੀ ਕਰ ਜਾਹੇ ਪਰਵਾਹ ਨਾਹੀ ਕਿਸੇ ਕੇਰੀ ਬਾਜ ਸੱਚੇ ਨਾ। ਕਹਿਣ ਲੱਗੇ ਪਰਮਾਤਮਾ ਤੋਂ ਬਿਨਾਂ, ਰੱਬ ਤੋਂ ਬਿਨਾਂ, ਵਾਹਿਗੁਰੂ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਕਰਨੀ। ਮੈਂ ਫਿਰ ਇਸ ਵਿਸ਼ੇ ਨੂੰ, ਕਿਉਂਕਿ ਸੁਬਾਹ ਫਿਰ ਮੈਂ ਆਵਾਂਗਾ, ਜਾਣਾ ਮੈਂ ਬਾਹਰ ਸੀ, ਪਰ ਮੇਰੀ ਇੱਕ ਇੱਛਾ ਸੀ ਮੈਂ ਮਹਾਰਾਜ ਜੀ ਦੇ ਹਾਜ਼ਰੀ ਭਰ ਸਕਾਂ। ਭਾਈ ਸਾਹਿਬ ਨੇ ਪੜ੍ਹਿਆ, ਕਾਂ ਵਿਸਾਸਾ ਇਸ ਭਾਂਡੇ ਕਾ, ਕੋਈ ਭਰੋਸਾ ਨਹੀਂ, ਭਾਂਡੇ ਨੇ ਟੁੱਟੇ ਦੁਬਾਰਾ ਬਣਦੇ ਖੁੰਦੇ। ਇਸੇ ਕਰਕੇ ਗੁਰਬਾਣੀ 'ਚ ਜਿਹੜਾ ਸਾਡਾ ਸਰੀਰ ਹੈ ਇਹਨੂੰ ਬੜੇ ਨਾਂ ਦਿੱਤੇ ਆ। ਇਹ ਸਤਿਗੁਰਾਂ ਨੇ ਵੀ ਕਿਹਾ, ਕਾਇਓ ਦੇਵਾ ਕਾਇਓ ਦੇਵਲ ਕਾਇਓ ਜੰਗਮ ਜਾਤੀ, ਇਹ ਕਾਇਆ ਤਾਂ ਮੰਦਰ ਹੈ, ਦੇਵਾ ਲਿਆ ਹੈ। ਸਤਿਗੁਰਾਂ ਨੇ ਕਿਹਾ ਹਰਿਮੰਦਰ ਇਹੋ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ, ਸਰੀਰ ਤਾਂ ਹਰਿਮੰਦਰ ਹੈ, ਪਰ ਦੂਜੇ ਪਾਸੇ ਇਹ ਵੀ ਕਿਹਾ ਕਿ ਕਬੀਰ ਮਾਟੀ ਕੇ ਹਮ ਪੁੱਤਰੇ ਮਾਨਸ ਰਾਖਿਓ ਨਾਉ, ਦਿਵਸ ਚਾਰ ਕੇ ਪਹੁਨੇ ਬੜ ਬੜ ਰੂੰ ਬੈਠਾ, ਮਾਟੀ ਕੋ ਪੁੱਤਰਾ ਕੈਸੇ ਨੱਚਦ ਖੈ। ਹੁਣ ਜਿਹੜਾ ਭਾਈ ਸਾਹਿਬ ਸ਼ਬਦ ਪੜ੍ਹ ਕੇ ਗਏ, ਕਹਾਂ ਵਿਸਾਸਾ ਇਸ ਭਾਂਡੇ ਕਾ, ਇਹ ਭਾਂਡਾ ਮਿੱਟੀ ਦਾ ਹੈ, ਇਹ ਕੱਚਾ ਹੈ, ਇਹ ਬਾਕੀ ਜਿਹੜੇ ਭਾਂਡੇ ਨੇ, ਸੋਨੇ ਦਾ ਭਾਂਡਾ ਕਦੀ ਟੁੱਟ ਜਾ ਬਾਹਰ ਸੱਟਨੇ ਆ ਜੀ, ਪਿੱਤਲ ਦੇ ਭਾਂਡੇ ਲੋਕ ਸੱਟਦੇ ਆ, ਮੈਟਲ ਦਾ ਭਾਂਡਾ ਕੋਈ ਵੀ ਟੁੱਟੇ ਉਹਨੂੰ ਸਾਂਭ ਲੈਂਦੇ ਆ, ਉਹ ਦੁਬਾਰਾ ਢਾਲ ਕੇ ਬਣਾਇਆ ਜਾ ਸਕਦਾ, ਪਰ ਨਹੀਂ ਗੁਰਮੁਖੋ ਆ ਮਿੱਟੀ ਦਾ ਭਾਂਡਾ, ਜਿੱਦਣ ਇਹ ਟੁੱਟ ਗਿਆ ਇਹਨੂੰ ਕਿਸੇ ਨਹੀਂ ਸਾਂਭਣਾ, ਕਿਉਂਕਿ ਮਿੱਟੀ ਦੇ ਟੁੱਟੇ ਹੋਏ ਭਾਂਡੇ ਨੇ ਦੁਬਾਰੇ ਕਿੱਥੇ ਬਣ ਜਾਣਾ। ਇਹ ਤਾਂ ਹੀ ਕਿਹਾ, ਇਤਨਾ ਕੁ ਅਲੱਗ ਹੈ ਠਣਕਾ, ਇਸ ਭਾਂਡੇ ਨੇ ਚਲੇ ਜਾਣਾ। ਮੈਂ ਆਰੰਭ 'ਚ ਕਿਹਾ ਮੈਨੂੰ ਤੁਹਾਨੂੰ ਸਭ ਨੂੰ ਪਤਾ ਹੈ
ਦੁਨਿਆਵੀ ਤੌਰ 'ਤੇ ਮੈਂ ਕਹਾਂਗਾ ਮਹਾਂਪੁਰਖ ਲਈ ਨਹੀਂ, ਸਾਨੂੰ ਦੁਨਿਆਵੀ ਤੌਰ 'ਤੇ ਦੋ ਚੀਜ਼ਾਂ ਸਫ਼ਰ 'ਚ ਰੱਖਦੀਆਂ ਨੇ ਜੀ, ਜਿੰਨੇ ਅਸੀਂ ਬੈਠੇ ਹਾਂ ਇਕੱਲੇ ਇਹ ਨਹੀਂ ਪੂਰੀ ਮਾਨਵਤਾ, ਇੱਕ ਦਾਣਾ ਦੂਜੀ ਮੌਤ, ਇਹ ਦੋ ਚੀਜ਼ਾਂ ਸਾਨੂੰ ਸਫ਼ਰ 'ਚ ਰੱਖਦੀਆਂ ਨੇ। ਜਿੱਥੇ ਜਿੱਥੇ ਸਾਡੇ ਦਾਣੇ ਖਿਲ ਰਹੇ ਨੇ ਜੀ, ਦੇਸ਼ ਵਿਦੇਸ਼ ਵਿੱਚ ਕਿਤੇ ਵੀ ਸਾਡੇ ਦਾਣਿਆਂ ਨੇ ਸਾਨੂੰ ਖਿੱਚ ਕੇ ਲਿਜਾਣਾ, ਕਿਉਂਕਿ ਦਾਣਾ ਇੱਕ ਨਕੇਲ ਹੈ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਾਂ ਖਾਣੇ ਨਾਨਕਾ ਸੱਚ ਹੈ। ਇੱਕ ਤਾਂ ਦਾਣੇ ਜਿੱਥੇ ਜਿੱਥੇ ਖਿਲ ਰਹੇ ਨੇ ਅਸੀਂ ਉੱਥੇ ਜਾਣਾ, ਦਾਣੇ ਚੁਣੇ ਨੇ, ਅਤੇ ਦੂਜੀ ਮੌਤ ਸਾਨੂੰ ਖਿੱਚ ਕੇ ਲਈ ਫਿਰਦੀ ਹੈ, ਜਿੱਥੇ ਸਾਡਾ ਅੰਤਲਾ ਸਮਾਂ ਹੋਣਾ ਅਖੀਰਲਾ ਪੜਾਅ ਸਾਡਾ ਉੱਥੇ ਹੋਣਾ। ਇੱਕ ਦਾਣਾ ਹੀ ਰਿਜ਼ਕ ਅਤੇ ਦੂਜੀ ਮੌਤ। ਅਤੇ ਸਤਿਗੁਰੂ ਕਹਿੰਦੇ ਆ ਇਹ ਤਾਂ ਭਾਈ ਮੈਂ ਤੁਸੀਂ ਲਿਖਾ ਕੇ ਆਏ ਹਾਂ, ਸੰਬਤ ਸਾਹਾ ਲਿਖਿਆ, ਸਾਲ ਵੀ ਲਿਖਿਆ, ਮਹੀਨਾ ਵੀ ਲਿਖਿਆ। ਕੱਲ੍ਹ ਇਹਦੇ ਅਰਥ ਕਰਾਂ, ਇੱਕ ਵਾਰ ਬਹੁਤ ਸਮਾਂ ਪਹਿਲੇ ਕੀਤੇ ਸਨ, ਉਦਾਹਰਨ ਵਿਆਹ ਦੀ ਦਿੱਤੀ ਹੈ। ਸੰਬਤ ਸਾਹਾ ਲਿਖਿਆ, ਸਾਲ ਲਿਖਿਆ, ਸਾਹੇ ਚਿੱਠੀ ਆ ਗਈ ਹੈ। ਜਿਵੇਂ ਬੀਬੀ ਦੇ ਕੇਸਾਂ ਵਿੱਚ ਤੇਲ ਪਾਉਂਦੀਆਂ ਨੇ ਬੀਬੀਆਂ, ਮਾਈਏ ਪਾਉਂਦੀਆਂ ਨੇ, ਕਹਿੰਦੇ ਨੇ ਭਾਈ ਸਿੱਖੋ ਮੌਤ ਦਾ ਸਮਾਂ ਲਿਖਿਆ, ਸੰਗਤ ਜੀ ਆਓ ਮੇਰੇ ਕੇਸਾਂ 'ਚ ਅਸੀਸਾਂ ਦਾ ਤੇਲ ਪਾਓ, ਮੈਨੂੰ ਅਸੀਸ ਦਿਓ, ਮੇਰੀ ਮਾਲਕ ਨਾਲ ਬਾਣ ਆਵੇ, ਅਤੇ ਜਿਹੜਾ ਸੁਨੇਹੇ ਭੇਜਦਾ ਉਹਨੂੰ ਉਲਾਮੇ ਨਹੀਂ ਦੇਈਦੇ, ਉਹਦੇ ਤੋਂ ਕੁਰਬਾਨ ਜਾਈਦਾ ਹੈ। ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ, ਜੋ ਹੋਵੇ ਸਾਹਿਬ ਸਿਓ ਮੇਲ, ਘਰ ਘਰ ਇਹੋ ਪਹੁੰਚਾ। ਪਹੁੰਚਾ ਮਤਲਬ ਪੋਚਾ, ਜਿਹਨੂੰ ਆਪ ਸਾਹਿਬ ਚਿੱਠੀ ਕਹਿੰਦੇ ਹੋ। ਮੈਂ ਇੱਕ ਵਾਰ ਕਿਹਾ ਸੀ ਇਹ ਸ਼ਬਦ ਇੱਥੇ ਪਹੁੰਚਾ ਨਹੀਂ ਹੈਗਾ, ਟਿੱਪੀ ਲੱਗੀ, ਪਹੁੰਚਾ ਇਹ ਬਾਹਰ ਦੀ ਬੋਲੀ ਹੈ, ਪੋਚਾ ਆਉਣਾ, ਸਾਹਿਬ ਚਿੱਠੀ ਆਉਣੀ। ਮਹਾਰਾਜ ਕਹਿੰਦੇ ਘਰ ਘਰ ਇਹੋ ਪਹੁੰਚਾ, ਜਿੰਨੇ ਸਰੀਰ ਨੇ ਸਾਰਿਆਂ ਘਰਾਂ 'ਚ ਚਿੱਠੀ ਤੇ ਉਦਣ ਆ ਗਈ ਜਿੱਦਣ ਮਾਂ ਦੀ ਕੁੱਖ 'ਚੋਂ ਬਾਹਰ ਆਏ ਸਨ। ਮੌਤ ਦੀ ਚਿੱਠੀ ਲੈ ਕੇ ਆਇਆ, ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਆ। ਸੱਦਣ ਵਾਲੇ ਨੂੰ ਨਾ ਸਿਮਰਨਾ ਚਾਹੀਦਾ, ਸਿਰਫ ਇੱਕ ਬਚਨ ਕਹਿ ਕੇ ਆਪਾਂ ਥੋੜ੍ਹਾ ਜਿਹਾ ਨਾਮ ਜਪਾਂਗੇ, ਜਿੰਨਾ ਸਮਾਂ ਮੈਨੂੰ ਦਿੱਤਾ ਬਸ ਪੰਜ ਚਾਰ ਮਿੰਟ ਰਹਿ ਗਿਆ ਜੀ। ਜਦੋਂ ਸੰਤ ਮਹਾਰਾਜ ਜੀ ਨੇ ਆਖਰੀ ਕੀਰਤਨ ਕੀਤਾ ਨਾ ਜੀ, ਵਾਜਾ ਆਪ ਬੰਦ ਕੀਤਾ, ਜੋ ਅਸੀਂ ਪੜ੍ਹਿਆ ਜੀ ਹਾਂਜੀ, ਆਪ ਬੰਦ ਕੀਤਾ। ਆਪ ਤਾਂ ਪਹਿਲਾਂ ਬੰਦ ਕਰਦੇ ਨਹੀਂ ਸਨ, ਨਾਲ ਅਨਾਊਂਸਮੈਂਟ ਹੁੰਦੀ ਸੀ ਕੱਲ੍ਹ ਨੂੰ ਆਰਾਮ ਕਰਾਂਗੇ, ਅੰਮ੍ਰਿਤ ਸੰਚਾਰ ਹੋਵੇਗਾ, ਅਗਲਾ ਦੀਵਾਨ ਹੋਵੇਗਾ। ਉਦਣ ਆਪਣੇ ਹੱਥੀਂ ਵਾਜਾ ਬੰਦ ਕਰ ਦਿੱਤਾ, ਆਖਰੀ ਕੀਰਤਨ ਹੈ। ਪਰ ਸੁਰਾਂ ਉਹ ਲਾਈਆਂ ਜਿਹੜੀਆਂ ਕਦੀ ਕਰਮਸਰ ਦੀ ਧਰਤੀ ਦੇ ਜਵਾਨੀ ਵੇਲੇ ਲਾਈਆਂ ਸਨ। ਅੰਦਰ ਚਲੇ ਗਏ, ਬਾਬਾ ਮਹਿੰਦਰ ਸਿੰਘ ਜੀ ਹੁਣੀ ਸੇਵਾ 'ਚ ਗਏ, ਉਹਨਾਂ ਨੇ ਇੱਕ ਗੱਲ ਕਹੀ, ਮਹਾਰਾਜ ਜੀ ਅੱਜ ਕੈਸੇ ਬੋਲ ਕੀਤੇ, ਕੈਸੇ ਬਚਨ ਕੀਤੇ। ਚਲੋ ਮੈਂ ਆਪਣੇ ਸ਼ਬਦਾਂ 'ਚ ਕਹਿ ਰਿਹਾ, ਜੋ ਲਿਖਿਆ ਬਿਲਕੁਲ ਉਹ ਨਹੀਂ, ਭਾਵ ਉਹ ਹੈ। ਅੱਜ ਕਿਹੜੇ ਬਚਨ ਕੀਤੇ, ਆਖਰੀ ਕੀਰਤਨ ਕਿਹਾ, ਅਗਲਾ ਪ੍ਰੋਗਰਾਮ ਨਹੀਂ ਦੱਸਿਆ। ਪੈਰਾਗ ਸਨ, ਸੰਤ ਮਹਾਰਾਜ ਜੀ ਦੇ ਬੋਲ ਸੁਣਨ ਵਾਲੇ ਨੇ, ਕਹਿਣ ਲੱਗੇ ਭਾਈ ਜਥੇਦਾਰਾ ਕਿ ਬੰਦੇ ਦਾ ਸੁਭਾਅ ਹੈ, ਲੈਣ ਲੱਗਿਆਂ ਅੱਖਾਂ ਹੋਰ ਹੁੰਦੀਆਂ ਨੇ, ਵਾਪਸ ਕਰਨ ਵੇਲੇ ਅੱਖਾਂ ਹੋਰ ਹੁੰਦੀਆਂ ਨੇ, ਪਰ ਆਪਾਂ ਐਸਾ ਨਹੀਂ ਕਰਨਾ। ਜਿਸ ਅਕਾਲ ਪੁਰਖ ਨੇ ਜਿਵੇਂ ਦਿੱਤਾ ਹੈ ਉਸੇ ਤਰ੍ਹਾਂ ਉਹਦੇ ਉਹਨੂੰ ਵਾਪਸ ਕਰਨਾ ਹੈ, ਅਸੀਂ ਅੱਖਾਂ ਨਹੀਂ ਬਦਲਣੀਆਂ। ਮੇਰੇ ਕਹਿਣ ਤੋਂ ਮੁਰਾਦ ਕਿ ਬੰਦਗੀ ਕਰਨ ਵਾਲਾ, ਉਹ ਕਹਿੰਦਾ ਭਾਈ ਜਦੋਂ ਸੱਦੇ ਹਰੇ ਆ ਤਾਂ ਕੁਰਬਾਨ ਜਾਓ। ਸੱਦਾ ਅਫਸੋਸ ਨਹੀਂ ਕਿਹਾ, ਘਰ ਘਰ ਇਹੋ ਪਹੁੰਚਾ, ਸੱਦੜੇ ਨਿੱਤ ਪਵਨ ਸੱਦਣ ਹਾਰਾ ਸਿਮਰੀਐ। ਸੱਦਣ ਵਾਲੇ ਦਾ ਸਿਮਰਨ ਕਰੋ, ਨਾਨਕ ਸੇ ਦੇਹੇ ਅਵਨ। ਉਹ ਦਿਨ ਸਾਡੇ 'ਤੇ ਵੀ ਆਉਂਦਾ ਪਿਆ। ਸਾਧ ਸੰਗਤ ਜੀ, ਆਪ ਸੰਗਤ ਦਾ, ਬਾਬਾ ਬਲਜਿੰਦਰ ਸਿੰਘ ਜੀ, ਪੂਰੇ ਜਿਹੜੇ ਟਰੱਸਟੀ ਵੀਰ ਆ, ਤੁਸੀਂ ਜਿੰਨੇ ਵਿਅੰਗਮ ਹੋ, ਸਭ ਦਾ ਧੰਨਵਾਦ ਜੀ। ਆਓ

0: ਰਾਸ਼ਟਰਪਤੀ
1: ਦੇ ਪ੍ਰਸਾਦ ਛੱਤੀ ਹੀ ਅੰਮ੍ਰਿਤ ਖਾਹੇ
0: ਜਿਸ ਠਾਕੁਰ ਕੋ ਰਖ ਮਨ ਮਾਹੇ
1: ਦੇ ਪ੍ਰਸਾਦ ਸੁਗੰਧਿਤ ਤਨ ਲਾਵਹੇ
0: ਜਿਸ ਕੋ ਸਿਮਰਤ ਪਰਮਗਤ ਪਾਵੇ
1: ਦੇ ਪ੍ਰਸਾਦ ਬਸੇ ਸੁਖ ਮੰਦਰ
0: ਜਿਸੈ ਧਿਆਇ ਸਦਾ ਮਨ ਅੰਦਰ
1: ਦੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ
0: ਆਠ ਪਹਿਰ ਸਿਮਰੋਤ ਸਰਸਨਾ
1: ਦੇ ਪ੍ਰਸਾਦ ਰੰਗ ਰਸ ਭੋਗ
0: ਨਾਨਕ ਸਦਾ ਧਿਆਈਐ ਧਿਆਨ ਜੋਗ
1: ਦੇ ਪ੍ਰਸਾਦ ਪਾਠ ਪਟੰਬਰ ਹੰਡਾਵਹੇ
0: ਜਿਸੈ ਤਿਆਗਤ ਅਵਰ ਲੁਭਾਵੇ
1: ਦੇ ਪ੍ਰਸਾਦ ਸੁਖ ਸੇਜ ਸੋਈ ਜੈ
0: ਮਨ ਆਠ ਪਹਿਰ ਤਾਕ ਜਸ ਕਵੀ ਜੈ
1: ਦੇ ਪ੍ਰਸਾਦ ਤੁਲ ਸਭ ਕੋ ਮਾਨੈ
0: ਮੁਖਤਾ ਕੋ ਜਸ ਰਸਨ ਬਖਾਨੈ
1: ਦੇ ਪ੍ਰਸਾਦ ਤੇਰੋ ਰਹਿਤਾ ਧਰਮ
0: ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
1: ਰੱਬ ਦੀ ਜਪਤ ਦਰਗਾਹ ਮਾਨ ਪਾਵਹੇ
0: ਨਾਨਕ ਪਤ ਸੇ ਤੀ ਕਰ ਜਾਵੇ
1: ਦੇ ਪ੍ਰਸਾਦ ਅਰੋ ਕੰਚਨ ਦੇਹੀ
0: ਨਿਬਲਾ ਬੁੱਤ ਸਰਾਮ ਸਨੇਹੀ
1: ਦੇ ਪ੍ਰਸਾਦ ਤੇਰਾ ਓਲਾ ਰਹਿਤ
0: ਮਨ ਸੁਖ ਪਾਵੇ ਹਰ ਹਰ ਜਸ ਕਹਿਤ
1: ਦੇ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ
0: ਮਨ ਸਰ ਨੀ ਪਰ ਠਾਕੁਰ ਪ੍ਰਭ ਤਾਕੈ
1: ਦੇ ਪ੍ਰਸਾਦ ਤੁਝ ਕੋ ਨਾ ਪਹੁੰਚੈ
0: ਮਨ ਸਾਹ ਸਾਹ ਸਿਮਰੋ ਪ੍ਰਭ ਉੱਚੇ
1: ਦੇ ਪ੍ਰਸਾਦ ਪਾਈ ਦੁਰਲਭ ਦੇਹੇ
0: ਨਾਨਕ ਤਾਕੀ ਭਗਤ ਕਰੇ
1: ਦੇ ਪ੍ਰਸਾਦ ਅਭੂਖਨ ਪਹਿਰੀਜੈ
0: ਮਨ ਤਿਸ ਸਿਮਰਤ ਕਿਉ ਆਲਸ ਕੀਜੈ
1: ਦੇ ਪ੍ਰਸਾਦ ਅਸਵਰ ਸਵਾਰੀ
0: ਮਨ ਤਿਸ ਪ੍ਰਭ ਕੋ ਕਭੂ ਨਾ ਵਿਸਾਰੀ
1: ਦੇ ਪ੍ਰਸਾਦ ਬਾਗ ਮਿਲਖ ਧਨਾ
0: ਰਾਗ ਪ੍ਰੇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬਣਤ ਬਣਾਈ
0: ਉਠਤ ਬੈਠ ਸਤ ਸਹਿ ਧਿਆਈ
1: ਇਸੇ ਧਿਆਈ ਜੋ ਏਕ ਲਖੈ
0: ਨਿਹਾਂ ਉਹਾਂ ਨਾਨਕ ਤੇਰੀ ਰੱਖੈ
1: ਦੇ ਪ੍ਰਸਾਦ ਕਰੇ ਪੁੰਨ ਬਹੁ ਦਾਨ
0: ਮਨ ਆਠ ਪਹਿਰ ਕਰ ਤਿਸਕਾ ਧਿਆਨ
1: ਦੇ ਪ੍ਰਸਾਦ ਤੂੰ ਆਚਾਰ ਵਿਵਹਾਰੀ
0: ਜਿਸ ਪ੍ਰਭ ਕੋ ਸਾਸ ਸਾਸ ਤਾਰੀ
1: ਦੇ ਪ੍ਰਸਾਦ ਤੇਰਾ ਸੁੰਦਰ ਰੂਪ
0: ਸੋ ਪ੍ਰਭ ਸਿਮਰੋ ਸਦਾ ਅਨੂਪ
1: ਦੇ ਪ੍ਰਸਾਦ ਤੇਰੀ ਨੀਕੀ ਜਾਤ
0: ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਦੇ ਪ੍ਰਸਾਦ ਤੇਰੀ ਪਤ ਰਹੈ
0: ਗੁਰ ਪ੍ਰਸਾਦ ਨਾਨਕ ਜਸ ਕਹੈ
1: ਦੇ ਪ੍ਰਸਾਦ ਸੁਨਹਿ ਕਰਨ ਨਾਦ
0: ਦੇ ਪ੍ਰਸਾਦ ਪੇਖੈ ਬਿਸਮਾਦ
1: ਦੇ ਪ੍ਰਸਾਦ ਬੋਲਹਿ ਅੰਮ੍ਰਿਤ ਰਸਨਾ
0: ਦੇ ਪ੍ਰਸਾਦ ਸੁਖ ਸਹਿਜੇ ਵਸਨਾ
1: ਦੇ ਪ੍ਰਸਾਦ ਹਸਤ ਕਰ ਚਲਹਿ
0: ਦੇ ਪ੍ਰਸਾਦ ਸੰਪੂਰਨ ਫਲੈ
1: ਦੇ ਪ੍ਰਸਾਦ ਪਰਮ ਗਤ ਪਾਵਹਿ
0: ਦੇ ਪ੍ਰਸਾਦ ਸੁਖ ਸਹਿਜ ਸਮਾਵੈ
1: ਐਸਾ ਪ੍ਰਭ ਤਿਆਗ ਬਰਕਤ ਲਾਗੋ
0: ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਦੇ ਪ੍ਰਸਾਦ ਤੂੰ ਪ੍ਰਗਟ ਸੰਸਾਰ
0: ਜਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
1: ਦੇ ਪ੍ਰਸਾਦ ਤੇਰਾ ਪ੍ਰਤਾਪ
0: ਦੇ ਮਨ ਮੂੜ ਤੂੰ ਤਾਕੋ ਜਾਪ
1: ਦੇ ਪ੍ਰਸਾਦ ਤੇਰੇ ਕਾਰਜ ਪੂਰੇ
0: ਜਿਸੈ ਜਾਨ ਮਨ ਸਦਾ ਹਜੂਰੇ
1: ਦੇ ਪ੍ਰਸਾਦ ਤੂੰ ਪਾਵੇ ਸਾਚ
0: ਦੇ ਮਨ ਮੇਰੇ ਤੂੰ ਤਾਂ ਸਿਉ ਰਾਜ
1: ਦੇ ਪ੍ਰਸਾਦ ਸਭ ਕੀ ਗਤ ਹੋਏ
0: ਨਾਨਕ ਜਾਪ ਜਪੈ ਜਪ ਸੋਏ
1: ਆਪ ਜਪਾਈ ਜਪੈ ਸੋ ਨਾਉ
0: ਆਪ ਗਵਾਏ ਸੋ ਹਰ ਗੁਣ ਗਾਉ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ
0: ਪ੍ਰਭ ਦਇਆ ਤੇ ਕਮਲ ਵਿਗਾਸ
1: ਪ੍ਰਭ ਸੋ ਪ੍ਰਸੰਨ ਬਸੈ ਮਨ ਸੋਏ
0: ਪ੍ਰਭ ਦਇਆ ਤੇ ਮਤੂਤਨ ਹੋਏ
1: ਸਰਵ ਨਿਧਾਨ ਪ੍ਰਭ ਤੇਰੀ ਮਾਇਆ
0: ਆਪੋ ਕਛੁ ਨ ਕਿਨਹੂ ਲਿਆ
1: ਜਿਤ ਜਿਤ ਲਾਭ ਹੋ ਤਿਤ ਲੱਗੇ ਹਰ ਨਾਥ
0: ਨਾਨਕ ਇਨ ਕੈ ਕਛੁ ਨ ਹਾਥ ਸਲੋਕ
1: ਅਗਮ ਅਗਾਧ ਪਾਰ ਬ੍ਰਹਮ ਸੋਏ ਜੋ ਜੋ ਕਹਿ ਸੁਮੁਖਤਾ ਹੋਏ
0: ਸੁਨ ਮੀਤਾ ਨਾਨਕ ਬਿਨਵੰਤਾ ਸਾਧ ਜਨਾ ਕੀ ਅਚਰਜ ਕਥਾ ਅਸ਼ਟਪਦੀ
1: ਸਾਧ ਕਾ ਸੰਗ ਮੁਖ ਉਜਲ ਹੋਤ
0: ਸਾਧ ਸੰਗ ਮਲ ਸਗਲੀ ਖੋਤ
1: ਸਾਧ ਕਾ ਸੰਗ ਮਿਟੈ ਅਭਿਮਾਨ
0: ਸਾਧ ਕਾ ਸੰਗ ਪ੍ਰਗਟੈ ਸੁਗਿਆਨ
1: ਸਾਧ ਕਾ ਸੰਗ ਬੁਝੈ ਪ੍ਰਭ ਨੀਰਾ
0: ਸਾਧ ਸੰਗ ਸਭ ਹੋਤ ਨਵੇਰਾ
1: ਸਾਧ ਕਾ ਸੰਗ ਪਾਏ ਨਾਮ ਰਤਨ
0: ਸਾਧ ਕਾ ਸੰਗ ਏਕੋ ਉਪਰ ਜਤਨ
1: ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ
0: ਨਾਨਕ ਸਾਧ ਕੀ ਸੋਭਾ ਪ੍ਰਭ ਮਹਿ ਸਮਾਨੀ
1: ਸਾਧ ਕਾ ਸੰਗ ਅਗੋਚਰ ਮਿਲੈ
0: ਸਾਧ ਕਾ ਸੰਗ ਸਦਾ ਪ੍ਰਫੁੱਲੈ
1: ਸਾਧ ਕਾ ਸੰਗ ਆਵੈ ਬਸ ਪੰਚਾ
0: ਸਾਧ ਸੰਗ ਅੰਮ੍ਰਿਤ ਰਸ ਪੁੰਚਾ
1: ਸਾਧ ਸੰਗ ਹੋਏ ਸਭ ਕੀ ਰੇਨ
0: ਸਾਧ ਕਾ ਸੰਗ ਮਨੋਹਰ ਬੈਨ
1: ਸਾਧ ਕਾ ਸੰਗ ਨ ਕਥੂੰ ਭਾਵੈ
0: ਸਾਧ ਸੰਗ ਅਸਤਿਤ ਮਨ ਪਾਵੈ
1: ਸਾਧ ਕਾ ਸੰਗ ਮਾਇਆ ਤੇ ਭਿੰਨ
0: ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ
1: ਸਾਧ ਸੰਗ ਦੁਸ਼ਮਣ ਸਭ ਮੀਤ
0: ਸਾਧੂ ਕਾ ਸੰਗ ਮਹਾਪੁਨੀਤ
1: ਸਾਧ ਸੰਗ ਕਿਸੋ ਨੀ ਬੈਰ
0: ਸਾਧ ਕਾ ਸੰਗ ਨਾ ਵੀਗਾ ਪੈਰ
1: ਸਾਧ ਕਾ ਸੰਗ ਨਾਹੀ ਕੋ ਮੰਦਾ
0: ਸਾਧ ਸੰਗ ਜਾਣੈ ਪਰਮਾਨੰਦਾ
1: ਸਾਧ ਕਾ ਸੰਗ ਨਾਹੀ ਹਉ ਤਾਪ
0: ਸਾਧ ਕਾ ਸੰਗ ਤੇ ਜੈਸਾ ਵਿਆਪ
1: ਆਪੇ ਜਾਣੈ ਸਾਧ ਪੜਾਈ
0: ਨਾਨਕ ਸਾਧ ਪ੍ਰਭੂ ਬਣਾਈ
1: ਸਾਧ ਕਾ ਸੰਗ ਨ ਕਭੂ ਭਾਵੈ
0: ਸਾਧ ਕਾ ਸੰਗ ਸਦਾ ਸੁਖ ਪਾਵੈ
1: ਸਾਧ ਸੰਗ ਬਸ ਅਗੋਚਰ ਲਹੈ
0: ਸਾਧੂ ਕਾ ਸੰਗ ਅਜਰ ਸਹੈ
1: ਸਾਧ ਕਾ ਸੰਗ ਬਸੈ ਥਾਨ ਉੱਚੈ
0: ਸਾਧੂ ਕਾ ਸੰਗ ਮਹਿਰ ਪਹੁੰਚੈ
1: ਸਾਧ ਕਾ ਸੰਗ ਦ੍ਰਿੜੈ ਸਭ ਧਰਮ
0: ਸਾਧ ਕਾ ਸੰਗ ਕੇਵਲ ਪਾਰ ਬ੍ਰਹਮ
1: ਸਾਧ ਕਾ ਸੰਗ ਪਾਈ ਨਾਮ ਨਿਧਾਨ
0: ਨਾਨਕ ਸਾਧੂ ਕੇ ਕੁਰਬਾਨ
1: ਸਾਧ ਕਾ ਸੰਗ ਸਭ ਕੁਲ ਉਧਾਰ ਹੈ
0: ਸਾਧ ਸੰਗ ਸਾਧਨ ਬੀਤ ਕੁਟੰਬ ਨਿਸਤਾਰ ਹੈ
1: ਸਾਧੂ ਕਾ ਸੰਗ ਸੋ ਧਨ ਪਾਵੈ
0: ਜਿਸ ਧਨ ਤੇ ਸਭ ਕੋ ਵਰਸਾਵੈ
1: ਸਾਧ ਸੰਗ ਧਰਮ ਰਾਏ ਕਰੇ ਸੇਵਾ
0: ਸਾਧ ਕਾ ਸੰਗ ਸੋ ਬਾਸੁਰ ਦੇਵਾ
1: ਸਾਧੂ ਕਾ ਸੰਗ ਪਾਪ ਪਲਾਇਨ
0: ਸਾਧ ਸੰਗ ਅੰਮ੍ਰਿਤ ਗੁਣ ਗਾਇਨ
1: ਸਾਧ ਕਾ ਸੰਗ ਸਰਬ ਥਾਨ ਗਮ
0: ਨਾਨਕ ਸਾਧ ਕਾ ਸੰਗ ਸਗਲ ਜਨਮ
1: ਸਾਧ ਕਾ ਸੰਗ ਨਹੀਂ ਕਸ਼ਕਾਲ
0: ਦਰਸ਼ਨ ਭੇਟਤ ਹੋ ਤਨਹਾਲ
1: ਸਾਧ ਕਾ ਸੰਗ ਕਲੂਖਤ ਹਰੈ
0: ਸਾਧ ਕਾ ਸੰਗ ਨਰਕ ਪਰ ਹਰੈ
1: ਸਾਧ ਕਾ ਸੰਗ ਇਹਾਂ ਉਹਾਂ ਸੁਹੇਲਾ
0: ਸਾਧ ਸੰਗ ਬਿਸ਼ਰਤ ਹਰ ਮੇਲਾ
1: ਜੋ ਇੱਛਾ ਸੋ ਹੀ ਫਲ ਪਾਵੈ
0: ਸਾਧ ਕਾ ਸੰਗ ਨ ਬਿਰਥਾ ਜਾਵੈ
1: ਪਾਰ ਬ੍ਰਹਮ ਸਾਧ ਰਿਤ ਬਸੈ
0: ਨਾਨਕ ਕੁਦਰੈ ਸਾਧ ਸੁਣ ਰਸੈ
1: ਸਾਧ ਕਾ ਸੰਗ ਸੁਣੋ ਹਰ ਨਾਉ
0: ਸਾਧ ਸੰਗ ਹਰ ਕੇ ਗੁਣ ਗਾਉ
1: ਸਾਧ ਕਾ ਸੰਗ ਨ ਮਨ ਤੇ ਬਿਸਰੈ
0: ਸਾਧ ਸੰਗ ਸਰ ਪਰ ਨਿਸਤਰੈ
1: ਸਾਧ ਕਾ ਸੰਗ ਲੱਗੈ ਪ੍ਰਭ ਮੀਠਾ
0: ਸਾਧੂ ਕਾ ਸੰਗ ਘੜ ਘੜ ਬੀਠਾ
1: ਸਾਧ ਸੰਗ ਭਈ ਆਗਿਆਕਾਰੀ
0: ਸਾਧ ਸੰਗਤ ਭਈ ਹਮਾਰੀ
1: ਸਾਧ ਕਾ ਸੰਗ ਮਿਟੇ ਸਭ ਰੋਗ
0: ਨਾਨਕ ਸਾਧ ਭੇਟੇ ਸੰਜੋਗ
1: ਸਾਧ ਕੀ ਮਹਿਮਾ ਵੇਦ ਨਾ ਜਾਣੈ ਹੈ
0: ਜਿਤਾ ਸੁਣੈ ਤਿਤਾ ਬਖਿਆਨੈ
1: ਸਾਧ ਕੀ ਉਪਮਾ ਤੇ ਗੁਣ ਤੇ ਦੂਰ
0: ਸਾਧ ਕੀ ਉਪਮਾ ਰਹੀ ਭਰਪੂਰ
1: ਸਾਧ ਕੀ ਸੋਭਾ ਕਾ ਨਾਹੀ ਅੰਤ
0: ਸਾਧ ਕੀ ਸੋਭਾ ਸਦਾ ਬੇਅੰਤ
1: ਸਾਧ ਕੀ ਸੋਭਾ ਊਚ ਤੇ ਊਚੀ
0: ਸਾਧ ਕੀ ਸੋਭਾ ਮੂਚ ਤੇ ਮੂਚੀ
1: ਸਾਧ ਕੀ ਸੋਭਾ ਸਾਧ ਬਨਾਈ
0: ਨਾਨਕ ਸਾਧ ਪ੍ਰਭ ਭੇਦ ਨਾ ਪਾਈ ਸਲੋਕ
1: ਮਨ ਸਾਚਾ ਮੁਖ ਸਾਚਾ ਸੋਏ ਅਵਰ ਨ ਪੇਖੈ
0: ਕਿਸ ਬਿਨ ਕੋਏ
1: ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ
0: ਅਸ਼ਟਪਦੀ
1: ਬ੍ਰਹਮ ਗਿਆਨੀ ਸਦਾ ਨਿਰਲੇਪ
0: ਜੈਸੇ ਜਲ में कमले ले
1: ब्रह्म ज्ञानी सदा निर्दोख
0: जैसे सूर सर्व को सुख
1: ब्रह्म ज्ञानी के दृष्ट समान
0: जैसे राज रंक को लागे तुल पवान
1: ब्रह्म ज्ञानी के धीरज एक
0: ज्यों बसदा को खुदै को चंदन ले
1: ब्रह्म ज्ञानी का एह गुनाओ
0: नानक ज्यों पावक का सह स्वभाव
1: ब्रह्म ज्ञानी निर्मल ते निर्मला
0: जैसे मैल न लागे जला
1: ब्रह्म ज्ञानी के मन होए प्रकाश
0: जैसे तर ऊपर आकाश
1: ब्रह्म ज्ञानी के मित्र सत्र समान
0: ब्रह्म ज्ञानी के नाहीं अभिमान
1: ब्रह्म ज्ञानी ऊंच ते ऊंचा
0: मन अपने है सब ते नीचा
1: ब्रह्म ज्ञानी से जन भये
0: नानक जन प्रव्याप करे
1: ब्रह्म ज्ञानी सगल किरीना
0: आत्म रस ब्रह्म ज्ञानी चीना
1: ब्रह्म ज्ञानी की सब ऊपर माया
0: ब्रह्म ज्ञानी ते कछ बुरा न भया
1: ब्रह्म ज्ञानी सदा समदर्शी
0: ब्रह्म ज्ञानी की दृष्ट अमृत बरसी
1: ब्रह्म ज्ञानी बंधन ते मुक्ता
0: ब्रह्म ज्ञानी की निर्मल जुगता
1: ब्रह्म ज्ञानी का भोजन ज्ञान
0: नानक ब्रह्म ज्ञानी का ब्रह्म ध्यान
1: ब्रह्म ज्ञानी एक उपरयास
0: ब्रह्म ज्ञानी का नहीं विनाश
1: ब्रह्म ज्ञानी का गरीबी समाहा
0: ब्रह्म ज्ञानी परोपकार उमाहा
1: ब्रह्म ज्ञानी का नाही धंधा
0: ब्रह्म ज्ञानी दे तावत बंदा
1: ब्रह्म ज्ञानी का होए सुफला
0: ब्रह्म ज्ञानी सुफल फला
1: ब्रह्म ज्ञानी संग सगल उधार
0: नानक ब्रह्म ज्ञानी जप सगल संसार
1: ब्रह्म ज्ञानी का एक रंग
0: ब्रह्म ज्ञानी का बसे प्रभ संग
1: ब्रह्म ज्ञानी का नाम आधार
0: ब्रह्म ज्ञानी का नाम प्रवार
1: ब्रह्म ज्ञानी सदा सद जागत
0: ब्रह्म ज्ञानी अंगद त्यागत
1: ब्रह्म ज्ञानी के मन परमानंद
0: ब्रह्म ज्ञानी के कर सदा आनंद
1: ब्रह्म ज्ञानी सुख सहज निवास
0: नानक ब्रह्म ज्ञानी का नहीं विनाश
1: ब्रह्म ज्ञानी ब्रह्म का पिता
0: ब्रह्म ज्ञानी एक संहिता
1: ब्रह्म ज्ञानी का होए अचिंत
0: ब्रह्म ज्ञानी का निर्मल मंत्र
1: ब्रह्म ज्ञानी जिस करे प्रभ आप
0: ब्रह्म ज्ञानी का बड़ प्रताप
1: ब्रह्म ज्ञानी का दर्श बड़ भागी पाई है
0: ब्रह्म ज्ञानी को बल बल जाइए
1: ब्रह्म ज्ञानी को खोजे महेश्वर
0: नानक ब्रह्म ज्ञानी आप परमेश्वर
1: ब्रह्म ज्ञानी की कीमत ना है
0: ब्रह्म ज्ञानी के सगलवान माहे
1: ब्रह्म ज्ञानी का कौन जाने ते
0: ब्रह्म ज्ञानी को सदा आदेश
1: ब्रह्म ज्ञानी का कथिया ना जाए अदाखर
0: ब्रह्म ज्ञानी सर्व का ठाकुर
1: ब्रह्म ज्ञानी कीमत कौन बखाने
0: ब्रह्म ज्ञानी की गत ब्रह्म ज्ञानी जाने
1: ब्रह्म ज्ञानी का अंत ना पार
0: नानक ब्रह्म ज्ञानी को सदा नमस्कार
1: ब्रह्म ज्ञानी सब श्रेष्ठ का करता
0: ब्रह्म ज्ञानी सत जीव है नहीं मरता
1: ब्रह्म ज्ञानी मुक्त जुगत जी का दाता
0: ब्रह्म ज्ञानी पूर्ण पुरुष विधाता
1: ब्रह्म ज्ञानी अनाथ का नाथ
0: ब्रह्म ज्ञानी का सब ऊपर हाथ
1: ब्रह्म ज्ञानी का सकल आकार
0: ब्रह्म ज्ञानी आप निरंकार
1: ब्रह्म ज्ञानी की शोभा ब्रह्म ज्ञानी बनी
0: नानक ब्रह्म ज्ञानी सर्व का तनी श्लोक
1: और धारै जो अंतर नाम सर्व में देखै भगवान निमक निमक
0: ठाकुर नमस्कार नानक ओह अपरस सगल निस्तार अष्टपदी
1: मिथ्या नाही रसना परस
0: मन में प्रीत नरंजन दर्स
1: कर्त्या रूप न देखै नेत्र
0: साधक टहल संत संग हेत
1: कर्णन सुनै काहू के निंदा
0: सबते जाने आप को मंदा
1: और प्रसाद विखिया पर हर है
0: मन की वासना मन ते टरै
1: इंद्री जत पंच दोख ते रहत
0: नानक कोट मदे को ऐसा परस
1: वैष्णो सो जिस ऊपर सो प्रसन्न
0: विसन की माया ते होए भिन्न
1: कर्म कर्त हो वैने कर्म
0: इस वैष्णव का निर्मल धर्म
1: काहू फल की इच्छा नहीं बांचै
0: केवल भगत कीर्तन संग रचै
1: मन तन अंतर सिमरन गोपाल
0: सब ऊपर होवत कृपाल
1: आप दृढ़ अबराह नाम जपावै
0: नानक को वैष्णव परम गत पावै
1: भगवती भगवंत भगत का रंग
0: सगल त्याग

0: ਜਪੇ ਕੋ ਨਾਮ
1: ਜੋ ਜੋ ਜਪੇ ਤਿਸ ਕੀ ਗਤ ਹੋਈ
0: ਸਾ ਸੰਗ ਭਾਵੈ ਜਨ ਕੋਇ
1: ਕਰ ਕਿਰਪਾ ਅੰਤਰ ਉਰ ਧਾਰੈ
0: ਬਸ ਪ੍ਰੇਤ ਮੁਗਧ ਪਾਤਰ ਕੋ ਉਤਾਰੈ
1: ਸਰਬ ਰੋਗ ਕਾ ਔਖਦ ਨਾਮ
0: ਕਲਿਆਣ ਰੂਪ ਮੰਗਲ ਗੁਣ ਗਾਮ
1: ਕਾਹੂ ਜੁਗਤ ਕਿਤੇ ਨਾ ਪਾਈਐ ਧਰਮ
0: ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ
1: ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ
0: ਜਿਸ ਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਕਿਸ ਨਦਰੀ ਆਇਆ
0: ਦਾਸ ਸੰਤਨ ਪਾਏ ਦਿਨ ਪਾਇਆ
1: ਸਦਾ ਨਿਕਟ ਨਿਕਟ ਹਰ ਜਾਨ
0: ਸੋ ਦਾਸ ਦਰ ਕਾ ਪਰਵਾਨ
1: ਆਪਣੇ ਦਾਸ ਕੋ ਆਪ ਕਿਰਪਾ ਕਰੈ
0: ਜਿਸ ਦਾਸ ਕੋ ਸਭ ਸੋ ਜੀ ਪਰੈ
1: ਸਗਲ ਸੰਗ ਆਤਮ ਉਦਾਸ
0: ਅਸੀਂ ਜੁਗਤ ਨਾਨਕ ਰਾਮ ਦਾਸ
1: ਸਭ ਕੀ ਆਗਿਆ ਆਤਮ ਹਿਤਾਵੈ
0: ਜੀਵਨ ਮੁਕਤ ਸੋ ਕਹਾਵੈ
1: ਤੈਸਾ ਹਰਖ ਤੈਸਾ ਉਸ ਸੋਗ
0: ਸਦਾ ਅਨੰਤ ਨਾਹੀ ਵਿਯੋਗ
1: ਤੈਸਾ ਸਵਰਨ ਤੈਸੀ ਉਸ ਮਾਟੀ
0: ਤੈਸਾ ਅੰਮ੍ਰਿਤ ਤੈਸੀ ਵਿਖਾਟੀ
1: ਤੈਸਾ ਮਾਨ ਤੈਸਾ ਅਭਿਮਾਨ
0: ਤੈਸਾ ਰੰਗ ਤੈਸਾ ਰਾਜਾਨ
1: ਜੋ ਵਰਤਾਏ ਸਾਈ ਜੁਗਤ
0: ਨਾਨਕ ਉਹ ਪੁਰਖ ਕਹੀਏ ਜੀਵਨ ਮੁਕਤ
1: ਪਾਰ ਬ੍ਰਹਮ ਕੇ ਸਗਲੇ ਠਾਉ
0: ਜਿਤ ਜਿਤ ਘਰ ਰੱਖਿਆ ਤੈਸਾ ਤਿਨ ਨਾਮ
1: ਆਪੇ ਕਰਨ ਕਰਾਵਨ ਜੋਗ
0: ਭਾਵੈ ਸੋਈ ਫਨ ਹੋਗ
1: ਅਸਰਿਓ ਆਪ ਹੋਏ ਅੰਤ ਤਰੰਗ
0: ਲਖਿਆ ਨਾ ਜਾਹੇ ਪਾਰ ਬ੍ਰਹਮ ਕੇ ਰੰਗ
1: ਜੈਸੀ ਮਤ ਦੇ ਤੈਸਾ ਪ੍ਰਕਾਸ਼
0: ਪਾਰ ਬ੍ਰਹਮ ਕਰਤਾ ਅਵਿਨਾਸ਼
1: ਸਦਾ ਸਦਾ ਸਦਾ ਦਯਾਲ
0: ਸਿਮਰ ਸਿਮਰ ਨਾਨਕ ਪਏ ਨਿਹਾਲ ਸਲੋਕ
1: ਉਸਤ ਕਰੇ ਅਨੇਕ ਜਨ ਅੰਤ ਨ ਪਾਰਾ ਵਾਰ
0: ਨਾਨਕ ਰਚਨਾ ਪ੍ਰਭ ਰਚੀ ਬਹੁ ਵਿਦਿਆਨਕ ਪਰਕਾਰ ਅਸ਼ਟਪਦੀ
1: ਕਈ ਕੋਟ ਹੋਏ ਪੂਜਾਰੀ
0: ਕਈ ਕੋਟ ਆਚਾਰ ਵਿਵਹਾਰੀ
1: ਕਈ ਕੋਟ ਭਏ ਤੀਰਥ ਵਾਸੀ
0: ਕਈ ਕੋਟ ਬਨ ਪ੍ਰਮੈ ਉਦਾਸੀ
1: ਕਈ ਕੋਟ ਬੀਤ ਕੇ ਸਰੋਤੇ
0: ਕਈ ਕੋਟ ਤਪੀਸਰ ਹੋਤੇ
1: ਕਈ ਕੋਟ ਆਤਮ ਧਿਆਨ ਧਾਰੇ
0: ਕਈ ਕੋਟ ਕਵ ਕਾਵਿ ਵਿਚਾਰੇ
1: ਕਈ ਕੋਟ ਨਵਤਨ ਨਾਮ ਧਿਆਵਹਿ
0: ਨਾਨਕ ਕਰਤੇ ਕਾ ਅੰਤ ਨ ਪਾਵੈ
1: ਕਈ ਕੋਟ ਭਏ ਅਭਿਮਾਨੀ
0: ਕਈ ਕੋਟ ਅੰਧ ਅਗਿਆਨੀ
1: ਕਈ ਕੋਟ ਕਿਰਪਨ ਕਠੋਰ
0: ਕਈ ਕੋਟ ਭਿਗ ਆਤਮ ਨੇ ਕੋ
1: ਕਈ ਕੋਟ ਪਰ ਦਰਬ ਕੋ ਹਿਰਹੇ
0: ਕਈ ਕੋਟ ਪਰ ਦੁਖ ਨਾ ਕਰੇ
1: ਕਈ ਕੋਟ ਮਾਇਆ ਸ਼ਰਮ ਮਾਹੀ
0: ਕਈ ਕੋਟ ਪਰ ਦੇਸ਼ ਭਰਮਾ ਹੈ
1: ਜਿਤ ਜਿਤ ਲਾਭ ਹੋਤੇ ਤਿਤ ਲਗਣਾ
0: ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ
1: ਕਈ ਕੋਟ ਸਿੱਧ ਜਤੀ ਜੋਗੀ
0: ਕਈ ਕੋਟ ਰਾਜੇ ਰਸ ਭੋਗੀ
1: ਕਈ ਕੋਟ ਪੰਖੀ ਸਰਪ ਉਪਾਏ
0: ਕਈ ਕੋਟ ਪਾਤਰ ਬ੍ਰਿਕ ਨ ਬਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ
0: ਕਈ ਕੋਟ ਦੇਸ ਭੂ ਮੰਡਲ
1: ਕਈ ਕੋਟ ਸਸੀਅਰ ਸੂਰ ਨਖਤਰ
0: ਕਈ ਕੋਟ ਦੇਵ ਦਾਨਵ ਇੰਦਰ ਸ਼ਿਰ ਛਤਰ
1: ਸਗਲ ਸਮਗਰੀ ਆਪਣੇ ਸੂਤ ਧਾਰੈ
0: ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ
1: ਕਈ ਕੋਟ ਰਾਜਸ ਤਾਮ ਸਾਤਕ
0: ਕਈ ਕੋਟ ਵੇਦ ਪੁਰਾਣ ਸਿਮਰਤੇ ਅਰ ਸ਼ਾਸਤਰ
1: ਕਈ ਕੋਟ ਕੀ ਰਤਨ ਸਮੁੰਦ
0: ਕਈ ਕੋਟ ਨਾਨਾ ਪ੍ਰਕਾਰ ਜੰਤ
1: ਕਈ ਕੋਟ ਕੀ ਏ ਚਿਰ ਜੀਵੇ
0: ਕਈ ਕੋਟ ਗਿਰੀ ਮੇਰ ਸਵਰਨ ਥੀਵੇ
1: ਕਈ ਕੋਟ ਜਖ ਕੇ ਨਿਰਪਸਾਚ
0: ਕਈ ਕੋਟ ਭੂਤ ਪ੍ਰੇਤ ਸੁ ਕਰਮਿਰਕਾਚ
1: ਸਾਥੇ ਨੇੜੇ ਸਭ ਹੂੰ ਤੇ ਦੂਰ
0: ਨਾਨਕ ਆਪ ਲਿਪਤ ਰਿਹਾ ਭਰਪੂਰ
1: ਕਈ ਕੋਟ ਪਾਤਾਲ ਕੇ ਵਾਸੀ
0: ਕਈ ਕੋਟ ਨਰਕ ਸੁਰਗ ਨਿਵਾਸੀ
1: ਕਈ ਕੋਟ ਜਨਮ ਹੈ ਜੀਵੈ ਮਰ ਹੈ
0: ਕਈ ਕੋਟ ਬਹੁ ਜੋਨੀ ਫਿਰੈ
1: ਕਈ ਕੋਟ ਬੈਠ ਸਹੀ ਖਾਹੇ
0: ਕਈ ਕੋਟ ਕਾਲ ਤਖ ਪਾਹੇ
1: ਕਈ ਕੋਟ ਕੀ ਏ ਧਨਵੰਤ
0: ਕਈ ਕੋਟ ਮਾ ਚਿੰਤ
1: ਜੈ ਜੈ ਭਾਣਾ ਤਹਿ ਤਹਿ ਰਾਖੇ
0: ਨਾਨਕ ਸਭ ਕੁਛ ਪ੍ਰਭ ਕੈ ਹਾਥੇ
1: ਕਈ ਕੋਟ ਭਏ ਬਹਿ ਰਾਗੀ
0: ਰਾਮ ਨਾਮ ਸੰਗ ਤਿਨ ਲਿਵ ਲਾਗੀ
1: ਕਈ ਕੋਟ ਪ੍ਰਭ ਕੋ ਖੋਜੰਤੇ
0: ਆਤਮ ਮਹਿ ਭਾਰ ਬ੍ਰਹਮ ਲਹੰਤੇ
1: ਕਈ ਕੋਟ ਦਰਸ਼ਨ ਪ੍ਰਭ ਵਿਆਸ
0: ਕੋ ਮਿਲਿਓ ਪ੍ਰਭ ਵਿਨਾਸ
1: ਕਈ ਕੋਟ ਮੰਗ ਹੈ ਸਤਸੰਗ
0: ਪਾਰ ਬ੍ਰਹਮ ਤਿਨ ਲਾਗਾ ਰੰਗ
1: ਜਿਨ ਕੋ ਹੋਏ ਆਪ ਸੋ ਪ੍ਰਸੰਨ
0: ਨਾਨਕ ਤੇਜਨ ਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ
0: ਕਈ ਕੋਟ ਆਕਾਸ ਬ੍ਰਹਮੰਡ
1: ਕਈ ਕੋਟ ਹੋਏ ਅਵਤਾਰ
0: ਕਈ ਜੁਗਤ ਕੀ ਨ ਵਿਸਥਾਰ
1: ਕਈ ਵਾਰ ਪਸਰਿਓ ਪਾਸਾਰ
0: ਸਦਾ ਸਦਾ ਇੱਕ ਇੱਕ ਅੰਕਾਰ
1: ਕਈ ਕੋਟ ਕੀਨੇ ਬਹੁ ਭਾਂਤ
0: ਪ੍ਰਭ ਹੋਏ ਪ੍ਰਭ ਮਾਹੇ ਸਮਾਤ
1: ਤਾਂ ਕਾ ਅੰਤ ਨ ਜਾਣੈ ਕੋਈ
0: ਆਪੇ ਆਪ ਨਾਨਕ ਪ੍ਰਭ ਸੋਏ
1: ਕਈ ਕੋਟ ਪਾਰ ਬ੍ਰਹਮ ਕੇ ਦਾਸ
0: ਜਿਨ ਹੋ ਵਤੇ ਆਤਮ ਪ੍ਰਗਾਸ
1: ਕਈ ਕੋਟ ਤਤ ਕੇ ਬੇਤੇ
0: ਸਦਾ ਨਹਾਰੈ ਇੱਕੋ ਨੇਤਰੇ
1: ਕਈ ਕੋਟ ਨਾਮ ਰਸ ਪੀਵਹਿ
0: ਅਮਰ ਭਏ ਸਦ ਸਦ ਹੀ ਜੀਵੈ
1: ਕਈ ਕੋਟ ਨਾਮ ਗੁਣ ਗਾਵਹੇ
0: ਆਤਮ ਰਸ ਸੁਖ ਸਹਿ ਸਮਾਵੈ
1: ਆਪਣੇ ਜਨ ਕੋ ਸਾਥ ਸਾਥ ਸੰਭਾਰੀ
0: ਨਾਨਕ ਹੋਏ ਪਰਮੇਸ਼ਰ ਕੇ ਪਿਆਰੇ ਸਲੋਕ
1: ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਈ
0: ਨਾਨਕ ਤਿਸ ਬਲਹਾਰ ਨੇ ਜਲ ਥਲ ਮਈ ਅਲ ਸੋਏ ਅਸ਼ਟਪਦੀ
1: ਕਰਨ ਕਰਾਵਨ ਕਰਨੈ ਜੋਗ
0: ਜੋਤ ਸੁਭਾਵੈ ਸੋਈ ਹੋਗ
1: ਫਿਰ ਮੈਂ ਥਾਪ ਉਥਾਪ ਨਹਾਰਾ
0: ਅੰਤ ਨਹੀਂ ਕਿਛ ਪਾਰਾ ਵਾਰਾ
1: ਹੁਕਮੇ ਧਾਰ ਅਧਾਰ ਰਹਾਵੈ
0: ਹੁਕਮੇ ਉਪਜੇ ਹੁਕਮ ਸਮਾਵੈ
1: ਹੁਕਮੇ ਊਚ ਨੀਚ ਵਿਵਹਾਰ
0: ਹੁਕਮੇ ਅਨਕ ਰੰਗ ਪ੍ਰਕਾਰ
1: ਕਰ ਕਰ ਦਿੱਤੇ ਆਪਣੀ ਵਡਿਆਈ
0: ਨਾਨਕ ਸਭ ਮੈਂ ਰਿਹਾ ਸਮਾਈ
1: ਰੱਬ ਭਾਵੈ ਮਨ ਉਗਤ ਪਾਵੈ
0: ਰੱਬ ਭਾਵੈ ਤਾਂ ਪਾਤਰ ਤਰਾਵੈ
1: ਰੱਬ ਭਾਵੈ ਬਿਨ ਸਾਸ ਤੇ ਰੱਖੈ
0: ਰੱਬ ਭਾਵੈ ਤਾਂ ਹਰ ਗੁਣ ਭਾਖੈ
1: ਰੱਬ ਭਾਵੈ ਤਾਂ ਪਤ ਉਧਾਰੈ
0: ਆਪ ਕਰੈ ਆਪਨ ਵਿਚਾਰੈ
1: ਦੋਹਾਂ ਸਰਿਆਂ ਕਾ ਆਪ ਸੁਆਮੀ
0: ਖੇਲੈ ਬਿਕਸੈ ਅੰਤਰ ਜਾਮੀ
1: ਜੋ ਭਾਵੈ ਸੋ ਕਾਰ ਕਰਾਵੈ
0: ਨਾਨਕ ਦ੍ਰਿਸ਼ਟੀ ਔਰ ਨ ਆਵੈ
1: ਉਹ ਮਨੁੱਖ ਤੇ ਕਿਆ ਹੋਏ ਆਵੈ
0: ਜੋਤ ਸੁਭਾਵੈ ਸੋਈ ਕਰਾਵੈ
1: ਕਿਸ ਕੈ ਹਾਥ ਹੋਏ ਤਾਂ ਸਭ ਪਿਛਲੇ
0: ਜੋਤ ਸੁਭਾਵੈ ਸੋਈ ਕਰੇ
1: ਮਨ ਜਾਣਤ ਵਿਖਿਆ ਮਹਿ ਰਚੈ
0: ਜੇ ਜਾਣਤੇ ਆਪਣੇ ਆਪ ਬਚੈ
1: ਭਰਮੇ ਭੂਲੈ ਦਹਿ ਦਿਸ ਧਾਵੈ
0: ਨਮਖ ਮਾਹੀ ਚਾਰ ਕੁੰਡ ਫਿਰ ਆਵੈ
1: ਕਰ ਕਿਰਪਾ ਜਿਸ ਆਪਣੀ ਭਗਤ ਦੇ
0: ਨਾਨਕ ਤੇ ਜਨ ਨਾਮ ਮਿਲੇ
1: ਛਿਨਵੈ ਨੀਚ ਕੀਟ ਕੋ ਰਾਜ
0: ਪਾਰ ਬ੍ਰਹਮ ਗਰੀਬ ਨਿਵਾਜ
1: ਜਾਂ ਕਾ ਦ੍ਰਿਸ਼ਟ ਕਛੂ ਨਾ ਆਵੈ
0: ਜਿਸ ਤਤਕਾਲ ਦਹਿ ਦਿਸ ਪ੍ਰਗਟਾਵੈ
1: ਜਾਂ ਕੋ ਆਪਣੀ ਕਰੈ ਬਖਸ਼ੀਸ
0: ਤਾਕਾ ਲੇਖਾ ਨਾ ਕਨੇ ਜਗਦੀਸ਼
1: ਜੀਓ ਪਿੰਡ ਸਭ ਤਿਸ ਕੀ ਰਾਸ
0: ਕਟ ਪੂਰਨ ਬ੍ਰਹਮ ਪ੍ਰਗਾਸ
1: ਆਪਣੀ ਬਣਤ ਆਪ ਬਣਾਈ
0: ਨਾਨਕ ਜੀਵੈ ਦੇਖ ਵਡਾਈ
1: ਇਸ ਕਾ ਬਲ ਨਾ ਹੀ ਇਸ ਹਾਥ
0: ਕਰਨ ਕਰਾਵਨ ਸਭ ਕੋ ਨਾਥ
1: ਆਗਿਆਕਾਰੀ ਬਪਰਾ ਜੀਓ
0: ਜੋਤ ਸੁਭਾਵੈ ਸੋਈ ਫਨ ਥੀ
1: ਪ੍ਰਭ ਹੂੰ ਊਚ ਨੀਚ ਮੈਂ ਬਸੈ
0: ਪ੍ਰਭ ਹੂੰ ਸੋਗ ਹਰ ਕਰੰਗ ਹੱਸੈ
1: ਪ੍ਰਭ ਹੂੰ ਨਿੰਦ ਚਿੰਦ ਵਿਵਹਾਰ
0: ਪ੍ਰਭ ਹੂੰ ਉਬਕ ਆਸ ਪਿਆਲ
1: ਪ੍ਰਭ ਹੂੰ ਬੇਤਾ

0: ਬ੍ਰਹਮ ਵਿਚਾਰ,
1: ਨਾਨਕ ਆਪ ਮਿਲਾ ਬਨਹਾਰ,
0: ਪ੍ਰਭੂ ਨਿਰਤ ਕਰੈ ਬਹੁ ਭਾਂਤ,
1: ਪ੍ਰਭੂ ਸੋਏ ਰਹਿ ਦਿਨ ਰਾਤ,
0: ਪ੍ਰਭੂ ਮਹਾ ਕ੍ਰੋਧ ਵਿਕਰਾਲ,
1: ਪ੍ਰਭੂ ਸਰਬ ਕੀ ਹੋ ਤਰਵਾਲ,
0: ਪ੍ਰਭੂ ਹੋਏ ਬਹਿ ਬੜ ਰਾਜਾ,
1: ਪ੍ਰਭੂ ਭਿਖਾਰੀ ਨੀਚ ਕਾ ਸਾਜਾ,
0: ਪ੍ਰਭੂ ਆਪ ਕੀਰਤ ਮੈਂ ਆਵੈ,
1: ਪ੍ਰਭੂ ਭਲਾ ਭਲਾ ਕਹਾਵੈ,
0: ਜਿਉਂ ਪ੍ਰਭ ਰਾਖੈ ਤਿਵਹੀ ਰਹੈ,
1: ਗੁਰ ਪ੍ਰਸਾਦ ਨਾਨਕ ਸਚ ਕਹੈ,
0: ਪ੍ਰਭੂ ਹੋਏ ਪੰਡਿਤ ਕਰੇ ਬਖਿਆਨ,
1: ਪ੍ਰਭੂ ਮੋਹਨ ਧਾਰੀ ਲਾਵੈ ਧਿਆਨ,
0: ਪ੍ਰਭੂ ਤਟ ਤੀਰਥ ਇਸ਼ਨਾਨ,
1: ਪ੍ਰਭੂ ਸਿੱਧ ਸਾਧਕ ਮੁਖ ਗਿਆਨ,
0: ਪ੍ਰਭੂ ਪੀਠ ਹਸਤ ਪਤੰਗ ਹੋਏ ਜੀਆ,
1: ਨਾਨਕ ਜੋਨ ਪਰਮਿਆ ਪਰਮੀਆ,
0: ਨਾਨਾ ਰੂਪ ਜੋ ਸਵੰਗੀ ਦਿਖਾਵੈ,
1: ਜੋ ਪ੍ਰਭਾਵੈ ਤਵੈ ਨ ਜਾਵੈ,
0: ਜੋ ਭਾਵੈ ਸੋਈ ਹੋਏ,
1: ਨਾਨਕ ਦੂਜਾ ਅਵਰ ਨ ਕੋਏ,
0: ਪ੍ਰਭੂ ਸਾਧ ਸੰਗਤਿ ਪਾਵੈ,
1: ਉਸੇ ਥਾਂ ਤੇ ਬੌਰ ਨ ਆਵੈ,
0: ਅੰਤਰ ਹੋਏ ਗਿਆਨ ਪ੍ਰਗਾਸ,
1: ਉਸ ਸਥਾਨ ਕਾ ਨਹੀਂ ਵਿਨਾਸ,
0: ਮਨ ਤਨ ਨਾਮ ਰਤੇ ਇਕ ਰੰਗ,
1: ਸਦਾ ਬਸੈ ਭਾਰ ਬ੍ਰਹਮ ਕੈ ਸੰਗ,
0: ਜਿਉ ਜਲ ਮਹਿ ਜਲ ਆਏ ਕਟਾਨਾ,
1: ਜੋ ਤੀ ਸੰਗ ਜੋਤ ਸਮਾਨਾ,
0: ਮਿਟ ਗਏ ਗਵਨ ਪਾਏ ਵਿਸਰਾਮ,
1: ਨਾਨਕ ਪ੍ਰਭ ਕੈ ਸਦ ਕੁਰਬਾਨ ਸਲੋਕ,
0: ਸੁਖੀ ਬਸੈ ਮਸਕੀਨੀਆ, ਆਪ ਨਿਵਾਰ ਤਲੇ,
1: ਵੱਡੇ ਵੱਡੇ ਅਹੰਕਾਰੀਆ, ਨਾਨਕ ਗਰਬ ਗਲੇ, ਅਸ਼ਟਪਦੀ
0: ਜਿਸ ਕੈ ਅੰਤਰ ਰਾਜ ਅਭਿਮਾਨ,
1: ਸੋ ਨਕ ਪਾਤੀ ਹੋਵਤ ਸਵਾਨ,
0: ਜੋ ਜਾਣੈ ਮੈਂ ਜੋ ਬਨਵੰਤ,
1: ਸੋ ਹੋਵਤ ਪਿਸ਼ਟਾ ਕਾ ਜੰਤ,
0: ਆਪ ਸੋ ਕਰਮਵੰਤ ਕਹਾਵੈ,
1: ਜਨਮ ਮਰੈ ਭੋ ਜੋਨ ਪਰਮਾਵੈ,
0: ਧਨ ਭੂਮਿਕਾ ਜੋ ਕਰੈ ਗੁਮਾਨ,
1: ਸੋ ਮੂਰਖ ਅੰਧਾ ਅਗਿਆਨ,
0: ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ,
1: ਨਾਨਕੀ ਹੈ ਮੁਕਤਿਆ ਗੈ ਸੁਖ ਪਾਵੈ,
0: ਧਨਵੰਤਾ ਹੋਈ ਕਰ ਕਰਵਾਵੈ,
1: ਤ੍ਰਿਣ ਸਮਾਨ ਕਾ ਸਟੰਗ ਨ ਜਾਵੈ,
0: ਬਹੁ ਲਸਕਰ ਮਨੁੱਖ ਉਪਰ ਕਰੇ ਆਸ,
1: ਪਰ ਭੀਤਰਤਾ ਕਾ ਹੋਏ ਵਿਨਾਸ,
0: ਸਭ ਤੇ ਆਪ ਜਾਣੈ ਬਲਵੰਤ,
1: ਹੋਏ ਜਾਏ ਬਸਵੰਤ,
0: ਸੈਨਾ ਪਦ ਆਪ ਹੰਕਾਰੀ,
1: ਧਰਮ ਰਾਏ ਤਿਸ ਕਰੇ ਖੁਆਰੀ,
0: ਗੁਰ ਪ੍ਰਸਾਦ ਜਾਂ ਕਾ ਮਿਟੈ ਅਭਿਮਾਨ,
1: ਸੋ ਜਨ ਨਾਨਕ ਦਰਗਹਿ ਪ੍ਰਵਾਨ,
0: ਕੋਟ ਕਰਮ ਕਰੈ ਹੋ ਧਾਰੀ,
1: ਸਰਮ ਪਾਵੇ ਸਗਲੇ ਬਰਥਾਰੇ,
0: ਅਨਕ ਤਪੱਸਿਆ ਕਰੇ ਹੰਕਾਰ,
1: ਨਰਕ ਸੁਰਗ ਫਿਰ ਅਵਤਾਰ,
0: ਅਨਕ ਜਤਨ ਕਰ ਆਤਮ ਨਹੀਂ ਦਰਵੈ,
1: ਹਰ ਦਰਗਹਿ ਕੋ ਕੈਸੇ ਗਵੈ,
0: ਆਪਸ ਕੋ ਜੋ ਭਲਾ ਕਹਾਵੈ,
1: ਸਿਰ ਭਲਾਈ ਨਿਕਟ ਨ ਆਵੈ,
0: ਸਰਬ ਕੀ ਰੇਨ ਜਾਂ ਕਾ ਮਨ ਹੋਏ,
1: ਕਹੋ ਨਾਨਕ ਤਾਂ ਕੀ ਨਿਰਮਲ ਸੋਏ,
0: ਜਬ ਲਗ ਜਾਣੈ ਮੁਝ ਤੇ ਕਛ ਹੋਏ,
1: ਜਬ ਇਸ ਕੋ ਸੁਖ ਨਾਹੀ ਕੋਏ,
0: ਜਬ ਇਹ ਜਾਣੈ ਮੈਂ ਕਿਛ ਕਰਤਾ,
1: ਤਬ ਲਗ ਗਰਭ ਜੋਨ ਮੈਂ ਫਿਰਤਾ,
0: ਜਬ ਧਾਰੈ ਕੋ ਬੈਰੀ ਮੀਤ,
1: ਤਬਲਕ ਨਿਹਚਲ ਨਾਹੀ ਚੀਤ,
0: ਜਬਲਕ ਮੋਹ ਮਗਨ ਸੰਗ ਮਾਏ,
1: ਤਬਲਕ ਧਰਮ ਰਾਏ ਦੇਸ ਜਾਏ,
0: ਪ੍ਰਭ ਕਿਰਪਾ ਤੇ ਬੰਧਨ ਟੂਟੈ,
1: ਗੁਰ ਪ੍ਰਸਾਦ ਨਾਨਕ ਹਾਂ ਛੁਟੈ,
0: ਸਹਿਸ ਕਟੇ ਲਖ ਕੋਟ ਧਾਵੈ,
1: ਤ੍ਰਿਤ ਨ ਆਵੈ ਮਾਇਆ ਪਾਛੈ ਪਾਵੈ,
0: ਅਨਕ ਭੋਗ ਵਿਖਿਆ ਕੇ ਕਰੈ,
1: ਨੈਤ ਪਤਾਵੈ ਖਪ ਖਪ ਮਰੈ,
0: ਬਿਨਾ ਸੰਤੋਖ ਨਹੀਂ ਕੋ ਰਾਜੈ,
1: ਸੁਪਨ ਮਨੋਰਥ ਬਿਰਥੇ ਸਭ ਕਾਜੈ,
0: ਨਾਮ ਰੰਗ ਸਰਬ ਸੁਖ ਹੋਏ,
1: ਪ੍ਰਭਾਗੀ ਕਿਸੈ ਪ੍ਰਾਪਤ ਹੋਏ,
0: ਕਰਨ ਕਰਾਵਨ ਆਪੇ ਆਪ,
1: ਸਦਾ ਸਦਾ ਨਾਨਕ ਹਰ ਜਾਪ,
0: ਕਰਨ ਕਰਾਵਨ ਕਰਨੈ ਹਾਰ,
1: ਇਸ ਕੈ ਹਾਥ ਕਹਾਂ ਵਿਚਾਰ,
0: ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ,
1: ਆਪੇ ਆਪ ਆਪ ਪ੍ਰਭ ਸੋਏ,
0: ਜੋ ਕਿਛ ਪੀਨੋ ਸੋ ਆਪਣਾ ਰੰਗ,
1: ਸਭ ਤੇ ਦੂਰ ਸਭ ਹੋ ਕੈ ਸੰਗ,
0: ਦੂਜਾ ਦੇਖੈ ਕਰੈ ਵਿਵੇਕ,
1: ਆਪੇ ਏਕਾ ਪਿਆ ਨੇਕ,
0: ਮਰੈ ਨਾ ਬਿਨਸੈ ਆਵੈ ਨਾ ਜਾਏ,
1: ਨਾਨਕ ਸਭੀ ਰਹਿ ਸਮਾਏ,
0: ਆਪ ਉਪਦੇਸੈ ਸਮਝੈ ਆਪ,
1: ਆਪੇ ਰਚਿਆ ਸਭ ਕੈ ਸਾਥ,
0: ਆਪ ਕੀਨੋ ਆਪਣ ਵਿਸਥਾਰ,
1: ਸਭ ਕੁਛ ਉਸਕਾ ਉਹ ਕਰਨੈ ਹਾਰ,
0: ਉਸ ਤੇ ਭਿੰਨ ਕਹੋ ਕਿਛ ਹੋਏ,
1: ਥਾਂ ਤਨੰਤਰ ਏਕੈ ਸੋਏ,
0: ਆਪਣੇ ਚਲਿਤ ਆਪ ਕਰਨੈ ਹਾਰ,
1: ਗੌਤ ਕਰੇ ਰੰਗ ਅਪਾਰ,
0: ਮਨ ਮੈਂ ਆਪ ਮਨ ਆਪਣੇ ਮਾਹੇ,
1: ਨਾਨਕ ਕੀਮਤ ਕਹਿਣ ਨਾ ਜਾਏ,
0: ਸਤ ਸਤ ਸਤ ਪ੍ਰਭ ਸੁਆਮੀ,
1: ਗੁਰ ਪ੍ਰਸਾਦ ਕਿਨੈ ਵਿਖਿਆਨੀ,
0: ਸਤ ਸਤ ਸਤ ਸਭ ਕੀਨਾ,
1: ਕੋਟ ਮਦੈ ਕਿਨ ਵਿਰਲੇ ਚੀਨਾ,
0: ਭਲਾ ਭਲਾ ਭਲਾ ਤੇਰਾ ਰੂਪ,
1: ਅਤ ਸੁੰਦਰ ਅਪਾਰ ਅਨੂਪ,
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ,
1: ਘੜ ਘੜ ਸੁਣੀ ਸਰ ਹੁਣ ਵਿਖਿਆਨੀ,
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ,
1: ਨਾਮ ਜਪੈ ਨਾਨਕ ਮਨ ਪ੍ਰੀਤ ਸਲੋਕ,
0: ਸੰਤ ਸਰਨ ਜੋ ਜਨ ਪਰੈ, ਸੋ ਜਨ ਉਦਰ ਨਹਾਰ,
1: ਸੰਤ ਕੀ ਨਿੰਦਾ ਨਾਨਕਾ, ਬਹੁਰ ਬਹੁਰ ਅਵਤਾਰ ਅਸ਼ਟਪਦੀ,
0: ਸੰਤ ਕੈ ਦੁਖਨ ਆਰ ਜਾ ਘਟੈ,
1: ਸੰਤ ਕੈ ਦੁਖਨ ਜਪਤੇ ਨਹੀਂ ਛੁਟੈ,
0: ਸੰਤ ਕੈ ਦੁਖਨ ਸੁਖ ਸਭ ਜਾਏ,
1: ਸੰਤ ਕੈ ਦੁਖਨ ਨਰਕ ਮੈਂ ਪਾਏ,
0: ਸੰਤ ਕੈ ਦੁਖਨ ਮਤ ਹੋਏ ਮਲੀਨ,
1: ਸੰਤ ਕੈ ਦੁਖਨ ਸੋਭਾ ਦੇਹੀਨ,
0: ਸੰਤ ਕੇ ਹਥੇ ਕੋ ਰੱਖੈ ਨਾ ਕੋਈ,
1: ਸੰਤ ਕੈ ਦੁਖਨ ਥਾਨ ਭ੍ਰਸ਼ਟ ਹੋਏ,
0: ਸੰਤ ਕਿਰਪਾਲ ਕਿਰਪਾ ਜੇ ਕਰੈ,
1: ਨਾਨਕ ਸੰਤ ਸੰਗ ਨਿੰਦਕ ਬੀਤਰ,
0: ਸੰਤ ਕੇ ਦੁਖਨ ਤੇ ਮੁਖ ਭਵੈ,
1: ਸੰਤਨ ਕੈ ਦੁਖਨ ਕਾਗ ਜਿਉਂ ਲਵੈ,
0: ਸੰਤਨ ਕੈ ਦੁਖਨ ਸਰਪ ਜੋਨ ਪਾਏ,
1: ਸੰਤ ਕੈ ਦੁਖਨ ਤ੍ਰਿਗਤ ਜੋਨ ਕਰਮਾਏ,
0: ਸੰਤਨ ਕੈ ਦੁਖਨ ਤ੍ਰਿਸ਼ਨਾ ਮਹਿ ਜਲੈ,
1: ਸੰਤ ਕੈ ਦੁਖਨ ਸਭ ਕੋ ਛਲੈ,
0: ਸੰਤ ਕੈ ਦੁਖਨ ਤੇਜ ਸਭ ਜਾਏ,
1: ਸੰਤ ਕੈ ਦੁਖਨ ਨੀਚ ਨਿਚਾਏ,
0: ਸੰਤ ਦੁਖੀ ਕਾ ਥਾਓ ਕੋ ਨਾਹੀ,
1: ਨਾਨਕ ਸੰਤ ਭਾਵੈ ਤਾਂ ਇਹ ਪੀ ਕਤ ਪਾਏ,
0: ਸੰਤ ਕਾ ਨਿੰਦਕ ਮਹਾ ਅਤਤਾਈ,
1: ਸੰਤ ਕਾ ਨਿੰਦਕ ਕਿਨ ਟਿਕਣ ਨ ਪਾਏ,
0: ਸੰਤ ਕਾ ਨਿੰਦਕ ਮਹਾ ਹਥਿਆਰਾ,
1: ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
0: ਸੰਤ ਕਾ ਨਿੰਦਕ ਰਾਜ ਤੇ ਹੀਨ,
1: ਸੰਤ ਕਾ ਨਿੰਦਕ ਦੁਖੀਆ ਅਰਦੀਨ,
0: ਸੰਤ ਕੇ ਨਿੰਦਕ ਕੋ ਸਰਬ ਰੋਗ,
1: ਸੰਤ ਕੇ ਨਿੰਦਕ ਕੋ ਸਦਾ ਬਿਜੋਗ,
0: ਸੰਤ ਕੇ ਨਿੰਦਾ ਦੁਖ ਮੈਂ ਦੁਖ,
1: ਨਾਨਕ ਸੰਤ ਭਾਵੇ ਤਾਂ ਉਸਕਾ ਵੀ ਹੋਏ ਮੋਖ,
0: ਸੰਤ ਕਾ ਦੁਖੀ ਸਦਾ ਅਪਵਿੱਤ,
1: ਸੰਤ ਕਾ ਦੁਖੀ ਕਿਸੇ ਕਾ ਨਹੀਂ ਮਿੱਤ,
0: ਸੰਤ ਕੇ ਦੁਖੀ ਕੋ ਡਾਨ ਲੱਗੈ,
1: ਸੰਤ ਕੇ ਦੁਖੀ ਕੋ ਸਭ ਤਿਆਗੈ
0: ਸੰਤ ਕਾ ਦੁਖੀ ਮਹੰਕਾਰੀ
1: ਸੰਤ ਕਾ ਦੁਖੀ ਸਦਾ ਬਿਕਾਰੀ
0: ਸੰਤ ਕਾ ਦੁਖੀ ਜਨਮੈ ਮਰੈ
1: ਸੰਤ ਕੀ ਦੁਖ ਨਾ ਸੁਖ ਤੇ ਤਰੈ
0: ਸੰਤ ਕੇ ਦੁਖੀ ਕੋ ਨਾ ਹੀ ਥਾਉ
1: ਨਾਨਕ ਸਤ ਭਾਵੈ ਤਾਂ ਲਏ ਮਿਲਾਏ
0: ਸੰਤ ਕਾ ਦੁਖੀ ਅਦ ਬੀਜ ਤੇ ਟੂਟੈ
1: ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ
0: ਸੰਤ ਕੇ ਦੁਖੀ ਕੋ ਉਦਿਆਨ ਭਰਮਾਈਐ
1: ਸੰਤ ਕਾ ਦੁਖੀ ਉੱਜੜ ਪਾਈਐ
0: ਸੰਤ ਕਾ ਦੁਖੀ ਅੰਤਰ ਤੇ ਥੋਥਾ
1: ਜੋ ਸਾਸ ਬਿਨਾ ਅੰਮ੍ਰਿਤ ਕੀ ਲੋਥਾ
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੀ
1: ਆਪਣ ਬੀਜਿਆ ਪੇ ਹੀ ਖਾਹੇ
0: ਸੰਤ ਕੇ ਦੁਖੀ ਕੋ ਅਵਰ ਨਾ ਰੱਖ ਨਹਾਰ
1: ਨਾਨਕ ਸਤ ਭਾਵੈ ਤਾਂ ਲਏ ਉਬਾਰ
0: ਸੰਤ ਕਾ ਦੁਖੀ ਇਉਂ ਬਿਲ ਲਾਏ
1: ਜਿਉਂ ਜਲ ਬਿਹੂਨ ਮਛਲੀ ਤੜਫੜਾਏ
0: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ
1: ਜੋ ਭਾਵਕ ਇੰਦਨ ਨਹੀਂ ਧਰਾਪੈ
0: ਸੰਤ ਕਾ ਦੁਖੀ ਛੁਟੈ ਅਕੇਲਾ
1: ਜਿਉਂ ਗਵਾੜ ਤੇ ਖੇਤ ਮਹਿੰਦ ਹੇਲਾ
0: ਸੰਤ ਕਾ ਦੁਖੀ ਧਰਮ ਤੇ ਰਹਿਤ
1: ਸੰਤ ਕਾ ਦੁਖੀ ਸਦ ਮਿਥਿਆ ਕਹਿਤ
0: ਕੀਰਤਨ ਦਿਕਾ ਧੁਰ ਹੀ ਪਿਆ
1: ਨਾਨਕ ਜੋਤ ਸੁਭਾਵੈ ਸੋਈ ਥਿਆ
0: ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ
1: ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ
0: ਸੰਤ ਕਾ ਦੁਖੀ ਸਦਾ ਸਹਿਕਾਈਐ
1: ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ
0: ਸੰਤ ਕੇ ਦੁਖੀ ਕੀ ਪੁਜੈ ਨਾ ਆਸਾ
1: ਸੰਤ ਕਾ ਦੁਖੀ ਉੱਠ ਚਲੈ ਨਿਰਾਸਾ
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਈ
1: ਜੈਸਾ ਭਾਵੈ ਤੈਸਾ ਕੋਈ ਹੋਏ
0: ਮਾਇਆ ਕੀਰਤਨਾ ਮਿਟੈ ਕੋਈ
1: ਨਾਨਕ ਜਾਣੈ ਸੱਚਾ ਸੋਏ
0: ਸਭ ਕਟ ਤਿਸਕੀ ਉਹ ਕਰਨੈ ਹਾਰ
1: ਸਦਾ ਸਦਾ ਤਿਸਕੋ ਨਮਸਕਾਰ
0: ਰਾਤੀ ਉਸਤ ਕਰਹੋ ਦਿਨ ਰਾਤ
1: ਤਿਸੈ ਧਿਆਵੋ ਸਾਸ ਗਿਰਾਸ
0: ਸਭ ਕਛ ਵਰਤੈ ਤਿਸਕਾ ਕੀਆ
1: ਜੈਸਾ ਕਰੇ ਤੈਸਾ ਕੋ ਥੀਆ
0: ਆਪਣਾ ਖੇਲਾ ਕਰਨੈ ਹਾਰ
1: ਦੂਸਰ ਕੌਣ ਕਹੈ ਵਿਚਾਰ
0: ਜਿਸ ਨੂੰ ਕਿਰਪਾ ਕਰੈ ਤਿਸ ਆਪਣਾ ਨਾਮ ਦੇ
1: ਵਡਪਾ ਕੀ ਨਾਨਕ ਜਨ ਸੇ ਸਲੋਕ
0: ਤਜੋ ਸਿਆਨ ਪੁਸੁਰ ਜਨ ਹੋ ਸਿਮਰੋ ਹਰ ਹਰ ਰਾਏ
1: ਏਕ ਆਸ ਹਰ ਮਨ ਰੱਖੋ ਨਾਨਕ ਦੁਖ ਪਰਮ ਪਉ ਜਾਏ ਅਸ਼ਟਪਦੀ
0: ਮਨੁੱਖ ਕੀ ਟੇਕ ਬਿਰਤੀ ਸਭ ਜਾਨ
1: ਦੇਵਨ ਪਉ ਏਕੈ ਭਗਵਾਨ
0: ਜਿਸ ਕੈ ਦੀਆ ਰਹਿ ਅਗਾਹੇ
1: ਪਉ ਨ ਤਿਸ਼ਨਾ ਲਾਗੈ ਆਏ
0: ਮਾਰੈ ਰਾਖੈ ਏਕੋ ਆਪ
1: ਨਾਨਕ ਕੈ ਕਿਸ਼ਨਾ ਹੀ ਹਾਥ
0: ਜਿਸ ਕਾ ਹੁਕਮ ਬੂਝ ਸੁਖ ਹੋਏ
1: ਜਿਸ ਕਾ ਨਾਮ ਰੱਖ ਕੰਠ ਪਰੋਏ
0: ਸਿਮਰ ਸਿਮਰ ਸਿਮਰ ਪ੍ਰਭ ਸੋਏ
1: ਨਾਨਕ ਬਿਘਨ ਨ ਲਾਗੈ ਕੋਏ
0: ਉਸਤ ਮਨ ਮੈਂ ਕਰ ਨਿਰੰਕਾਰ
1: ਕਰਮਨ ਮੇਰੇ ਸਤ ਵਿਵਹਾਰ
0: ਨਿਰਮਲ ਰਸਨਾ ਅੰਮ੍ਰਿਤ ਪੀਓ
1: ਸਦਾ ਸਹੇਲਾ ਕਰ ਲੈ ਜੀਓ
0: ਨੈਨੋ ਪੇਖ ਠਾਕੁਰ ਕਾ ਰੰਗ
1: ਸਾਧ ਸੰਗ ਪਿੰਡ ਸਹਿ ਸਭ ਸੰਗ
0: ਚਰਨ ਚਲੋ ਮਾਰਗ ਗੋਬਿੰਦ
1: ਮਿਟੈ ਪਾਪ ਜਪੀਐ ਹਰ ਬਿੰਦ
0: ਹਰ ਹਰ ਕਰਮ ਸਰਵਨ ਹਰ ਕਥਾ
1: ਆਦਰ ਗਿਆ ਨਾਨਕ ਉਜਲ ਮੱਥਾ
0: ਵੜ ਭਾਗੀ ਤੇ ਜਨ ਜਗ ਮਾਹੀ
1: ਸਦਾ ਸਦਾ ਹਰ ਕੇ ਗੁਣ ਗਾਹੇ
0: ਰਾਮ ਨਾਮ ਜੋ ਕਰੇ ਵਿਚਾਰ
1: ਚੇਤਨ ਮੰਤਕ ਨੀ ਸੰਸਾਰ
0: ਮਨ ਤਨ ਮੁਖ ਬੋਲੇ ਹਰ ਮੁਖੀ
1: ਸਦਾ ਸਦਾ ਜਾਣੋ ਤੇ ਸੁਖੀ
0: ਏਕੋ ਏਕ ਏਕ ਪਛਾਨੈ
1: ਤੁਤ ਕੀਓ ਸੋਝੀ ਜਾਣੈ
0: ਨਾਮ ਸੰਗ ਜਿਸ ਕਾ ਮਨ ਮਾਨਿਆ
1: ਨਾਨਕ ਤਨੈ ਨਿਰੰਜਨ ਜਾਣਿਆ
0: ਗੁਰ ਪ੍ਰਸਾਦ ਆਪਣੇ ਆਪ ਸੁਜੈ
1: ਜਿਸ ਕੀ ਜਾਣੋ ਤ੍ਰਿਸ਼ਨਾ ਬੁਝੈ
0: ਸਾਧ ਸੰਗ ਹਰ ਹਰ ਜਸ ਕਹਿਤ
1: ਸਰਬ ਰੋਗ ਤੇ ਹਰ ਜਨ ਰਹਿਤ
0: ਧਨ ਦਿਨ ਕੀਰਤਨ ਕੇਵਲ ਵਖਿਆਨ
1: ਰਸਤ ਮੈਂ ਸੋਈ ਨਿਰਵਾਨ
0: ਏਕ ਉਪਰ ਜਿਸ ਜਨ ਕੀ ਆਸਾ
1: ਜਿਸ ਕੀ ਕਟੀਏ ਜਨ ਕੀ ਫਾਸਾ
0: ਪਾਰ ਬ੍ਰਹਮ ਕੀ ਜਿਸ ਮਨ ਭੂਖ
1: ਨਾਨਕ ਕਿਸੈ ਨ ਲਾਗੈ ਦੁਖ
0: ਜਿਸ ਕੋ ਹਰ ਬ੍ਰਹਮ ਮਨ ਚਿਤੇ ਆਵੈ
1: ਸੋ ਸੰਤ ਸੁਹੇਲਾ ਨਹੀਂ ਬੁਲਾਵੈ
0: ਜਿਸ ਪ੍ਰਭ ਆਪਣਾ ਕਿਰਪਾ ਕਰੈ
1: ਸੋ ਸੇਵਕ ਕੋ ਕਿਸ ਤੇ ਡਰੈ
0: ਜੈਸਾ ਸਤ ਐਸਾ ਦ੍ਰਿਸ਼ਟ ਆਇਆ
1: ਆਪਣੇ ਕਾਰਜ ਮੈਂ ਆਪ ਸਮਾਇਆ
0: ਸੋਧਤ ਸੋਧਤ ਸੋਧਤ ਸੀਜਿਆ
1: ਪ੍ਰਸਾਦ ਤਤ ਸਭ ਪੂਜਿਆ
0: ਜਬ ਦੇਖੋ ਤਬ ਸਭ ਸ਼ਮੂਲ
1: ਨਾਨਕ ਸੋ ਸੂਕਮ ਸੋਈ ਅਸਥੂਲ
0: ਨੈ ਕਿਸ ਜਨ ਮੈਂ ਨੈ ਕਿਸ ਮਰੈ
1: ਆਪਣੇ ਚਲਤੇ ਆਪ ਹੀ ਕਰੈ
0: ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ
1: ਆਗਿਆਕਾਰੀ ਤਾਰੀ ਸਭ ਸ੍ਰਿਸ਼ਟ
0: ਆਪੇ ਆਪ ਸਗਲ ਮਹਿ ਆਪ
1: ਅਰਗ ਜੁਗਤ ਰਚ ਥਾ ਬਿਉਥਾ
0: ਅਵਨਾਸੀ ਨਾਹੀ ਕਿਸ ਖੰਡ
1: ਧਾਰਨ ਧਾਰ ਰਿਓ ਬ੍ਰਹਮੰਡ
0: ਲਖ ਭੇ ਪੁਰਖ ਪ੍ਰਤਾਪ
1: ਆਪ ਜਪਾਏ ਤਾਂ ਨਾਨਕ ਜਾਪ
0: ਦਿਨ ਪ੍ਰਭ ਜਾਤਾ ਸੋ ਸੋ ਬਾਵੰਤ
1: ਸਗਲ ਸੰਸਾਰ ਉਦਰੈ ਤਨ ਮੰਤ
0: ਪ੍ਰਭ ਕੇ ਸੇਵ ਸਗਲ ਉਧਾਰਨ
1: ਪ੍ਰਭ ਕੇ ਸੇਵਕ ਦੁਖ ਬਿਸਾਰਨ
0: ਆਪੇ ਮੇਲ ਲਈ ਕਿਰਪਾਲ
1: ਗੁਰ ਕਾ ਸ਼ਬਦ ਜਪ ਭਏ ਨਿਹਾਲ
0: ਗੁਰ ਕੀ ਸੇਵਾ ਸੋ ਹੀ ਲਾਗੈ
1: ਜਿਸ ਨੂੰ ਕਿਰਪਾ ਕਰੇ ਬਟ ਭਾਗੈ
0: ਨਾਮ ਜਪਤ ਪਾਵੇ ਵਿਸਰਾਮ
1: ਨਾਨਕ ਤਨ ਪੁਰਖ ਕੋ ਉਤਮ ਕਰ ਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ
1: ਸਦਾ ਸਦਾ ਬਸੈ ਹਰ ਸੰਗ
0: ਸਹਿ ਸੁਭਾਈ ਹੋਵੈ ਸੋ ਹੋਏ
1: ਕਰਨੈ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ
1: ਜੈਸਾ ਸਤ ਐਸਾ ਦ੍ਰਿਸ਼ਟਾਨਾ
0: ਜਿਸ ਦੀ ਉਪਜੇ ਤੇ ਸਮਾਹੀ ਸਮਾਏ
1: ਸੁਖ ਨਿਧਾਨ ਉਹਨੂੰ ਬਣਿਆ

0: ਅਸ਼ਟਪਦੀ
1: ਟੂਟੀ ਗਾਂਢ ਨਹਾਰ ਗੋਪਾਲ
0: ਸਰਬ ਜੀਆਂ ਆਪੇ ਪਤਪਾਲ
1: ਸਗਲ ਕੀ ਚਿੰਤਾ ਜਿਸ ਮਨ ਮਾਹੀ
0: ਇਸਦੇ ਵਿਰਥਾ ਕੋਈ ਨਾਹੀ
1: ਰੇ ਮਨ ਮੇਰੇ ਸਦਾ ਹਰ ਜਾਪ
0: ਅਵਨਾਸੀ ਪ੍ਰਭ ਆਪੇ ਆਪ
1: ਆਪਨ ਕੀ ਆ ਕਛੂ ਨ ਹੋਏ
0: ਜਿਸੋ ਪ੍ਰਾਣੀ ਲੋਚੈ ਕੋਈ
1: ਜਿਸ ਬਿਨ ਨਾਹੀ ਤੇਰੇ ਕਿਛ ਕਾਮ
0: ਰਤ ਨਾਨਕ ਜਾਪੇ ਹਰ ਨਾਮ
1: ਰੂਪਵੰਤ ਹੋਏ ਨਾਹੀ ਮੋਹੈ
0: ਰੱਬ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬੈ
0: ਜਾਂ ਸਭ ਕੁਛ ਤਿਸਕਾ ਦੀਆ ਦਰਬੈ
1: ਹੱਥ ਸੂਰਾ ਜੇ ਕੋ ਕਹਾਵੈ
0: ਰੱਬ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ
0: ਇਸ ਦੇਨ ਹਾਰ ਜਾਣੈ ਗਾਵਾਰ
1: ਜਿਸ ਗੁਰ ਪ੍ਰਸਾਦ ਟੂਟੈ ਹਉ ਰੋਗ
0: ਨਾਨਕ ਸੋਜਨ ਸਦਾਇਆ ਰੋਗ
1: ਜਿਉ ਮੰਦਰ ਕੋ ਥਾਮੈ ਥੰਮਨ
0: ਜਿਉ ਗੁਰ ਕਾ ਸ਼ਬਦ ਮਨੈ ਅਸਥੰਮਨ
1: ਜਿਉ ਪਾਖਾਣ ਨਾਮ ਚੜਤਰੈ
0: ਪ੍ਰਾਣੀ ਗੁਰ ਚਰਨ ਰਖਤ ਨਿਸਤਰੈ
1: ਜਿਉ ਅੰਧਕਾਰ ਦੀਪਕ ਪ੍ਰਗਾਸ
0: ਦਰਸ਼ਨ ਦੇਖ ਮਨ ਹੋਏ ਵਿਗਾਸ
1: ਜਿਉ ਮਹਾ ਉਦਿਆਨ ਮਹਿ ਮਾਰਗ ਪਾਵੈ
0: ਜਿਉ ਸਾਧੂ ਸੰਗ ਵਿਲ ਜੋਤ ਪ੍ਰਗਟਾਵੈ
1: ਤਿਨ ਸੰਤਨ ਕੀ ਬਾਂਛੋ ਧੂਰ
0: ਨਾਨਕ ਕੀ ਹਰ ਲੋਚਾ ਪੂਰ
1: ਮਨ ਮੂਰਖ ਕਾਹੇ ਬਿਨ ਲਾਈਐ
0: ਗੁਰ ਬਿਲਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵਨ ਹਾਰ
0: ਅਵਰ ਤਿਆਗ ਦੂਤ ਸਹਿਜ ਤਾਰ
1: ਜੋ ਕਛ ਕਰੈ ਸੋਈ ਸੁਖ ਮਾਨ
0: ਲਾ ਕਾਹੇ ਫਿਰੇ ਅਜਾਨ
1: ਕੌਣ ਬਸਤੇ ਆਈ ਤੇਰੇ ਸੰਗ
0: ਡਾਕਟਰ ਰਹੋ ਰਸ ਲੋਭੀ ਪਤੰਗ
1: ਰਾਮ ਨਾਮ ਜਬ ਹਿਰਦੇ ਮਾਹੀ
0: ਨਾਨਕ ਪਤਸੇ ਤੀ ਕਰ ਜਾਹੇ
1: ਜਿਸ ਵਕਰ ਕੋ ਲੈਣ ਤੂੰ ਆਇਆ
0: ਰਾਮ ਨਾਮ ਸੰਤਨ ਕਰ ਪਾਇਆ
1: ਆਜ ਭਮਾਨ ਲਿਹੋ ਮਨ ਮੋਲ
0: ਰਾਮ ਨਾਮ ਹਿਰਦੇ ਮੈਂ ਤੋ
1: ਲਾਦ ਖੇਪ ਸੰਤਾਂ ਸੰਗ ਚਾਲ
0: ਅਵਰ ਤਿਆਗ ਬਿਖਿਆ ਜੰਜਾਲ
1: ਧਨ ਧਨ ਕਹਿ ਸਭ ਕੋਈ
0: ਮੁਖੋ ਜਲਹਰ ਦਰਗਹਿ ਸੋਏ
1: ਇਹੋ ਵਾਪਾਰ ਬਿਰਲਾ ਵਾਪਾਰ ਹੈ
0: ਨਾਨਕ ਤਾਕੈ ਸਤਿਗੁਰ ਹਾਰ ਹੈ
1: ਚਰਨ ਸਾਧ ਕੇ ਧੋਏ ਧੋਏ ਪੀਓ
0: ਹਰ ਪ੍ਰਸਾਦ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ
0: ਸਾਧ ਉਪਰ ਜਾਈਐ ਕੁਰਬਾਨ
1: ਸਾਧ ਸੇਵਾ ਵਟਭਾਗੀ ਪਾਈਐ
0: ਸਾਧ ਸੰਗ ਹਰ ਕੀਰਤਨ ਗਾਈਐ
1: ਅੰਤ ਬਿਗਨ ਤੇ ਸਾਧੂ ਰੱਖੈ
0: ਹਰ ਗੁਣ ਗਾਇਐ ਅਮਰ ਤਰਸ ਚੱਖੈ
1: ਓਟ ਗਈ ਸੰਤਾਂ ਦਰ ਆਇਆ
0: ਸਰਬ ਸੁਖ ਨਾਨਕ ਤੇ ਪਾਇਆ
1: ਮਿਤਕ ਕੋ ਜੀ ਵਾਲਨ ਹਾਰ
0: ਉਖੇ ਕੋ ਦੇਵ ਤੇ ਆਧਾਰ
1: ਸਰਬ ਨਿਧਾਨ ਜਾਂ ਕੀ ਦ੍ਰਿਸ਼ਟੀ ਮਾਹੀ
0: ਗੁਰ ਬਿਲਖੇ ਕਾ ਲਹਿਣਾ ਪਾਏ
1: ਸਭ ਕਿਛ ਤਿਸ ਕਾ ਉਹ ਕਰਨਾ ਜੋਗ
0: ਜਿਸ ਬਿਨ ਦੂਸਰ ਹਵਾ ਨਾ ਹੋਗ
1: ਜਪ ਜਾਂ ਸਦਾ ਸਦਾ ਦਿਨ ਰਹਿਣੀ
0: ਸਭ ਤੇ ਉਜ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ
0: ਨਾਨਕ ਸੋਜਨ ਨਿਰਮਲ ਥੀਆ
1: ਜਾਂ ਕਹਿ ਮਨ ਕੋ ਕੀ ਪ੍ਰਤੀਤ
0: ਜਿਸ ਦਿਨ ਆਵੇ ਹਰ ਪ੍ਰਭ ਚੀਤ
1: ਭਗਤ ਭਗਤ ਸੁਣੀਆਂ ਤਿਹ ਲੋਏ
0: ਜਾਂ ਕਹਿ ਹਿਰਦੈ ਇੱਕੋ ਹੋਏ
1: ਸੱਚ ਕਰਨੀ ਸਚਤਾ ਕੀ ਰਹਿਤ
0: ਸੱਚ ਹਿਰਦੈ ਸਤਮੁਖ ਕਹਿਤ
1: ਸਾਚੀ ਦ੍ਰਿਸ਼ ਸਾਚਾ ਆਕਾਰ
0: ਸੱਚ ਵਰਤੈ ਸਾਚਾ ਪਾਸਾਰ
1: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ
0: ਨਾਨਕ ਸੋਜਨ ਸੱਚ ਸਮਾਤਾ ਸਲੋਕ
1: ਰੂਪ ਨਰੇਖ ਨਰੰਗ ਕਿਛ ਤ੍ਰਿਹ ਗੁਣ ਤੇ ਪ੍ਰਭ ਭਿੰਨ
0: ਸਹਿ ਬੁਝਾਏ ਨਾਨਕਾ ਜਿਸ ਹੋਵੇ ਸੋ ਪ੍ਰਸੰਨ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮਹਿ ਰਾਖ
0: ਮਾਨੁ ਕੀ ਤੂੰ ਪ੍ਰੀਤ ਤਿਆਗ
1: ਇਸ ਤੇ ਪਰੈ ਨਾਹੀ ਕਿਛ ਹੋਏ
0: ਸਭ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ
0: ਗੈਰ ਗੰਭੀਰ ਗਹੀਰ ਸਜਾਨਾ
1: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ
0: ਕਿਰਪਾ ਨਿਧਾਨ ਦਿਆਲ ਬਖਸ਼ੰਦ
1: ਸਾਧ ਤੇਰੇ ਕੀ ਚਰਨੀ ਪਾਉ
0: ਨਾਨਕ ਕੈ ਮਨ ਇਹ ਨਰਾਉ
1: ਮਨਸਾ ਪੂਰ ਸਰਨਾ ਜੋਗ
0: ਕਰ ਪਾਇਆ ਸੋਈ ਹੋ
1: ਹਰਨ ਭਰਨ ਜਾਂ ਕਾ ਨੇਤਰ ਫੋਰ
0: ਇਸਕਾ ਮੰਤਰ ਨਾ ਜਾਣੈ ਹੋਰ
1: ਹੰਦ ਰੂਪ ਮੰਗਲ ਸਦ ਜਾਂ ਕੈ
0: ਸਰਵ ਥੋਕ ਸੁਣੀਐ ਕਰਤਾ ਕੈ
1: ਰਾਜ ਮਹਿਰਾਜ ਜੋਗ ਮਹਿ ਜੋਗੀ
0: ਤਪ ਮੈਂ ਤਪੀਸਰ ਕ੍ਰਿਸਤ ਮੈਂ ਭੋਗੀ
1: ਧਿਆਈ ਧਿਆਈ ਭਗਤਾਂ ਸੁਖ ਪਾਇਆ
0: ਨਾਨਕ ਦਸ ਪੁਰਖ ਕਾ ਕਿਨੇ ਅੰਤ ਨਾ ਪਾਇਆ
1: ਜਾਂ ਕੀ ਲੀਲਾ ਕੀਮਤ ਨਾਹੀ
0: ਸਗਲ ਦੇਵ ਹਾਰੇ ਅਵਗਾਹੇ
1: ਪਿਤਾ ਕਾ ਜਨਮ ਕੇ ਜਾਣੈ ਪੂਤ
0: ਸਗਲ ਪਰੋਹੀ ਆਪਣੇ ਸੂਤ
1: ਸੁਮਤ ਗਿਆਨ ਧਿਆਨ ਜਿਨ ਦੇ
0: ਜਨਦਾਸ ਨਾਮ ਤੇ ਆਵੈ ਸੇ
1: ਦੇਹ ਗੁਣ ਮੈਂ ਜਾਂ ਕੋ ਪਰਮਾਈ
0: ਜਨਮ ਮਰੈ ਫਿਰ ਆਵੈ ਜਾਏ
1: ਪੂਜ ਨੀਚ ਤਿਸ ਕੇ ਅਸਥਾਨ
0: ਜੈਸਾ ਜਨਾਵੈ ਤੈਸਾ ਨਾਨਕ ਜਾਨ
1: ਨਾਨਾ ਰੂਪ ਨਾਨਾ ਜਾਂ ਕੇ ਰੰਗ
0: ਨਾਨਾ ਵੇਖ ਕਰੇ ਇੱਕ ਰੰਗ
1: ਨਾਨਾ ਬਿਦ ਕਿਨੋ ਵਿਸਾਰ
0: ਰੱਬ ਅਬਨਾਸੀ ਏਕੰਕਾਰ
1: ਨਾਨਾ ਚਲਿਤ ਕਰੇ ਤਿਨ ਮਾਹੀ
0: ਪੂਰ ਰਹਿਓ ਪੂਰਨ ਸਭ ਠਾਏ
1: ਨਾਨਾ ਬਿਦ ਕਰਬੰਤ ਬਨਾਈ
0: ਆਪਣੀ ਕੀਮਤ ਆਪੇ ਪਾਈ
1: ਸਭ ਘਰ ਤਿਸਕੇ ਸਭ ਤਿਸਕੇ ਠਾਉ
0: ਜਬ ਜਬ ਜੀਵੈ ਨਾਨਕ ਹਰ ਨਾਮ
1: ਨਾਮ ਕੇ ਧਾਰੇ ਸਗਲੇ ਜੰਤ
0: ਨਾਮ ਕੇ ਧਾਰੇ ਖੰਡ ਬ੍ਰਹਿਮੰਡ
1: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ
0: ਨਾਮ ਕੇ ਧਾਰੇ ਸੁਣ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ
0: ਨਾਮ ਕੇ ਧਾਰੇ ਸਗਲੇ ਆਕਾਰ
1: ਨਾਮ ਕੇ ਧਾਰੇ ਪੁਰੀਆਂ ਸਭ ਭਵਨ
0: ਨਾਮ ਕੇ ਸੰਗੁਦਰੇ ਸੁਣ ਸਰਵਣ
1: ਕਰ ਕਿਰਪਾ ਜਿਸ ਆਪਣੇ ਨਾਮ ਲਾਏ
0: ਨਾਨਕ ਚੌਥੇ ਪਦ ਮੈਂ ਸੋ ਜਨਗਤ ਪਾਏ
1: ਰੂਪ ਸਤ ਜਾਂ ਕਾ ਸਤ ਅਸਥਾਨ
0: ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾਂ ਕੀ ਬਾਣੀ
0: ਸਤਪੁਰਖ ਸਭ ਮਾਏ ਸਮਾਣੀ
1: ਸਤ ਕਰਮ ਜਾਂ ਕੀ ਰਚਨਾ ਸਤ
0: ਮੂਲ ਸਤ ਸਤ ਉਤਪਤ
1: ਸਤ ਕਰਣੀ ਨਿਰਮਲ ਨਿਰਮਲੀ
0: ਜਿਸੇ ਬੁਝਾਏ ਤਿਸੈ ਸਭ ਭਲੀ
1: ਸਤ ਨਾਮ ਪ੍ਰਭ ਕਾ ਸੁਖਦਾਈ
0: ਵਿਸਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਭਜਨ ਸਾਧੂ ਉਪਦੇਸ਼
0: ਸਤ ਤੇ ਜਨ ਜਾ ਕੇ ਹਿਰਦੈ ਪ੍ਰਵੇਸ਼
1: ਸਤ ਨਿਰਤ ਬੂਝੈ ਜੇ ਕੋਈ
0: ਨਾਮ ਜਬਰਤਾ ਕੀ ਗਤ ਹੋਏ
1: ਆਪ ਸਤ ਕੀ ਆ ਸਭ ਸਤ
0: ਆਪੇ ਜਾਣੇ ਆਪਣੇ ਮਿਤ ਗਤ
1: ਜਿਸ ਕੀ ਸ੍ਰਿਫਤ ਸੋ ਕਰਣਾ ਹਾਰ
0: ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮਿਤ ਨਾ ਜਾਣੈ ਕੀਆ
0: ਨਾਨਕ ਜੋਤ ਸੁਭਾਵੈ ਸੋ ਵਰਤੀਆ
1: ਬਿਸਮਨ ਬਿਸਮ ਭਏ ਬਿਸਮਾਦ
0: ਜਿਨ ਬੁਝਿਆ ਤਿਸ ਆਇਆ ਸਵਾਦ
1: ਕਰਕੇ ਰੰਗ ਰਾਜ ਜਨ ਰਹੇ
0: ਕਰਕੇ ਵਚਨ ਪਦਾਰਥ ਲਹੇ
1: ਹੋਏ ਦਾਤੇ ਦੁੱਖ ਕਾਟਨ ਹਾਰ
0: ਜਾਕੇ ਸੰਗ ਧਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ
0: ਜਨ ਕੈ ਸੰਗ ਏਕ ਲਿਵ ਲਾਗੀ
1: ਗੁਣ ਗੋਬਿੰਦ ਕੀਰਤਨ ਜਨ ਗਾਵੈ
0: ਗੁਰ ਪ੍ਰਸਾਦ ਨਾਨਕ ਫਲ ਪਾਵੈ ਸਲੋਕ
1: ਆਦ ਸੱਚ ਜੁਗਾਦ ਸੱਚ
0: ਪੇ ਸੱਚ ਨਾਨਕ ਹੋਸੀ ਪੇ ਸੱਚ ਅਸ਼ਟਪਦੀ
1: ਚਰਨ ਸਤ ਸਤ ਪ੍ਰਸਨਹਾਰ
0: ਪੂਜਾ ਸਤ ਸਤ ਸੇਵਦਾਰ
1: ਦਰਸ਼ਨ ਸਤ ਸਤ ਪੇਕਨਹਾਰ
0: ਨਾਮ ਸਤ ਸਤ ਧਿਆਵਨਹਾਰ
1: ਆਪ ਸਤ ਸਤ ਸਤਧਾਰੀ
0: ਆਪੇ ਗੁਣ ਆਪੇ ਗੁਣਕਾਰੀ
1: ਸ਼ਬਦ ਸਤ ਸਤ ਪ੍ਰਭਕਤਾ
0: ਸੁਰਤ ਸਤ ਸਤ ਜਸ ਸੁਣਤਾ
1: ਬੁਜਨਹਾਰ ਕੋ ਸਤ ਸਭ ਹੋਏ
0: ਨਾਨਕ ਸਤ ਸਤ ਪ੍ਰਭ ਸੋਏ
1: ਸਤ ਸਰੂਪ ਹਿਰਦੈ ਜਨਮਾਨਿਆ
0: ਨਾਨਕ ਰਾਵਣ ਤਿਨ ਮੂਲ ਪਛਾਣਿਆ
1: ਜਾਂ ਕਰੇ ਦਾ ਵਿਸ਼ਵਾਸ ਪ੍ਰਭਾਇਆ
0: ਤਤ ਗਿਆਨ ਤੇ ਸਮਾਨ ਪ੍ਰਗਟਾਇਆ
1: ਭੈ ਤੇ ਨਿਰਭਉ ਹੋਏ ਬਸਾਨਾ
0: ਜਿਸ ਤੇ ਉਪਜਿਆ ਤੇ ਸਮਾਹੇ ਸਮਾਨਾ
1: ਬਸ ਮਾਹੀ ਲੈ ਬਸ ਕਢਾਈ
0: ਤਾਕੋ ਭਿੰਦ ਨਾ ਕਹਿਣਾ ਜਾਈ
1: ਬੂਜੈ ਬੂਜਨਹਾਰ ਵਿਵੇਕ
0: ਨਾਰਾਇਣ ਮਿਲੇ ਨਾਨਕੇਕ
1: ਠਾਕੁਰ ਕਾ ਸੇਵਕ ਆਗਿਆਕਾਰੀ
0: ਠਾਕੁਰ ਕਾ ਸੇਵਕ ਸਦਾ ਪੁਜਾਰੀ
1: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ
0: ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣਿਆ ਸੰਗ
0: ਆਪਕਾ ਸੇਵਕ ਨਾਮ ਕੈ ਰੰਗ
1: ਸੇਵਕ ਕੋ ਪ੍ਰਭ ਪਾਲਣਹਾਰਾ
0: ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ
0: ਨਾਨਕ ਸੋ ਸੇਵਕ ਸਾਥ ਸਾਥ ਸਮਾਰੈ
1: ਆਪਣੇ ਜਨ ਕਾ ਪਰਦਾ ਢਕੈ
0: ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ
0: ਆਪਣੇ ਸੇਵਕ ਕੋ ਨਾਮ ਜਪਾਈ
1: ਆਪਣੇ ਸੇਵਕ ਕੀ ਆਪ ਪਤ ਰਾਖੈ
0: ਆਕੀ ਕਦਮਿਤ ਕੋਈ ਨ ਲਖੈ
1: ਰੱਬ ਕੇ ਸੇਵਕ ਕੋ ਨਾ ਪਹੁੰਚੈ
0: ਰੱਬ ਕੇ ਸੇਵਕ ਉੱਚੇ ਉੱਚੇ
1: ਜੋ ਪ੍ਰਭ ਆਪਣੀ ਸੇਵਾ ਲਾਇਆ
0: ਨਾਨਕ ਸੋ ਸੇਵਕ ਦਾ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮਹਿ ਕਰ ਰਾਖੈ
0: ਭਸਮ ਕਰੈ ਲਸਕਰ ਕੋਟ ਲਖੈ
1: ਜਿਸ ਕਾ ਸਾਸਨ ਕੱਢਤੇ ਆਪ
0: ਤਾਕੋ ਰਾਖਤ ਦੇ ਕਰ ਹਾਥ
1: ਮਾਨਸ ਯਤਨ ਕਰਤ ਬਹੁ ਭਾਂਤ
0: ਜਿਸ ਕੇ ਕਰਤਵ ਬ੍ਰਥੇ ਜਾਤ
1: ਮਾਰੈ ਨਾ ਰਾਖੈ ਹਵਰ ਨ ਕੋਈ
0: ਸਰਬ ਜੀਆਂ ਕਾ ਰਾਖਾ ਸੋਏ
1: ਕਾਹੀ ਸੋਚ ਕਰ ਹਿਰੇ ਪ੍ਰਾਣੀ
0: ਜਪ ਨਾਨਕ ਪ੍ਰਭ ਲਖ ਵਡਾਣੀ
1: ਬਾਰੰਬਾਰ ਬਾਰ ਪ੍ਰਭ ਜਪੀ ਹੈ
0: ਕੀ ਪਰਤੇ ਮਨ ਤਨ ਧਰਪੀ ਹੈ
1: ਨਾਮ ਰਤਨ ਜਨ ਗੁਰਮੁਖ ਪਾਇਆ
0: ਜਿਸ ਕੇ ਸ਼ੇਵਰ ਨਾ ਹੀ ਦ੍ਰਿਸ਼ਟਾਇਆ
1: ਨਾਮ ਧਨ ਨਾਮੋ ਰੂਪਰੰਗ
0: ਨਾਮੋ ਸੁਖਰ ਨਾਮ ਕਾ ਸੰਗ
1: ਨਾਮ ਰਸ ਜੋ ਜਨ ਤ੍ਰਿਪਤਾਨੇ
0: ਮਨ ਤਨ ਨਾਮੇ ਨਾਮ ਸਮਾਨੇ
1: ਊਠ ਬੈਠ ਸੋਭਤ ਨਾਮ
0: ਕਹੋ ਨਾਨਕ ਜਨ ਕੈ ਸਦਕਾਮ
1: ਬੋਲੋ ਜਸ ਜੇਵਾ ਦਿਨ ਰਾਤ
0: ਰੱਬ ਆਪਣੇ ਜਨ ਕੀਨੀ ਦਾਤ
1: ਕਰੇ ਭਗਤੇ ਆਤਮ ਕਹਿ ਚਾਈ
0: ਰੱਬ ਆਪਣੇ ਸਿਵ ਰਹੇ ਸਮਾਈ
1: ਜੋ ਹੋ ਵਾਹ ਵਤ ਸੋ ਜਾਣੈ
0: ਰੱਬ ਆਪਣੇ ਕਾ ਹੁਕਮ ਪਛਾਣੈ
1: ਇਸ ਕੀ ਮਹਿਮਾ ਕੌਣ ਬਖਾਨੋ
0: ਇਸ ਕਾ ਗੁਣ ਕਹਿ ਏਕ ਨ ਜਾਣੋ
1: ਆਠ ਪੈਰ ਪ੍ਰਭ ਅਸੇ ਹਜੂਰੇ
0: ਕਹੋ ਨਾਨਕ ਸੇ ਜਨ ਪੂਰੇ
1: ਮਨ ਮੇਰੇ ਤਿਨ ਕੀ ਓਟ ਲੇਹੇ
0: ਮਨ ਤਨ ਆਪਣਾ ਤਿਨ ਜਨ ਦੇ
1: ਜਿਨ ਜਨੇ ਆਪਣਾ ਪ੍ਰਭੂ ਪਛਾਤਾ
0: ਸੋ ਜਨ ਸਰਬ ਥੋਕ ਕਾ ਦਾਤਾ
1: ਕਿਸ ਕੀ ਸਰਨ ਸਰਬ ਸੁਖ ਪਾਵਹੇ
0: ਇਸ ਕੈ ਦਰਸ ਸਭ ਪਾਪ ਮਟਾਵੈ
1: ਅਵਰ ਸਿਆਨਪ ਸਗਲੀ ਛਾਟ
0: ਜਿਸ ਜਨ ਕੀ ਤੂੰ ਸੇਵਾ ਲਾਗ
1: ਆਪ ਨ ਜਾਣ ਨ ਹੋਵੀ ਤੇਰਾ
0: ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸਲੋਕ ਸਤ ਪੁਰਖ ਜਿਨ ਜਾਣਿਆ ਸਤਗੁਰ ਤਿਸ ਕਾ ਨਾਮ
0: ਜਿਸ ਕੈ ਸੰਗ ਸਿੱਖੀ ਉਦਰੈ ਨਾਨਕ ਹਰ ਗੁਣ ਗਾਵੈ ਅਸ਼ਟਪਦੀ
1: ਸਤਗੁਰ ਸੇਵ ਕੀ ਕਰੈ ਪ੍ਰਤਪਾਲ
0: ਸੇਵਕ ਔਗੁਰ ਸਦਾ ਦਿਆਲ
1: ਸਿੱਖ ਕੀ ਗੁਰ ਦੁਰਮਤ ਮਲ ਹਿਰੈ
0: ਗੁਰਬਚਨੀ ਹਰ ਨਾਮ ਉਚਰੈ
1: ਸਤਗੁਰ ਸਿੱਖ ਕੇ ਬੰਧਨ ਕਟੈ
0: ਗੁਰ ਕਾ ਸਿੱਖ ਵਕਾਰ ਤੇ ਹਟੈ
1: ਸਤਗੁਰ ਸਿੱਖ ਕੋ ਨਾਮ ਧਨ ਦੇ
0: ਗੁਰ ਕਾ ਸਿੱਖ ਵਡਭਾਗੀ ਹੈ
1: ਸਤਗੁਰ ਸਿੱਖ ਕਾ ਹਲਤ ਪਲਤ ਸਵਾਰੈ
0: ਨਾਨਕ ਸਤਗੁਰ ਸਿੱਖੋ ਜੀ ਨਾਲ ਸਮਾਰੈ
1: ਗੁਰ ਕੈ ਗ੍ਰਹਿ ਸੇਵਕ ਜੋ ਰਹੈ
0: ਗੁਰ ਕੀ ਆਗਿਆ ਮਨ ਮੈਂ ਸਹੈ
1: ਆਪ ਉਸ ਕੋ ਕਰ ਕਸ਼ ਨਾ ਜਨਾਵੈ
0: ਹਰ ਹਰ ਨਾਮ ਹਿਰਦੈ ਸਦ ਧਿਆਵੈ
1: ਮਨ ਵੇਚੈ ਸਤਗੁਰ ਕੈ ਪਾਸ
0: ਸੇਵਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇ ਕਾਮੀ
0: ਜਿਸ ਕੋ ਹੋਤ ਪ੍ਰਾਪਤ ਸਵਾਮੀ
1: ਆਪਣੀ ਕਿਰਪਾ ਜਿਸ ਆਪ ਕਰੇ
0: ਨਾਨਕ ਸੋ ਸੇਵਕ ਗੁਰ ਕੀ ਮਤਲੇ
1: ਇਸ ਵਿਸਵੇ ਗੁਰ ਕਾ ਮਨ ਮਾਨੈ
0: ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ
1: ਸੋ ਸਤਗੁਰ ਜਿਸ ਹਿਰਦੈ ਹਰ ਨਾਉ
0: ਨਾਨਕ ਬਾਰ ਗੁਰ ਕੋ ਬਲ ਜਾ
1: ਸਰਬ ਨਿਧਾਨ ਜੀ ਕਾ ਦਾਤਾ
0: ਆਦ ਪਹਿਰ ਪਾਰ ਬ੍ਰਹਮ ਰੰਗ ਰਾਤਾ
1: ਬ੍ਰਹਮ ਹੈ ਜਨ ਜਨਮ ਹੈ ਪਾਰ ਬ੍ਰਹਮ
0: ਏਕੈ ਆਪ ਨਹੀ ਕਛ ਭਰਮ
1: ਸਹਿ ਸਿਆਨ ਭਲਿਆ ਨ ਜਾਈਐ
0: ਨਾਨਕ ਐਸਾ ਗੁਰਵਟ ਭਾਗੀ ਪਾਈਐ
1: ਸਫਲ ਦਰਸ਼ਨ ਦੇਖਤ ਪੁਨੀਤ
0: ਦਰਸ਼ਤ ਚਰਨਗਤ ਨਿਰਮਲ ਰੀਤ
1: ਭੇਟ ਸੰਗ ਰਾਮ ਗੁਣ ਰਵੇ
0: ਪਾਰ ਰਮਕੀ ਦਰਗਹਿ ਗਵੈ
1: ਸੁਣ ਕਰ ਬਚਨ ਕਰਨ ਆਗਾਨੇ
0: ਮਨ ਸਤੋਖਾ ਤੰਪਤੀ ਜਾਣੈ
1: ਪੂਰਾ ਗੁਰ ਅਕਿਓ ਜਾਂ ਕਾ ਮੰਤਰ
0: ਅਮਰਤ ਦ੍ਰਿਸ਼ਟ ਪੇਖੈ ਹੋਏ ਸੰਤ
1: ਗੁਣ ਬੇਅੰਤ ਕੀਮਤ ਨਹੀਂ ਪਾਏ
0: ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਵਾਏ ਕੋ ਸਤ ਅਨੇਕ
0: ਸਤਪੁਰਖ ਪੂਰਨ ਬਵੇਕ
1: ਕਾਹੂੰ ਬੋਲ ਨ ਪਹੁੰਚਤ ਪ੍ਰਾਣੀ
0: ਆਤਮਾ ਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ
0: ਤਾਂ ਕਿ ਕੀਮਤ ਕਿਨੇ ਨਾ ਪਾਈ
1: ਅਨਕ ਭਗਤ ਬੰਦਨ ਨਿਤ ਕਰੇ
0: ਚਰਨ ਕਮਲ ਹਿਰਦੈ ਸਿਮਰੈ
1: ਸਤ ਬਲਹਾਰੀ ਸਤਪੁਰੇ ਆਪਣੇ
0: ਨਾਨਕ ਜਿਸ ਪ੍ਰਸਾਦਾ ਸਾ ਪ੍ਰਭ ਜਪਨੇ
1: ਇਹੋ ਹਰ ਰਸ ਪਾਵੈ ਜਨ ਕੋਈ
0: ਅੰਮ੍ਰਿਤ ਪੀਵੈ ਅਮਰਸ ਹੋਏ
1: ਉਸ ਪੁਰਖ ਕਾ ਨਾਹੀ ਕਦੇ ਵਿਨਾਸ਼
0: ਜਾਕੇ ਮਨ ਪ੍ਰਗਟੇ ਗੁਣਤਾਸ
1: ਆਠ ਪੈਰ ਹਰ ਕਾ ਨਾਮ ਲੇ
0: ਸੱਚ ਉਪਦੇਸੇ ਵਕੋ ਦੇ
1: ਉਹ ਮਾਇਆ ਕੈ ਸੰਗ ਨ ਲੇਪ
0: ਮਨ ਮੈਂ ਰੱਖੇ ਹਰ ਹਰ ਏਕ
1: ਅੰਧਕਾਰ ਦੀਪਕ ਪ੍ਰਗਾਸੇ
0: ਨਾਨਕ ਭਰਮ ਬਹੁ ਦੁਖਤਾ ਤੇ ਨਾਸੇ
1: ਸਤ ਮਾਹੀ ਠਾਂਡ ਵਰਤਾਈ
0: ਅਣਦ ਭਇਆ ਦੁਖ ਨਾਠੇ ਭਾਈ
1: ਜਨਮ ਮਰਨ ਕੇ ਮਿਟੇ ਅੰਦੇਸੇ
0: ਸਾਧੂ ਕੇ ਪੂਰਨ ਉਪਦੇਸੇ
1: ਭਉ ਚੁਕਾ ਨਿਰਭਉ ਹੋਏ ਵਸੈ
0: ਸਗਲ ਵਿਆਦ ਮਨ ਦੇਖੈ ਨਸੇ
1: ਜਿਸ ਕਾ ਸਾਧਨ ਕਿਰਪਾ ਧਾਰੀ
0: ਸਾਧ ਸੰਗ ਜਪ ਨਾਮ ਮੁਰਾਰੀ
1: ਚਿਤ ਪਾਈ ਚੁਕੇ ਭ੍ਰਮ ਗਮਨ
0: ਨਾਨਕ ਹਰ ਹਰ ਦਾ ਸਰਵਣ
1: ਨਿਰਗੁਣ ਆਪ ਸਰਗੁਣ ਵੀ ਹੋਈ
0: ਕਲਾ ਧਾਰ ਜਨ ਸਗਲੀ ਮੋਹੀ
1: ਆਪਣੇ ਚਰਿਤ ਪ੍ਰਭ ਆਪ ਨਾਏ
0: ਆਪਣੀ ਕੀਮਤ ਆਪੇ ਪਾਏ
1: ਹਰ ਬਿਨ ਦੂਜਾ ਨਾਹੀ ਕੋਈ
0: ਸਰਬ ਨਿਰੰਤਰ ਇੱਕੋ ਸੋਏ
1: ਬੋਧ ਬੋਧ ਰਵਿਆ ਰੂਪ ਰੰਗ
0: ਭਾਈ ਪ੍ਰਕਾਸ਼ ਸਾਧਕ ਸੰਗ
1: ਰਾਜ ਰਚਨਾ ਆਪਣੀ ਕਲ ਧਾਰੀ
0: ਅਨਕ ਬਾਰ ਨਾਨਕ ਬਲਹਾਰੀ
1: ਸਲੋਕ ਸਾਥ ਨ ਚੱਲੈ ਬਿਨ ਭਜਨ ਵਿਖਿਆ ਸਗਲੀ ਸ਼ਾਰ
0: ਹਰ ਹਰ ਨਾਮ ਕਮਾਵਨ ਨਾਨਕੇ ਹੋ ਧਨ ਸਾਰ ਅਸ਼ਟਪਦੀ
1: संत जना मिल करो विचार,
0: एक सिमरन नाम आधार,
1: अवरो पाप स्वामी पसारो,
0: शरण कमल विद मैं और तार,
1: कर्म कान सो प्राप्त समर्थ,
0: दृढ़ कर गह नाम हर वत,
1: एव तन संचो हो भगवंत,
0: संत जना का निर्मल मंत,
1: एक आस रखो मन माही,
0: सर्व रोग नानक मिट जाहि,
1: जिस तन को चार पुंट उठता वे,
0: सो तन हर से बाते पावे,
1: जिस सुख को नित बांचे मीत,
0: सो सुख साधु संग प्रीत,
1: जिस सोभा को करहे भली करनी,
0: सासो बापर हर की सरनी,
1: अनको पावी रोग न जाए,
0: रोग मिटे हर अवखत लाए,
1: सर्व निदान मैं हर नाम निदान,
0: जप नानक दरगह प्रवान,
1: मन प्रबोधो हर कह नाई,
0: दैत स्थाप ते बैठाए,
1: ताको बिघन न लागे कोई,
0: जाके हृदय बसै हर सोए,
1: कलताती ठंडा हर नाउ,
0: सिमर सिमर सदा सुख पाओ,
1: हो बिन सह पूर्ण होए आस,
0: भगत पाए आत्म प्रकाश,
1: हित कर जाए बसै अविनाशी,
0: तो नानक काटी जम फासी,
1: मत विचार कह जन साचा,
0: जन्म मरे सो काचो काचा,
1: आवागमन मिटे प्रभ सेव,
0: आप त्याग शरण गुरुदेव,
1: यो रत्न जन्म का होए उधार,
0: हर सिमर पुराणे आधार,
1: अनको पाप न छूटन हारे,
0: सिमरत शास्त्र वेद विचारे,
1: हर की भगत करहु मन लाए,
0: मन वंचित नानक फल पाए,
1: संग न चार स्थिर है तना,
0: काल पटावे मूर्ख मना,
1: सोत मीत कुटुंब हर बनेता,
0: इनते कहो तुम कवन सनाथा,
1: राज रंग माया विस्तार,
0: इनते कहो कवन छुटकार,
1: आस हस्ती रथ सवारी,
0: झूठा डंप झूठ पसारी,
1: जिन दिए तिस बुझे न बगाना,
0: नाम पसार नानक पछताना,
1: गुर की मातु लेहे आने,
0: भक्त बिना बो डूबे सियाने,
1: भर की भगत करहु मन मीत,
0: निर्मल होए तमारो चीत,
1: चरण कमल राखो मन माही,
0: जन्म जन्म के किल विख जाहि,
1: आप जपो अवरा नाम जपावो,
0: संत कहत रहत गत पावो,
1: सार पूर सत हर को नाओ,
0: सहस भय नानक गुण गाओ,
1: गुण गाव तेरी उतर समैल,
0: जनस जाय हो मैं बिख फैल,
1: ओहे अचिंत बसै सुख नाल,
0: सात ग्रासर नाम समाल,
1: छाट सियान सगली मना,
0: सात संग पावे सस्तना,
1: हर पूंजी संच करहु व्यवहार,
0: हम सब दरगह जयकार,
1: सर्व निरंतर एको देख,
0: तो नानक जाके मस्तक लेख,
1: एको जाप एको सलाहे,
0: एक समर एको मन आहे,
1: एक स्के गुण गाओ अनंत,
0: मंतन जाप एक भगवंत,
1: एको एक एक हर आप,
0: पूर्ण पूरे उप्रव्याप,
1: अंत विस्तार एक ते भये,
0: एक अराध प्रास्त गए,
1: मंतन अंतर एक प्रभ राता,
0: गुर प्रसाद नानक एक जाता, श्लोक
1: फिरत फिरत प्रभ आया, करिया तो शरनाई,
0: नानक की प्रभ बेनती, अपनी भक्ति लाए, अष्टपदी
1: जाचक जन जाचे प्रभ दान,
0: कृपा देव हर नाम,
1: साध जना की मांगो धूर,
0: पार ब्रह्म शब्दा पूर,
1: सदा सदा प्रभ के गुण गावो,
0: सास सास प्रभु में ध्यावो,
1: चरण कमल से लागे प्रीत,
0: भजन करो प्रभ की नित नीत,
1: एक कोट एक को आधार,
0: नानक मांगे नाम प्रभ सार,
1: प्रभ की दृष्ट महा सुख होए,
0: रस पावे बिरला कोए,
1: जिन चाख्या से जान तृप्ताने,
0: पूर्ण पुरख नहीं डोलाने,
1: सुपार परे प्रेम रस रंग,
0: जय चाहो साध का संग,
1: परे शरण आन सब त्याग,
0: अंतर प्रकाश अंधन निवलाग,
1: बड़ भागी जपया प्रभ सोए,
0: नानक नावर ते सुख होए,
1: सेवक की मनसा पूरी पई,
0: सतगुर दे निर्मल मत लई,
1: जान को प्रभ होए दयाल,
0: सेवक की नुसदा निहाल,
1: बंधन काट मुक्त जन भया,
0: जन्म मरण दुख भ्रम गया,
1: इच पुन्नी श्रद्धा सा पूरी,
0: गव रहे सत्संग हजूरी,
1: जिसका सा तिन लिया मिलाए,
0: नानक भक्ति नाम समाए,
1: सो क्यो बिसरे जे भाव न भानै,
0: सो क्यो बिसरे जे किया जानै,
1: सो क्यो बिसरे जे सब कुछ दिया,
0: सो क्यो बिसरे जे जीवन जिया,
1: सो क्यो बिसरे जे अगन मह राखै,
0: गुर प्रसाद को बिरला लाखै,
1: सो क्यो बिसरे जे बिख ते काटै,
0: जनम जनम का टूटा गंढै,
1: गुर पूरै तत एह बुझाया,
0: प्रभ अपना नानक जन ध्याया,
1: साजन संत करो एह काम,
0: आन त्याग जपो हर नाम,
1: सिमर सिमर सिमर सुख पावो,
0: आप जपो अबरै नाम जपावो,
1: भगत भाई तरिया संसार,
0: भगती तन होशी सार,
1: सर्व कल्याण सूप निध नाम,
0: मूढ़ जात पाए विश्राम,
1: सगल दुख का होवत नास,
0: नानक नाम जपो गुण पास,
1: उपजी प्रीत प्रेम रस जाओ,
0: मंत्र अंतर ही स्वाव,
1: नेत्रों देख दर्श सुख होए,
0: मन बिकसै साध चरण धोए,
1: भक्त जना कै मन तन रंग,
0: बिरला को पावे संग,
1: एक बस दीजै करमया,
0: गुर प्रसाद नाम जप लिया,
1: ताकि उपमा कही न जाए,
0: नानक रहया सर्व समाए,
1: प्रभ बख्शंत दीन दयाल,
0: भगत बछल सदा कृपाल,
1: नाथ नाथ गोविंद गोपाल,
0: सर्व घटा कृत प्रतपाल,
1: आद पुरख कारण करतार,
0: भक्त जना के प्राण आधार,
1: जो जो जपै सो होई पुनीत,
0: भगत पाए लावे मन हीत,
1: हम निर्गुण यार नीच अजान,
0: नानक तुम्हारी शरण पुरख भगवान,
1: सर्व वैकुंठ मुक्त मोख पाए,
0: एक निमक हर के गुण गाए,
1: अनक राज भोग बढ़ियाई,
0: हर के नाम की कथा मन पाई,
1: वो भोजन का प्रसंगीत,
0: रसना जपती हर हर नीत,
1: भली सो करनी सो पा धनवंत,
0: हृदय बसे पूर्ण गुरमंत,
1: साध संग प्रभ देहो निवास,
0: सर्व सुख नानक परगा, श्लोक
1: स्वर्गुण निर्गुण रंग
0: सुन समाधि आप। ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ। ਅਸ਼ਟਪਦੀ
1: ਜਬ ਅਕਾਰ ਇਹੋ ਕਛ ਨਾ ਦਿਸਟੇਤਾ,
0: ਆਪਨ ਤਬ ਕਹਤੇ ਹੋਤਾ,
1: ਜਬ ਧਾਰੀ ਆਪਨ ਸੁਨ ਸਮਾਤ,
0: ਬੈਰ ਵਿਰੋਧਕ ਸੰਗ ਕਮਾਤ,
1: ਜਬ ਇਸਕਾ ਵਰਨ ਚਿਹਨ ਨਾ ਜਾਪਤ,
0: ਜਬ ਹਰਕ ਸੋ ਕੋ ਕਸੈ ਵਿਆਪਤ,
1: ਜਬ ਆਪਨ ਆਪ ਆਪ ਆਰ ਬ੍ਰਹਮ,
0: ਮੋਹ ਕਹਾ ਕਿਸ ਹੋਵਤ ਭਰਮ,
1: ਆਪਨ ਖੇਲ ਆਪ ਵਰਤੀ ਜਾ,
0: ਨਾਨ ਕਰਨੇ ਹਾਰ ਨਾ ਦੂਜਾ,
1: ਜਬ ਹੋਵਤ ਪ੍ਰਭ ਕੇਵਲ ਧਨੀ,
0: ਜਬ ਬੰਦ ਮੁਕਤ ਕਹੋ ਕਿਸ ਕਹੋ ਗਨੀ,
1: ਜਬ ਇੱਕ ਹੀ ਹਰ ਅਗਮ ਅਪਾਰ,
0: ਜਬ ਨਰਕ ਸੁਰਕ ਕਹੋ ਕੌਣ ਅਵਤਾਰ,
1: ਜਬ ਨਿਰਗੁਣ ਪ੍ਰਭ ਸਹਿ ਸੁਭਾਈ,
0: ਜਬ ਸ਼ਿਵ ਸ਼ਕਤ ਕਹੋ ਹਿਤ ਠਾਏ,
1: ਜਬ ਆਪ ਇਹ ਆਪ ਆਪਣੀ ਜੋਤ ਧਰੈ,
0: ਜਬ ਕਵਨ ਨਿਡਰ ਕਵਨ ਕਤ ਡਰੈ,
1: ਆਪਨ ਚਲਿਤ ਆਪ ਕਰਨੈ ਹਾਰ,
0: ਨਾਨਕ ਠਾਕੁਰ ਅਗਮੈ ਪਾਰ,
1: ਅਵਨਾਸੀ ਸੁਖ ਆਪਨ ਆਸਨ,
0: ਜੈ ਜਨਮ ਮਰਨ ਕਹੋ ਕਹਾ ਵਿਨਾਸਨ,
1: ਜਬ ਪੂਰਨ ਕਰਤਾ ਪ੍ਰਭ ਸੋਏ,
0: ਤਬ ਜਮਕੀ ਤ੍ਰਾਸ ਕਹੋ ਕਿਸ ਹੋਏ,
1: ਜਬ ਅਵਗਤ ਅਗੋਚਰ ਪ੍ਰਭ ਏਕਾ,
0: ਤਬ ਚਿਤ੍ਰ ਗੁਪਤ ਕਿਸ ਪੂਛਤ ਲੇਖਾ,
1: ਜਬ ਨਾਥ ਨਿਰੰਜਨ ਅਗੋਚਰ ਅਗਾਦੇ,
0: ਤਬ ਕੌਣ ਛੁਟੇ ਕੌਣ ਬੰਧਨ ਬਾਧੇ,
1: ਆਪਨ ਆਪ ਆਪ ਹੀ ਅਚਰਜਾ,
0: ਨਾਨਕ ਆਪਨ ਰੂਪ ਆਪ ਹੀ ਉਪਰ ਜਾ,
1: ਜੈ ਨਿਰਮਲ ਪੁਰਖ ਪੁਰਖ ਪਤ ਹੋਤਾ,
0: ਜੈ ਬਿਨ ਮੈਲ ਕਹੋ ਕਿਆ ਧੋਤਾ,
1: ਜੈ ਨਿਰੰਜਨ ਨਿਰੰਕਾਰ ਨਿਰਵਾਨ,
0: ਜੈ ਕੌਣ ਕਮਾਨ ਕੌਣ ਅਪਮਾਨ,
1: ਜੈ ਸਰੂਪ ਕੇਵਲ ਜਗਦੀਸ਼,
0: ਜੈ ਸ਼ਲ ਸ਼ਿਦਰ ਲਗਤ ਕੋ ਕੀਸ,
1: ਜੈ ਜੋਤ ਸਰੂਪੀ ਜੋਤ ਸੰਗ ਸਮਾਵੈ,
0: ਜੈ ਕਿਸੈ ਭੂਖ ਕਵਨ ਤ੍ਰਿਪਤਾਵੈ,
1: ਕਰਨ ਕਰਾਵਨ ਕਰਨੈ ਹਾਰ,
0: ਨਾਨਕ ਕਰਤੇ ਕਾ ਨਾਹੀ ਸਮਾਰ,
1: ਜਬ ਆਪਣੀ ਸੋਭਾ ਆਪਨ ਸੰਗ ਬਣਾਈ,
0: ਤਬ ਕਵਨ ਮਾਏ ਬਾਪ ਮਿੱਤਰ ਸਤ ਭਾਈ,
1: ਜੈ ਸਰਵ ਕਲਾ ਆਪੇ ਪ੍ਰਵੀਨ,
0: ਜੈ ਵੇਦਕ ਤੇਵ ਕਹਾਂ ਕੋ ਉਚੀਨ,
1: ਜਬ ਆਪਨ ਆਪ ਆਪ ਉਰਤਾਰ ਹੈ,
0: ਸ਼ਗਨ ਆਪ ਸ਼ਗਨ ਕਹਾਂ ਵਿਚਾਰ ਹੈ,
1: ਜੈ ਆਪਨ ਊਚ ਆਪਨ ਆਪ ਨੇਰਾ,
0: ਜੈ ਕੌਣ ਠਾਕੁਰ ਕੌਣ ਕਹੀਏ ਚੇਰਾ,
1: ਬਿਸਮਨ ਬਿਸਮ ਰਹੇ ਬਿਸਮਾਦ,
0: ਨਾਨਕ ਆਪਣੀ ਗਤ ਜਨ ਹੋਆ,
1: ਜੈ ਅਛਲ ਅਸ਼ੇਦ ਅਭੇਦ ਸਮਾਇਆ,
0: ਮੁਹਾਂ ਕਿਸੈ ਪਿਆਪਤ ਮਾਇਆ,
1: ਆਪ ਸੋ ਆਪ ਇਹ ਆਦੇਸ਼,
0: ਜੈ ਗੁਰ ਕਾ ਨਾਹੀ ਪ੍ਰਵੇਸ਼,
1: ਜੈ ਇੱਕ ਏਕ ਏਕ ਭਗਵੰਤਾ,
0: ਜੈ ਕੌਣ ਅਚਿੰਤ ਕਿਛ ਲਾਗੈ ਚਿੰਤਾ,
1: ਜੈ ਆਪਨ ਆਪ ਆਪ ਪਤਿਆਰਾ,
0: ਜੈ ਕੌਣ ਕਥੈ ਕੌਣ ਸੁਣੈ ਹਾਰਾ,
1: ਬਹੁ ਬੇਅੰਤ ਊਚ ਤੇ ਊਚਾ,
0: ਨਾਨਕ ਆਪ ਸੋ ਆਪੇ ਪਹੁੰਚਾ,
1: ਜੈ ਆਪ ਰਚਿਓ ਪ੍ਰਪੰਚ ਆਕਾਰ,
0: ਜੈ ਗੁਣ ਮੈਂ ਕੀ ਨੋ ਵਿਸਥਾਰ,
1: ਪਾਪ ਪੁੰਨ ਤਹਿ ਭਈ ਕਹਾਵਤ,
0: ਓ ਨਰਕ ਕੋ ਸੁਰਗ ਵਿਸ਼ਾਲਤ,
1: ਕਾਲ ਜਾਲ ਮਾਇਆ ਜੰਜਾਲ,
0: ਮੈਂ ਮੋਹ ਪਰਮ ਪੈ ਭਾਰ,
1: ਦੁਖ ਸੁਖ ਮਾਨ ਅਪਮਾਨ,
0: ਨਾਨਕ ਪ੍ਰਕਾਰ ਕੀ ਓ ਵਿਖਿਆਨ,
1: ਆਪਨ ਖੇਲ ਆਪ ਕਰ ਦੇਖੈ,
0: ਖੇਲ ਸੰਕੋਚੈ ਤੋ ਨਾਨਕ ਏਕੈ,
1: ਜੈ ਅਵਗਤ ਭਗਤ ਤਹਿ ਆਪ,
0: ਜੈ ਪਸਰੈ ਪਸਾਰ ਸੰਤ ਪ੍ਰਤਾਪ,
1: ਤੂੰ ਪਾਪ ਆਪੇ ਧਨੀ,
0: ਉਨਕੀ ਸੋਭਾ ਉਨਹੋ ਬਨੀ,
1: ਆਪੇ ਕੌਤਕ ਕਰੈ ਅਨੰਦ ਜੋਜ,
0: ਆਪੇ ਰਸ ਭੋਗਨ ਨਿਰਜੋਗ,
1: ਜਿਸ ਭਾਵੈ ਤਿਸ ਆਪਨ ਨਾਇ ਲਾਵੈ,
0: ਜਿਸ ਭਾਵੈ ਤਿਸ ਖੇਲ ਖਿਲਾਵੈ,
1: ਬੇਸ਼ੁਮਾਰ ਅਥਾਹ ਅਗੰਤ ਅਤੁਲੈ,
0: ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੁਲੈ। ਸਲੋਕ
1: ਜੀ ਜੰਤਰ ਕੇ ਠਾਕੁਰਾ ਆਪੇ ਵਰਤਣ ਹਾਰ,
0: ਨਾਨਕ ਏਕੋ ਪਸਰਿਆ ਦੂਜਾ ਕੈ ਦ੍ਰਿਸ਼ਟਾਰ। ਅਸ਼ਟਪਦੀ
1: ਆਪ ਕਥੈ ਆਪ ਸੁਣਨੈ ਹਾਰ,
0: ਆਪੇ ਏਕ ਆਪ ਵਿਸਥਾਰ,
1: ਜੰਤ ਸੁਭਾਵੈ ਤਾਂ ਸ੍ਰਿਸ਼ਟ ਉਪਾਏ,
0: ਆਪਣੇ ਭਾਣੇ ਲਏ ਸਮਾਏ,
1: ਤੁਮ ਤੇ ਭਿੰਨ ਨਹੀਂ ਕਿਛ ਹੋਏ,
0: ਆਪਣ ਸੂਤ ਸਭ ਜਗਤ ਪਰੋਏ,
1: ਜਪ ਪ੍ਰਾਪਤੀ ਆਪ ਬੁਝਾਏ,
0: ਸੱਚ ਨਾਮ ਸੋਈ ਜਨ ਪਾਏ,
1: ਸੋ ਸਮਦਰਸੀ ਤਤ ਕਾ ਬੇਤਾ,
0: ਨਾਨਕ ਸਗਲ ਸ੍ਰਿਸ਼ਟ ਕਾ ਜੇਤਾ,
1: ਜੀ ਜੰਤਰ ਸਭ ਤਾਂ ਕੈ ਹਾਥ,
0: ਦੀਨ ਦਿਆਲ ਅਨਾਥ ਕੋ ਨਾਥ,
1: ਜਿਸ ਰਾਖੈ ਤਿਸ ਕੋਈ ਨਾ ਮਾਰੈ,
0: ਸੋ ਮੂ ਅਜ ਸਮਹੁ ਬਿਸਾਰੈ,
1: ਇਸ ਸੱਚ ਅਵਰ ਕਹਾਂ ਕੋ ਜਾਏ,
0: ਸਭ ਸਿਰ ਏਕ ਨਿਰੰਜਨ ਰਾਏ,
1: ਇੱਕ ਹੀ ਜੁਗਤ ਜਾਂ ਕੈ ਸਭ ਹਾਥ,
0: ਅੰਦਰ ਬਾਹਰ ਜਨ ਸਾਥ,
1: ਗੁਣ ਨਿਧਾਨ ਬੇਅੰਤ ਅਪਾਰ,
0: ਨਾਨਕ ਦਾਸ ਸਦਾ ਬਲਹਾਰ,
1: ਪੂਰਨ ਪੂਰ ਰਹੇ ਦਿਆਲ,
0: ਸਭ ਉਪਰ ਹੋਵਤ ਕਿਰਪਾਲ,
1: ਆਪਣੇ ਕਰਤਵ ਜਾਣੈ ਆਪ,
0: ਅੰਤਰ ਜਾਮੀ ਰਹੋ ਵਿਆਪ,
1: ਪ੍ਰਤ ਪਾਲੈ ਜੀ ਅਨੁਭਵ ਭਾਂਤ,
0: ਜੋ ਜੋ ਰਚਿਓ ਸੋ ਤਿਸੈ ਧਿਆਤ,
1: ਜਿਸ ਭਾਵੈ ਤਿਸ ਲਈ ਮਿਲਾਏ,
0: ਭਗਤ ਕਰੈ ਹਰ ਕੇ ਗੁਣ ਗਾਏ,
1: ਮਨ ਅੰਤਰ ਵਿਸ਼ਵਾਸ ਕਰ ਮੰਨਿਆ,
0: ਕਰਨ ਹਾਰ ਨਾਨਕ ਇੱਕ ਜਾਣੈ,
1: ਜਨ ਲਾਗਾ ਹਰ ਇੱਕ ਹੈ ਨਾਈ,
0: ਜਿਸ ਕੀ ਆਸ ਨ ਬਿਰਥੀ ਜਾਏ,
1: ਸੇਵਕ ਕੋ ਸੇਵਾ ਬਨ ਆਈ,
0: ਹੁਕਮ ਬੋਝ ਪਰਮ ਪਦ ਪਾਈ,
1: ਇਸੇ ਉਪਰ ਨਹੀਂ ਵਿਚਾਰ,
0: ਜਾਕੇ ਮਨ ਬਸਿਆ ਨਿਰੰਕਾਰ,
1: ਬੰਧਨ ਤੋਰ ਭਏ ਨਿਰਵੈਰ,
0: ਹਰ ਦਿਨ ਪੂਜਿਆ ਗੁਰ ਕੇ ਪੈਰ,
1: ਇਹ ਲੋਕ ਸੁਖੀ ਇਹ ਪ੍ਰਲੋਕ ਸੁਹੇਲੇ,
0: ਨਾਨਕ ਹਰ ਪ੍ਰਭ ਆਪੇ ਮੇਲੇ,
1: ਸਾਧ ਸੰਗ ਮਿਲ ਕਰੋ ਆਨੰਦ,
0: ਗੁਣ ਗਾਵੋ ਪ੍ਰਭ ਪਰਮਾਨੰਦ,
1: ਰਾਮ ਨਾਮ ਤਤ ਕਰੋ ਵਿਚਾਰ,
0: ਦੁਰਲਭ ਦੇਖਾ ਕਰੋ ਉਧਾਰ,
1: ਅੰਮ੍ਰਿਤ ਬਚਨ ਹਰ ਕੇ ਗੁਣ ਗਾਓ,
0: ਪ੍ਰਾਣ ਤਰਨ ਕਾ ਇਹ ਸਵਾਉ,
1: ਆਠ ਪੈਰ ਪ੍ਰਭ ਦੇਖੋ ਹਨੇਰਾ,
0: ਮਟਿਆ ਗਿਆਨ ਬਿਨ ਸਹਿ ਅੰਧੇਰਾ,
1: ਸੁਖ ਉਪਦੇਸ ਹਿਰਦੈ ਵਸਾਵੋ,
0: ਮਨ ਇੱਛੇ ਨਾਨਕ ਫਲ ਪਾਵੋ,
1: ਹਲਤ ਪਲਤ ਦੋਏ ਲਿਹੋ ਸਵਾਰ,
0: ਰਾਮ ਨਾਮ ਅੰਤਰ ਉਰਧਾਰ,
1: ਪੂਰੇ ਗੁਰ ਕੀ ਪੂਰੀ ਦੇਖਿਆ,
0: ਜਿਸ ਮਨ ਬਸੈ ਤੇ ਸਾਚ ਪਰੀਖਿਆ,
1: ਮਨ ਤਰ ਨਾਮ ਜਪੋ ਲਿਵ ਲਾਏ,
0: ਦੁਖ ਦਰਦ ਮਨ ਤੇ ਪਾਉ ਜਾਏ,
1: ਸੱਚ ਵਾਪਾਰ ਕਰੋ ਵਾਪਾਰੀ,
0: ਦਰਗਹਿ ਨਿਭੈ ਖੇਪ ਤੁਮਾਰੀ,
1: ਇਹ ਕਾਟੇ ਕਰ ਰੱਖੋ ਮਨ ਮਾਹੀ,
0: ਨਾਨਕ ਬਹੁਰ ਨ ਆਵੇ ਜਾਹੀ,
1: ਜਿਸੇ ਦੂਰ ਕਹਾਂ ਕੋ ਜਾਏ,
0: ਉਭਰੇ ਰਾਖਣ ਹਾਰ ਤੇ ਆਏ,
1: ਨਿਰ ਭਉ ਜਪੈ ਸਗਲ ਭਉ ਮਿਟੈ,
0: ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ,
1: ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ,
0: ਨਾਮ ਜਪਤ ਮਨ ਹੋਵਤ ਸੁਖ,
1: ਚਿੰਤਾ ਜਾਏ ਮਿਟੈ ਹੰਕਾਰ,
0: ਇਸ ਜਨ ਕੋ ਕੋਈ ਨ ਪਹੁੰਚਣ ਹਾਰ,
1: ਸਿਰ ਉਪਰ ਠਾੜਾ ਗੁਰਸੂਰਾ,
0: ਨਾਨਕ ਤਾਕੇ ਕਾਰਜ ਪੂਰਾ,
1: ਮਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ ਸ੍ਰਿਸ਼ਟ
0: ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾਂਕੇ ਅਨੂਪ
0: ਸਫਲ ਦਰਸ਼ਨ ਸੁੰਦਰ ਹਰ ਰੂਪ
1: ਭਾਨ ਸੇਵਾ ਸੇਵਕ ਪ੍ਰਵਾਨ
0: ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੈ ਸੋਹਤ ਨਿਹਾਲ
0: ਤਾਕੈ ਨਿਕਟ ਨ ਆਵਤ ਕਾਲ
1: ਅਮਰ ਭਏ ਅਮਰਾ ਪਦ ਪਾਇਆ
0: ਸਾਧ ਸੰਗ ਨਾਨਕ ਹਰਿ ਧਿਆਇਆ ਸਲੋਕ
1: ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਵਿਨਾਸ
0: ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪਰਗਾਸ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ
0: ਨਾ ਪ੍ਰਭੂ ਕਾ ਲਾਗਾ ਮੀਠਾ
1: ਸਗਲ ਸਮਗਰੀ ਏਕ ਘਟ ਮਾਹੀ
0: ਅਨਕ ਰੰਗ ਨਾ ਦ੍ਰਿਸ਼ਟਾ ਹੈ
1: ਨੌ ਨਦੀ ਅੰਮ੍ਰਿਤ ਪ੍ਰਭ ਕਾ ਨਾਮ
0: ਇਹੀ ਮੈਂ ਇਸ ਕਾ ਵਿਸਰਾਮ
1: ਸੁਨ ਸਮਾਧ ਅਨਹਦ ਤਹਿਨਾਦ
0: ਜਹ ਨ ਜਾਈਏ ਚਰਜ ਬਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ
0: ਨਾਨਕ ਤਿਸ ਦਰ ਸੋ ਜੀ ਪਾਏ
1: ਸੋ ਅੰਤਰ ਸੋ ਬਾਹਰ ਅਨੰਤ
0: ਘਟ ਘਟ ਵਿਆਪ ਰਿਹਾ ਭਗਵੰਤ
1: ਧਰਨ ਮਾਹੀ ਆਕਾਸ਼ ਪਿਆਲ
0: ਸਰਬ ਲੋਕ ਪੂਰਨ ਪ੍ਰਤਪਾਲ
1: ਮਨ ਤਿਨ ਪਰਬਤ ਹੈ ਪਾਰ ਬ੍ਰਹਮ
0: ਜੈਸੀ ਆਗਿਆ ਤੈਸਾ ਕਰਮ
1: ਆਉਣ ਪਾਣੀ ਦਾ ਸੰਤਰ ਮਾਹੀ
0: ਚਾਰ ਕੁੰਟ ਦਾ ਦਿਸੈ ਸਮਾਹੀ
1: ਇਸ ਤੇ ਭਿੰਨ ਨਹੀਂ ਕੋ ਠਾਉ
0: ਗੁਰ ਪ੍ਰਸਾਦ ਨਾਨਕ ਸੁਖ ਪਾਉ
1: ਵੇਦ ਪੁਰਾਣ ਸਿਮਰਤ ਮਹਿ ਦੇਖ
0: ਸਸਿਆ ਸੂਰ ਨ ਖਤਰੇ ਮੈਂ ਏਕ
1: ਬਾਣੀ ਪ੍ਰਭ ਕੀ ਸਭ ਕੋ ਬੋਲੈ
0: ਆਪ ਡੋਲ ਨ ਕਬ ਹੁਣ ਡੋਲੈ
1: ਸਰਬ ਕਲਾਕਾਰ ਖੇਲੈ ਖੇਲ
0: ਬੋਲ ਨ ਪਾਈਐ ਗੁਣੈ ਅਮੋਲ
1: ਸਰਬ ਜੋਤ ਮੈਂ ਜਾਕੀ ਜੋਤ
0: ਧਾਰ ਰਹਿਓ ਸਵਾਮੀ ਓਤ ਪੋਤ
1: ਗੁਰ ਪ੍ਰਸਾਦ ਭਰਮ ਕਾ ਨਾਸ
0: ਨਾਨਕ ਤਿਨ ਮੈਂ ਇਹੋ ਵਿਸਾਸ
1: ਸੰਤ ਜਨਾ ਕਾ ਵੇਖਣ ਸਭ ਬ੍ਰਹਮ
0: ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸ਼ੁਭ ਬਚਨ
0: ਸਰਬ ਵਿਆਪੀ ਰਾਮ ਸੰਗ ਰਚਨ
1: ਜਿਨ ਜਾਤਾ ਤਿਸ ਕੀ ਇਹ ਰਹਿਤ
0: ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋਈ ਸੁਖ ਮਾਨੈ
0: ਕਰਨ ਕਰਾਵਨ ਹਾਰ ਪ੍ਰਭ ਜਾਨੈ
1: ਅੰਤਰ ਬਸੇ ਬਾਹਰ ਪੀ ਹੋਈ
0: ਨਾਨਕ ਦਰਸ਼ਨ ਦੇਖ ਸਭ ਮੋਹੀ
1: ਆਪ ਸਤ ਕੀ ਆ ਸਭ ਸਤ
0: ਜਿਸ ਪ੍ਰਭ ਤੇ ਸਗਲੀ ਉਤਪਤ
1: ਇਸ ਭਾਵੈ ਤਾਂ ਕਰੇ ਵਿਸਾਰ
0: ਇਸ ਭਾਵੈ ਤਾਂ ਇਕੰਕਾਰ
1: ਅਨਕ ਕਲਾ ਲਖੀ ਨਹਿ ਜਾਏ
0: ਜਿਸ ਭਾਵੈ ਤਿਸ ਲਏ ਮਿਲਾਏ
1: ਕਵਨ ਨਿਕਟ ਕਵਨ ਕਹੀਐ ਦੂਰ
0: ਆਪੇ ਆਪ ਆਪ ਭਰਪੂਰ
1: ਅੰਤਰਗਤ ਜਿਸ ਆਪ ਜਨਾਏ
0: ਨਾਨਕ ਤਿਸ ਜਨ ਆਪ ਬੁਝਾਏ
1: ਸਰਬ ਭੂਤ ਆਪ ਵਰਤਾਰਾ
0: ਸਰਬ ਨੈਣੇ ਆਪੇ ਖਨਹਾਰਾ
1: ਸਗਲ ਸਮਗਰੀ ਜਾਂ ਕਾ ਤਨਾ
0: ਆਪਣ ਜਸ ਆਪ ਹੀ ਸੁਣਾ
1: ਆਵਨ ਜਾਨ ਖੇਲ ਬਨਾਇਆ
0: ਆਗਿਆਕਾਰੀ ਕਿੰਨੀ ਮਾਇਆ
1: ਸਭ ਕੈ ਮਤ ਅਲਿਪਤ ਹੋ ਰਹੇ
0: ਜੋ ਕਿਛ ਕਹਿਣਾ ਸੋ ਆਪੇ ਕਹੇ
1: ਆਗਿਆ ਆਵੈ ਆਗਿਆ ਜਾਈ
0: ਨਾਨਕ ਜਾ ਪਾਵੈ ਤਾਂ ਲਈ ਸਮਾਈ
1: ਇਸੇ ਹੋਈ ਸੁਨਾ ਹੀ ਬੁਰਾ
0: ਉਰੇ ਕਹੋ ਕਿਨੈ ਕਛ ਕਰਾ
1: ਆਪ ਭਲਾ ਕਰਤੂਤ ਅਤਨੀ ਕੀ
0: ਆਪੇ ਜਾਣੇ ਆਪਣੇ ਜੀ ਕੀ
1: ਆਪ ਸਾਜ ਧਾਰੀ ਸਭ ਸਾਚ
0: ਪੋਤ ਪੋਤੇ ਆਪਣ ਸੰਗਰਾਚ
1: ਬਾਕੀ ਕਰਨਿਤ ਕਹੀ ਨਾ ਜਾਈ
0: ਦੂਸਰ ਹੋਏ ਤਾਂ ਸੋਜੀ ਪਾਏ
1: ਇਸ ਕਾ ਕੀ ਆ ਸਭ ਪ੍ਰਵਾਨ
0: ਗੁਰ ਪ੍ਰਸਾਦ ਨਾਨਕ ਇਹੋ ਜਾਣ
1: ਜੋ ਜਾਣੈ ਤੇ ਸਦਾ ਸੁਖ ਹੋਏ
0: ਆਪ ਮਲਾਏ ਲਏ ਪ੍ਰਭ ਸੋਏ
1: ਉਹ ਧਨਵੰਤ ਕੁਲਵੰਤ ਪਤਵੰਤ
0: ਜੀਵਨ ਮੁਕਤ ਜਿਸ ਹਿਰਦੈ ਭਗਵੰਤ
1: ਧਨ ਧਨ ਧਨ ਜਨ ਆਇਆ
0: ਜਿਸ ਪ੍ਰਸਾਦ ਸਭ ਜਗਤ ਤਰਾਇਆ
1: ਜਾਣਿਆ ਮਨ ਕਾ ਇਹ ਸੁਆਉ
0: ਜਨ ਕੇ ਸੰਗਤ ਆਵੈ ਨਾਮ
1: ਆਪ ਮੁਕਤ ਮੁਕਤ ਕਰੈ ਸੰਸਾਰ

0: ਰਾਸ਼ਟਰਪਤੀ
1: ਪੂਰੇ ਗੁਰ ਕਾ ਸੁਣ ਉਪਦੇਸ਼
0: ਵਾਹ ਬ੍ਰਹਮ ਨਿਕਟ ਕਰ ਪੇਖ
1: ਸਾ ਸਾ ਸਿਮਰ ਹੋ ਗੋਬਿੰਦ
0: ਮਨ ਤਰਕੀ ਉਤਰੈ ਚਿੰਦ
1: ਆਸ ਅਨਿਤ ਤਿਆਗ ਹੋ ਤਰੰਗ
0: ਸਤਿ ਜਨਾ ਕੇ ਤੁਰ ਮਨ ਮੰਗ
1: ਆਪ ਛੋੜ ਬੇਨਤੀ ਕਰੋ
0: ਸਾਧ ਸੰਗ ਅਗਨ ਸਾਗਰ ਤਰਹੋ
1: ਹਰ ਧਨ ਕੇ ਭਰ ਲੇ ਹੋ ਭੰਡਾਰ
0: ਨਾਨਕ ਗੁਰਪੂਰੇ ਨਮਸਕਾਰ
1: ਖੇਮ ਕੁਸਲ ਸਹਿਜ ਆਨੰਦ
0: ਸਾਧ ਸੰਗ ਭਰੇ ਪਰਮਾਨੰਦ
1: ਨਰਕ ਨਿਵਾਰ ਉਧਾਰੋ ਜੀਓ
0: ਗੁਣ ਗੋਬਿੰਦ ਅੰਮ੍ਰਿਤ ਰਸ ਪੀਓ
1: ਚਿਤ ਚਿਤਵ ਹੋ ਨਾਰਾਇਣ ਏਕ
0: ਏਕ ਰੂਪ ਜਾ ਕੇ ਰੰਗ ਅਨੇਕ
1: ਗੋਪਾਲ ਦਮੋਦਰ ਦੀਨ ਦਯਾਲ
0: ਦੁਖ ਭੰਜਨ ਪੂਰਨ ਕਿਰਪਾਲ
1: ਸਿਮਰ ਸਿਮਰ ਨਾਮ ਬਾਰੰਬਾਰ
0: ਨਾਨਕ ਜੀ ਕਾ ਇਹ ਆਧਾਰ
1: ਉੱਤਮ ਸਲੋਕ ਸਾਧ ਕੇ ਬਚਨ
0: ਅਮਲੀਕ ਲਾਲ ਇਹ ਰਤਨ
1: ਸੁਣਤ ਕਮਾਪਤ ਹੋਤ ਉਧਾਰ
0: ਆਪ ਤਰੈ ਲੋਕੈ ਨਿਸਤਾਰ
1: ਸਫਲ ਜੀਵਨ ਸਫਲਤਾ ਕਾ ਸੰਗ
0: ਜਾ ਕੇ ਮਨ ਲਾਗਾ ਹਰ ਰੰਗ
1: ਜੈ ਜੈ ਸ਼ਬਦ ਅਨਾਹਤ ਵਾਜੈ
0: ਸੁਣ ਸੁਣ ਅੰਤ ਕਰੇ ਪ੍ਰਭ ਗਾਜੈ
1: ਰੱਖੇ ਗੋਪਾਲ ਮਹਾਂਤ ਕੈ ਮਾਥੇ
0: ਨਾਨਕ ਉਦਰੇ ਤਿਨ ਕੈ ਸਾਥੇ
1: ਸਰਨ ਜੋਗ ਸੁਣ ਸਰਨੀ ਆਏ
0: ਕਰ ਕਿਰਪਾ ਪ੍ਰਭ ਆਪ ਮਿਲਾਏ
1: ਮਿਟ ਗਏ ਵੈਰ ਭਏ ਸਭ ਰੀਨ
0: ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਸੋ ਪ੍ਰਸੰਨ ਭਏ ਗੁਰਦੇਵ
0: ਪੂਰਨ ਹੋਈ ਸੇਵਕ ਕੀ ਸੇਵ
1: ਕਾਲ ਜੰਜਾਲ ਵਿਕਾਰ ਤੇ ਰਹਤੇ
0: ਰਾਮ ਨਾਮ ਸੁਨ ਰਸਨਾ ਕਹਤੇ
1: ਕਰ ਪ੍ਰਸਾਦ ਦਇਆ ਪ੍ਰਭ ਧਾਰੀ
0: ਨਾਨਕ ਨਵਹੀ ਖੇਪ ਹਮਾਰੀ
1: ਪ੍ਰਭ ਕੀ ਉਸਤਤ ਕਰੋ ਸੰਤ ਮੀਤ
0: ਸਾਵਧਾਨ ਏਕਾਗਰ ਚੀਤ
1: ਸੁਖਮਨੀ ਸਹਿਜ ਗੋਬਿੰਦ ਗੁਣ ਨਾਮ
0: ਜਿਸ ਮਨ ਬਸੇ ਸੁਹੋਤ ਨਿਧਾਨ
1: ਸਭ ਇੱਛਾ ਤਾਂ ਕੀ ਪੂਰਨ ਹੋਏ
0: ਵਰਦਾਨ ਪੁਰਖ ਪ੍ਰਗਟ ਸਭ ਲੋਏ
1: ਸਭ ਦੇ ਊਚ ਪਾਏ ਅਸਥਾਨ
0: ਲਹਰ ਨ ਹੋਵੇ ਆਵਨ ਜਾਨ
1: ਹਰ ਧਨ ਖਾਟ ਚਲੈ ਜਨ ਸੋਏ
0: ਨਾਨਕ ਜਿਸੈ ਪ੍ਰਾਪਤ ਹੋਏ
1: ਖੇਮ ਸ਼ਾਂਤ ਰਿਤ ਨਵ ਨਿਧ
0: ਬੁੱਧ ਗਿਆਨ ਸਰਬ ਤਹ ਸਿੱਧ
1: ਵਿਦਿਆ ਤਪ ਜੋਗ ਪ੍ਰਭ ਧਿਆਨ
0: ਗਿਆਨ ਸ੍ਰੇਸ਼ਟੀ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ
0: ਸਭ ਮਤ ਸਗਲ ਤੇ ਉਦਾਸ
1: ਸੁੰਦਰ ਚਤੁਰ ਤਤ ਕਾ ਬੇਤਾ
0: ਸਮਦਰਸ਼ੀ ਏਕ ਦ੍ਰਿਸ਼ਟੇਤਾ
1: ਇਹ ਫਲ ਤਿਸ ਜਨ ਕੈ ਮੁਖ ਭਨੀ
0: ਗੁਰੂ ਨਾਨਕ ਨਾਮ ਬਚਨ ਮਨ ਸੁਣੇ
1: ਇਹੋ ਨਿਧਾਨ ਜਪੈ ਮਨ ਕੋਏ
0: ਸਭ ਜੁਗ ਮਹਿਤਾ ਕੀ ਗਤ ਹੋਏ
1: ਗੁਣ ਗੋਬਿੰਦ ਨਾਮ ਧੁਨ ਬਾਣੀ
0: ਸਮਰਤ ਸ਼ਾਸਤਰ ਵੇਦ ਵਖਾਣੀ
1: ਸਗਲ ਮਤਾਂਤ ਕੇਵਲ ਹਰ ਨਾਮ
0: ਮੋਹਿਤ ਭਗਤ ਕੈ ਮਨ ਬਸਰਾਮ
1: ਕੋਟ ਅਪਰਾਧ ਸਾਧ ਸੰਗ ਮਿਟੈ
0: ਸੰਤ ਕਿਰਪਾ ਤੇ ਜਮ ਤੇ ਛੁਟੈ
1: ਜਾਂ ਕੈ ਮਸਤਕ ਕਰਮ ਪ੍ਰਭ ਆਏ
0: ਸਾਧ ਸਰਣ ਨਾਨਕ ਤੇ ਆਏ
1: ਜਿਸ ਮਨ ਬਸੈ ਸੁਨੈ ਲਾਈ ਪ੍ਰੀਤ
0: ਜਿਸ ਜਨ ਆਵੇ ਹਰ ਪ੍ਰਭ ਚੀਤ
1: ਜਨਮ ਮਰਨ ਤਾਂ ਕਾ ਦੁਖ ਨਿਵਾਰੈ
0: ਦੁਰਲਭ ਦੇ ਤਤਕਾਲ ਉਧਾਰੈ
1: ਨਿਰਮਲ ਸੋਭਾ ਅੰਮ੍ਰਿਤ ਤਾਂ ਕੀ ਬਾਨੀ
0: ਏਕ ਨਾਮ ਮਨ ਮਾਹੇ ਸਮਾਨੀ
1: ਦੁਖ ਰੋਗ ਬਿਨਸੇ ਭੈ ਭਰਮ
0: ਸਾਧ ਨਾਮ ਨਿਰਮਲ ਤਾਂ ਕੀ ਕਰਮ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖਮਨੀ
1: ਸਭ ਤੇ ਊਚ ਤਾਂ ਕੀ ਸੋਭਾ ਬਨੀ
0: ਨਾਨਕ ਇਹ ਗੁਣ ਨਾਮ ਸੁਖ ਮਨੀ
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
2: You're listening to KRPI 1550 Radio, Ferndale, Washington. You're listening to KRPI 1550 Radio, Ferndale, Washington.
3: Ek Omkar Satgur Prasad.

0: ਨਾਨਕ ਸੱਚ ਧਿਆਨ ਸੱਚ ਜੋ ਮਰ ਜਮੇ ਸੁਕਾਚ ਨਿਕਾਚ।
1: ਮਹੱਲਾ ਪਹਿਲਾ। ਵੱਡੀ ਵਡਾਈ ਜਾਂ ਵੱਡਾ ਨਾਉਂ, ਵੱਡੀ ਵਡਾਈ ਜਾਂ ਸੱਚ ਨਿਆਉਂ, ਵੱਡੀ ਵਡਾਈ ਜਾਂ ਨਿਹਚਲ ਥਾਉਂ, ਵੱਡੀ ਵਡਾਈ ਜਾਣ ਆਲਾਓ, ਵੱਡੀ ਵਡਾਈ ਪੂਜਾ ਸਭ ਭਾਓ, ਵੱਡੀ ਵਡਾਈ ਜਾਂ ਪੁੱਛਣਾ ਦਾਤ, ਵੱਡੀ ਵਡਿਆਈ ਜਾਂ ਆਪੇ ਆਪ, ਨਾਨਕ ਕਾਰ ਨਾ ਕਥਨੀ ਜਾਏ, ਕੀਤਾ ਕਰਣਾ ਸਰਬਰਦਾ।
0: ਦੂਜਾ ਹੈ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿਸ਼ਵਾਸ, ਇੱਕ ਨਾ ਹੁਕਮ

ਪੌੜੀ ਨਾਨਕ ਜੀ ਉਪਾਏ ਕੇ ਲਿਖਣਾ ਮੈਂ ਧਰਮ ਬਹਾਲਿਆ। ਉਥੇ ਸੱਚੇ ਹੀ ਸੱਚ ਨਿਬੜੇ ਚੁਨ ਵੱਖ ਕੱਢੇ ਜਜਮਾ ਲਿਆ। ਥਾਓ ਨਾ ਪੈਨ ਕੁੜਿਆਰ ਮੂੰਹ ਕਾਲੇ ਦੋਜਕ ਚਾਲਿਆ। ਤੇਰੇ ਨਾਇਰ ਤੇ ਜਿਨ ਗਏ ਹਾਰ ਗਏ ਸੇ ਠੱਗਣ ਵਾਲਿਆ। ਲਿਖਣਾ ਵੇ ਧਰਮ ਬਹਾਲਿਆ, ਲਿਖਣਾ ਵੇ ਧਰਮ ਬਹਾਲਿਆ।

ਸ਼ਲੋਕ ਮਹੱਲਾ ਪਹਿਲਾ ਵਿਸਮਾਦ ਨਾਦ ਵਿਸਮਾਦ ਭੇਦ ਵਿਸਮਾਦ ਜੀ ਵਿਸਮਾਦ ਭੇਦ ਵਿਸਮਾਦ ਰੂਪ ਵਿਸਮਾਦ ਰੰਗ ਵਿਸਮਾਦ ਨੰਗੇ ਫੇਰੇ ਜੰਤ ਵਿਸਮਾਦ ਪੌਣ ਸਮਾਦ ਪਾਣੀ ਵਿਸਮਾਦ ਅਗਨੀ ਖੇਡੇ ਵਿਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੋਗ ਵਿਸਮਾਦ ਭੋਗ ਵਿਸਮਾਦ ਸਿਵ ਤੁਸਮਾਦ ਸਲਾਹ ਵਿਸਮਾਦ ਉਜੜ ਵਿਸਮਾਦ ਰਾਹ ਵਿਸਮਾਦ ਨੇੜੇ ਵਿਸਮਾਦ

ਪੈਬ ਚ ਪਾਉਣ ਮੈਂ ਸਦਭਾਉ ਪੈਬ ਚੱਲੇ ਲੱਖ ਦਰਿਆਓ ਪੈਬ ਜਗਨ ਕਡੇ ਵਿਗਾਰ ਪੈਬ ਧਰਤੀ ਦੱਬੀ ਪਾਰ ਪੈਬ ਚੰਦ ਫੇ ਸਿਰ ਪਾਰ ਪੈਬ ਚ ਰਾਜਾ ਧਰਮ ਦੁਬਾਰ ਪੈਬ ਸੂਰਜ ਪੈਬ ਚੰਦ ਕੋ ਕਲੋਰੀ ਤਲਤਮਾ ਅੰਤ ਪੈਬ ਸਿਧ ਪੁਸੁਰ ਨਾ

ਮਹੱਲਾ ਪਹਿਲਾ ਨਾਨਕ ਨਿਰਭਉ ਨਿਰੰਕਾਰ ਹੋਰ ਕਿਤੇ ਰਾਮ ਰਵਾੜ ਕਿਤੇ ਕਨ ਕਹਾਣੀਆਂ ਕਿਤੇ ਵਿਦ ਵਿਚਾਰ ਕਿਤੇ ਨੇ ਚਮਕ ਤੇ ਗਿੜਮੜ ਪੂਰੇ ਤਾਲ

0: ਸੱਚ ਬੁਝਾਇਆ, ਸੱਚ ਬੁਝਾਇਆ
1: ਪੌੜੀ ਨਦਰ ਕਰਜੇ ਆਪਣੀ ਤਾਂ ਨਦਰ ਸਤਿਗੁਰ ਪਾਇਆ, ਇਹ ਜੀਉ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸ਼ਬਦ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਭ ਸੁਣਿਓ ਲੋਕ ਸੁਭਾਇਆ, ਸਤਿਗੁਰ ਮਿਲਿਆ ਸੱਚ ਪਾਇਆ ਜਿਨ ਵਿੱਚੋਂ ਆਪ ਗਵਾਇਆ, ਜਿਨ ਸੱਚੋ ਸੱਚ ਬੁਝਾਇਆ, ਜਿਨ ਸੱਚੋ ਸੱਚ ਬੁਝਾਇਆ।
0: ਆਸਾ ਮਹੱਲਾ ਚੌਥਾ।

ਨਾਨਕ ਭਾਉਂਦਿਆਂ ਗਣਤਨ ਅੰਤ ਬੰਧਨ ਬੰਦ ਭਵਾਏ ਸੋਏ ਪੈ ਕਰਤਨ ਚ ਸਭ ਕੋਏ ਨਚ ਨਚ ਹੱਸ ਹੈ ਚਲ ਹੱਸੇ ਰੋਏ ਉਡ ਨਾ ਜਾਹੀ ਸਿੱਧ ਨਾ ਹੋਏ ਨੱਚਣ ਕੁੱਦਣ ਮਨ

ਪੌੜੀ ਸੱਚਾ ਸਾਹਿਬ ਏਕ ਤੁਝ ਨੇ ਸੱਚੋ ਸੱਚ ਵਰਤਾਇਆ, ਜਿਸ ਤੂੰ ਦੇਹਤ ਸੇ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ, ਸਤਿਗੁਰ ਮਿਲੀਏ ਸੱਚ ਪਾਇਆ, ਜਿਨ ਕੈ ਹਿਰਦੈ ਸੱਚ ਵਸਾਇਆ, ਮੂਰਖ ਸੱਚ ਨਾ ਜਾਣਨੀ ਮਨਮੁਖੀ ਜਨਮ ਗਵਾਇਆ, ਵਿੱਚ ਦੁਨੀਆ ਕਾ

ਪੌੜੀ ਭਗਤ ਰਮਨ ਭਾਵਦੇ ਦਰ ਸੋਹਨ ਕੀਰਤ ਗਾਵਦੇ ਨਾਨਕ ਕਰਮਾ ਬਾਹਰੇ ਦਰ ਢੋ ਨਾ ਲਹਿਣੀ ਧਾਮਦੇ ਇੱਕ ਮੂਰਨ ਪੂਜਣੇ ਆਪਣਾ ਅਣਹੋਂਦਾ ਆਪ ਗਣਾਇੰਦੇ ਹੋ ਢਾਡੀ ਕਾਰ ਨੀਚ ਜਾਤ ਹੋਰ ਉੱਤਮ ਜਾਤ ਸਦਾਇੰਦੇ ਤਿਨ ਮੰਗਾ ਜੇ ਤੁਝੇ ਧਿਆਇੰਦੇ ਤਿਨ ਮੰਗਾ।

ਕੌੜੀਦਾਨ ਮਹਿੰਦਾ ਤਲੀ ਖਾਕ ਜੇ ਮਿਲਿਆ ਤਾਂ ਮਸਤਕ ਲਾਈਏ ਕੂੜਾ ਲਾਲਚ ਛੱਡੀਏ ਹੋਏ ਇੱਕ ਮਨ ਅਲੱਖ ਧਿਆਈਏ ਫਲ ਤੇ ਵੇਹੋ ਪਾਈਏ ਜੇ ਵੇਹੀ ਕਰ ਕਮਾਈਏ ਜੇ ਹੋਵੇ ਪੁਰਬ ਲਿਖਿਆ ਤਾਂ ਧੂੜਤ ਨਾ ਦੀ ਪਾਈਏ।

0: ਪੈਬਤ ਘੁੰਮ ਚੜਾਈਏ ਸਰਮ ਪਤਨ ਹੋਏ ਨਾਨਕ ਭਗਤੀ ਜੇ ਰਪੇ ਕੂੜੇ ਸੋਏ ਦਾ ਕੋਏ
1: ਮਹੱਲਾ ਪਹਿਲਾ ਲਬ ਪਾਪ ਦੋਏ ਰਾਜਾ ਮਹਿਤਾ ਕੂੜ ਹੋਆ ਸ਼ਿਕਦਾਰ ਕਾਮਨੇ ਜਦ ਪੁੱਛੀਏ ਬਹਿ ਬਹਿ ਕਰੇ ਵਿਚਾਰ ਅੰਧੀ ਰਜਿਤ ਗਿਆਨੀ ਹੋਣੀ ਪਾਹੇ ਪ੍ਰੇਮ ਉਰਦਾਰ ਗਿਆਨੀ ਨੇ ਤੇਵਾ ਦੇਵਾ ਵੀ ਰੂਪ ਕਰੇ ਸ਼ਿੰਗਾਰ ਉੱਚੇ ਖੁਕੇ ਵਾ ਗਵੇ ਜੋ ਦਾ ਕਾ ਵਿਚਾਰ ਮੂਰਖ ਪੰਡਿਤ ਹਿਕਮਤ ਹੁਜਰ ਸੰਜੇ ਕਰੇ ਪਿਆਰ ਧਰਮੀ ਧਰਮ ਕਰੇਗਾ ਵਾ ਵਹਿ ਮੰਗੇ ਮੁਖ ਦੁਆਰ ਜਤੀ ਸਦਾ ਵਹਿ ਜੁਗਤ ਨ ਜਾਣੇ ਹੈ ਛੱਡ ਬਹਿ ਹੈ ਘਰ ਬਾਰ ਸਭ ਕੋ ਪੂਰਾ ਆਪੇ ਹੋਵੇ ਘੱਟ ਨ ਕੋਈ ਆਖੇ ਪਤ ਪ੍ਰਵਣ ਪਿੱਛੇ ਪਾਈਏ ਤਾਂ ਨਾਨਕ ਤੋਲਿਆ ਜਾਪੈ
0: ਜਗਨਾਨ ਕਾ ਸੱਚਾ ਵੇਖੇ ਸੋਏ ਸਭਨੀ ਛਾਲਾ ਮਾਰੀਆਂ ਕਰਤਾ ਕਰੇ ਸੋਏ ਅੱਗੇ ਜਾਤ ਨਾ ਜ਼ੋਰ ਹੈ।

ਸਦਾਮੀ ਸਾਧਨਾ ਮਾਰੀਏ ਜਿਹਾ ਘਾਲੇ ਘਰ ਨਾ ਤੇ ਵੇ ਹੁਣ ਵਿਚਾਰੀਏ ਐਸੀ ਕਲਾ ਨਾ ਖੇਡੀਏ ਜਿੱਤ ਦਰਗੇ ਗਿਆ ਹਾਰੀਏ ਪੜਿਆ ਅਤੇ ਉਮੀਆਂ ਵਿਚਾਰ ਅੱਗੇ ਵਿਚਾਰੀਏ ਮੋਹ ਚਲੇ ਸੋ ਅੱਗੇ ਮਾਰ।

ਪੌੜ ਸਤਿਗੁਰ ਵਟਹੋਂ ਵਾਰਿਆ ਜਿਤ ਮੇਰੇ ਖਸਮ ਸੰਭਾਲਿਆ ਜਿਨਕਰ ਉਪਦੇਸ਼ ਗਿਆਨ ਅੰਜਨ ਦੀਆ ਇੰਨੀ ਨੇਤਰੀ ਜਗਤ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੂਬੇ ਸੇਵਣ ਜਾ ਰਿਹਾ ਸਤਿਗੁਰ ਹੈ ਬੋਹਿਤਾ।

ਮੁੜ ਜਤਿੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਣ ਦਾ ਆਪੇ ਤੇ ਵਡਿਆਈਆਂ ਆਪੇ ਹੀ ਕਰਮ ਕਰਾਇਣ ਦਾ ਵਡਹੋ ਵਡਾ ਵਡ ਮੇਤਨੀ ਸਰੈ ਸਰ ਧੰਦੇ ਲਾਇਣ ਦਾ ਨਦਰ ਉਪੱਠੀ ਜੇ ਕਰੇ ਸਰਤਾ।

ਪਾਉਣ ਵੇਗ ਹਰ ਰੰਗੀ ਹਰਮ ਸਵਾਰਿਆ ਕੋਠੇ ਮੰਡਪ ਮਾਣਿਆ ਲੈ ਬੈਠੇ ਕਰ ਪਸਾਰਿਆ ਚੀਜ ਕਰਨ ਮਨ ਭਾਵਦੇ ਹਰ ਬੁਜਰ ਨਾਹੀ ਹਾਰਿਆ ਕਰ ਫਰਮਾਇਸ਼ ਖਾਇਆ ਵੇਖ ਮੈਂ।

ਔਰ ਸਤਿਗੁਰ ਵੱਡਾ ਘਰ ਸਲਾਹੀਏ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀ ਆਈਆਂ ਜਦ ਸੁਭਾਣਾ ਤਾਂ ਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਧਾਰ ਵਿੱਚੋਂ ਮਾਰ ਕੱਢੀਆਂ ਬੁਰਿਆਈਆਂ ਸਹਿ ਤੁੱਠੇ ਨੌਲਦ ਪਾਈਆਂ ਸਹਿ ਤੁੱਠੇ।

ਦੂਜਾ ਨਾਲਿਆਂ ਨੇ ਦੋਸਤੀ ਵਡਾ ਦੁਸਣੇ ਹੋ ਪਾਣੀ ਅੰਦਰ ਲੀਕ ਚੋ ਤਿਸਦਾ ਥਾਂ ਨਾ ਥੋ ਮਹੱਲਾ ਦੂਜਾ ਹੋਏ ਆਣਾ ਕਰੇ ਕੰਮ ਆ ਨਾ ਸਕੇ ਰਾਸ ਜੇ ਕਦ

ਹੁਣ ਚੱਕਰ ਲੱਗੇ ਚੱਕਰੇ ਜੇ ਚੱਲੇ ਖਸਮੇ ਪਾਏ ਹੁਰਮਤ ਤਿਸਨੋ ਅਗਲਿਓ ਵਜੋ ਪੀ ਦੂਣਾ ਖਾਏ ਖਸਮੇ ਕਰੇ ਬਰਾਬਰੀ ਫਿਰ ਗੈਰਤ ਅੰਦਰ ਪਾਏ ਵਜੋ ਗਵਾਇਆ ਗਲਾ ਮੋਹੇ ਮੋਹੇ ਪਾਣਾ ਖਾਏ ਜਿਸ ਦਾ ਦਿੱਤਾ ਖਾਵਣਾ ਤਿਸ ਕਹੀਆ ਸ਼ਾਬਾਸ਼ ਨਾਨਕ ਹੁਕਮ ਨਾ ਚੱਲੇ।

ਗੂੜ ਗਜਾਨ ਕੇ ਸੁੰਦਰ ਹਿੰਸਤ ਹੀ ਹੈ ਰਾਜ ਹਜ਼ਾਰੇ। ਭੂਤ ਭਵਿਖ ਭਵਾਨ ਕੇ ਭੂਪਤ ਕੌਣ ਗਣੈ ਨਹੀਂ ਜਾਤ ਵਿਚਾਰੇ। ਸ੍ਰੀ ਪਤ ਸ੍ਰੀ ਭਗਵਾਨ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ। ਤੀਰਥ ਨਾਨ ਦਇਆ ਦਮ ਦਾਨ ਸੋ ਸੰਜਮ ਨੇਮ ਅਨੇਕ ਬਸੇਖੈ। ਬੇਦ ਪੁਰਾਨ ਕਤੇਬ ਕੁਰਾਨ ਜਮੀਨ ਜਮਾਨ ਸਬਾਨ ਕੇ ਪੇਖੈ। ਪੌਣ ਆਹਾਰ ਜਤੀ ਜਤ ਧਾਰ ਸਭ ਸਭ ਚਾਰ ਹਜ਼ਾਰ ਕ ਦੇਖੈ। ਸ੍ਰੀ ਭਗਵਾਨ ਭਜੇ ਬਿਨ ਭੂਪਤ ਏਕ ਰਤੀ ਬਿਨ ਏਕ ਨ ਲੇਖੈ।

ਤਾ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨਿਓ ਤਿੱਖੀ ਵਾਲੋ ਨਿਕੀਏ ਤਮਾਰਗ ਜਾਣਾ ਗੁਰ ਪ੍ਰਸਾਦ ਜਿਨੇ ਆਪ ਤਾਰ ਵਾਸਨਾ ਸਮਾਣੀ ਕਹਿ ਨਾਨਕ ਚਾਲ ਭਗਤਾਂ ਜੁਗ ਹੋ ਜੁਗ ਨਿਰਾਲੀ।

ਜੀਆਹ ਨਿਰਮਲ ਬਾਰਹ ਨਿਰਮਲ ਬਾਰਹ ਤਾਂ ਨਿਰਮਲ ਜੀਆਹ ਨਿਰਮਲ ਸਤਿਗੁਰ ਤੇ ਕਰਨੀ ਕਮਾਣੀ ਕੋਟ ਕੀ ਸੋਇ ਪਹੁੰਚੈ ਨਾਹੀ ਮਨਸਾ ਸੱਚ ਸਮਾਣੀ ਜਨਮ ਰਤਨ ਜਨ ਖਟਿਆ ਭਲੇ ਸਿਵਣ ਜਾਰੇ ਕਹ ਨਾਨਕ ਜਨ ਮਨ ਨਿਰਮਲ ਸਦਾ ਰਹਿ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ ਤਾਂ ਸਨਮੁਖ

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ ਵਾਰ, ਸ੍ਰੀ ਭਗਵਤੀ ਜੀ ਕੀ ਪਾਤਸ਼ਾਹ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਾਬਦ ਹੁਜੈ ਤੇ ਬਹਾਦਰ ਸਿਮਰੀਐ ਘਰ ਨਉ ਨਿਧਾਵੈ ਧਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸਭ ਥਾਈ ਹੋਏ ਸਹਾਇ।

ਦੇਖ ਕੇ ਅਣਡਿਠ ਕੀਤਾ ਤਿੰਨ ਪਿਆਰੇ ਸਚਾਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ ਚ ਰੱਖੜੀਆਂ ਤੇ ਚੜੇ ਤਾਂ ਨਾਰਿਆਂ ਨਾਲ ਚੜਾਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਿਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮ ਹੈ ਸਰਬੱਤ ਖਾਲਸਾ ਜੀ ਕੀ ਅਰਦਾਸ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੈ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ, ਰਿਆਇਤ ਦੇਖ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ।

ਆਪ ਵਾਹਿਗੁਰੂ ਕਾਲ ਪੁਰਖ ਆਪਣੇ ਪੰਥ ਦੇ ਸਦਾ ਸਾਜ ਦਾਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਖੁੱਲੇ ਦੀਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਪੰਥ ਖਾਲਸਾ ਜੀਆਂ ਨੂੰ ਬਖਸ਼ੋ ਜੀ ਨੇ ਮਾਣਿਓ ਕਿ ਮਾਣ ਨੇ ਤਾਣਿਓ ਕਿ ਤਾਣ ਨੇ ਉੱਟਿਓ ਕਿ ਉੜ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਕਿਹਾ ਜੂਰ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ ਸਤਿਗੁਰੂ ਜੀ ਆਪ ਜੀਆਂ ਦੇ ਪਵਿੱਤਰ ਪ੍ਰਕਾਸ਼ ਕਰਨ ਦੀ ਸੇਵਾ ਕਰਦਿਆਂ ਅੰਮ੍ਰਿਤ ਗੁਰਬਾਣੀ ਦਾ ਜਾਪ ਕਰਦਿਆਂ ਸਮੁੱਚੀਆਂ ਸੇਵਾਵਾਂ ਨਿਭਾਉਂਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ ਪਾਵਨ ਬਾਣੀ ਦਾ ਭਾਵ ਸੰਗਤਾਂ ਦੇ ਹਿਰਦੇ ਤੇ ਵਸਾਉਣਾ ਸੁਰਤ ਸ਼ਬਦ ਦੇ ਨਾਲ ਜੋੜਨੀ ਸੰਗਤਾਂ ਦੀਆਂ ਹਾਜ਼ਰੀਆਂ ਤਿਲ ਫੁੱਲ ਭੇਟਾਵਾਂ ਦਰ ਪ੍ਰਵਾਨ ਕਰਨੀਆਂ ਸਿੱਖੀ ਸਿਦਕ ਭਰੋਸੇ ਦੀ ਦਾਤ ਬਖਸ਼ਿਸ਼ ਕਰਨੀ ਖਾਲਸਾ ਪੰਥ ਨੂੰ ਰਾਜ ਭਾਗ ਕੌਮੀ ਘਰ ਖਾਲਿਸਤਾਨ ਦੀ ਦਾਤ ਬੰਦੀ ਸਿੰਘਾਂ ਦੀ ਤੰਦਰੁਸਤੀ ਰਿਹਾਈ ਬਖਸ਼ਿਸ਼ ਕਰੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਓ

ਜੀ ਅਤੇ ਉਹਨਾਂ ਦੇ 4 ਸਾਲ ਦਾ ਬੇਟਾ ਸ਼ਹੀਦ ਬਾਬਾ ਅਜਾ ਸਿੰਘ ਜੀ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਸਮਰਪਿਤ ਸੁੰਦਰ ਦੀਵਾਨ ਸਜਾਏ ਗਏ ਹਨ। ਸਤਿਗੁਰੂ ਮਹਾਰਾਜ ਸਾਹਿਬ ਜੀ ਸ਼ਹੀਦਾਂ ਦੇ ਪਾਏ ਹੋਏ ਗੁਰਮਤ ਪੂਰਨਿਆਂ ਦੇ ਅਨੁਸਾਰ ਚੱਲ ਕੇ ਮਨੁੱਖਾ ਜਨਮ ਸਫਲ ਕਰ ਦੀ ਦਾਤ ਬਖਸ਼ਿਸ਼ ਕਰੋ ਜੀਓ। ਸਤਿਗੁਰੂ ਮਹਾਰਾਜ ਸਾਹਿਬ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਆਪ ਜੀ ਦਰ ਘਰ ਦੇ ਸੇਵਕ ਬੇਟੀ ਮਨਪ੍ਰੀਤ ਕੌਰ ਦੀਆਂ ਮਨ ਦੀਆਂ ਭਾਵਨਾਵਾਂ ਗੁਰਮਤ ਅਨੁਸਾਰ ਪੂਰਨ ਕਰਨੀਆਂ, ਗ੍ਰਸਤ ਜੀਵਨ ਦਾ ਸੁਖ ਬਖਸ਼ਿਸ਼ ਕਰਨਾ, ਪਰਿਵਾਰਕ ਜੀਵਨ ਵਿਚ ਅੱਗੇ ਵਧਾਉਣਾ, ਸਤਿਗੁਰੂ ਦੀ ਕਿਰਪਾ ਕਰਨੀ, ਅੰਗ ਸੰਗ ਸਹਾਇਕ ਹੋਣਾ, ਕੁਲਜੀਤ ਕੌਰ ਸਮੂਹ ਪਰਿਵਾਰ ਨੂੰ ਚੜ੍ਹਦੀ ਕਲਾ ਨਾਮ ਬਾਣੀ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ ਕੇ ਨਵਾਜਣਾ, ਆਰੰਭੇ ਹੋਏ ਕਾਰਜ ਅੰਗ ਸੰਗ ਸਹਾਇਕ ਹੋ ਕਰਕੇ ਕਾਰਜ ਰਾਸ ਕਰਨੇ, ਵਿਘਨਾਂ ਦਾ ਨਾਸ ਕਰਨਾ। ਸਤਿਗੁਰੂ ਜੀ ਕੜਾ ਪ੍ਰਸ਼ਾਦ ਦੀ ਦੇਗ ਸੱਜ ਕੇ ਹਾਜ਼ਰ ਹੈ ਜੀ। ਦੇਗ ਸਜਾਉਂਦਿਆਂ ਹਜ਼ੂਰ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਖੇਮਾ ਬਖਸ਼ੋ ਜੀ। ਅੱਗੇ ਤੋਂ ਸਮਤ ਬਖਸ਼ਿਸ਼ ਕਰੋ ਜੀ। ਕਰੀ ਪਾਕ ਸਾਲ ਸੋਚ ਪਵਿੱਤਰਾ, ਹੁਣ ਲਾਵੋ ਭੋਗ ਹਰ ਰਾਏ। ਲੱਗਿਆ ਹੋਇਆ ਭੋਗ ਪ੍ਰਸ਼ਾਦ ਸੰਗਤ ਵਿਚ ਵਰਤਾਉਣ ਦੀ ਆਗਿਆ ਹੋਵੇ। ਜੋ ਛਕੇ ਆਪ ਜੀ ਕਾ ਨਾਮ ਵਾਹਿਗੁਰੂ ਵਾਹਿਗੁਰੂ ਜਪੇ। ਸਤਿਗੁਰੂ ਜੀ ਕਿਰਪਾ ਕਰੋ, ਪਵਿੱਤਰ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਬਖਸ਼ਿਸ਼ ਕਰੋ, ਪ੍ਰੰਤ ਦੀਵਾਨ ਸਜਾਉਣ ਦੀ ਆਗਿਆ ਬਖਸ਼ਿਸ਼ ਕਰੋ। ਸਹੀ ਪਿਆਰੇ ਮਿਲੋ ਜਿਨ੍ਹਾਂ ਮਿਲਿਆ।

0: ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬੇਅੰਤ ਬੇਅੰਤ ਕਿਰਪਾ ਕੀਤੀ ਹੈ ਜੀਵਾਂ ਦੇ ਕਲਿਆਣ ਦੇ ਵਾਸਤੇ ਨਿਰੰਕਾਰੀ ਦਰਸ਼ਨ ਦੀਦਾਰ ਸਤਿਗੁਰੂ ਜੀ ਬਖਸ਼ਿਸ਼ ਕਰ ਰਹੇ ਹਨ। ਧੁਰ ਕੀ ਬਾਣੀ ਦਾ ਨਿਤਨੇਮ ਅਰਦਾਸ ਬੇਨਤੀ ਅਸੀਸ ਰੂਪ ਵਿੱਚ ਹੁਕਮਨਾਮਾ ਸਾਹਿਬ ਜੀਆਂ ਦੀ ਦਾਤ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਸਤ ਸੰਗਤ ਜੀਓ, ਸਿੱਖ ਪੰਥ ਦੇ ਪਹਿਲੇ ਬਾਦਸ਼ਾਹ ਸ਼ਹੀਦ ਭਾਈ ਗੁਰਬਖਸ਼ ਸਿੰਘ ਅਥਵਾ ਦੂਸਰਾ ਨਾਮ ਸ਼ਹੀਦ ਬਾਬਾ ਬੰਦਾ ਸਿੰਘ ਬਹਾਦਰ ਜੀ ਅਤੇ ਉਹਨਾਂ ਦੇ 4 ਸਾਲ ਦਾ ਬੇਟਾ ਸ਼ਹੀਦ ਬਾਬਾ ਅਜੈ ਸਿੰਘ, ਉਹਨਾਂ ਦਾ ਸ਼ਹੀਦੀ ਦਿਹਾੜਾ ਹੈ ਜਿਸ ਨੂੰ ਸਮਰਪਿਤ ਅੱਜ ਸਾਰਾ ਦਿਨ ਦੇ ਦੀਵਾਨ ਪ੍ਰਾਰੰਭ ਹਨ। ਹੁਣ ਸਿਮਰਨ ਦੇ ਨਾਲ ਆਪਾਂ ਜੁੜਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ, ਕਰੋ ਜੀ ਕਿਰਪਾ। ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਮੁਆਫ਼ੀ ਬਖਸ਼ਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਕੁਦਰਤ ਦੇਸਾ, ਕੁਦਰਤ ਸੁਣੀਆਂ, ਕੁਦਰਤ ਪਾਉ ਸਿਕਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੀਦ ਬ੍ਰਾਣ ਕੇ ਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ, ਕੁਦਰਤ ਵਧੀਆਂ, ਕੁਦਰਤ ਮਾਨ ਅਭਮਾਨ, ਕੁਦਰਤ

ਬਿਨ ਸਤਿਗੁਰੂ ਕਿਨੇ ਨਾ ਪਾਇਓ, ਬਿਨ ਸਤਿਗੁਰੂ ਕਿਨੇ ਨਾ ਪਾਇਆ। ਸਤਿਗੁਰ ਵਿੱਚ ਆਪ ਰੱਖਿਓ ਕਰ ਪ੍ਰਗਟਾਕ ਸੁਣਾਇਆ। ਸਤਿਗੁਰੂ ਮਿਲੇ ਸਦਾ ਮੁਕਤ ਹੈ, ਜਿਨ ਵਿੱਚੋਂ ਮੋਹ ਚੁਕਾਇਆ। ਉੱਤਮ ਇਹ ਵਿਚਾਰ ਹੈ ਜਿਨ ਸੱਚੇ ਸਿਉ ਚਿਤਲਾ।

ਸਤਿਗੁਰੂ ਭੇਟੇ ਸੋ ਸੁਖ ਪਾਏ, ਹਰ ਕਾ ਨਾ ਮਨ ਵਸਾਏ, ਨਾਨਕ ਨਦਰ ਕਰੇ ਸੋ ਪਾਏ, ਆਸ ਅੰਦੇਸੇ ਤੇ ਨਹੀਂ ਕੇਵਲ ਹਉਮੈ।

0: ਮਨ ਖਾ ਜਿਉਂ ਤੇਲ ਪੌੜੀ।
1: ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੇ ਧਾਰੀ ਹੈ। ਦੇਖੇ ਕੀਤਾ ਆਪਣਾ ਤਰ ਕੱਚੀ ਪੱਕੀ ਸਾਰੀ ਹੈ। ਜੋ ਆਇਆ ਸੋ ਚਲ ਸੀ ਸਭ ਕੋ ਹੀ ਆਈ ਵਾਰੀ ਹੈ। ਜਿਸਕੇ ਜੀ ਪ੍ਰਾਣ ਹੈ ਕਿਉਂ ਸਾਹਿਬ ਮਨੋ ਵਿਸਾਰੀ ਹੈ।

0: ਤਾਂ ਫਾਰਮ ਦੇ ਆਪਣੇ ਸਬਜ਼ੀ ਫਲ ਇੰਨੇ ਤਾਜ਼ੇ ਦਿਨੇ ਸਾਡੇ ਸੁਪਨੇ
1: ਘੱਟ ਪ੍ਰਾਈਸ ਤੇ ਜੇ ਸਬਜ਼ੀ ਫਲ ਖਾਣਾ ਏ
2: ਫਰੂਟੀ ਕਹਿਣਾ ਜਾਣਾ ਏ
3: ਫਰੂਟੀ ਕਹਿਣਾ ਜਾਣਾ ਏ
4: ਫਰੂਟੀ ਕਹਿਣਾ ਹੀ ਜਾਣਾ
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8840-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ
2: ਗੁਰਦੇਵ ਸਿੰਘ ਬਾਥੋਰ ਡੇਰੀ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ ਇਨਵੈਸਟ ਕਰੋ 8 ਏਕਰਸ ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 ਬੈਡਰੂਮ ਹਾਊਸ ਟੋਟਲੀ ਰੀਮਾਡਲ ਵਿਦ ਇਨਕਰਨ ਆਊਟਡੋਰ ਪੂਲ ਰੀਟੇਲ ਸ਼ਾਪ ਵੇਅਰ ਹਾਊਸ ਪ੍ਰਾਈਵੇਟ ਸਪੇਸ ਅਤੇ ਹੋਰ ਵੀ ਬਹੁਤ ਕੁਝ ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਥ ਨੂੰ ਐਟ 604-351-5111
3: Sniper.

0: ਮਾਰਨੋਂ ਮੌਤ ਗੰਗਾ, ਜਮੀਰ ਦੇ ਮਾਰਨੋਂ ਮੌਤ ਗੰਗਾ,
1: ਬੇਡਰ ਤੋਰਾ ਨੀਲਾ ਚੋਲਾ 6 ਫੁੱਟ ਜੁਸਾਲਾ ਸ਼ਿਕੇ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।

सत्संग जीओ फतेह प्रवान करने। वाहिगुरु जी का खालसा, वाहिगुरु जी की फतेह। अंदाजन 10-11 दिन तो दास एक लड़ीवार विचार आपनों सरवन करा रहे है। सो दर के हा, सो घर के हा, जितबे सर्व समाले, वाजे नाद अनेक असंखा, केते वावण आरे। ज्ञानी भुपेंद्र सिंह जी थानू धन गुरु अर्जन देव जी महाराज दी शहादत बारे विस्तार सहित इतिहास दे पन्नियां दे चों बड़े खुश असरूबे नाल सरवन करा रहे सन। सिर्फ एक नुक्ता रखे मैं अगे चला। आद काल तो सत ते सता दी बनी नहीं है, करीबन करीबन सता सत नू पसंद ही नहीं कर दी रही, क्योंकि सता खड़ी च उठते हैं, फरेब ते खड़ी है, धोखे ते खड़ी, दूजे नू जीतण ते खड़ी है। इस वास्ते वक्ती तौर ते झूठ झूठ जिहड़ा है जितदा रहा, जितदा रहा। कई कई झूठी है, राम सच्चे ने पर कह कई ने 14 साल का वनवास दे ही दिता। झूठ दी जित दिसदी पई है। कंस जालम है, झूठा है। कृष्ण सतवादी ने ओदे माता पिता देवकी ते वासदेव सतवादी ने, पर कंस ने ते जेल विच पाई दिता। वक्ती तौर ते झूठ दी जित होंदी है। प्रहलाद सच ते खड़ा है, हरनाकश झूठ ते खड़ा है, पर जद प्रहलाद नू भुखा प्यासा जेल विच रखिया होवेगा, पहाड़ां तो सुट्टिया होवेगा, तरह तरह दे तसीहे दिते होणगे, साफ दिसदा पिया होवेगा झूठ दी जित हो गई, जित हो गई। इसे तरीके दे नाल होर अगे चलो। ईसा सच ते खड़े ने, पर सच ते सोली ते टंगे होया है, ते झूठ तमाशा पिया देखदा है, झूठ सिंघासन ते। झूठ सिंघासन ते बैठा है, सच दा रैबर सुकरात उनू जहर दा प्याला दे के तड़पा के मारे आ जा रहे हैं। दिसदा है वक्ती तौर ते झूठ दी जित आउंदी। बाबर सिंघासन ते बैठा है, गुरु नानक बाबल दी जेल देचने। जहांगीर सिंघासन ते बैठा है, धन गुरु अर्जन देव जी महाराज तत्ती तवी देने। जहांगीर सिंघासन ते बैठा है, छेवें पातशाह गुरु हरगोबिंद साहब जी महाराज ग्वालियर दी जेल विच बंद ने। झूठ ते सिंघासन ते बैठा है झूठा औरंगजेब, सच चांदनी चौंक दे शहीद हो रहे, जला गर्दन उड़ा रहे ने। झूठा सूबा सरहंद ओते सिंघासन ते बैठा है, पर धन गुरु गोविंद सिंह जी महाराज दे मासूम लाडले सच दे मजस्मे दीवारां दे चिणे जा। हुण मैं इन्ने ही टूक दोहरा के था कि मैं लड़ी जो छेड़ी हुई सी वो अर्ज करा। वक्ती तौर ते झूठ दी जित आउंदी है, लेकिन कूड़ ने खुटे नानका ओड़क सच रही
ਬਾਬਰ ਨੂੰ ਤੇ ਅੱਜ ਕੋਈ ਪੁੱਛਣ ਵਾਲਾ ਨਹੀਂ। ਗੁਰੂ ਨਾਨਕ ਦੀ ਜੈ ਜੈਕਾਰ ਸਾਰੀ ਦੁਨੀਆ ਚ। ਜਹਾਂਗੀਰ ਦੀ ਕਬਰ ਤੇ ਅੱਜ ਦੀਵਾ ਜਲਾਉਣ ਵਾਲਾ ਵੀ ਕੋਈ ਨਹੀਂ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਜੈ ਜੈਕਾਰ, ਉਹਨਾਂ ਦਾ ਸੰਦੇਸ਼ ਉਪਦੇਸ਼ ਘਰ ਘਰ ਵਿੱਚ ਪੜਿਆ ਜਾ ਰਿਹਾ, ਸਾਰੀ ਦੁਨੀਆ ਚ ਗਾਇਆ ਜਾ ਰਿਹਾ। ਇੱਕ ਦਫਾ ਬੰਬੇ ਤੋਂ ਬਾਈ ਰੋਡ ਹਜ਼ੂਰ ਸਾਹਿਬ ਮੈਂ ਜਾ ਰਿਹਾ ਸੀ, ਰਸਤੇ ਚ ਔਰੰਗਾਬਾਦ ਆਉਂਦਾ ਤੇ ਔਰੰਗਾਬਾਦ ਤੋਂ ਪਹਿਲੇ ਆਉਂਦਾ ਖੁਲਦਾਬਾਦ। ਖੁਲਦਾਬਾਦ ਵਿੱਚ ਔਰੰਗਜ਼ੇਬ ਦੀ ਕਬਰ ਹੈ, ਸ਼ਾਇਦ ਆਪ ਨੂੰ ਪਤਾ ਹੋਵੇ। ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਸੀ ਉਹਦੀ ਕਬਰ ਉੱਥੇ ਹੈ ਖੁਲਦਾਬਾਦ ਵਿੱਚ। ਔਰੰਗਜ਼ੇਬ ਨੇ ਵਸੀਅਤ ਕੀਤੀ ਸੀ ਮੇਰੀ ਕਬਰ ਉਹਦੀ ਕਬਰ ਦੇ ਕੋਲ ਬਣਾਉਣਾ, ਕਿਉਂਕਿ ਉਹ ਫਕੀਰ ਸੀ, ਵਲੀ ਅੱਲਾ ਸੀ, ਗੁਨਾਹ ਕਮਾਉਂਦੇ ਸਨ। ਵੀ ਚਲੋ ਇੱਕ ਫਕੀਰ ਦੀ ਕਬਰ ਦੇ ਕੋਲ ਮੇਰੀ ਕਬਰ ਹੋਵੇ ਤੇ ਸ਼ਾਇਦ ਮੈਂ ਦੋਜ਼ਖ ਤੋਂ ਬਚ ਜਾਵਾਂ। ਲੇਕਿਨ ਉਸਨੇ ਇਸਲਾਮੀ ਸ਼ਰਾਂ ਦੀ ਪਾਬੰਦੀ ਨਿਭਾਉਂਦੇ ਆਇਆ ਹੁਕਮ ਕੀਤਾ ਸੀ ਕਿ ਟੋਪੀਆਂ ਬਣਾ ਕੇ ਕੁਰਾਨ ਸ਼ਰੀਫ ਲਿਖ ਕੇ ਉਹ ਜੋ ਬਾਜ਼ਾਰ ਚ ਵਿਕੀਆਂ ਨੇ ਤੇ ਉਹਦੇ ਪੈਸੇ ਜੋ ਮੈਂ ਇਕੱਠੇ ਕੀਤੇ ਨੇ ਮੇਰੀ ਕਬਰ ਤੇ ਉਹੀ ਖਰਚ ਕਰਨਾ, ਮੇਰੀ ਮਈਅਤ ਤੇ ਉਹੀ ਖਰਚ ਕਰਨਾ, ਬਾਕੀ ਨਹੀਂ। ਸ਼ਾਇਦ ਆਪ ਨੂੰ ਪਤਾ ਹੋਵੇ ਖਜ਼ਾਨੇ ਦੇ ਪੈਸੇ ਦੀ ਰੋਟੀ ਨਹੀਂ ਖਾਂਦਾ ਸੀ, ਆਪਣੀ ਮਿਹਨਤ ਦੀ ਰੋਟੀ ਖਾਂਦਾ ਸੀ। ਇਹ ਇਤਨਾ ਵੱਡਾ ਆਪਣੇ ਆਪ ਨੂੰ ਪਰਹੇਜ਼ਗਾਰ ਸਾਬਤ ਕਰਦਾ ਸੀ। ਲਿਖਤ ਦੇ ਮੁਤਾਬਕ ਜੋ ਉਹ ਪੈਸੇ ਇਕੱਠੇ ਹੋਏ ਉਹ 2 ਦਿਨਾਰ ਤੇ 8-10 ਦਰਮ ਕਰਕੇ ਲਿਖਿਆ ਹੋਇਆ। ਇਹ 3-4 ਰੁਪਏ ਬਣਦੇ ਨੇ ਉਸ ਹਿਸਾਬ ਦੇ ਨਾਲ, ਜ਼ਿਆਦਾ ਨਹੀਂ ਬਣਦੇ, ਕਿਉਂਕਿ ਇੱਧਰ ਅਰਬ ਦੇਸ਼ਾਂ ਜੋ ਸਿੱਕਾ ਚੱਲਦਾ ਉਹਨੂੰ ਰਿਆਲ ਜਾਂ ਦਿਨਾਰ ਕਹਿੰਦੇ ਨੇ, ਉਹਨੇ ਰੁਪਏ ਦਾ ਨਾਂ ਦਿਨਾਰ ਰੱਖ ਦਿੱਤਾ ਸੀ। ਹੁਣ ਇਤਨੇ ਪੈਸਿਆਂ ਚ ਤੇ ਕੱਚੀ ਕਬਰ ਹੀ ਬਣ ਸਕਦੀ ਸੀ, ਪੱਕੀ ਨਹੀਂ, ਤਾਂ ਅੱਜ ਵੀ ਉੱਥੇ ਕੱਚੀ ਕਬਰ ਹੈ। ਉਹਦੇ ਚਾਰੋਂ ਪਾਸੇ ਨਿਜ਼ਾਮ ਹੈਦਰਾਬਾਦ ਨੇ ਹੁਣ ਸੰਗਮਰਮਰ ਦੀ ਜਾਲੀ ਬਣਾ ਦਿੱਤੀ ਹੈ, ਕਬਰ ਕੱਚੀ ਹੈ। ਮੈਂ ਸਾਰਾ ਦ੍ਰਿਸ਼ ਦੇਖਿਆ, ਕਿਉਂਕਿ ਖਵਾਜਾ ਮਈਉਦੀਨ ਚਿਸ਼ਤੀ ਦਾ ਜਿਹੜਾ ਪੋਤਰਾ ਹੈ ਉਹਦੀ ਜਿਹੜੀ ਮਜ਼ਾਰ ਹੈ ਬੜੀ ਖੂਬਸੂਰਤ ਬਣੀ ਹੋਈ ਹੈ, ਰਸਤੇ ਵਿੱਚ ਰੋਡ ਦੇ ਉੱਤੇ ਹੀ ਹੈ, ਹਾਈਵੇ ਤੇ, ਤਾਂ ਮੇਰਾ ਦੇਖਣ ਨੂੰ ਜੀ ਕੀਤਾ ਵੀ ਇੰਨੇ ਸੁੰਦਰ ਮਕਬਰੇ ਹੈ, ਗੁੰਬਦ ਇਤਨੇ ਆਲੀਸ਼ਾਨ। ਬਾਅਦ ਵਿੱਚ ਪਤਾ ਚੱਲਿਆ ਖਵਾਜਾ ਮਈਉਦੀਨ ਚਿਸ਼ਤੀ ਦੇ ਪੋਤਰੇ ਦੀ ਇਹ ਮਜ਼ਾਰ ਹੈ, ਔਰ ਬਾਅਦ ਚ ਇਹ ਵੀ ਪਤਾ ਚੱਲਿਆ ਨਾਲ ਔਰੰਗਜ਼ੇਬ ਦੀ ਕਬਰ ਹੈ ਕੱਚੀ। ਇਹ ਸਭ ਕੁਝ ਦੇਖ ਕੇ ਜਦ ਮੈਂ ਚੱਲਣ ਲੱਗਿਆ, ਔਰੰਗਜ਼ੇਬ ਦੀ ਕਬਰ ਤੇ ਜਿਹੜੇ 2 ਮਜੌਰ ਸਨ ਮੈਨੂੰ ਕਹਿਣ ਲੱਗੇ, ਸਰਦਾਰ ਜੀ ਕੁਝ ਪੈਸੇ ਦੇ ਕੇ ਜਾਓ, ਅਸੀਂ ਰਾਤ ਨੂੰ ਦੀਵਾ ਜਲਾਉਣਾ ਆਉਂਦਾ ਹੈ ਕਬਰ ਤੇ, ਤੇਲ ਵਾਸਤੇ ਪੈਸੇ ਚਾਹੀਦੇ ਨੇ। ਜੋ ਜ਼ਾਇਰੀਨ ਆਉਂਦੇ ਨੇ, ਬਹੁ ਯਾਤਰੀ ਆਉਂਦੇ ਨੇ, ਅਸੀਂ ਉਹਨਾਂ ਨੂੰ ਕਹਿੰਦੇ ਹਾਂ, ਪ੍ਰੇਰਨਾ ਕਰਦੇ ਹਾਂ, ਪੈਸੇ ਦੇ ਜਾਂਦੇ ਨੇ ਤੇ ਅਸੀਂ ਇੱਥੇ ਰਾਤ ਨੂੰ ਦੀਵੇ ਜਲਾਉਂਦੇ ਹਾਂ। 30-35 ਸਾਲ ਪੁਰਾਣੀ ਗੱਲ ਹੈ, ਮੈਂ ਉਦੋਂ ਡਾਇਰੀ ਚ ਨੋਟ ਕਰ ਲਈ ਸੀ, ਕਿਤੇ ਮੈਂ ਭੁੱਲ ਨਾ ਜਾਵਾਂ। ਉਹਨਾਂ ਨੂੰ ਮੈਂ ਉਦੋਂ 2 ਦਮੜੇ ਦਿੱਤੇ ਸਨ, ਬਹੁਤ ਪੁਰਾਣੀ ਗੱਲ। ਔਰ ਫਿਰ ਮੈਂ ਕਈ ਸਟੇਜਾਂ ਤੇ ਸੁਣਾਈ, ਮੈਂ ਕਿਹਾ ਐ ਔਰੰਗਜ਼ੇਬ, ਤੇਰੀ ਕਬਰ ਤੇ ਰਾਤ ਨੂੰ ਦੀਵਾ ਜਲਾਉਣਾ ਹੋਵੇ, ਤੇਰੀ ਕਬਰ ਤੇ ਬੈਠੇ ਮਜੌਰ ਆਏ ਗਏ ਯਾਤਰੀ ਕੋਲੋਂ, ਜ਼ਾਇਰੀਨ ਕੋਲੋਂ ਪੈਸੇ ਮੰਗਦੇ ਨੇ, ਤਾਂ ਤੇਰੀ ਕਬਰ ਤੇ
ਰਾਤ ਨੂੰ ਦੀਵਾ ਜਲਦਾ ਹੈ, ਪਰ ਜਿਹਨੂੰ ਤੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਮਾਇਆ ਦੇ ਦਰਿਆ ਪੈ ਚਲਦੇ। ਜਿਤਨੂੰ ਚਾਂਦਨੀ ਚੌਂਕ ਦੇ ਸ਼ਹੀਦ ਕੀਤਾ ਉੱਥੇ ਹਜ਼ਾਰਾਂ ਮੁਸਾਫਰ ਰੋਜ਼ ਲੰਗਰ ਛਕਦੇ ਨੇ, ਸੈਂਕੜੇ ਮੁਸਾਫਰ ਰੋਜ਼ ਰਾਤ ਬਸਰ ਕਰਦੇ ਨੇ। ਇਹ ਸਭ ਕੁਝ ਦੇਖ ਕੇ ਫਿਰ ਇਹੀ ਪੰਕਤੀ ਕਹਿਣੀ ਪੈਂਦੀ ਏ, ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਵਕਤੀ ਤੌਰ ਤੇ ਭਾਵੇਂ ਝੂਠ ਦੀ ਜਿੱਤ ਹੁੰਦੀ ਏ, ਇਸ ਤੋਂ ਆਮ ਕੱਚੇ ਮਨੁੱਖ ਡੋਲ ਜਾਂਦੇ ਨੇ, ਪਰ ਆਖਰ ਜਿੱਤ ਸੱਚ ਦੀ ਹੁੰਦੀ ਏ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਹੁਣ ਮੈਂ ਇਤਨਾ ਲਫ਼ਜ਼ ਵਕਤੀ ਤੌਰ ਤੇ ਦੁਹਰਾਦੇ ਹਾਂ। ਵਕਤੀ ਤੌਰ ਤੇ ਸਤਾ ਸਿੰਘਾਸਣ ਤੇ ਬੈਠਦੀ ਹੈ, ਸਤ ਤੱਤੀ ਤਵੀ ਦੇ ਅੰਦਰ। ਕੱਚੇ ਹਿਰਦੇ ਡੋਲ ਜਾਂਦੇ ਨੇ, ਪਰ ਅੰਜਾਮ ਐਸਾ ਹੁੰਦਾ ਅਖੀਰ ਵਿੱਚ ਸੱਚ ਸਿੰਘਾਸਣ ਤੇ ਆਉਂਦਾ ਹੈ, ਔਰ ਜਿਹੜੀ ਸਤਾ ਹੈ ਉਹ ਤੇ ਮਲੀਆ ਮੇਟ ਹੋ ਜਾਂਦੀ ਹੈ, ਕੁਛ ਵੀ ਨਹੀਂ। ਕੂੜ ਨੇ ਖੁੱਟੇ ਨਾਨਕਾ ਓੜਕ ਸੱਚ ਰਹੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਉਪਦੇਸ਼ ਸੰਦੇਸ਼ ਅੱਜ ਵੀ ਸਾਰੀ ਦੁਨੀਆ ਵਿੱਚ ਅਲਾਪਿਆ ਜਾ ਰਿਹਾ, ਗਾਇਆ ਜਾ ਰਿਹਾ, ਸਮਝਿਆ ਜਾ ਰਿਹਾ, ਸਮਝਾਇਆ ਜਾ ਰਿਹਾ। 10 ਤਰੀਕ ਨੂੰ ਦਾਸ ਨੇ ਇਹ ਮਜ਼ਮੂਨ ਆਰੰਭ ਕੀਤਾ ਸੀ, ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸਮਾਨ। ਘਰ ਤੇ ਦਰ ਦੋਹਾਂ ਦਾ ਜ਼ਿਕਰ ਕੀਤਾ। ਘਰ ਦੇ ਚ ਆਉਣ ਵਾਸਤੇ ਪਹਿਲੇ ਦਰ ਤੇ ਆਉਣਾ ਪੈਂਦਾ, ਤੇ ਦਰ ਘਰ ਤੋਂ ਅਲੱਗ ਨਹੀਂ ਆਉਂਦਾ। ਜਿਸ ਦਰ ਦੇ ਰਾਹੀਂ ਘਰ ਦੇ ਚ ਪ੍ਰਵੇਸ਼ ਮਿਲੇ ਉਹ ਦਰ ਘਰ ਦਾ ਹਿੱਸਾ ਹੁੰਦਾ, ਅਲੱਗ ਨਹੀਂ। ਦੋ ਸ਼ਬਦ ਮੈਂ ਦੁਹਰਾਵਾਂ ਖੁਲਾਸਾ ਬਾਤ ਦੇ, ਜੋ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ ਉਹੀ ਸ਼ਬਦ ਦੇ ਰੂਪ ਵਿੱਚ ਗੁਰੂ ਹੈ, ਔਰ ਜੋ ਸ਼ਬਦ ਦੇ ਰੂਪ ਵਿੱਚ ਗੁਰੂ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਪਰਮਾਤਮਾ ਹੈ, ਔਰ ਜੋ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ ਉਹੀ ਸ਼ਬਦ ਦੇ ਰੂਪ ਵਿੱਚ ਦਰ ਹੈ, ਜੋ ਸ਼ਬਦ ਦੇ ਰੂਪ ਵਿੱਚ ਦਰ ਹੈ ਉਹੀ ਪ੍ਰਕਾਸ਼ ਦੇ ਰੂਪ ਵਿੱਚ ਘਰ ਹੈ। ਪ੍ਰਕਾਸ਼ ਦੇ ਰੂਪ ਵਿੱਚ ਘਰ ਪਰਮਾਤਮਾ ਹੈ, ਸ਼ਬਦ ਦੋ ਰੂਪ ਦੇ ਦਰ ਗੁਰੂ ਹੈ। ਨਾਨਕ ਸੋ ਦੇ ਸਿਮਰਤ ਵੇਦ ਪਾਰ ਬ੍ਰਹਮ ਗੁਰ ਨਾਹੀ ਵੇਦ। ਵਿਆਪਕ ਹੈ ਪਰਮਾਤਮਾ, ਵਿਆਪਕ ਹੈ ਗੁਰੂ। ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ, ਜੋ ਵਿਆਪਕ ਨਹੀਂ ਉਹ ਗੁਰੂ ਵੀ ਨਹੀਂ। ਸਦਾ ਅੰਗ ਸੰਗੇ ਅਭੰਗੰਗ ਬਿਬਹੁਤੇ ਪਰਮਾਤਮਾ। ਗੁਰੂ ਮੇਰੇ ਸੰਗ ਸਦਾ ਹੈ ਨਾਲੇ ਵਿਆਪਕ। ਬੜੇ ਧਿਆਨ ਨਾਲ ਸੁਣਨਾ, ਜੋ ਵਿਆਪਕ ਨਹੀਂ ਉਹ ਗੁਰੂ ਨਹੀਂ, ਜੋ ਵਿਆਪਕ ਨਹੀਂ ਉਹ ਪਰਮਾਤਮਾ ਨਹੀਂ। ਪ੍ਰਕਾਸ਼ ਦੇ ਰੂਪ ਵਿੱਚ, ਸਤਾ ਦੇ ਰੂਪ ਵਿੱਚ, ਸ਼ਕਤੀ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਦੇ ਰੂਪ ਵਿੱਚ ਪਰਮਾਤਮਾ ਵਿਆਪਕ ਹੈ। ਸ਼ਬਦ ਨੂੰ ਦਰ ਕਿਉਂ ਕਿਹਾ? ਇਹ ਸਾਰਾ ਸੰਸਾਰ ਸ਼ਬਦ ਤੋਂ ਆਇਆ ਹੈ। ਦਰਵਾਜ਼ਾ ਦੋ ਕੰਮ ਕਰਦਾ ਹੈ, ਤੁਸੀਂ ਦਰਵਾਜ਼ੇ ਦੇ ਰਾਹੀਂ ਅੰਦਰ ਦਾਖਲ ਹੋ ਜਾਓ, ਐਸੇ ਹੀ ਦਰਵਾਜ਼ੇ ਦੇ ਰਾਹੀਂ ਬਾਹਰ ਜਾਓਗੇ। ਦਰਵਾਜ਼ੇ ਦੇ ਚ ਬੰਦਾ ਬੈਠਦਾ ਨਹੀਂ, ਸੌਂਦਾ ਨਹੀਂ, ਦਰਵਾਜ਼ਾ ਆਣ ਜਾਣ ਲਈ ਆਉਂਦਾ। ਸ਼ਬਦ ਦੇ ਰਾਹੀਂ ਸੰਸਾਰ ਦੀ ਉਤਪਤੀ ਆਉਂਦੀ ਹੈ, ਸ਼ਬਦ ਦੇ ਰਾਹੀਂ ਪਰਲੇ ਹੋ ਜਾਂਦੀ ਹੈ। ਪੰਕਤੀਆਂ ਸੁਣੋ, ਉਤਪਤ ਪਰਲੇ ਸ਼ਬਦੇ ਹੋਵੇ, ਸ਼ਬਦੇ ਹੀ ਫਿਰ ਉਪਤ ਹੋਵੇ। ਸ਼ਬਦ ਤੋਂ ਉਤਪਤੀ ਆਉਂਦੀ ਹੈ, ਸ਼ਬਦ ਤੋਂ ਪਰਲੇ ਹੋ ਜਾਂਦੀ ਹੈ, ਫਿਰ ਸ਼ਬਦ ਤੋਂ ਉਤਪਤੀ ਆਉਂਦੀ ਹੈ। ਹੁਣ ਮੈਂ ਦੁਹਰਾਵਾਂ, ਸਮਾਂ ਹੈ ਨਹੀਂ ਸੀ, ਇਸ ਵਾਸਤੇ ਅੰਦਾਜ਼ਨ ਆਖਿਆ ਜਾ ਸਕਦਾ ਹੈ ਕਰੋੜਾਂ ਅਰਬਾਂ ਸਾਲ ਤੱਕ, ਭਾਵੇਂ ਸਾਲ ਨਹੀਂ ਸਨ, ਸਮਾਂ ਨਹੀਂ ਸੀ, ਇੰਜ ਅੰਦਾਜ਼ਨ ਕਹੀ ਹੈ। ਕਰੋੜਾਂ ਸਾਲ ਤੱਕ ਧੁੰਦ ਹੀ ਧੁੰਦ ਸੀ, ਧੁੰਦ ਹੀ ਅੰਧੇਰਾ ਹੀ ਅੰਧੇਰਾ ਸੀ ਧੁੰਦ ਕਰਕੇ। ਇੱਕ ਦਿਨ
जोर दा धमाका होया, आवाज होई, शब्द होया, कीता पसाओ एको कवाओ, तिस्ते होए लख दरियाओ। उस कवाओ तो उस आवाज तो लखां जिंदगी दे दरिया चल पे, लखां ही जिंदगी दे दरिया। एक मिनट इसनों मैं दोहरावा, वो आवाज की सी, ओनू कलगीधर पातशाह कहते ने, वह आवाज ओहंकार सी। ओहंकार आद कथनी अनाद, ये अनादि कथनी है, ये ब्रह्मंड की पहली आवाज है, ये पहले तो पहला शब्द है कि ओहंकार। कबीर भी ऐसा कहते बावन अखरी दे, ओहंकार आदम है जाना, लिखे अर मेठे ताए न माना। ओहंकार इतना नहीं तुसी लिख दे ते मिटा दो। कबीर कहते ना ओहंकार आदि शब्द है और उसको जगत आया है। मां बाप तो शरीर आया है, तो शरीर विच मां बाप दी अंश मौजूद है। शब्द तो संसार आया है, तो शब्द संसार विच मौजूद है, साडे अंदर भी मौजूद है। सब कुछ आया जो शब्द तो है, व्यापक है शब्द। भुगत ज्ञान दया भंडारन घट घट वाजे नाद, ओ नाद घट घट दे वज रहे, ओनू अनाहत नाद कहते हैं। दो तरह का नाद आंदा, दो तरह की आवाज आंदी, आहत अनाहत। आहत कहते हैं चोट नू, संस्कृत दे चोट नू कहते, इन्हें मैनू आहत पहुंचाई है, इन्हें मैनू चोट पहुंचाई है। आहत शब्द जो दो चीजा के टकराव तो पैदा होता है, जिमें दो हथां नाल ही ताली वजदी है एक नाल नहीं। आवाज जो साडे कन सुनदे ने, ये आहत शब्द दे टकराव तो पैदा होंदा है। ये हवा दोगे तो हारमोनियम बजेगा उंज नहीं, पवन दे टकराव तो। हाथ थाप दोगे तो तबला वजेगा उंज नहीं, लोहे नाल लोहा टकराए, पत्थर नाल पत्थर टकराए, पित्तल नाल पित्तल टकराए, पित्तल सोने नाल टकराए, सोना चांदी नाल टकराए। टकराव तो जिहड़ी आवाज पैदा होंदी है उहनूं कहिंदे ने आहत शब्द। पवन दरख्तां नाल टकराए, पानी पत्थरां नाल टकराए, उस टकराव तो जिहड़ी धुन पैदा होंदी है, आवाज पैदा होंदी है, उहनूं कहिंदे ने आहत शब्द। अनाहत शब्द जो टकराव तो नहीं, सीधा प्रकाश तो आया है, परमात्मा तो आया है। अनाहत नाद परमात्मा दी आवाज है। परमात्मा दिखाई बाद विच देंदा है, सुनाई पहले देंदा है। ये भी महत्वपूर्ण है। इस वास्ते कहिंदे ने सुतवा धर्मंग विजानाती, परमात्मा दी यात्रा भी सुन के ही शुरू होवेगी, उंज नहीं। उपनिषदां दे ऋषि इंज कहिंदे ने, सुतवा धर्मंग विजानाती, चार पौड़ियां ने सुनिए दिया, नानक भगतां सदा विगास, सुनिए दुख पाप का नास। शरीर नो भुख लगी है, एक एक भोजन दी बुरकी अंदर जाएगी, भुख बाहर निकलेगी। मन विच बेचैनी है, पाप है, संताप है। गुरु दा शब्द जैसे मन विच जाएगा, संताप पाप बाहर निकलना। सुनिए दुख पाप का नास, लाजमी ना सुन। पर मन दे शब्द तां प्रवेश करेगा जे मन सुने, नहीं सुनदा तो शब्द मन तक नहीं पहुंचेगा, ना फिर पाप धुलणगे ना दुख मिटणगे। नानक भगतां सदा विगास, सुनिए दुख पाप का नास। वो जो अनाहत नाद है ओनू कबीर कहिंदे ने ओहंकार है, ओनू गुरु गोबिंद सिंह जी महाराज कहिंदे ने ओहंकार है, ओनू गुरु नानक देव जी महाराज कहिंदे ने ओहंकार है, ओनू स्वामी महावीर जी कहिंदे ने ओहंकार है, ओनू अद्धे उपनिषदां दे ऋषि कहिंदे ने ओहंकार है। पर अद्धे क्योंकि 108 उपनिषदां है, इहदे च 60 उपनिषदां दे आचारिया उहनां दे नाम नहीं ने। उपनिषदां दो चार ही ने जिन्हां च नाम मिलते ने, बिना नाम तो यह ग्रंथ ने, किसने लिखे हुए कोई पता नहीं, पर 108 ने। जिहड़ा 108 उपनिषदां बनारस तो पढ़ के आ जांदा है उहनूं डिग्री मिलती है श्री 108। श्री 108
ਪੂਰਾ ਕੋਰਸ ਆਉਂਦਾ, ਉਹਦੇ ਨਾਲ ਤਿੰਨ ਵੇਦ ਵੀ ਪੜ੍ਹੇ ਜਾਣ, ਅਥਰਵਣ ਨੂੰ ਛੋੜ ਕੇ ਤਿੰਨ ਵੇਦ ਵੀ ਪੜ੍ਹੇ ਜਾਣ, ਫਿਰ ਉਹਨੂੰ ਡਿਗਰੀ ਮਿਲਦੀ ਹੈ ਸ੍ਰੀ 111। 108 ਉਪਨਿਸ਼ਦ ਤੇ 3 ਵੇਦਾਂ ਦਾ ਪੂਰਨ ਗਿਆਨ ਹਾਸਲ ਕਰਨ ਵਾਸਤੇ, ਕਿਉਂਕਿ ਦਾਸ ਨਿਰਮਲਿਆਂ ਦੇ ਡੇਰੇ ਬਨਾਰਸ ਵਿੱਚ ਥੋੜਾ ਚਿਰ ਰਿਹਾ, 35 ਸਾਲ ਲੱਗਦੇ। 35 ਸਾਲ ਜ਼ਿੰਦਗੀ ਦੇ 35 ਸਾਲ ਤੇ ਪਹਿਲੇ ਪੜ੍ਹਨ ਤੇ ਲਗਾ, ਤੇ 20-25 ਸਾਲ ਦੀ ਉਮਰ ਹੋਵੇ ਤੇ ਬੰਦਾ ਪੜ੍ਹਨ ਬੈਠੇ, ਗਈ ਜ਼ਿੰਦਗੀ ਤੇ ਗਈ। ਅਕਸਰ ਇਹ ਬੁਢੇਪੇ ਚ ਡਿਗਰੀ ਮਿਲਦੀ ਹੈ, ਮੈਂ ਤੇ ਹੈਰਾਨ ਹੋਣਾ, ਇਹ ਡਿਗਰੀ ਸਾਡੀ ਨਹੀਂ ਹੈ, ਪਰ ਗੁਰਮਤ ਦੇ ਸਾਰੇ ਜਿਹੜੇ ਸੰਤ ਆਪਣੇ ਆਪ ਨੂੰ ਅਖਾਂਦੇ ਨੇ, ਸਾਰਿਆਂ ਦੇ ਨਾਲ ਲਿਖਿਆ ਹੁੰਦਾ ਸ੍ਰੀ 108। ਹਾਲਾਂਕਿ ਗੁਰਬਾਣੀ ਦੀ ਗ੍ਰੈਮਰ ਦਾ ਵੀ ਪਤਾ ਕੋਈ ਨਹੀਂ, ਅਰਥਾਂ ਦਾ ਅਨਰਥ ਕਰੀ ਜਾਂਦੇ ਹੁੰਦੇ ਨੇ, ਔਰ ਇਤਿਹਾਸ ਵੀ ਉਹ ਨਹੀਂ ਸੁਣਾਉਂਦੇ, ਮਿਥਿਹਾਸ ਵੀ ਉਹਨਾਂ ਦਾ ਆਪਣਾ ਹੀ ਬਣਾਇਆ ਹੁੰਦਾ, ਤੇ ਫਿਰ ਵੀ ਸ੍ਰੀ 108 ਸ੍ਰੀ 111 ਉਹਨਾਂ ਦੇ ਨਾਲ ਲੱਗੇ ਹੁੰਦਾ। ਖੈਰ, ਇਹ ਤੇਵੇਂ ਵਿਚਕਾਰ ਜੋ ਹੈ ਗੱਲ ਆ ਗਈ। 60 ਉਪਨਿਸ਼ਦਾਂ ਦੇ ਗਿਆਨੀ ਇਹ ਕਹਿੰਦੇ ਨੇ, ਉਹ ਆਵਾਜ਼ ਓਮ ਹੈ, ਓ ਧੁਨਾਕਾਰ ਆਵਾਜ਼, ਓਅੰਕਾਰ ਦੀ ਆਵਾਜ਼ ਵੀ ਧੁਨਾਕਾਰ ਹੈ, ਓਅੰਕਾਰ ਜਿਵੇਂ ਘੜਿਆਲ ਵਜਾਇਆ ਤੇ ਆਹਿਸਤਾ ਆਹਿਸਤਾ ਉਹਦੀ ਧੁਨ ਮੱਧਮ ਆਉਂਦੀ ਹੈ, ਸੇਮ ਇਸ ਤਰ੍ਹਾਂ ਦੀ ਆਵਾਜ਼ ਓਅੰਕਾਰ ਦੀ ਔਰ ਇਸ ਤਰ੍ਹਾਂ ਦੀ ਆਵਾਜ਼ ਓਮ ਦੀ। ਕੁਛ ਉਪਨਿਸ਼ਦਾਂ ਦੇ ਗਿਆਨੀ ਕਹਿੰਦੇ ਨੇ ਉਹ ਓਮ ਹੈ, ਕੁਛ ਕਹਿੰਦੇ ਨੇ ਉਹ ਓਅੰਕਾਰ ਹੈ। ਤੇ ਮੈਂ ਰਾਤ ਅਰਜ਼ ਕੀਤੀ ਸੀ, 4000 ਸਾਲ ਪੁਰਾਣਾ ਤੀਰਥ ਹੈ ਭਾਰਤ ਵਿੱਚ ਨਰਮਦਾ ਦੇ ਕੰਢੇ ਤੇ, ਇਸ ਤੀਰਥ ਦਾ ਨਾਂ ਹੈ

ਘੁੰਮਦੇ ਵੀ ਵੰਡਿਆ ਗਏ ਬਈ ਆਉਂਦਿਆਂ ਜਾਂਦਿਆਂ ਦੋਵੇਂ ਵਕਤ ਉਹ ਓਂਕਾਰੇਸ਼ਵਰ ਠਹਿਰੇ ਨੇ ਓਂਕਾਰ ਜੀ ਦੇ ਠਹਿਰੇ ਨੇ ਗੁਰੂ ਨਾਨਕ ਪਿੱਛੇ ਜਦ ਕੁੰਭ ਦਾ ਮੇਲਾ ਸੀ ਨਾ ਤੇ ਸਰਵ ਧਰਮ ਸੰਮੇਲਨ ਸੀ ਸਿੱਖ ਧਰਮ ਦੀ ਤਰਫੋਂ ਦਾਸ ਨੂੰ ਬੁਲਾਇਆ ਗਿਆ ਸੀ ਮੈਂ ਪਹੁੰਚਿਆ ਸੀ 4 ਕਰੋੜ ਦੇ ਕਰੀਬ ਮਨੁੱਖਾਂ ਨੇ ਇੱਕ ਮਹੀਨੇ ਚ ਉਜੈਨ ਦੇ ਸਿਪਰਾ ਨਦੀ ਦੇ ਚ ਇਸ਼ਨਾਨ ਕੀਤਾ ਹੈ 4 ਕਰੋੜ ਇਹ 4 ਕਰੋੜ ਜਿੱਥੇ ਕੁੰਭ ਤੇ ਉਜੈਨ ਆਏ ਇਹ ਫਿਰ ਸਾਰੇ ਓਂਕਾਰੇਸ਼ਵਰ ਵੀ ਗਏ ਟੈਂਪਰੇਰੀ 4 ਪੁਲ ਨਵੇਂ ਬਣਾਉਣੇ ਪਏ ਗੌਰਮੈਂਟ ਕਿਉਂਕਿ ਭੀੜ ਜੋ ਇਤਨੀ ਮੰਦਰ ਦਾ ਜਾਣ ਦਾ ਰਸਤਾ ਹੋਰ ਬਣਾਇਆ ਗਿਆ ਆਉਣ ਦਾ ਰਸਤਾ ਹੋਰ ਬਣਾਇਆ ਗਿਆ ਇੰਨੀ ਭੀੜ ਨੇ ਜੋ ਦਰਸ਼ਨ ਕਰਨੇ 4 ਕਰੋੜ ਨੇ 1 ਮਹੀਨੇ ਦੇ ਵਿੱਚ ਆਉਣਾ ਹੈ ਲੱਖਾਂ ਦੀ ਗਿਣਤੀ ਰੋਜ਼ ਪਹੁੰਚਦੀ ਹੈ ਉਸ ਮੰਦਰ ਤੋਂ ਕੋਈ 100 ਗਜ਼ ਦੀ ਦੂਰੀ ਤੇ ਗੁਰਦੁਆਰਾ ਹੈ ਉਸ ਗੁਰਦੁਆਰੇ ਦਾ ਨਾਂ ਹੈ ਗੁਰਦੁਆਰਾ ਓਅੰਕਾਰ ਜਿੱਥੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਉਹ ਬਾਣੀ ਉਚਾਰਨ ਕੀਤੀ ਜਿਸ ਬਾਣੀ ਦਾ ਨਾਂ ਹੈ ਦੱਕਣੀ ਓਅੰਕਾਰ ਰਾਮ ਕੱਲੀ ਦੱਕਣੀ ਓਅੰਕਾਰ ਓਅੰਕਾਰ ਬ੍ਰਹਮਾ ਉਤਪਤ ਓਅੰਕਾਰ ਕੀਆ ਜਨ ਚਿਤ ਓਅੰਕਾਰ ਸੈਲ ਜੁਗ ਵੈ ਓਅੰਕਾਰ ਬੇਦ ਨਿਰਵੈ ਮਹਾਰਾਜ ਕਹਿੰਦੇ ਸਾਰਾ ਪਸਾਰਾ ਓਅੰਕਾਰ ਤੋਂ ਹੈ ਮਤਾ ਕੋਈ ਕਹੇ ਹੋਰ ਸ਼ਬਦ ਹੈ ਹੋਰ ਸ਼ਬਦ ਹੈ ਤਾਂ ਸਤਿਗੁਰ ਨੇ ਇੱਕ ਲਾਇਆ ਨਹੀਂ ਇੱਕ ਓਅੰਕਾਰ ਇੱਕ ਇਹੀ ਸ਼ਬਦ ਹੈ ਦੂਜਾ ਨਹੀਂ ਹੈ ਇਹ ਇਸ ਵਾਸਤੇ ਵੀ ਭਾਰਤ ਦੇ ਵਿੱਚ ਇਹ 2 ਸ਼ਬਦਾਂ ਦੀ ਗੱਲ ਹੈ ਓਅੰਕਾਰ ਤੇ ਓਮ ਇਸਲਾਮ ਦੇ ਬਾਣੀ ਮੁਹੰਮਦ ਸਾਹਿਬ ਕਹਿੰਦੇ ਨੇ ਉਹ ਸ਼ਬਦ ਹੈ ਕੁੰਨ ਤਾਂ ਮੁਸਲਮਾਨਾਂ ਦੇ ਕੁੰਨ ਮੰਨਦੇ ਨੇ ਈਸਾਈ ਜਗਤ ਵਿੱਚ ਮੰਨਦੇ ਨੇ ਉਹ ਸ਼ਬਦ ਲੋਗੋਸ ਹੈ ਗਰਸ ਕੇ ਜਿਸ ਜਿਸ ਢੰਗ ਨਾਲ ਪਕੜਦੇ ਚਾਹੀਏ ਉਹ ਅਨਾਹਦ ਨਾਹਦ ਹੈ ਜੋ ਸੁਣਾਈ ਦਿੱਤਾ ਹੈ ਗੁਰੂ ਨਾਨਕ ਨੂੰ ਕਹਿੰਦੇ ਨੇ ਓਅੰਕਾਰ ਸੁਣਾਈ ਦਿੱਤਾ ਹੈ ਮਹਾਵੀਰ ਨੂੰ ਕਹਿੰਦੇ ਨੇ ਓਅੰਕਾਰ ਹੈ ਸੁਣਾਈ ਦਿੱਤਾ ਹੈ ਭਗਤ ਕਬੀਰ ਨੂੰ ਕਹਿੰਦੇ ਨੇ ਓਅੰਕਾਰ ਔਰ ਸੁਣਾਈ ਦਿੱਤਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਕਹਿੰਦੇ ਨੇ ਓਅੰਕਾਰ ਹੈ ਉਹਨਾਂ ਦੇ ਬੋਲ ਓਅੰਕਾਰ ਆਦ ਕਥਨੀ ਅਨਾਦ ਜਪ ਸਾਹਿਬ ਓਅੰਕਾਰ ਅਨਾਦੀ ਕਥਨੀ ਹੈ ਪਹਿਲਾ ਬੋਲ ਹੈ ਓਅੰਕਾਰ ਬ੍ਰਹਿਮੰਡ ਦੀ ਪਹਿਲੀ ਆਵਾਜ਼ ਹੈ ਪਹਿਲਾ ਸ਼ਬਦ ਹੈ ਇਹ ਸ਼ਬਦ ਇਸੇ ਤੋਂ ਹੀ ਸੰਸਾਰ ਦਾ ਆਉਣਾ ਹੋਇਆ ਕੀਤਾ ਪਸਾਓ ਏਕੋ ਕਵਾ ਇੱਕ ਕਵਾਓ ਹੋਇਆ ਓਅੰਕਾਰ ਉਸ ਤੋਂ ਹੀ ਸੰਸਾਰ ਦਾ ਪਸਾਰਾ ਹੋਇਆ ਕਿਸ ਤਰ੍ਹਾਂ ਹੋਇਆ ਤਿਸਤੇ ਹੋਏ ਲੱਖ ਦਰਿਆ ਉਸੇ ਕਵਾਓ ਤੋਂ ਜ਼ਿੰਦਗੀ ਦੇ ਲੱਖਾਂ ਦਰਿਆ ਪੈਦਾ ਹੋ ਗਏ ਬਹੁ ਅਨੰਤ ਸੂਰਜ ਪੈਦਾ ਹੋ ਗਏ ਜੋ ਲਖੇ ਨਹੀਂ ਜਾ ਸਕਦੇ ਗਿਣੇ ਨਹੀਂ ਜਾ ਸਕਦੇ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਬਣੇ ਕਈ ਕੋਟ ਸਸੀਅਰ ਸੂਰ ਨਿਕਤਰ ਕਈ ਕਰੋੜਾਂ ਇੱਕ ਇੱਕ ਸੂਰਜ ਦੇ ਫਿਰ ਕਈ ਕਈ ਟੁਕੜੇ ਆਏ ਇਹ ਜ਼ਮੀਨ ਉਸੇ ਸੂਰਜ ਦਾ ਇੱਕ ਟੁਕੜਾ ਧੁੰਦ ਪਾਣੀ ਬਣ ਗਈ ਔਰ ਉਹ ਟੁਕੜਾ ਜੋ ਵਾਸਤਵਿਕ ਅੱਗ ਦਾ ਗੋਲਾ ਸੀ ਅੱਗ ਦਾ ਗੋਲਾ ਹੀ ਸੀ ਸਹਿਜੇ ਸਹਿਜੇ ਠੰਡਾ ਹੋਣ ਲੱਗ ਪਿਆ ਧੁੰਦ ਪਾਣੀ ਬਣੀ ਇਸ ਅੱਗ ਦੇ ਗੋਲੇ ਨੂੰ ਚਾਰੋਂ ਪਾਸੇ ਪਾਣੀ ਨੇ ਘੇਰਿਆ ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਣਾ ਸ਼ੁਰੂ ਹੋਇਆ ਇਹ ਜਿਸ ਰੂਪ ਦੇ ਵਿੱਚ ਪ੍ਰਗਟ ਹੋਇਆ ਇਹਨੂੰ ਕਹਿੰਦੇ ਨੇ ਪਾਹਨ ਪਾਹਨ ਪਾਣੀ ਤੋਂ ਪ੍ਰਗਟ ਹੋਇਆ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਪਵਨ ਸ਼ਬਦ ਸਾਚੇ ਤੇ ਪਵਨਾ ਭਇਆ ਪਵਨੇ ਤੇ ਜਲ ਹੋਏ ਜਲ ਤੇ ਤ੍ਰਿਪਵਨ ਸਾਜਿਆ ਘੜ ਘੜ ਜੋਤ ਸਮੋਏ 5 ਤੱਤਾਂ ਦੀ ਇਹ ਪੁਤਲਾ ਸਾਡਾ ਹਰ ਤੱਤ ਦੀ ਆਪਣੀ ਆਪਣੀ ਪ੍ਰਕਿਰਤੀ ਹੈ ਇਹ ਜਿਹੜਾ ਬੋਲਣਾ ਹੈ ਨਾ ਇਹ ਪਵਨ ਕਰਕੇ ਦੇਹੀ ਮਾਟੀ ਬੋਲੇ ਪਵਨ ਹੁਣ ਕਿਵੇਂ ਬੋਲਦਾ ਲੰਬਾ ਚੌੜਾ ਪ੍ਰਕਰਣ ਮੈਂ ਇਸ ਪਾਸੇ ਨਾ ਜਾਵਾਂ ਕਿਉਂਕਿ ਸਮਾਂ ਆਪਣੀ

0: ਚਾਲ ਨਾਲ ਚੱਲਦਾ ਪਿਆ। ਇਸ ਵਾਸਤੇ ਸਤਿਗੁਰ ਨੇ ਪਵਨ ਨੂੰ ਗੁਰੂ ਕਹਿ ਦਿੱਤਾ। ਇਹਨਾਂ ਪੰਜ ਤੱਤਾਂ ਦੇ ਚੋਂ ਪਵਨ ਨੂੰ ਗੁਰੂ ਕਹਿ ਦਿੱਤਾ। ਪਵਨ ਗੁਰੂ ਕਿਉਂ? ਬੋਲਣਾ ਪਵਨ ਕਰਕੇ ਸੰਬੰਧ ਜੁੜਦੇ ਨੇ ਬੋਲ ਚਾਲ ਨਾਲ, ਸੰਬੰਧ ਟੁੱਟਦੇ ਨੇ ਬੋਲ ਚਾਲ। ਟੁੱਟ ਗਈ ਪ੍ਰੀਤ ਬੁਰ ਬੋਲ, ਦੋ ਬੋਲ ਬੋਲੇ ਮਿੱਤਰਤਾ ਦੁਸ਼ਮਣੀ ਚ ਬਦਲ ਗਈ। ਗੰਢ ਪ੍ਰੀਤੀ ਮਿੱਠੇ ਬੋਲ, ਦੋ ਮਿੱਠੇ ਬੋਲ ਬੋਲੇ ਓਪਰਾ ਬੰਦਾ ਆਪਣਾ ਹੋ ਗਿਆ, ਮਿੱਤਰ ਬਣ ਗਏ। ਸੰਬੰਧ ਜੁੜਦੇ ਨੇ ਬੋਲ ਚਾਲ ਨਾਲ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਅੰਦਾਜ਼ਾ ਲਾ ਲੈਂਦਾ ਦੋ ਭਰਾਵਾਂ ਦੇ ਸੰਬੰਧ ਠੀਕ ਨਹੀਂ ਨੇ, ਕਿਉਂ? ਬੋਲਦੇ ਹੀ ਨਹੀਂ, ਬੋਲਦੇ ਹੀ ਨਹੀਂ। ਇੱਕ ਸਿਆਣਾ ਮਹਿਮਾਨ ਇੱਕੋ ਹੀ ਦਿਨ ਦੇ ਅੰਦਾਜ਼ਾ ਲਾ ਲੈਂਦਾ ਪਤੀ ਪਤਨੀ ਦੇ ਸੰਬੰਧ ਵਿਗੜੇ ਹੋਏ ਨੇ, ਕਿਉਂ? ਬੋਲਦੇ ਹੀ ਨਹੀਂ, ਤੇ ਜੇ ਬੋਲਦੇ ਨੇ ਤੇ ਕੁਰਖਤ ਬੋਲਦੇ। ਉਹ ਬੋਲ ਬੋਲਦੇ ਜਿਹਦੇ ਨਾਲ ਪ੍ਰੀਤ ਟੁੱਟਦੀ ਹੈ, ਫੌਰਨ ਅੰਦਾਜ਼ਾ ਲੱਗ ਜਾਂਦਾ। ਸੰਸਾਰ ਨਾਲ ਸੰਬੰਧ ਜੁੜਦੇ ਨੇ ਬੋਲ ਕੇ, ਨਿਰੰਕਾਰ ਨਾਲ ਵੀ ਸੰਬੰਧ ਜੁੜਦੇ ਨੇ ਬੋਲ ਕੇ। ਮੋਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਸ। ਬੋਲ ਕੇ ਹੀ ਸੰਬੰਧ ਜੁੜਨਗੇ। ਪਰ ਇੱਕ ਫਰਕ ਹੈ, ਸੰਸਾਰ ਦੇ ਚ ਅਸੀਂ ਦੇਖਦੇ ਪਹਿਲੇ ਆ ਮਨੁੱਖ ਨੂੰ, ਬੋਲਦੇ ਬਾਅਦ ਚ। ਨਿਰੰਕਾਰ ਦੀ ਦੁਨੀਆਂ ਚ ਇਹ ਨਹੀਂ, ਬੋਲਣਾ ਪਹਿਲੇ ਪਏਗਾ, ਦਿਖਾਈ ਬਾਅਦ ਵਿੱਚ ਦੇਗਾ। ਉਮੀਦ ਇਹ ਗੱਲ ਪਕੜਦੇ ਚਾਹੀਏ। ਵਾਹਿਗੁਰੂ ਵਾਹਿਗੁਰੂ ਜਪਣਾ ਤੇ ਪਹਿਲੇ ਪਏਗਾ, ਗੁਰੂ ਦੀ ਬਾਣੀ ਜਪਣੀ ਤੇ ਪਹਿਲੇ ਪਏਗੀ, ਦਿਖਾਈ ਬਾਅਦ ਵਿੱਚ ਦੇਗਾ। ਕਿਉਂ? ਜੈਸੇ ਕਈ ਪਸ਼ੂ ਪੰਛੀ ਜੰਮਦੇ ਆ, ਉਹਨਾਂ ਦੀ ਅੱਖਾਂ ਬੰਦ ਆਉਂਦੀਆਂ ਨੇ, ਸਹਿਜੇ ਸਹਿਜੇ ਬਾਅਦ ਵਿੱਚ ਖੁੱਲਦੀਆਂ ਨੇ। ਜਨਮ ਤੋਂ ਸਾਡੇ ਸਰੀਰ ਦੀਆਂ ਅੱਖਾਂ ਤੇ ਖੁੱਲੀਆਂ ਹੁੰਦੀਆਂ ਨੇ, ਮਨ ਦੀਆਂ ਅੱਖਾਂ ਪੂਰੀਆਂ ਨਹੀਂ ਖੁੱਲੀਆਂ ਹੁੰਦੀਆਂ। ਇਹ ਵੀ ਮਹਿਸੂਸ ਕਰਦੇ ਆ। ਮਨ ਦਾ ਸਿਰਫ ਇੱਕੋ ਹੀ ਭਾਗ ਜਾਗਿਆ, ਨੌ ਭਾਗ ਸੁੱਤੇ ਹੋਏ ਨੇ। ਥੋੜੀ ਜਿਹੀ ਅੱਖ ਖੁੱਲੀ ਹੈ ਤਾਂ ਥੋੜੀ ਜਿਹੀਆਂ ਚੀਜ਼ਾਂ ਦੀ ਸਮਝ ਹੈ, ਬਾਕੀ ਨਹੀਂ। ਥੋੜੀ ਜਿਹੀਆਂ ਚੀਜ਼ਾਂ ਦੀ ਅਸਲੀਅਤ ਦਿਖਾਈ ਦਿੰਦੀ ਹੈ, ਬਾਕੀ ਨਹੀਂ। ਉਹ ਜੋ ਵਾਹਿਗੁਰੂ ਵਾਹਿਗੁਰੂ ਜਪਣਾ, ਉਹ ਜੋ ਬਾਣੀ ਜਪਣੀ ਹੈ, ਇਹ ਵਾਹਿਗੁਰੂ ਨੂੰ ਸੁਣਾਉਣ ਵਾਸਤੇ ਨਹੀਂ, ਆਪਣੇ ਆਪ ਨੂੰ ਜਗਾਉਣ ਵਾਸਤੇ। ਸਿਮਰ ਸਿਮਰ ਗੁਰ ਸਤਿਗੁਰ ਆਪਣਾ, ਸੋਇਆ ਮਨ ਜਾਗਾਈ। ਜਿਸ ਦਿਨ ਮਨ ਪੂਰਾ ਜਾਗ ਜਾਂਦਾ ਹੈ, ਇਸ ਗ੍ਰਹਿ ਮੈਂ ਕੋਈ ਜਾਗਰਿਤ ਰਹੇ, ਸਾਬਤ ਵਸਤ ਉਹ ਆਪਣੀ ਰਹੇ। ਜਿਹਦਾ ਮਨ ਪੂਰਨ ਤੌਰ ਤੇ ਜਾਗ ਜਾਂਦਾ ਹੈ, ਉਹ ਫਿਰ ਪਰਮਾਤਮਾ ਨੂੰ ਦੇਖਣ ਦੇ ਸਫਲ ਹੋ ਜਾਂਦਾ ਹੈ। ਉਹ ਐਲਾਨੀਆਂ ਕਹਿ ਦਿੰਦਾ, ਦੋਏ ਦੋਏ ਲੋਚਨ ਪੇਖਾ, ਉਹ ਹਰ ਬਿਨ ਅਵਰ ਨਾ ਦੇਖ, ਨੈਣ ਰਹੇ ਰੰਗ ਲਾਏ। ਜੇ ਕਬੀਰ ਨੂੰ ਪੁੱਛੀਏ, ਧਿਆਨ ਨਾਲ ਸੁਣਨਾ, ਮੈਂ ਤੁਹਾਨੂੰ ਪਰਮਾਤਮਾ ਦੀ ਗੱਲ ਸੁਣਾ ਰਿਹਾ, ਮੇਰੀ ਸਟੱਡੀ ਹੈ, ਮੈਂ ਪੜ੍ਹਿਆ, ਮੈਂ ਸੁਣਿਆ। ਪਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਇੱਕ ਅਨੁਭਵੀ ਪੁਰਸ਼, ਇੱਕ ਸੰਤ ਜਦ ਪਰਮਾਤਮਾ ਦੀ ਗੱਲ ਕਰੇਗਾ, ਸੁਣ ਕੇ ਨਹੀਂ, ਪੜ੍ਹ ਕੇ ਵੀ ਨਹੀਂ, ਉਹਦੀ ਸਟੱਡੀ ਨਹੀਂ ਹੋਵੇਗੀ, ਉਹ ਵੇਖ ਕੇ ਪਰਮਾਤਮਾ ਦੀ ਗੱਲ ਕਰੇਗਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਸੰਤਨ ਕੀ ਸੁਣ ਸਾਚੀ ਸਾਖੀ, ਗੁਰੂ ਅਰਜਨ ਦੇਵ ਜੀ ਮਹਾਰਾਜ, ਸੰਤਨ ਕੀ ਸੁਣ ਸਾਚੀ ਸਾਖੀ, ਸੋ ਬੋਲੇ ਜੋ ਵੇਖੇ ਆਖੀ, ਜੋ ਅੱਖਾਂ ਨਾਲ ਵੇਖ ਜ਼ਬਾਨ ਨਾਲ ਕਹਿ ਦਿੱਤਾ। ਇਹ ਬੋਲ ਗੁਰੂ ਗ੍ਰੰਥ ਸਾਹਿਬ ਦੇ ਔਰ ਇੱਕ ਕਵੀ ਦੀ ਕਵਿਤਾ। ਜ਼ਮੀਨ ਆਸਮਾਨ ਦਾ ਅੰਤਰ ਹੈ, ਮੈਂ ਜ਼ਮੀਨ ਆਸਮਾਨ ਦਾ ਅੰਤਰ ਕਹਿ ਰਿਹਾ, ਭਾਵੇਂ ਕਵਿਤਾ ਕਿਤਨੀ ਚੰਗੀ ਕਿਉਂ ਨਾ। ਇਹ ਕਵਿਤਾ ਉਹਦੇ ਦਿਮਾਗ ਚੋਂ ਨਿਕਲੀ ਹੈ, ਉਹਦੇ ਵਿਚਾਰ ਤੋਂ ਨਿਕਲੀ ਹੈ। ਭਾਵੇਂ ਬੜੀ ਉੱਚੀ ਹੋਵੇ, ਜ਼ਰੂਰੀ ਨਹੀਂ ਉਤਨਾ ਉੱਚਾ ਉਸਦਾ ਅਨੁਭਵ ਵੀ ਹੋਵੇ, ਉਸਦਾ ਜੀਵਨ ਵੀ ਹੋਵੇ, ਇਹ ਕੋਈ ਜ਼ਰੂਰੀ ਨਹੀਂ ਹੈ। ਜਿੰਨੀ ਉੱਚੀ ਗੱਲ ਉਹ ਕਹਿ ਰਿਹਾ ਉਹ ਉਹਨੇ ਦੇਖੀ ਵੀ ਹੋਵੇ, ਕੋਈ ਜ਼ਰੂਰੀ ਨਹੀਂ ਹੈ। ਪਰ ਗੁਰੂ ਦੀ ਬਾਣੀ ਪਰਮਾਤਮਾ ਨੂੰ ਵੇਖ ਕੇ ਆਖੀ ਗਈ ਹੈ, ਜੋ ਵੇਖਿਆ ਉਹ ਕਹਿ ਦਿੱਤਾ ਹੈ। ਕਬੀਰ ਕਹਿੰਦੇ ਨੇ, ਮੈਂ ਪਰਮਾਤਮਾ ਦੀ ਗੱਲ ਕਰ ਰਿਹਾ ਵੇਖ ਕੇ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੇ ਅਸੀਂ ਕਿਵੇਂ ਭਰੋਸਾ ਕਰੀਏ, ਤੁਸੀਂ ਵੇਖ ਕੇ ਗੱਲ ਕਰ ਰਹੇ ਹੋ, ਸਾਨੂੰ ਕੀ ਭਰੋਸਾ? ਇਹਦਾ ਪਰੂਫ ਕੀ ਹੈ? ਤੁਸੀਂ ਪਰਮਾਤਮਾ ਨੂੰ ਵੇਖਿਆ ਤੇ ਕਹਿ ਰਹੇ ਹੋ, ਅਸੀਂ ਕਹਿ ਸਕਦੇ ਤੁਹਾਡੀ ਸਟੱਡੀ ਹੋਵੇਗੀ, ਤੁਸੀਂ ਸੁਣਿਆ ਹੋਵੇਗਾ, ਤੁਸੀਂ ਪੜ੍ਹਿਆ ਹੋਵੇਗਾ, ਤਾਂ ਕਹਿ ਰਹੇ ਹੋ। ਕਬੀਰ ਕਹਿੰਦੇ ਨੇ ਹੈ ਮੇਰੇ ਕੋਲ ਪਰੂਫ, ਮੈਂ ਸਬੂਤ ਦੇ ਸਕਦਾ, ਮੈਂ ਵੇਖ ਕੇ ਕਹਿ ਰਿਹਾ। ਕੀ ਸਬੂਤ ਹੈ? ਕਬੀਰ ਕਹਿੰਦੇ ਨੇ ਮੇਰੀ ਅੱਖਾਂ ਹੀ ਸਬੂਤ ਨੇ। ਨੈਣ ਰਹੇ ਰੰਗ ਲਾਈ ਅਬ ਬੇਗਲ ਕਹਿਣ ਨਾ ਜਾਈ, ਮੇਰੀ ਅੱਖਾਂ ਚ ਤੁਹਾਨੂੰ ਰੱਬ ਦਾ ਰੰਗ ਮਿਲੇਗਾ, ਪਰਮਾਤਮਾ ਦਾ ਰੰਗ ਮਿਲੇਗਾ। ਅੰਦਰ ਕ੍ਰੋਧ ਹੋਵੇ, ਅੱਖਾਂ ਦੇ ਚ ਕ੍ਰੋਧ ਝਲਕਦਾ। ਅੰਦਰ ਲੋਭ ਹੋਵੇ, ਅੱਖਾਂ ਦੇ ਚੋਂ ਲੋਭ ਟਪਕਦਾ। ਅੰਦਰ ਪ੍ਰੇਮ ਹੋਵੇ, ਅੱਖਾਂ ਦੇ ਚੋਂ ਪ੍ਰੇਮ ਟਪਕਦਾ। ਅੰਦਰ ਵਿਕਾਰ ਹੋਵਨ, ਅੱਖਾਂ ਦੇ ਚੋਂ ਵਿਕਾਰ ਟਪਕਦੇ ਨੇ। ਪਰ ਅੰਦਰ ਨਿਰੰਕਾਰ ਹੋਵੇ, ਯਕੀਨ ਜਾਣੋ ਅੱਖਾਂ ਦੇ ਚੋਂ ਨਿਰੰਕਾਰ ਦੀ ਝਲਕ ਟਪਕਦੀ। ਨੈਣ ਰਹੇ ਰੰਗ ਲਾਏ, ਆਖੇ ਜ਼ੁਬਾਨ ਨਹੀਂ ਲੇਕਿਨ ਬੇਜ਼ੁਬਾਨ ਨਹੀਂ। ਉਸਤਾਦ ਜ਼ੌਕ ਕਹਿੰਦੇ ਨੇ ਠੀਕ ਹੈ, ਅੱਖਾਂ ਕੋਲ ਜ਼ਬਾਨ ਨਹੀਂ, ਲੇਕਿਨ ਇਹਨਾਂ ਨੂੰ ਕਿਧਰੇ ਬੇਜ਼ੁਬਾਨ ਨਾ ਸਮਝ ਲੈਣਾ। ਬਹੁਤ ਕੁਝ ਕਹਿ ਜਾਂਦੀਆਂ ਨੇ, ਬਹੁਤ ਕੁਝ ਕਹਿ ਜਾਂਦੀਆਂ। ਰਸਤੇ ਚ ਇੱਕ ਬੰਦਾ ਮਿਲਦਾ, ਉਹ ਕਹਿੰਦਾ ਹੈ ਮਿੱਤਰਾ ਤੈਨੂੰ ਮਿਲ ਕੇ ਬੜੀ ਖੁਸ਼ੀ ਹੋਈ, ਅੱਖਾਂ ਦੱਸਦੀਆਂ ਪਈਆਂ ਨੇ ਕੰਬਖਤ ਕਿੱਥੋਂ ਮਿਲ ਗਿਆ, ਜ਼ਰੂਰੀ ਕੰਮ ਤੇ ਜਾ ਰਹੇ ਸੀ, ਹੁਣ ਵਕਤ ਜ਼ਾਇਆ ਕਰੇਗਾ। ਅੱਖਾਂ ਕੁਝ ਹੋਰ ਕਹਿ ਰਹੀਆਂ, ਅੱਖਾਂ ਝੂਠ ਵੀ ਨਹੀਂ ਬੋਲ ਸਕਦੀਆਂ, ਜ਼ਬਾਨ ਝੂਠ ਬੋਲਦੀ ਹੈ, ਅੱਖਾਂ ਗਲਤ ਬਿਆਨੀ ਵੀ ਨਹੀਂ ਕਰ ਸਕਦੀਆਂ। ਤਾਂ ਮੈਂ ਅਰਜ਼ ਕਰਾਂ, ਜਿਵੇਂ ਹੱਥ ਖੋ ਵੀ ਸਕਦੇ ਨੇ, ਹੱਥ ਦੇ ਵੀ ਸਕਦੇ ਨੇ, ਅੱਖਾਂ ਬਹੁਤ ਕੁਝ ਦੇ ਜਾਂਦੀਆਂ ਨੇ, ਅੱਖਾਂ ਬਹੁਤ ਕੁਝ ਖੋਦੀਆਂ ਨੇ। ਇਹ ਵੀ ਮੈਂ ਅਰਜ਼ ਕਰਾਂ, ਬਹੁਤ ਕੁਝ ਖੋ ਲੈਂਦੀਆਂ। ਕਿਸੇ ਦੇ ਧਨ ਨੂੰ ਤੇ ਕਿਸੇ ਦੇ ਰੂਪ ਨੂੰ ਲੋਭ ਵਸ ਹੋ ਕੇ ਦੇਖਣਾ। ਅੱਖਾਂ ਨੂੰ ਸੰਸਕ੍ਰਿਤ ਦੇ ਚ ਕਹਿੰਦੇ ਨੇ ਲੋਚਨ, ਤੇ ਤਕੜੀ ਨੂੰ ਕਹਿੰਦੇ ਨੇ ਲੋਚਾ। ਇਹ ਦੋਵੇਂ ਸ਼ਬਦ ਗੁਰੂ ਗ੍ਰੰਥ ਸਾਹਿਬ ਵਿੱਚ ਆਏ ਨੇ, ਲੋਚਨ ਲੋਚਾ। ਇਹ ਲੋਚਾ ਕਿਸੇ ਦੇ ਰੂਪ ਤੇ ਟਿਕ ਜਾਏ ਹਟੇ ਹੀ ਨਾ, ਇਹ ਦ੍ਰਿਸ਼ਟੀ ਹਟੇ ਹੀ ਨਾ, ਫਿਰ ਉਸੇ ਨੂੰ ਕਹਿੰਦੇ ਨੇ ਗੁਸਤਾਖੀ ਮਾਫ ਲੋਚਾ। ਲੋਚਨ ਲੋਚਾ ਲੁੱਚਾ ਗਾਲ ਹੈ, ਇਹ ਤੇ ਲੁੱਚ ਹੈ, ਇਹ ਤੇ ਅੱਖਾਂ ਨਾਲ ਅਗਲੇ ਦੀ ਅਸਮਤ ਲੁੱਟਦਾ ਪਿਆ, ਇਹ ਤੇ ਅੱਖਾਂ ਦੇ ਨਾਲ ਅਗਲੇ ਦੀ ਇੱਜ਼ਤ ਪਿਆ ਲੁੱਟਦਾ, ਇਹ ਤੇ ਲੁੱਚ ਹੈ ਗਾਲ ਹੈ। ਲੇਕਿਨ ਲੁੱਚਾ ਦਾ ਮਤਲਬ ਇਤਨਾ ਹੀ ਹੈ, ਲੋਭ ਵਸ ਹੋ ਕੇ, ਵਾਸ਼ਨਾ ਵਸ ਹੋ ਕੇ ਕਿਸੇ ਦੇ ਰੂਪ ਨੂੰ ਵੇਖਣਾ ਜਾਂ ਕਿਸੇ ਦੇ ਧਨ ਨੂੰ ਵੇਖਣਾ। ਗੁਸਤਾਖੀ ਮਾਫ, ਮੈਨੂੰ ਕਹਿਣ ਦੇਣਾ, ਕਈਆਂ ਦੇ ਹੱਥ ਚੋਰ ਨਹੀਂ ਆਉਂਦੇ, ਨਜ਼ਰਾਂ ਚੋਰ ਆਉਂਦੀਆਂ ਨੇ। ਕਈਆਂ ਦੇ ਹੱਥ ਤੇ ਨਹੀਂ ਖੋਂਦੇ, ਕਿਉਂ? ਡਰ ਹੈ ਕਾਨੂੰਨ ਦਾ, ਸਮਾਜ ਦਾ, ਹੱਥਕੜੀਆਂ ਨੇ, ਜੇਲਾਂ ਨੇ, ਹੱਥਾਂ ਨੂੰ ਹੱਥਕੜੀਆਂ ਪੈ ਸਕਦੀਆਂ ਨੇ, ਨਜ਼ਰਾਂ ਨੂੰ ਕੌਣ ਹੱਥਕੜੀਆਂ ਪਾਏ, ਕਿਸ ਨੇ ਪਾਣੀ? ਕਾਨੂੰਨ ਪਾ ਸਕਦਾ, ਸਮਾਜ ਪਾ ਸਕਦਾ। ਯਕੀਨ ਜਾਣੋ ਹੱਥ ਮਨੁੱਖ ਦੇ ਬਿਲਕੁਲ ਸਾਫ ਸੁਥਰੇ ਨੇ, ਇਤਨੇ ਮੈਲੇ ਨਹੀਂ। ਅਜੋਕੇ ਸੰਸਾਰ ਵਿੱਚ ਮਨੁੱਖ ਦੀਆਂ ਜਿਤਨੀਆਂ ਨਜ਼ਰਾਂ ਮੈਲੀਆਂ ਨੇ, ਇਤਨੇ ਹੱਥ ਤੇ ਕੱਪੜੇ ਮੈਲੇ ਨਹੀਂ ਨੇ, ਨਜ਼ਰਾਂ ਬਹੁਤ ਮੈਲੀਆਂ, ਬਹੁਤ ਮੈਲੀਆਂ। ਲੋਚਨ ਲੋਚਾ ਲੁੱਚਾ, ਇਸ ਸੰਬੰਧ ਦੇ ਉੱਤੇ ਮੈਂ ਕਾਫੀ ਕੁਛ ਲਿਖਿਆ ਵੀ ਹੈ ਨਜ਼ਰਾਂ ਦੇ ਉੱਤੇ। ਖੈਰ ਮੈਂ ਅਰਜ਼ ਕਰਾਂ, ਕਬੀਰ ਕਹਿੰਦੇ ਨੇ ਇਹ ਨਜ਼ਰਾਂ ਹੀ ਮੇਰੇ ਕੋਲ ਪਰੂਫ ਨੇ, ਅੱਖਾਂ ਹੀ ਮੇਰੇ ਕੋਲ ਪਰੂਫ ਨੇ, ਮੇਰੀ ਅੱਖਾਂ ਨੇ ਪ੍ਰਭੂ ਨੂੰ ਵੇਖਿਆ, ਜੋ ਮੈਂ ਵੇਖਿਆ ਤੇ ਕਹਿ ਰਿਹਾ। ਦੋਏ ਦੋਏ ਲੋਚਨ ਪੇਖਾ, ਹਾਂ ਹਰ ਬਿਨ ਅਵਰ ਨਾ ਦੇਖਾ। ਤੋ ਮੈਂ ਅਰਜ਼ ਕਰਾਂ, ਇਹ ਅਨੁਭਵੀ ਪੁਰਸ਼ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬੋਲ, ਇਹ ਕਿਸੇ ਕਵੀ ਦੇ ਬੋਲ ਨਹੀਂ ਨੇ, ਇਹ ਬ੍ਰਹਮ ਵਾਕ ਨੇ। ਕੀ ਬੋਲੀਏ ਪਰਮਾਤਮਾ ਨਾਲ ਸੰਬੰਧ ਜੁੜ ਜਾਏ, ਉਹ ਬੋਲ ਬੋਲੋ ਜੋ ਆਏ ਹੀ ਪਰਮਾਤਮਾ ਤੋਂ ਨੇ। ਪਰਮਾਤਮਾ ਨਾਲ ਜੋੜਨਗੇ ਪਰਮਾਤਮਾ ਦੇ ਬੋਲ, ਆਪਣੇ ਬੋਲ ਨਹੀਂ ਜੋੜ ਸਕਦੇ। ਆਪਣੀਆਂ ਕਿਤਨੀਆਂ ਹੀ ਕਵਿਤਾਵਾਂ ਹੋ ਜਾਣ, ਕੁਛ ਵੀ ਨਹੀਂ ਹੈ। ਇਹ ਗੁਰਬਾਣੀ ਜਪੋਗੇ ਤੇ ਖੇਡ ਬਣ ਜਾਏਗੀ। ਜਪ ਮਨ ਮੇਰੇ ਗੋਬਿੰਦ ਕੀ ਬਾਣੀ, ਸਾਧੂ ਜਨ ਰਾਮ ਰਸਨ ਵਖਾਣੀ। ਬੜਾ ਭਾਰੀ ਭੁਲੇਖਾ ਹੈ, ਭਾਈ ਵਾਹਿਗੁਰੂ ਵਾਹਿਗੁਰੂ ਜਪਣਾ ਸਿਮਰਨ ਹੈ, ਬਾਣੀ ਪੜ੍ਹਨੀ ਨਿਤਨੇਮ ਹੈ, ਸਿਮਰਨ ਨਹੀਂ। ਗੁਰਮੁਖ ਬਾਣੀ ਨਾਮ ਹੈ, ਨਾਮ ਹਿਰਦੇ ਵਸਾਈ। ਕੌਣ ਕਹਿੰਦਾ ਬਾਣੀ ਜਪਣੀ ਨਾਮ ਜਪਣਾ ਨਹੀਂ ਹੈ। ਸਿਮਰਨ ਦਾ ਮਤਲਬ ਹੈ ਯਾਦ ਕਰਨਾ, ਤੇ ਜੇ ਵਾਹਿਗੁਰੂ ਵਾਹਿਗੁਰੂ ਕਰਦਾ ਪਿਆ ਅੰਦਰ ਯਾਦ ਨਹੀਂ ਚੱਲਦੀ ਪਈ, ਤਾਂ ਵਾਹਿਗੁਰੂ ਕੀ ਪਿਆ ਕਰਦਾ? ਕੁਛ ਵੀ ਨਹੀਂ, ਐਵੇਂ ਹਵਾ ਚ ਉੱਡ ਜਾਏਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਹਿਗੁਰੂ ਵਾਹਿਗੁਰੂ ਦਾ ਜਪਣਾ ਆਪਣੇ ਆਪ ਨੂੰ ਜਗਾਉਣ ਵਾਸਤੇ, ਪਰਮਾਤਮਾ ਨੂੰ ਸੁਣਾਉਣ ਵਾਸਤੇ ਨਹੀਂ। ਜਿਤਨਾ ਮਨ ਜਾਗਦਾ ਜਾਏਗਾ ਬਾਣੀ ਦੇ ਜਪ ਨਾਲ, ਵਾਹਿਗੁਰੂ ਦੇ ਜਪ ਨਾਲ, ਉਤਨਾ ਹੀ ਪਰਮਾਤਮਾ ਦਾ ਪਤਾ ਚੱਲਦਾ ਜਾਏਗਾ, ਪਤਾ ਚੱਲਦਾ ਜਾਏਗਾ। ਹੁਣ ਮੈਂ ਅਰਜ਼ ਕਰਾਂ, ਅਨੰਤ ਕਾਲ ਪਹਿਲੇ, ਅਰਬਾਂ ਖਰਬਾਂ ਸਾਲ ਪਹਿਲੇ, ਧੁੰਦ ਸੀ ਅੰਧਕਾਰ ਸੀ, ਇੱਕ ਧਮਾਕਾ ਹੋਇਆ, ਆਵਾਜ਼ ਹੋਈ, ਇੱਕ ਜ਼ਬਾਨ ਹੋ ਕੇ ਸਵਾਮੀ ਮਹਾਂਵੀਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ, ਭਗਤ ਕਬੀਰ ਤੇ ਉਪਨਿਸ਼ਦਾਂ ਦੇ 60 ਰਿਸ਼ੀ ਕਹਿ ਰਹੇ ਨੇ, ਉਹ ਆਵਾਜ਼ ਸੀ, ਉਹ ਅੰਕਾਰ, ਉਹ ਅੰਕਾਰ। ਇੱਕ ਇੱਕ ਦਾ ਖੁਲਾਸਾ ਹੁਣ ਮੈਂ ਨਾ ਕਰਾਂ, ਇਹ ਗੱਲ ਵੱਖਰੀ ਹੈ। ਬਾਕੀ ਕਹਿੰਦੇ ਨੇ ਓ, ਕਿਉਂਕਿ ਇਹ ਵੀ ਮੈਂ ਦੁਹਰਾ ਦਿਆਂ ਔਰ ਮੈਂ ਇਸਦਾ ਖੰਡਨ ਵੀ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੂੰ ਓਮ ਪਕੜ ਦੇ ਚਾਇਆ, ਉਹਨਾਂ ਦੀ ਪਕੜ ਦੇ ਚਾਇਆ ਓ, ਕਿਸੇ ਦੀ ਪਕੜ ਦੇ ਚਾਇਆ ਉਹ ਅੰਕਾਰ। ਜੈਨ ਧਰਮ ਭਾਵੇਂ ਗਿਣਤੀ ਦੀ ਤੇ ਬਹੁਤ ਥੋੜੇ ਨੇ, ਇਹ ਕਹਿੰਦੇ ਨੇ ਭਾਰਤ ਦੇ 60 ਲੱਖ ਤੋਂ ਜ਼ਿਆਦਾ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ, ਕਿਤਨੇ ਹੀ ਨੇ। ਇਹਨਾਂ ਦਾ ਪੈਗੰਬਰ, ਇਹਨਾਂ ਦਾ ਅਵਤਾਰ ਮਹਾਵੀਰ ਹੈ, ਉਹ ਕਹਿੰਦੇ ਜਗਤ ਬਣਿਆ ਉਹ ਅਹੰਕਾਰ ਦੀ ਧੁੰਨ ਤੋਂ। ਕਲਗੀਧਰ ਪਾਤਸ਼ਾਹ ਕਹਿੰਦੇ ਨੇ ਉਹ ਅਹੰਕਾਰ ਆਦ ਕਥਨੀ ਅਨਾਦ, ਕਬੀਰ ਵੀ ਕਹਿੰਦੇ ਨੇ ਓਅੰਕਾਰ ਆਦਮੇ ਜਾਨਾ ਲਿਖਿਆ ਰਮੇਟੇ ਤਾਂ ਇਹ ਨਮਾਨਾ। ਤਾਂ ਹੁਣ ਮੈਂ ਦੁਹਰਾ ਦਿਆਂ, ਮਾਂ ਬਾਪ ਤੋਂ ਇਹ ਸਰੀਰ ਆਇਆ, ਕਿਉਂਕਿ ਸ਼ਬਦ ਤੋਂ ਸੰਸਾਰ ਆਇਆ, ਤਾਂ ਸਰੀਰ ਵਿੱਚ ਮਾਂ ਬਾਪ ਦੀ ਅੰਸ਼ ਮੌਜੂਦ ਹੈ, ਸੰਸਾਰ ਵਿੱਚ ਸ਼ਬਦ ਮੌਜੂਦ ਹੈ, ਔਰ ਸ਼ਬਦ ਵਿਆਪਕ ਹੈ। ਘੱਟ ਘੱਟ ਵਾਜੇ ਨਾਦ, ਘੱਟ ਘੱਟ ਦੇ ਚ ਵੱਜ ਰਿਹਾ, ਸੁਣਾਈ ਕਿਉਂ ਨਹੀਂ ਦੇ ਰਿਹਾ? ਦਰਅਸਲ ਮਨ ਬੋਲਦਾ, ਮਨ ਚੁੱਪ ਕਰੇ ਤੇ ਸੁਣਾਈ ਦੇਵੇ। ਜਿਸ ਦਿਨ ਮਨ ਚੁੱਪ ਕਰੇਗਾ ਸੁਣਾਈ ਦੇਗਾ। ਧਰਮ ਦੀ ਸਾਰੀ ਸਾਧਨਾ ਮਨ ਨੂੰ ਚੁੱਪ ਕਰਾਉਣ ਵਾਸਤੇ। ਸਨਾਤਨ ਮਤ ਦੇ ਕੁਝ ਰਿਸ਼ੀਆਂ ਨੇ ਇਸ ਨੂੰ ਇੰਜ ਅਪਣਾਇਆ ਵੀ ਚਲੋ, ਜਿੰਨੇ ਚਿਰ ਤੱਕ ਮਨ ਨਹੀਂ ਚੁੱਪ ਕਰਦਾ, ਜ਼ਬਾਨ ਨੂੰ ਪਹਿਲੇ ਚੁੱਪ ਕਰਦੇ, ਜ਼ਬਾਨ ਨਾਲ ਨਹੀਂ ਬੋਲਦੇ। ਸ਼ਾਇਦ ਕਿਸੇ ਦਿਨ ਮਨ ਵੀ ਚੁੱਪ ਕਰ ਜਾਏ, ਇਸ ਨਾਲ ਗੁਰੂ ਨਾਨਕ ਸਹਿਮਤ ਨਹੀਂ ਹੋਏ। ਗੁਰੂ ਨਾਨਕ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋਵੇ, ਜੇ ਲਾਏ ਰਹਾਂ ਲਵਤਾਰ। ਜ਼ਬਾਨ ਦੇ ਚੁੱਪ ਕਰਨ ਨਾਲ ਮਨ ਚੁੱਪ ਨਹੀਂ ਕਰਦਾ। ਇੱਕ ਬੰਦਾ ਚੁੱਪ ਬੈਠਾ ਹੈ, ਮਨ ਦੀ ਦੁਨੀਆ 'ਚ ਬੜਾ ਰੋਲਾ ਮਚਿਆ ਹੋਇਆ, ਬਹੁਤ ਸ਼ੋਰ ਸ਼ਰਾਬ, ਕਿਤੇ ਚੁੱਪ ਨਾ ਸਮਝ ਲੈਣਾ ਕਿਸੇ ਨੂੰ, ਮਨ ਬੋਲਦਾ ਪਿਆ। ਰਾਤ ਨੂੰ ਸੁਪਨੇ ਦੀ ਦੁਨੀਆ ਰਚ ਕੇ ਵੀ ਬੋਲਦਾ ਚੁੱਪ, ਤੇ ਉਹ ਕੀ ਨਹੀਂ ਕਰਦਾ, ਉਹ ਕੀ ਨਹੀਂ ਕਰਦਾ। ਧਰਮ ਦੀ ਸਾਧਨਾ ਹੈ, ਮਨ ਚੁੱਪ ਕਰੇ ਅਨਾਹਦ ਨਾਦ ਸੁਣਾਈ ਦੇਗਾ। ਉਸ ਅਨਾਹਦ ਨਾਦ ਵਿੱਚ ਹਜ਼ਾਰਾਂ ਤਰ੍ਹਾਂ ਦਾ ਰਾਗ ਹੈ, ਹਜ਼ਾਰਾਂ ਤਰ੍ਹਾਂ ਦੇ ਸਾਜ਼ਾਂ ਦੀ ਆਵਾਜ਼ ਹੈ। ਵਾਜੇ ਨਾਦ ਅਨੇਕ ਅਸੰਖਾਂ ਕੇਤੇ ਵਾਵਣ ਹਾਰੇ, ਕੇਤੇ ਰਾਗ ਭਰੀ ਸਿਉ ਕਹੀਐਨ ਕੇਤੇ ਗਾਵਣ ਹਾਰੇ। ਜਦ ਕੋਈ ਉਸ ਅਨਾਹਦ ਨਾਦ ਨੂੰ ਸੁਣ ਲੈਂਦਾ ਹੈ, ਉਹ ਸੰਗੀਤ ਨੂੰ ਵੀ ਜਨਮ ਦੇ ਸਕਦਾ ਹੈ, ਕਵਿਤਾ ਨੂੰ ਵੀ ਜਨਮ ਦੇ ਸਕਦਾ ਹੈ। ਉਹਦੀ ਕਵਿਤਾ ਅੰਮ੍ਰਿਤਮਈ ਬਾਣੀ ਹੋਵੇਗੀ, ਪਰਮਾਤਮਾ ਦੇ ਬੋਲ ਹੋਣਗੇ, ਉਹਦੇ ਆਪਣੇ ਨਹੀਂ ਹੋਣਗੇ, ਕਿਉਂਕਿ ਅਨਾਹਦ ਨਾਦ ਤੋਂ ਆ ਰਹੀ ਹੈ, ਉਹਦਾ ਆਪਣਾ ਮਨ ਚੁੱਪ ਕਰ ਗਿਆ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਹੋ ਆਪੋ ਬੋਲ ਨਾ ਜਾਣਦਾ, ਉਹ ਕਿਹਾ ਸਭ ਹੁਕਮਾਓ ਜੀ, ਮੇਰਾ ਮਨ ਤੇ ਚੁੱਪ ਕਰ ਗਿਆ, ਕੁਛ ਕਹਿੰਦਾ ਹੀ ਨਹੀਂ। ਫਿਰ ਇਤਨਾ ਤੁਸੀਂ ਆਖੇ, ਇਹ ਪ੍ਰਭੂ ਬੋਲਦਾ, ਜੈਸੇ ਮੈਂ ਆਵੇ ਕਸਮ ਕੀ ਬਾਣੀ। ਪਹਿਲੇ ਦਿਨ ਜਦ ਗੁਫਾ ਵਿੱਚ ਮੁਹੰਮਦ ਸਾਹਿਬ ਦੀ ਸਵਾਰੀ ਲੱਗੀ ਹੈ, ਉਹਨਾਂ ਨੂੰ ਕੰਬੜੀ ਛਿੜ ਗਈ ਸੀ। ਘਰ ਆਏ, ਉਹਨਾਂ ਦੀ ਬੇਗਮ ਹਜ਼ਰਤ ਖਜੀਜਾ ਨੇ 3-4 ਕੰਬਲ ਪਾ ਦਿੱਤੇ, ਲਿਟਾਇਆ ਵੀ ਸ਼ਾਇਦ ਠੰਡ ਲੱਗ ਗਈ ਹੈ। ਬੈਠ ਗਏ, ਉਹਨਾਂ ਦੀ ਜ਼ਬਾਨ ਤੋਂ ਕੁਰਾਨ ਦੀਆਂ ਆਇਤਾਂ ਨਿਕਲੀਆਂ। ਸ਼ਾਇਦ ਆਪ ਨੂੰ ਪਤਾ ਹੋਵੇ ਮੁਹੰਮਦ ਸਾਹਿਬ ਬਿਲਕੁਲ ਅਨਪੜ੍ਹ ਸਨ, ਬਿਲਕੁਲ ਅਨਪੜ੍ਹ। 2 ਸਾਲ ਦੇ ਸਨ, ਮਾਂ ਗੁਜ਼ਰ ਗਈ। 6 ਸਾਲ ਦੇ ਸਨ, ਪਿਓ ਗੁਜ਼ਰ ਗਿਆ, ਪਾਲਿਆ ਚਾਚੇ ਨੇ ਅਬੂ ਤਾਲਬ ਨੇ, ਯਤੀਮ ਅਨਪੜ੍ਹ ਰਹਿ ਗਏ। ਦੂਸਰਾ ਮੈਂ ਇਹ ਅਰਜ਼ ਕਰਾਂ, ਖਦੀਜਾ, ਮੁਹੰਮਦ ਸਾਹਿਬ ਖਦੀਜਾ ਦੇ ਮੁਲਾਜ਼ਮ ਸਨ, ਉਹਦਾ ਸਮਾਨ ਲੈ ਕੇ ਦਮਸ਼ਕ ਦੇ ਵਿੱਚ, ਬਸਰਾ ਦੇ ਵਿੱਚ, ਬਗਦਾਦ ਦੇ ਜਾ ਕੇ ਵੇਚਦੇ ਸਨ, ਕਰਬਲਾ ਦੇ ਜਾ ਕੇ ਵੇਚਦੇ ਸਨ, ਪਾਈ ਪਾਈ ਦਾ ਹਿਸਾਬ ਦੇ ਦਿੰਦੇ ਸਨ। ਇਮਾਨਦਾਰ ਬੜੇ ਸਨ, ਸ਼ਰੀਫ ਬੜੇ ਸਨ। ਮਾਲਕਿਨ ਤੇ ਇਹ ਨੌਕਰ ਦਾ ਰਿਸ਼ਤਾ ਫਿਰ ਪਤੀ ਪਤਨੀ ਦੇ ਚ ਬਦਲੇ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਇਹ ਰਿਸ਼ਤਾ ਹੋਇਆ, ਨਿਕਾਹ ਹੋਇਆ। ਖਦੀਜਾ 40 ਸਾਲ ਦੀ ਸੀ, ਮੁਹੰਮਦ ਸਾਹਿਬ 25 ਸਾਲ ਦੇ ਸਨ। ਰੋਜ਼ ਗੁਫਾ ਦੇ ਚ ਜਾ ਕੇ ਰਾਤ ਨੂੰ ਅਭਿਆਸ ਕਰਦੇ ਸਨ। ਅੱਜ ਉਸ ਗੁਫਾ ਤੱਕ, ਜੋ ਕਹਿੰਦੇ ਨੇ 14 ਮੀਲ ਦਾ ਰਸਤਾ ਸੀ, ਸਾਊਦੀ ਗੌਰਮੈਂਟ ਨੇ ਟਨਲ ਬਣਾ ਦਿੱਤੀ ਹੈ, ਹੁਣ 3 ਕਿਲੋਮੀਟਰ ਦਾ ਰਹਿ ਗਿਆ। ਸਾਰੇ ਉਸ ਟਨਲ ਦੇ ਚੋਂ ਲੰਘ ਕੇ ਜਾਂਦੇ ਨੇ। ਪਿਛਲੇ ਸਾਲ ਉਸ ਟਨਲ ਵਿੱਚ ਭਗਦੜ ਵੀ ਮਚ ਗਈ ਸੀ, ਸੈਂਕੜੇ ਬੰਦੇ ਮਰ ਗਏ ਸਨ, ਕਿਉਂਕਿ ਲੱਖਾਂ ਦਾ ਇਕੱਠ ਉੱਥੋਂ ਲੰਘਦਾ ਹੈ। ਉਸ ਗੁਫਾ ਤੱਕ ਸਾਰੇ ਜਾਂਦੇ ਨੇ, ਉਸ ਗੁਫਾ ਨੂੰ ਸਜਦਾ ਕਰਦੇ ਨੇ, ਵੀ ਇੱਥੇ ਪਹਿਲੀ ਸਮਾਧੀ ਮੁਹੰਮਦ ਸਾਹਿਬ ਦੀ ਲੱਗੀ ਸੀ। ਜੈਸੇ ਵਾਪਸ ਆਏ ਨੇ ਘਰ, ਕੰਬੜੀ ਛਿੜੀ ਹੋਈ, ਕੰਬਲ ਤੇ ਕੰਬਲ ਪਾਏ ਖਦੀਜਾ ਨੇ, ਫਿਰ ਬੈਠ ਗਏ। ਪਸੀਨਾ ਵੀ ਆ ਰਿਹਾ ਔਰ ਕੰਬੜੀ ਵੀ ਛਿੜ ਰਹੀ ਹੈ। ਫਿਰ ਜ਼ਬਾਨ ਚੋਂ ਤਰੰਨੁਮ ਦੇ ਇਹ ਆਇਤਾਂ ਨਿਕਲੀਆਂ ਕੁਰਾਨ ਦੀਆਂ। ਤੰਗ ਰਹਿ ਗਈ ਖਦੀਜਾ, ਕਹਿਣ ਲੱਗੀ, ਹਜ਼ਰਤ ਇਹ ਬੋਲ ਤੁਹਾਡੇ ਨਹੀਂ ਨੇ, ਤੁਹਾਡੇ ਨਹੀਂ ਨੇ, ਤੁਸੀਂ ਧਿਆਨ ਪੜੋ। ਕਿਉਂਕਿ ਉਹ ਜਿਹੜੇ ਬੋਲ ਸਨ ਉਹ ਕਾਫੀਆ ਤੇ ਰਦੀਫ, ਬਿਲਕੁਲ ਕਾਵੇ ਸ਼ੈਲੀ ਦੇ ਔਰ ਤਨੰਨਮ ਦੇ ਦੰਗ ਰਹਿ ਗਏ, ਇਹ ਬੋਲ ਤੁਹਾਡੇ ਨਹੀਂ ਨੇ। ਮੁਹੰਮਦ ਸਾਹਿਬ ਕਹਿੰਦੇ ਨੇ, ਹਾਂ ਖਦੀਜਾ ਤੂੰ ਠੀਕ ਪਕੜਿਆ। ਇਸ ਵਾਸਤੇ ਇਸਲਾਮੀ ਜਗਤ ਵਿੱਚ ਕਹਿੰਦੇ ਨੇ, ਪਹਿਲੀ ਮੁਸਲਮਾਨ ਖਦੀਜਾ ਹੋਈ ਹੈ। ਸਿੱਖ ਜਗਤ ਦੇ ਪ੍ਰਿੰਸੀਪਲ ਗੰਗਾ ਸਿੰਘ ਜੀ ਕਹਿੰਦੇ ਸਨ, ਸਿੱਖੀ ਬੇਬੇ ਨਾਨਕੀ ਤੋਂ ਸ਼ੁਰੂ ਹੋਈ ਹੈ, ਸਾਰਿਆਂ ਦੇ ਭਰੋਸੇ ਟੁੱਟ ਗਏ ਸਨ, ਬੇਬੇ ਨਾਨਕੀ ਦਾ ਨਹੀਂ ਟੁੱਟਿਆ, ਉੱਥੋਂ ਸ਼ੁਰੂ ਹੋਈ ਹੈ। ਕੁਛ ਤੇ ਕਹਿੰਦੇ ਨੇ ਅਕੀਦਤ ਤੇ ਭਾਗਵਤ ਦਾ ਸੰਦੇਸ਼ ਇਹ ਦ੍ਰੋਪਦੀ ਤੋਂ ਸ਼ੁਰੂ ਹੋਇਆ, ਕੁਛ ਤੇ ਇੱਥੇ ਤੱਕ ਕਹਿੰਦੇ ਨੇ। ਖੈਰ ਮੁਖਤਸਰ ਬਹਿਸ ਕਰਾਂ, ਇਹ ਮਸਲਾ ਕਿਸੇ ਵਕਤ ਫਿਰ ਰੱਖਾਂਗੇ ਤੁਹਾਡੇ ਸਾਹਮਣੇ। ਪਹਿਲੀ ਮੁਸਲਮਾਨ ਖਦੀਜਾ ਨੂੰ ਮੰਨਦੇ ਨੇ, ਇਹ ਬੋਲ ਫੜੇ ਨਹੀਂ ਨੇ। ਤੇ ਮੁਹੰਮਦ ਸਾਹਿਬ ਕਹਿੰਦੇ ਨੇ, ਤੂੰ ਠੀਕ ਪਕੜਿਆ, ਮੈਂ ਤੇ ਚੁੱਪ ਕਰ ਗਿਆ, ਮੁਹੰਮਦ ਤੇ ਚੁੱਪ ਕਰ ਗਿਆ, ਪਤਾ ਨਹੀਂ ਖੁਦਾ ਕੀ ਬੋਲੀ ਜਾ ਰਿਹਾ, ਮੇਰੀ ਸਮਝ ਚ ਵੀ ਨਹੀਂ, ਮੇਰੀ ਸਮਝ ਚ ਵੀ ਨਹੀਂ। ਮੈਂ ਇੱਕ ਦਿਨ ਰਵਿੰਦਰ ਨਾਥ ਟੈਗੋਰ ਦੀ ਜੀਵਨ ਕਥਾ ਪੜ੍ਹ ਰਿਹਾ ਸੀ, ਉਹਨਾਂ ਦਾ ਸ਼ਾਂਤੀ ਨਿਕੇਤਨ ਮੈਂ ਦੇਖਣ ਵਾਸਤੇ ਗਿਆ ਸੀ ਆਸਨਸੋਲ ਤੋਂ। ਭਾਵੇਂ ਉੱਥੇ ਮੈਂ ਬਲੈਕ ਬੋਰਡ ਤੇ ਲਿਖਿਆ ਸ਼ਬਦ ਦੇਖਿਆ ਸੀ ਗੁਰੂ ਗੋਬਿੰਦ ਸਿੰਘ ਜੀ ਦਾ, ਪ੍ਰਭੂ ਜੂ ਤੋ ਕੇ ਲਾਜ ਹਮਾਰੀ, ਨੀਲ ਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ। ਮੈਂ ਉੱਥੇ ਕਹਿ ਬੈਠਾ, ਮੈਂ ਕਿਹਾ ਇਹ ਸ਼ਬਦ ਤੇ 10ਵੇਂ ਪਾਤਸ਼ਾਹ ਦਾ ਹੈ ਜਿਹੜਾ ਬਲੈਕ ਬੋਰਡ ਤੇ ਲਿਖਿਆ ਹੈ, ਇਸ ਤੋਂ ਤੁਸੀਂ ਕੀ ਸਿਖਾਉਂਦੇ ਹੋ? ਕਹਿੰਦੇ ਨੇ, ਕਾਵਿ ਸ਼ੈਲੀ ਨੂੰ ਗੁਰੂ ਗੋਬਿੰਦ ਸਿੰਘ ਨੇ ਜਨਮ ਦਿੱਤਾ ਹੈ, ਇਸ ਸ਼ਬਦ ਦੇ ਰਾਹੀਂ ਅਸੀਂ ਇਹ ਵਿਦਿਆਰਥੀਆਂ ਨੂੰ ਸਿਖਾਉਂਦੇ ਹਾਂ। ਮੈਂ ਕਿਹਾ ਇਹਦੇ 'ਚ ਕੀ ਹੈ, ਮੈਨੂੰ ਦੱਸੋ ਜ਼ਰਾ, ਮੈਨੂੰ ਵੀ ਪਕੜ 'ਚ ਨਹੀਂ ਹੈ ਮੇਰੀ, ਮੈਨੂੰ ਦੱਸੋ। ਕਹਿੰਦੇ ਕਿ ਗੁਰੂ ਨਾਨਕ ਦੇਵ ਜੀ ਜਿਸ ਅੱਖਰ ਨੂੰ ਪਹਿਲੇ ਵਰਤਦੇ ਨੇ, ਉਹ ਸਾਰੀ ਪੰਕਤੀ ਵਿੱਚ ਉਹ ਅੱਖਰ ਪਹਿਲੇ ਹੀ ਰਹਿੰਦਾ। ਜਿਵੇਂ ਪਹਿਲੀ ਪੰਕਤੀ ਵਿੱਚ ਅਸਥਾਈ ਹੈ, ਪ੍ਰਭੂ ਜੂ ਤੋ ਕੇ ਲਾਜ ਹਮਾਰੀ, ਹੁਣ ਨੰਨੇ ਨੂੰ ਲੈਂਦੇ ਨੇ, ਨੀਲਕੰਠ ਇੱਕ ਸ਼ਬਦ ਹੈ, ਨੀਲਕੰਠ ਨਰ ਹਰ ਨਾਰਾਇਣ, ਨੀਲ ਬਸਨ ਬਨਵਾਰੀ, ਇੱਕੋ ਸ਼ਬਦ ਨੰਨਾ ਚੱਲਦਾ। ਫਿਰ ਪੱਪਾ ਚਲੇਗਾ, ਪਰਮ ਪੁਰਖ ਪਰਮੇਸ਼ਰ ਸਵਾਮੀ ਪਾਵਨ ਪਵਨ ਆਹਾਰੀ। ਫਿਰ ਮੰਮਾ ਚਲੇਗਾ, ਮਾਧੋ ਮਹਾਜੋਤ, ਮਹਾਜੋਤ ਇੱਕੋ ਹੀ ਸ਼ਬਦ ਹੈ, ਮਾਧੋ ਮਹਾਜੋਤ ਮਦ ਮਰਦਨ ਮਾਨ ਮੁਕੰਦ ਮੁਰਾਰੀ। ਮੈਨੂੰ ਕਹਿਣ ਲੱਗੇ, ਅਸੀਂ ਇਹ ਕਾਵਿ ਸ਼ੈਲੀ ਇਸ ਤੋਂ ਸਿੱਖਦੇ ਹਾਂ। ਮੈਂ ਕਿਹਾ, ਧੰਨੋ ਤੁਸੀਂ ਗੁਰੂ ਗੋਬਿੰਦ ਸਿੰਘ ਦੇ ਸ਼ਬਦ ਨੂੰ ਇਸ ਤਰ੍ਹਾਂ ਪਕੜਿਆ ਤੇ ਸਾਡੀ ਤੇ ਕੱਖ ਸਮਝ ਚ ਨਹੀਂ ਆਇਆ, ਸਾਡੇ ਵਿੱਚ ਕਈ ਦਸਮ ਗ੍ਰੰਥ ਦੀ ਨਿੰਦਾ ਕਰਨ ਤੇ ਤੁਲ ਪਏ, ਸਮਝ ਕੱਖ ਨਹੀਂ ਆਇਆ, ਕੁਛ ਵੀ ਪਤਾ ਨਹੀਂ। ਕਹਿੰਦੇ ਨੇ ਉਹਦੇ 3 ਚਰਿੱਤਰ ਹੈ, ਇੱਕ ਮਿੰਟ ਜ਼ਰਾ ਖਾਮੋਸ਼ੀ ਨਾਲ ਸੁਣਨਾ। 3 ਚਿੱਤਰ ਵਿੱਚ ਕਾਮ ਦੀਆਂ ਬਾਰੀਕੀਆਂ ਨੂੰ, ਉਤਾਰ ਚੜਾਅ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਵਰਣਨ ਕੀਤਾ ਹੈ। ਕਿਉਂ ਕੀਤਾ ਹੈ? ਰਿਸ਼ੀ ਵਾਤਸਾਇਨ ਨੇ ਪੂਰਾ ਇੱਕ ਗ੍ਰੰਥ ਲਿਖਿਆ, ਉਹਨੂੰ ਕਾਮ ਸੂਤਰ ਕਹਿੰਦੇ ਨੇ, ਲਿਖਿਆ ਉਸਨੇ ਸਾਰਾ ਗ੍ਰੰਥ, ਰਾਮ ਤੇ ਨਹੀਂ ਲਿਖਿਆ, ਪ੍ਰਭੂ ਦੇ ਨਾਮ ਤੇ ਨਹੀਂ ਲਿਖਿਆ, ਕਾਮ ਤੇ ਲਿਖਿਆ। ਸਾਰਾ ਹਿੰਦੂ ਸਮਾਜ ਉਸਨੂੰ ਰਿਸ਼ੀ ਕਹਿੰਦਾ, ਰਿਸ਼ੀ ਵਾਤਸਾਇਨ। ਲਿਖਿਆ ਉਸਨੇ ਕਾਮ ਤੇ, ਤੇ ਉਹਨੇ ਬੜੀ ਪ੍ਰਬਲ ਦਲੀਲ ਦਿੱਤੀ ਹੈ। ਹੰਕਾਰ ਤੇ ਬੋਲਿਆ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਲੋਭ ਤੇ ਬੋਲਿਆ ਵੀ ਜਾ ਸਕਦਾ, ਲਿਖਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਕ੍ਰੋਧ ਤੇ ਲਿਖਿਆ ਵੀ ਜਾ ਸਕਦਾ, ਬੋਲਿਆ ਵੀ ਜਾ ਸਕਦਾ, ਅਸ਼ਲੀਲ ਨਹੀਂ ਹੈ। ਸਿਰਫ ਕਾਮ ਤੇ ਬੋਲਣਾ ਤੇ ਲਿਖਣਾ ਇਹ ਅਸ਼ਲੀਲ ਹੋ ਗਿਆ, ਜਿਹੜਾ ਸਾਰੀ ਦੁਨੀਆਂ ਨੂੰ ਭ੍ਰਸ਼ਟ ਕਰ ਦਿੰਦਾ। ਇਸਤਰੀ ਨੂੰ ਇਸਤਰੀ ਨਹੀਂ ਰਹਿਣ ਦਿੰਦਾ, ਗਨਕਾ ਬਣਾ ਦਿੰਦਾ। ਪੁਰਸ਼ ਨੂੰ ਪੁਰਸ਼ ਨਹੀਂ ਰਹਿਣ ਦਿੰਦਾ, ਬਲਾਤਕਾਰੀ ਬਣਾ ਦਿੰਦਾ। ਇਸ ਦੇ ਉੱਤੇ ਬੋਲਣਾ ਤੇ ਲਿਖਣਾ ਅਸ਼ਲੀਲ ਕਿਸ ਤਰ੍ਹਾਂ ਹੋਇਆ? ਰਿਸ਼ੀ ਵਾਤਸਾਨ ਦੀ ਇਸ ਦਲੀਲ ਦੇ ਸਮੇਂ ਉਸ ਸਮੇਂ ਦਾ ਸਮਾਜ ਚੁੱਪ ਕਰ ਗਿਆ ਸੀ, ਔਰ ਉਹ ਰਿਸ਼ੀ ਜਾਣ ਕੇ ਪੂਜਿਆ ਗਿਆ, ਉਹ ਰਿਸ਼ੀ ਜਾਣ ਕੇ ਸਤਿਕਾਰਿਆ ਗਿਆ। ਸਮਾਪਤੀ ਕਰਾਂ ਮੈਂ। ਸਾਡੇ ਵਿੱਚ ਜਣਾ ਖਣਾ ਖੜਾ ਹੋ ਜਾਂਦਾ ਹੈ, ਨਹੀਂ ਜੀ ਇਹ ਗੁਰੂ ਗੋਬਿੰਦ ਸਿੰਘ ਦੀ ਰਚਨਾ ਨਹੀਂ, ਰਚਨਾ ਨਹੀਂ, ਰਚਨਾ ਨਹੀਂ। ਮੈਂ ਅਰਜ਼ ਕਰਾਂ, ਗੁਰੂ ਗੋਬਿੰਦ ਸਿੰਘ ਦੀ ਰਚਨਾ ਤੋਂ ਚੰਗੇ ਚੰਗੇ ਸਿਆਣੇ ਪ੍ਰੇਰਨਾ ਲੈਂਦੇ ਪਏ, ਕੁਝ ਸਿੱਖਦੇ ਪਏ ਨੇ। ਕੁਝ ਸਿੱਖਣ ਦੀ ਕੋਸ਼ਿਸ਼ ਕਰੋ ਉਹਨਾਂ ਦੀ ਰਚਨਾ ਤੋਂ। ਠੀਕ ਹੈ, ਪੁਰਾਣਾ ਇਤਿਹਾਸ ਸਤਿਗੁਰਾਂ ਨੇ ਲਿਖਿਆ, ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਕੀਤਾ, 24 ਅਵਤਾਰਾਂ ਦੀ ਕਥਾ ਹੈ। ਔਰ ਸਤਿਗੁਰ ਸਾਫ਼ ਲਿਖਦੇ ਪਏ ਨੇ, ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਏ ਪ੍ਰਭ ਧਰਨ ਜੁਧ ਕੇ ਚਾਹੇ। ਮੈਂ ਇਹ ਸਿਰਫ ਟੀਕਾ ਕੀਤਾ ਹੈ, ਮੇਰੇ ਆਪਣੇ ਵਿਚਾਰ ਨਹੀਂ ਨੇ ਗੁਰੂ ਗੋਬਿੰਦ ਸਿੰਘ, ਮੈਂ ਬਾਦਸ਼ਾਹ ਕੀਤੀ ਤਾਂ ਗੱਲ ਖਤਮ ਹੋ ਗਈ। ਇਲਜ਼ਾਮ ਤੇ ਗੁਰੂ ਗੋਬਿੰਦ ਸਿੰਘ ਤੇ ਉਂਝ ਨਹੀਂ ਆਉਂਦਾ, ਪਰ ਕੀਤਾ ਕੀ ਜਾਏ। ਅਕਲ ਨੂੰ ਤਾਲੇ ਲਾ ਦੋ ਤੇ ਗੁਰੂ ਗੋਬਿੰਦ ਸਿੰਘ ਦੀ ਹਰ ਦਿਨ ਨੂੰ ਖੰਡਨ ਕਰੀ ਜਾ, ਦੋਵਾਂਦਾਰ ਬੋਲੀ ਜਾਓ ਜਿਹਨਾਂ ਨੂੰ ਕੱਖ ਨਹੀਂ ਪਤਾ, ਸਾਰੀ ਜ਼ਿੰਦਗੀ ਕਿਸੇ ਹੋਰ ਪਾਸੇ ਰੋਲਦੇ ਨੇ। ਬੁਢੇਪੇ ਜੋ ਹੈ ਕੌਮ ਨੂੰ ਭ੍ਰਸ਼ ਕਰਨ ਵਾਸਤੇ ਗਲਤ ਬੋਲਣ ਸ਼ੁਰੂ ਕਰ ਦਿੰਦੇ ਨੇ ਤੇ ਲਿਖਣਾ ਸ਼ੁਰੂ ਕਰ ਦਿੰਦੇ ਨੇ, ਜਿਹਦੇ ਨਾਲ ਆਮ ਸਮਾਜ ਗਲਤ ਫਹਿਮੀ ਚ ਪੈ ਜਾਂਦਾ। ਖੈਰ, ਮੁਕਤਸਰ ਜੋ ਮੈਂ ਅਰਜ਼ ਕਰਾਂ, ਸ਼ਾਂਤੀ ਨਿਕੇਤਨ ਵਿੱਚ ਉਸ ਸ਼ਬਦ ਤੋਂ ਕਵਿਤਾ ਬਣਾਉਣ ਦੀ ਸ਼ੈਲੀ, ਨਵੀਂ ਸ਼ੈਲੀ ਕਹਿੰਦੇ ਜੀ, ਇਸ ਨੂੰ ਜਨਮ ਗੁਰੂ ਗੋਬਿੰਦ ਸਿੰਘ ਨੇ ਦਿੱਤਾ। ਅਸੀਂ ਸਿੱਖਦੇ ਹਾਂ, ਅਸੀਂ ਸਿੱਖਣ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ, ਅਸੀਂ ਜਾਣਨ ਦੀ ਜੋ ਹੈ ਕੋਸ਼ਿਸ਼ ਪੈ ਕਰਦੇ ਹਾਂ। ਖੈਰ, ਲਮਕਾਵਾਂ ਨਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਉਹ ਸ਼ਬਦ ਓਅੰਕਾਰ, ਜੈਸੇ ਓਅੰਕਾਰ ਦੀ ਧੁਨ ਹੋਈ ਅਨੰਤ ਸੂਰਜ ਪ੍ਰਗਟ ਹੋਏ, ਇੱਕ ਇੱਕ ਸੂਰਜ ਦੇ ਕਈ ਕਈ ਟੁਕੜੇ, ਔਰ ਉਹ ਧੁੰਦ ਪਾਣੀ ਬਣ ਗਏ। ਸਹਿਜੇ ਸਹਿਜੇ ਇਹ ਅੱਗ ਦਾ ਗੋਲਾ ਠੰਡਾ ਹੋਇਆ, ਇਹਦਾ ਜਿਹੜਾ ਜਿਹੜਾ ਭਾਗ ਠੰਡਾ ਹੋ ਕੇ ਪ੍ਰਗਟ ਹੋਇਆ, ਉਹ ਪੱਥਰ ਦੇ ਰੂਪ ਵਿੱਚ ਪ੍ਰਗਟ ਹੋਇਆ, ਆਕਾਰ ਰੂਪ ਵਿੱਚ ਪਹਿਲਾਂ ਸੀ ਪੱਥਰ। ਔਰ ਸਾਰੀ ਦੁਨੀਆਂ 'ਚ ਜਿਤਨਾ ਪੱਥਰ ਪੂਜਿਆ ਜਾਂਦਾ, ਇਤਨਾ ਪਰਮਾਤਮਾ ਨਹੀਂ ਪੂਜਿਆ ਜਾਂਦਾ। ਪਤਾ ਹੈ ਕਿਉਂ? ਜੈਨ ਪੱਥਰ ਪੂਜਦੇ ਨੇ, ਬੌਧ ਪੱਥਰ ਪੂਜਦੇ ਨੇ, ਸਨਾਤਨ ਪੱਥਰ ਪੂਜਦਾ, ਈਸਾਈ ਪੱਥਰ ਪੂਜਦੇ ਨੇ, ਭਾਵੇਂ ਮੁਸਲਮਾਨ ਆਖਣ ਅਸੀਂ ਪੱਥਰ ਦੇ ਪੁਜਾਰੀ ਨਹੀਂ। ਸੰਗੇ ਅਸਵਤ ਜੋਥੇ ਪਿਆ ਖਾਨਾ ਖੁਦਾ ਦੇ ਜੱਦਾ ਦੇ, ਕਹਿੰਦੇ ਨੇ ਇਬਰਾਹਿਮ ਤੋਂ ਆਇਆ, ਸਿੱਧਾ ਜੰਨਤ ਤੋਂ ਆਇਆ, ਇਬਰਾਹਿਮ ਨੂੰ ਪ੍ਰਾਪਤ ਹੋਇਆ, ਸਿੱਧਾ ਖੁਦਾ ਤੋਂ ਆਇਆ ਇਹ ਪੱਥਰ। ਹੁਣ ਇਹਨਾਂ ਕੋਲ ਕੋਈ ਪੁੱਛੇ, ਖੁਦਾ ਤੋਂ ਬਿਨਾਂ ਵੀ ਕਿਸੇ ਹੋਰ ਪਾਸੇ ਵੀ ਕੋਈ ਚੀਜ਼ ਆਉਂਦੀ ਹੈ? ਸਭ ਕੁਝ ਖੁਦਾ ਤੋਂ ਆਇਆ, ਪੱਥਰ ਵੀ ਖੁਦਾ ਤੋਂ ਆਇਆ। ਜਦ ਈਸਾਈ ਕਹਿੰਦੇ ਨੇ ਇਹ ਹਜ਼ਰਤ ਈਸਾ ਖੁਦਾ ਦਾ ਇਕਲੌਤਾ ਬੇਟਾ ਹੈ, ਤਾਂ ਬਾਕੀ ਸ਼ੈਤਾਨ ਦੀ ਔਲਾਦ ਨੇ ਜੋ ਖੁਦਾ ਦਾ ਬੇਟਾ ਹੈ। ਉਹਨਾਂ ਨੂੰ ਇੰਜ ਕਹਿਣਾ ਚਾਹੀਦਾ ਹੈ, ਹਜ਼ਰਤ ਈਸਾ ਖੁਦਾ ਦਾ ਲਾਇਕ ਬੇਟਾ ਹੈ, ਸ਼ਰੀਫ ਬੇਟਾ ਹੈ, ਨੇਕ ਬੇਟਾ ਹੈ, ਕੋਈ ਹਰਜ ਨਹੀਂ ਇਸ ਨੂੰ ਮੰਨਣ ਦੇ। ਨੇਕ ਪੁੱਤਰ ਹੈ, ਚੰਗਾ ਪੁੱਤਰ ਹੈ, ਨਹੀਂ ਜੀ ਇਕਲੌਤਾ ਪੁੱਤਰ ਹੈ, ਬਾਕੀ ਕਿੱਥੋਂ ਆਏ ਨੇ? ਫਿਰ ਸਾਰੇ ਉਸੇ ਤੋਂ ਆਏ ਨੇ, ਸਭ ਉਸੇ ਤੋਂ ਆਏ ਨੇ। ਕਹਿਣ ਦਾ ਢੰਗ ਈਸਾਈਆਂ ਨੂੰ ਜੋ ਹੈ ਨਹੀਂ ਆਇਆ, ਗੁਸਤਾਖੀ ਜੋ ਹੈ ਮਾਫ। ਜਿਤਨਾ ਪੱਥਰ ਪੂਜਿਆ ਜਾ ਰਿਹਾ, ਕਿਉਂ? ਆਕਾਰ ਰੂਪ ਵਿੱਚ ਪਰਮਾਤਮਾ ਜਦ ਪ੍ਰਗਟ ਹੋਇਆ ਸੰਸਾਰ ਵਿੱਚ, ਪਹਿਲੇ ਪੱਥਰ ਦੇ ਰੂਪ ਵਿੱਚ। ਹੁਣ ਪੱਥਰ ਤੇ ਪਰਮਾਤਮਾ ਦਾ ਸੁਭਾਅ ਇੱਕੋ ਹੀ ਹੈ। ਪਰਮਾਤਮਾ ਨੂੰ ਭੁੱਖ ਪਿਆਸ ਨਹੀਂ ਲੱਗਦੀ, ਪੱਥਰ ਨੂੰ ਵੀ ਨਹੀਂ ਲੱਗਦੀ। ਪਰਮਾਤਮਾ ਨੂੰ ਦੁੱਖ ਸੁੱਖ ਨਹੀਂ ਵਿਆਪਦਾ, ਪੱਥਰ ਨੂੰ ਵੀ ਨਹੀਂ ਵਿਆਪਦਾ। ਪਰਮਾਤਮਾ ਨੂੰ ਹਜ਼ਾਰਾਂ ਗਾਲਾਂ ਕੱਢੋ, ਕ੍ਰੋਧੀ ਨਹੀਂ ਆਉਂਦਾ, ਤੇ ਸਾਰਾ ਦਿਨ ਸਜਦਾ ਕਰੀ ਜਾਓ, ਉਪਮਾ ਕਰੋ ਕਰੀ ਜਾਓ, ਕੋਈ ਫੁੱਲ ਨਹੀਂ ਜਾਂਦਾ। ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ, ਸਾਰਾ ਦਿਨ ਪੱਥਰ ਦੇਖੋ ਮੱਥਾ ਰਗੜੋ, ਉਹ ਕੋਈ ਫੁੱਲ ਨਹੀਂ ਜਾਂਦਾ। ਤੇ ਸਾਰਾ ਦਿਨ ਉਸ ਗਾਲਾਂ ਕੱਢੋ, ਉਹ ਕੋਈ ਢੇਰੀ ਢਾਹ ਨਹੀਂ ਬੈਠਦਾ, पत्थर का स्वभाव परमात्मा वास्ते परमात्मा वर्गा है, फर्क सिर्फ इतना है पत्थर टोटली सुता हुआ है, परमात्मा पूरा जागया है, पूर्ण तौर ते चेतन है। हुण पत्थर जिस दिन पूरा जाग जाएगा ये परमात्मा हो जाएगा, सहजे सहजे प्रकृति प्रकृति दे भी अर्थ किधरे नेचर ना समझ लेना, कुदरत आम कुदरत करते ने, संस्कृत का शब्द है प्रकृत प्रकृति, कृत तो पहले परमात्मा, इथे प्रकृति दे अर्थ परमात्मा बनता है, नेचर नहीं बनता, कुदरत नहीं बनता, कुदरत ते कृत है, कादर दी कृत है, पर प्राकृत कृत तो पहले उते परमात्मा है, उते करता है, प्रकृति उसका नियम सहजे सहजे पत्थर नो मिट्टी ही बना, जिस शकल दे प्रगट कीता बनस्पति ए दूजा पड़ाव सी, पत्थर ही बनस्पति बने, बनस्पति नु थोड़ी जिया प्यास लगती है, पानी चाहिए, क्यों जागी है, पत्थर ते टोटली सुता होया सी, जागे दियां लोड़ां आउंदियां ने, सुते दियां लोड़ां नहीं आउंदियां, बनस्पति दी लोड़ पानी चाहिए, प्यास पैदा हो गई है। हजारा लखा साल दी लंबी यात्रा तो बाद बनस्पति जिस शकल विच प्रगट होई वो है पशु ते पक्षी, हुण निरे प्यास नहीं भुख भी लगती है, निरे पानी नाल शेर नू नहीं जवाया जा सकदा, मांस भी चाहिदा है, निरा पानी नाल गऊ नू नहीं जवाया जा सकदा, घास भी चाहिदी है, प्यास भी लगती है, भुख भी, आवाज भी आ गई, पशुआं कोल आवाज भी आ गई। लखा साल दी लंबी यात्रा तो बाद मैं जल्दी जल्दी बयान कर रहा हैं, ये पशु जिस शकल ने प्रगट हुए ने इनू कहिंदे ने मनुख, इहदा मन पशु नालों ज्यादा विकसित हो गया है, बनस्पति नालों ज्यादा जागया है, इहदियां लोड़ां भी ज्यादा जागया जो ज्यादा है, पशु नालों इहदियां लोड़ां ज्यादा ने, पशु दी समाजिक जिंदगी नहीं है, पशु की राजनीतिक जिंदगी नहीं है, पशु की धार्मिक जिंदगी नहीं है, मनुख की है, ज्यादा जागे ज्यादा जागे, इदियां समस्यावां भी ज्यादा ने, और इंज कह दईए सारे पशु सुखी ने, दुख दे केवल मनुख जी रहे, क्योंकि ज्यादा जागे है, इनू असलियत का थोड़ा बहुत ज्यादा पता चल गया, पर जिवें बनस्पति ते पत्थर रस्ते दे चने, पशु भी रस्ते दे चने, मनुख भी अजे रस्ते दे चे, मनुख दा परमात्मा होना बाकी है, भई प्राप्त मनुख दे उरिया गोबिंद मिलन की ए तेरी वरिया, असी सारे ने सारे पड़ाव दे चां, जितने चिर तक गोबिंद नहीं हो गए रस्ते च ही हां, गोबिंद किवें होई गए, प्रभु किवें होई गए। मैं अपने वक्ताओं नूं इत्थे समाप्त करना, क्योंकि मैं 10 मिनट ज्यादा लै गया, ते होर समय दी मैं उलंघना नहीं करनी। थोड़े नेड़े दूजे गुरुद्वारा साहब दे 118 मैं 2 दिन हाजरी भरनी है, 29-30 उदों मैं खोलण दी कोशिश करांगा। प्रकृति ने पत्थर नूं बनस्पति बनाया, प्रकृति ने बनस्पति नूं पशु पक्षी बनाया, प्रकृति ने पशु पक्षी नूं मनुख बनाया, हुण प्रकृति मनुख नूं परमात्मा नहीं बनाएगी, मनुख स्वयं कोशिश करे, अपना हथी अपना आपे ही काज सवारी, मनुख नु स्वतंत्र छोड़ देता है, प्रकृति ने मनुख नु स्वतंत्र कर देता है, कर्म लई स्वतंत्र। तुसी आखो नहीं ए भी बजे होया, फिर सत्संग करन दी लोड़ ही नहीं, कथा कीर्तन दी लोड़ ही नहीं, स्वतंत्र है। भुखा मर जाएगा शेर, घास नहीं खाएगा, भुखी मर जाएगी गऊ, मांस नहीं खाएगी, उहदा ते खाना पीना भी बजे होया है, मनुख दा खाना पीना बजे होया ने, हजारां तरह दे पकवानां दा जन्मदाता है, सिर्फ भारत विच हजारां तरह के खाने ने, बंगालियां दा खाना होर, गुजरातियां दा होर, तमिलनाडु महाराष्ट्र लोगां दा खाना होर, पंजाबियां दा होर, कश्मीरियां दा होर, चाइनीज फूड अलग है, यूरोपियन अलग है, दुनिया विच हजारां तरह के खाने, क्यों मनुख स्वतंत्र है।
1: You're listening to KRPI 1550 Radio, Ferndale, Washington.
2: ਸੁਣਦੇ ਹੋ ਜੀ?
3: ਹਾਂਜੀ,
2: ਦੱਸੋ ਜੀ ਕੀ ਪਕਾਈਏ?
3: ਆਪਣੇ ਗਵਾਂਢ ਵਾਲੇ ਫੁੱਟੀ ਕੇ

0: ਫੈਮਿਲੀ ਕੇਅਰ ਫਾਰਮੇਸੀ
1: ਪੂਰੇ ਬੀਸੀ ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1
0: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ
1: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ
0: ਹੁਣ ਮੋਬਿਲਿਟੀ ਏਡ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 25 ਜੂਨ ਤੋਂ 1 ਜੁਲਾਈ ਤੱਕ। ਲਾਰਜ ਚੈਰੀਜ਼ ਲਵੋ 3.48 ਨੂੰ ਪਾਉਂਡ, 4 ਕਿਲੋ ਰਾਜਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰੋਸਟ ਪੋਟੇਟੋਜ਼ 2.98 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
2: Family Care Pharmacy
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ, ਸਪਲੀਮੈਂਟਸ, ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ, ਕੰਪਰੈਸ਼ਨ, ਸਟਾਕਿੰਗਸ, ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 locations ਟੂ ਸਰਵ ਯੂ, ਸਰੀ, ਡੈਲਟਾ ਐਂਡ ਵਾਈਟ ਰੌਕ,
2: ਜਾਂ ਕਾਲ ਕਿਰਨ ਐਟ 604-581-1900।
5: Need help navigating our ever-changing real estate market? Gurdale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gurdale Baud, your realtor for life. Call Dale at 604-303-7653 or go online at GurdaleBaudGroup.com.
6: ਇੱਕ ਦਿਨ ਗੁਰੂ ਨਾਨਕ ਦੇ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕੇ ਇੱਕ ਸਿੱਖ ਦੇ ਘਰ ਰਹੇ ਤਾਂ ਕੰਨਿਆਂ ਦੀ ਕੱਚੀ ਛੰਨ ਸੀ ਉਹਦੀ। ਉਹਨੇ ਬੜਾ ਅਦਬ ਸਤਿਕਾਰ ਕੀਤਾ। ਉਸ ਸਿੱਖ ਦੇ ਘਰ ਵਿੱਚ ਦੀਵਾਨ ਸਜੇ, ਸੰਗਤ ਜੁੜੀ। ਰਾਤ ਪੈ ਗਈ, ਲੋਕ ਆਪਣੇ ਘਰਾਂ ਨੂੰ ਚਲੇ ਗਏ ਤਾਂ ਉਸ ਸਿੱਖ ਨੇ ਮਹਾਰਾਜ ਦੀ ਸੇਵਾ ਵਿੱਚ ਕਿਹਾ, ਮਹਾਰਾਜ ਮੇਰੇ ਘਰ ਠਹਿਰੋ। ਘਰ ਤਾਂ ਛੋਟਾ ਪਰ ਪਾਤਸ਼ਾਹ ਇਸ ਘਰ ਵਿੱਚ ਆਏ ਹੋ ਤਾਂ ਹੁਣ ਇੱਥੇ ਥੋੜ੍ਹੇ ਦਿਨ ਰਹਿ ਕੇ ਜਾਇਓ। ਮਹਾਰਾਜ ਨੇ ਉਹਦੇ ਘਰ ਵਿੱਚ ਵਿਸ਼ਰਾਮ ਕੀਤਾ। ਇੱਕੋ ਛੰਨ ਸੀ ਤਾਂ ਸਰਦੀਆਂ ਦੀ ਰੁੱਤ ਸੀ। ਉਹ ਸਿੱਖ ਨੇ, ਗਰੀਬ ਨੇ ਸੋਚਿਆ, ਮਹਿਮਾਨ ਆਏ ਨੇ ਗੁਰੂ ਨਾਨਕ ਸਾਹਿਬ, ਰੱਬ ਦਾ ਰੂਪ ਨੇ, ਬਾਹਰ ਕਿਵੇਂ ਪਾ ਦਾਂ। ਉਹਨੇ ਆਪਣੇ ਘਰ ਪਰਿਵਾਰ ਬੱਚਿਆਂ ਨੂੰ ਕਿਹਾ, ਆਪਾਂ ਬਾਹਰ ਸੌਂ ਜਾਂਗੇ, ਮਹਾਰਾਜ ਔਰ ਸੱਚੇ ਪਾਤਸ਼ਾਹ ਦੇ ਸਾਥੀ ਵਾਸਤੇ ਅੰਦਰ ਬਿਸਤਰਾ ਕਰਦਾ ਹੀ। ਤਾਂ ਸੱਚੇ ਪਾਤਸ਼ਾਹ ਵਾਸਤੇ ਉਹ ਅੰਦਰ ਛੰਨ ਦੇ ਅੰਦਰ ਮਹਾਰਾਜ ਜੀ ਦਾ ਆਸਣ ਕਰ ਦਿੱਤਾ। ਜਿੰਨੀ ਯਥਾ ਸ਼ਕਤ ਕੋਈ ਸਾਫ਼ ਕੱਪੜਾ ਚਾਦਰ ਸੀ ਵਿਛਾ ਦਿੱਤੀ। ਆਪਣਾ ਔਰ ਆਪਣੇ ਬੱਚਿਆਂ ਦਾ ਬਿਸਤਰਾ ਬਾਹਰ ਲਾ ਲਿਆ। ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਉਸ ਛੰਨ ਵਿੱਚ ਸੁੱਤੇ ਨੇ, ਨਾਲ ਮਹਾਰਾਜ ਦੇ ਭਾਈ ਮਰਦਾਨਾ ਜੀ ਨੇ। ਇਤਿਹਾਸ ਕਹਿੰਦਾ ਅੱਧੀ ਕੁ ਰਾਤ ਹੋਈ ਤੇ ਬੱਦਲ ਅਸਮਾਨ ਵਿੱਚ ਹੋਇਆ ਤੇ ਵਰਖਾ ਸ਼ੁਰੂ ਹੋ ਗਈ। ਗੁਰੂ ਪਰਖਦਾ ਸਿੱਖ ਨੂੰ, ਸੰਕਟ ਦਿੰਦਾ ਜਾਣ ਬੁੱਝ ਕੇ ਕਿ ਪਰਖਿਆ ਜਾਵੇ ਇਹ ਕਿੱਥੇ ਕੁ ਖਲੋਤਾ। ਤਾਂ ਹੁਣ ਵਰਖਾ ਸ਼ੁਰੂ ਹੋਈ ਤਾਂ ਮੀਂਹ ਤਾਂ ਪਹਿਲਾਂ ਉਹਨਾਂ ਤੇ ਪੈਣਾ ਸੀ ਨਾ ਜਿਹੜੇ ਬਾਹਰ ਪਏ ਨੇ, ਛੰਨ ਵਾਲੇ ਤੇ ਤਾਂ ਘੱਟ। ਬਰੀਕ ਬਰੀਕ ਕਿਣੀਆਂ ਦਾ ਮੀਂਹ ਸ਼ੁਰੂ ਹੋਇਆ ਤਾਂ ਸਿੱਖ ਦੇ ਮਨ ਵਿੱਚ ਆਇਆ ਕਿਤੇ ਛੰਨ ਚੋ ਨਾ ਪਵੇ। ਮਹਾਰਾਜ ਦੀ ਨੀਂਦ ਖਰਾਬ ਹੋਏ ਗਈ। ਸੱਚੇ ਪਾਤਸ਼ਾਹ ਭਾਗਾਂ ਨਾਲ ਸਾਡੇ ਘਰ ਆਏ ਨੇ, ਇਹਨੇ ਆਪਣੇ ਆਪਣੇ ਬੱਚਿਆਂ ਦੇ ਥੱਲੇ ਜੋ ਬਿਸਤਰਾ ਚਾਦਰਾਂ ਵਿਛਾਈਆਂ ਸਨ ਉਹ ਕੱਢ ਕੇ ਹੌਲੀ ਹੌਲੀ ਛੱਤ ਛੰਨ ਉੱਤੇ ਪਾ ਦਿੱਤੀਆਂ ਕਿ ਜੇ ਵਰਖਾ ਤੜਕੇ ਤੱਕ ਵਧਦਿਆਂ ਵਧਦਿਆਂ ਥੋੜ੍ਹੀ ਹੋਰ ਕਿਣੀਆਂ ਵਧੀਆਂ ਤਾਂ ਹੋਰ ਅੱਧਾ ਘੰਟਾ ਗੁਜ਼ਰ ਜਾਊ। ਇਹਨੇ ਤਲਾਈ ਕੱਢੀ, ਇਹਨੇ ਚਾਦਰਾਂ ਜੋ ਬਿਸਤਰਾ ਸੀ ਸਭ ਕੁਝ ਛੰਨ ਦੇ ਉੱਪਰ ਪਾ ਦਿੱਤਾ। ਗੁਰੂ ਨਾਨਕ ਸਾਹਿਬ ਮਹਾਰਾਜ ਸਭ ਕੁਝ ਜਾਣਦੇ ਨੇ, ਸੁੱਤੇ ਥੋੜ੍ਹੀ ਨੇ, ਹਜ਼ੂਰ ਵੇਖ ਰਹੇ ਸਨ। ਤਾਂ ਤੜਕੇ ਤੱਕ ਬਰੀਕ ਕਿਣੀਆਂ ਦਾ ਮੀਂਹ ਪਿਆ, ਥੋੜ੍ਹੀ ਜਿਹੀ ਬਿਜਲੀ ਲਸ਼ਕੀ, ਬੱਦਲ ਗਰਜਿਆ। ਇਹਨੇ ਬਾਹਰ ਪਰਿਵਾਰ ਨੇ ਬਹਿ ਕੇ ਰਾਤ ਕੱਟੀ, ਗੁਰੂ ਨਾਨਕ ਸਾਹਿਬ ਵੇਖਦੇ ਰਹੇ। ਰਾਤ ਲੰਘ ਗਈ, ਸਵੇਰ ਹੋਈ, ਬੜਾ ਸੋਹਣਾ ਸੂਰਜ ਚੜ੍ਹ ਗਿਆ, ਦੀਵਾਨ ਸੱਜ ਗਏ, ਸੰਗਤ ਆ ਗਈ। ਤਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਕੀਰਤਨ ਸੁਣਾਇਆ, ਸੰਗਤ ਜੁੜੀ ਰਹੀ। ਫਿਰ ਗੁਰਸਿੱਖਾਂ ਨੇ ਰਾਸ਼ਨ ਲਿਆ ਕੇ ਲੰਗਰ ਤਿਆਰ ਕੀਤਾ। ਸਾਰਾ ਦਿਨ ਆਲੇ ਦੁਆਲਿਓਂ ਸੰਗਤ ਆਈ। ਜਦੋਂ ਸ਼ਿਖਰ ਦੁਪਹਿਰ ਹੋ ਗਈ ਤਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ, ਤੀਲਾਂ ਦੀ ਡੱਬੀ ਮੰਗਾਓ, ਅੱਗ ਲਿਆਓ ਕਿਤਿਓਂ। ਉਹਨੇ ਕਿਹਾ, ਮਹਾਰਾਜ ਜੀ ਬਲਦੀ ਅੱਗ ਚਾਹੀਦੀ ਹੈ। ਕਾਹਦੇ ਵਾਸਤੇ? ਕਹਿੰਦੇ ਜਿੱਥੇ ਭੋਜਨ ਲੰਗਰ ਤਿਆਰ ਹੋ ਰਿਹਾ ਉੱਥੋਂ ਬਲ ਦੀ ਇੱਕ ਲੱਕੜ ਲੈ ਕੇ ਆਓ। ਉਹ ਬਲ ਦੀ ਲੱਕੜ ਲਿਆਂਦੀ ਤਾਂ ਮਹਾਰਾਜ ਉਹ ਸਿੱਖ ਨੂੰ ਕਹਿੰਦੇ ਵੀ ਕੋਈ ਕੀਮਤੀ ਸਮਾਨ ਤੇ ਨਹੀਂ ਤੇਰਾ ਛੰਨ ਵਿੱਚ। ਉਹਨੇ ਕਿਹਾ ਮਹਾਰਾਜ ਹੁਕਮ ਕਰੋ ਕੀ ਕਹਿਣਾ ਚਾਹੁੰਦੇ ਹੋ। ਹਜ਼ੂਰ ਨੇ ਕਿਹਾ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਜੇ ਕੋਈ ਕੀਮਤੀ ਸਮਾਨ ਹੈ ਤਾਂ ਕੱਢ ਲਾ, ਅੱਜ ਅਸੀਂ ਜਾਣਾ ਤੇ ਤੇਰੀ ਛੰਨ ਨੂੰ ਅੱਗ ਲਾ ਜਾਣੀ ਹੈ। ਹੁਣ ਲੋਕ ਹੈਰਾਨ ਨੇ ਤੇ ਕਈ ਕਹਿੰਦੇ ਨੇ ਹਾਂ ਰੱਖ ਗੁਰੂ ਨਾਨਕ ਸਾਹਿਬ ਨੂੰ ਘਰ ਵਿੱਚ, ਲੈ ਸਾਧੂਆਂ ਨੂੰ ਰੱਖਣ ਦਾ ਸਵਾਲ, ਇਹ ਹੁਣ ਤੇਰੀ ਛੰਨ ਨੂੰ ਅੱਗ ਲਾ ਕੇ ਜਾਣ। ਗਰੀਬ ਬੰਦਾ ਹੈ, ਗਰੀਬ ਦੀ ਛੰਨ ਨੂੰ ਅੱਗ ਕਾਹਦੇ ਵਾਸਤੇ? ਮਹਾਰਾਜ ਨੇ ਕਿਹਾ ਬਈ ਜੇ ਕੋਈ ਸਮਾਨ ਕੱਢਣਾ ਤੇ ਕੱਢ ਲਾ, ਤੇਰੀ ਛੰਨ ਨੂੰ ਅੱਗ ਲਾਉਣੀ ਹੈ, ਉਹ ਤੋਂ ਬਾਅਦ ਅਸੀਂ ਚਲੇ ਜਾਣਾ। ਧੰਨ ਗੁਰੂ ਨਾਨਕ ਦੇ ਮਹਾਰਾਜ ਅੱਗੇ ਹੱਥ ਜੋੜ ਕੇ ਸਿੱਖ ਨੇ ਕਿਹਾ ਪਾਤਸ਼ਾਹ ਸਭ ਤੋਂ ਕੀਮਤੀ ਚੀਜ਼ ਤਾਂ ਤੁਹਾਡਾ ਨਾਮ ਹੈ, ਉਹ ਮੇਰੇ ਹਿਰਦੇ 'ਚ ਵਸਾ ਦਿਓ, ਮੈਨੂੰ ਆ ਕੁਝ ਨਹੀਂ ਚਾਹੀਦਾ। ਮਹਾਰਾਜ ਇਹਦੇ ਵਿੱਚ ਕੀ ਹੈ? ਤਾਂ ਧੰਨ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਭਾਈ ਮਰਦਾਨੇ ਸਮੇਤ ਸਮਾਨ ਆਹ ਪਕੜੋ, ਬਲ ਦੀ ਲੱਕੜ 'ਤੇ ਅੱਗ ਲਾ ਦਿਓ। ਬਲਦੀ ਹੋਈ ਲੱਕੜ ਲੈ ਕੇ ਭਾਈ ਮਰਦਾਨੇ ਨੇ ਹੁਕਮ ਮੰਨਿਆ, ਸਮੇਤ ਸਮਾਨ ਉਹ ਸਿੱਖ ਦੀ ਕੁੱਲੀ ਨੂੰ ਅੱਗ ਲਾ ਦਿੱਤੀ। ਉਹਦੀ ਛੰਨ ਲਟਾ ਲਟ ਬਲਣ ਲੱਗੀ। ਕਈ ਕੱਚੇ ਲੋਕ ਨਿੰਦਿਆ ਕਰਨ ਲੱਗ ਪਏ, ਲਓ ਰੱਖੋ ਸਾਧੂਆਂ ਨੂੰ ਘਰ 'ਚ, ਮਸਾਂ ਵਿਚਾਰੇ ਗਰੀਬ ਨੇ ਛੰਨ ਬਣਾਈ, ਉਹਨੂੰ ਦੇਣਾ ਤਾਂ ਕੁਝ ਕੀ ਹੈ। ਮਹਾਰਾਜ ਨੇ ਅੱਗ ਲਾ ਦਿੱਤੀ, ਸਮੇਤ ਸਮਾਨ ਸਾੜ ਦਿੱਤਾ। ਉਹ ਸਿੱਖ ਉਹਦਾ ਪਰਿਵਾਰ ਹੁਕਮ ਤੇ ਭਾਣੇ ਵਿੱਚ ਖੜੇ, ਜਦੋਂ ਅੱਗ ਬਲ ਰਹੀ ਸੀ ਛੰਨ ਸੜ ਕੇ ਸਵਾਹ ਹੋ ਗਈ। ਫਿਰ ਗੁਰੂ ਨਾਨਕ ਦੇ ਮਹਾਰਾਜ ਨੇ ਪਿਆਰ ਨਾਲ ਕਿਹਾ ਸਿੱਖਾ ਤੇਰੀ ਛੰਨ ਪਤਾ ਕਿਉਂ ਸਾੜੀ ਹੈ? ਉਹਨੇ ਕਿਹਾ ਮਹਾਰਾਜ ਮੈਂ ਪੁੱਛਣਾ ਹੀ ਨਹੀਂ ਕਿਉਂ ਸਾੜੀ ਹੈ। ਮਹਾਰਾਜ ਮੈਂ ਕਿਉਂ ਪੁੱਛਣਾ ਕਿਉਂ ਸਾੜੀ ਹੈ? ਹਜ਼ੂਰ ਨੇ ਕਿਹਾ ਤੂੰ ਪੁੱਛੇਗਾ ਨਹੀਂ, ਤੇਰੀ ਕੁੱਲੀ ਤੇਰੀ ਛੰਨ ਤੇਰੇ ਇੱਕੋ ਦੋ ਚਾਰ ਲੀੜੇ ਕੱਪੜੇ ਸੀ, ਅਸੀਂ ਸਾੜ ਦਿੱਤੇ, ਪੁੱਛੇਗਾ ਨਹੀਂ ਕਿਉਂ ਸਾੜੇ ਨੇ। ਉਹਨੇ ਕਿਹਾ ਮਹਾਰਾਜ ਮੈਂ ਕਿਉਂ ਪੁੱਛਾਂ ਕਿਉਂ ਸਾੜੇ ਨੇ? ਜੇ ਤੁਹਾਨੂੰ ਚੰਗਾ ਲੱਗਦਾ ਤੁਸੀਂ ਅੱਗ ਲਾ ਦਿੱਤੀ। ਮਹਾਰਾਜ ਮੈਂ ਕੁਝ ਨਹੀਂ ਪੁੱਛਾਂਗਾ। ਇਹਨੂੰ ਸਿੱਖੀ ਕਹਿੰਦੇ ਨੇ ਜੀ ਗੁਰੂ ਤੋਂ ਨਾ ਪੁੱਛਣਾ ਮੇਰੇ ਨਾਲ ਇਹ ਕਿਉਂ ਹੋਇਆ। ਆਪਾਂ ਕਈ ਵਾਰ ਪੁੱਛਣ ਲੱਗ ਜਾਂਦੇ ਸਾਡੇ ਨਾਲ ਹੀ ਐਂ ਕਿਉਂ ਕਰ ਰਹੇ ਹੋ? ਤਾਂ ਗੁਰੂ ਨਾਨਕ ਦੇ ਮਹਾਰਾਜ ਨੇ ਕਿਹਾ ਪੁੱਛੇਗਾ ਨਹੀਂ ਕਿਉਂ ਅੱਗ ਲਾਈ ਹੈ? ਤੇਰੀ ਛੰਨ ਕੱਪੜੇ ਲੀੜੇ ਸਾੜ ਦਿੱਤੇ, ਤੂੰ ਪੁੱਛੇਗਾ ਨਹੀਂ ਕਿਉਂ? ਉਹਨੇ ਕਿਹਾ ਮਹਾਰਾਜ ਮੈਂ ਨਹੀਂ ਉਹ ਪੁੱਛਣਾ। ਹਜ਼ੂਰ ਨੇ ਕਿਹਾ ਫਿਰ ਸੁਣ, ਤੇਰੀ ਕੁੱਲੀ ਨੂੰ ਤਾਂ ਅੱਗ ਲਾਈ ਹੈ, ਛੰਨ ਤੇਰੀ ਤਾਂ ਸਾੜ ਦਿੱਤੀ ਹੈ, ਅਸੀਂ ਸਾਰੀ ਰਾਤ ਵਿਚਾਰ ਕਰਦੇ ਰਹੇ। ਸਿੱਖ ਦਾ ਦਿਲ ਬਹੁਤ ਵੱਡਾ ਪਰ ਘਰ ਬੜਾ ਛੋਟਾ ਹੈ। ਲੈ ਸਿੱਖਾ ਅੱਗ ਲਾ ਕੇ ਸਾੜ ਦਿੱਤਾ, ਹੁਣ ਮਹਿਲ ਬਣਨਗੇ। ਗੁਰੂ ਕਈ ਵਾਰ ਕੁੱਲੀਆਂ ਸਾੜ ਦਿੰਦਾ ਤੇ ਮਹਿਲ ਬਣਾਉਂਦਾ। ਗੁਰੂ ਕਈ ਵਾਰ ਥੋੜਾ ਜਿਹਾ ਦੁੱਖ ਦਿੰਦਾ, ਉਹ ਤੋਂ ਬਾਅਦ ਹਨੇਰੇ ਸੁੱਖ ਨਾਲ ਘਰ ਭਰ ਦਿੰਦਾ। ਗੁਰੂ ਕਈ ਵਾਰ ਛੋਟਾ ਜਿਹਾ ਘਾਟਾ ਪਾਉਂਦਾ, ਉਹ ਤੋਂ ਬਾਅਦ ਕਰੋੜਾਂ ਦਾ ਮੁਨਾਫਾ ਦੇ ਦਿੰਦਾ। ਇਹ ਗੁਰੂ ਦੀ ਆਪਣੀ ਕਲਾ, ਪਰ ਸਿੱਖ ਕਦੇ ਨਾਰਾਜ਼ ਤੇ ਇਤਰਾਜ਼ ਨਾ ਕਰੇ। ਅੱਜ ਮੇਰੇ ਸਤਿਗੁਰੂ ਜੀ ਦੀ ਮਹਿਮਾ ਵਿੱਚ ਰਾਏ ਬੁਲਾਰ ਕਹਿੰਦਾ ਮੈਂ ਤਾਂ ਕਾਲੂ ਤੈਨੂੰ ਨਹੀਂ ਪਤਾ, ਇਹ ਸੰਪੱਤੀ ਰਾਜ ਵਡਿਆਈ ਸੋਭਾ ਮੇਰੀ ਨਹੀਂ, ਸਭ ਕੁਝ ਤੇਰੇ ਨਾਨਕ ਦੀ ਬਖਸ਼ੀ ਹੋਈ ਹੈ।
7: ਬਾਰ ਸ਼ਰਧਾ ਉਰਤਾਰ ਪਰਮ ਪ੍ਰੇਮ ਉਪਜਾਵਈ।
6: ਕਹਿੰਦੇ ਹੇ ਮੈਂ ਤਾਂ ਕਲਿਆਣ ਦੱਸ, ਆਪਣੇ ਹਿਰਦੇ ਵਿੱਚ ਸ਼ਰਧਾ ਧਾਰਨ ਕਰ, ਆਪਣੇ ਹਿਰਦੇ ਵਿੱਚ ਵਿਸ਼ਵਾਸ ਬਣਾ। ਮੈਨੂੰ ਦੁੱਖ ਹੁੰਦਾ, ਨਾਨਕ ਤੇਰਾ ਪੁੱਤਰ ਹੈ, ਪਰ

0: ਭਾਈ ਸੰਤੋਖ ਸਿੰਘ ਲਿਖਦੇ, ਇਹ ਗੁਰੂ ਨਾਨਕ ਸਾਹਿਬ ਦਾ ਘਰ ਹੈ, ਜਿਹਦੀ ਜਿਹਦੀ ਸ਼ਰਧਾ ਬਣਦੀ ਹੈ, ਭਾਵੇਂ ਉਹ ਭੂਪ ਮੀਨੰਗ ਰਾਜਾ ਹੋਵੇ ਤੇ ਭਾਵੇਂ ਕੰਗਾਲ ਹੋਵੇ, ਗੁਰੂ ਨਾਨਕ ਸਭ ਨੂੰ ਬਖਸ਼ ਦਿੰਦੇ ਨੇ ਔਰ ਸਾਰਿਆਂ ਦੀਆਂ ਝੋਲੀਆਂ ਸੁੱਖ ਖੁਸ਼ੀਆਂ ਨਾਲ ਭਰਦੇ ਨੇ।
1: You're listening to KRPI 1550 Radio, Ferndale, Washington. 1550 AM Gurbani segment is brought to you in memory of Sardar Ajit Singh Baad and Sardarni Surinder Kaur Baad. 1550 Radio de utte Gurbani de kise vi program nu sponsor karna chahunde ho ta call karo
2: 604-9 Cart 77 90 4 pound Indian ਚਿੱਟੇ ਛੋਲੇ ਲਵੋ 388 ਦਾ ਬੈਗ, 2 pound ਪਲੇਨ ਗੁੜ 2.98 ਨੂੰ ਅਤੇ ਰੋਮਾ ਟੋਮੇਟੋਸ 98 cents ਨੂੰ ਪਾਉਂਡ। ਫਰੂਟੀ ਕੈਨਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
3: ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੀ 6ਵੀਂ ਸੰਤਾਨ ਨੇ। 6ਵੀਂ ਸੰਤਾਨ ਤਾਂ ਸ਼ਬਦ ਵਰਤਿਆ, ਹਜ਼ੂਰ ਦੇ ਆਗਮਨ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ 4 ਬੇਟੇ ਔਰ 1 ਬੇਟੀ ਹੈ। ਬਾਬਾ ਗੁਰਦਿੱਤਾ ਜੀ, ਬੀਬੀ ਵੀਰੋ ਜੀ, ਬਾਬਾ ਅਟਲ ਰਾਏ ਜੀ, ਬਾਬਾ ਸੂਰਜਮਲ ਜੀ ਔਰ ਬਾਬਾ ਅਣੀ ਰਾਏ ਜੀ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਸ਼੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਹੋਇਆ ਹੈ। ਹਜ਼ੂਰ ਮਹਾਰਾਜ ਜੀ ਦਾ ਜਿਸ ਜਗ੍ਹਾ ਤੇ ਆਗਮਨ ਹੋਇਆ ਉੱਥੇ ਗੁਰੂ ਰਾਮਦਾਸ, ਗੁਰੂ ਅਰਜੁਨ ਦੇਵ ਤੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਰਹਿੰਦਿਆਂ ਆਪਣੀ ਰਹਿਸ਼ ਰੱਖੀ ਤੇ ਉਸ ਅਸਥਾਨ ਨੂੰ ਅਸੀਂ ਸ਼ਬਦ ਵਰਤਨੇ ਆ ਗੁਰੂ ਕਾ ਮਹਿਲ। ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਉਸ ਗੁਰਦੁਆਰੇ ਦਾ ਨਾਮ ਗੁਰੂ ਕਾ ਮਹਿਲ ਹੈ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਆਗਮਨ ਅੰਮ੍ਰਿਤ ਵੇਲੇ ਹੋਇਆ। ਇਤਿਹਾਸ ਕਹਿੰਦਾ ਹੈ ਕਿ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦਰਬਾਰ ਸਾਹਿਬ ਆਸਾ ਕੀ ਵਾਰ ਦਾ ਕੀਰਤਨ ਸਰਵਣ ਕਰ ਰਹੇ ਸਨ ਤੇ ਉਸ ਵਕਤ ਸਮਾਪਤੀ ਵੇਲੇ ਸੇਵਕ ਨੇ ਜਾ ਕੇ ਬੇਨਤੀ ਕੀਤੀ, ਮਹਾਰਾਜ ਆਪ ਜੀ ਦੇ ਗ੍ਰਹਿ ਵਿਖੇ ਸਾਹਿਬਜ਼ਾਦਾ ਜੀ ਦਾ ਜਨਮ ਹੋਇਆ ਹੈ। ਮਹਾਰਾਜ ਆਏ ਆ ਗੁਰਬਿਲਾਸ ਪਾਤਸ਼ਾਹ 6ਵੀਂ ਵੀ ਜਿਹੜੇ ਸ਼ਬਦ ਲਿਖੇ ਨੇ, ਮਹਾਰਾਜ ਜੀ ਨੇ ਆਪਣੇ ਇਸ ਬੇਟੇ ਨੂੰ ਹੱਥਾਂ ਚੁੱਕਿਆ। ਉਸ ਵਕਤ ਜਿਹੜੇ ਸ਼ਬਦ ਕਹਿ, ਭਾਵੇਂ ਅਸੀਂ ਸ਼ਰਧਾ ਨਾਲ ਦੇਖਾਂਗੇ ਹਰ ਗੱਲ ਸਵੀਕਾਰ ਹੋਵੇਗੀ, ਜੇ ਤਰਕ ਨਾਲ ਹਰ ਗੱਲ ਨੂੰ ਕੱਟਣ ਦਾ ਯਤਨ ਕਰਾਂਗੇ ਤੇ ਕੁਛ ਵੀ ਸਿੱਧ ਨਹੀਂ ਹੋਵੇਗਾ। ਮਹਾਰਾਜ ਜੀ ਨੇ ਆਪਣੇ ਬੇਟੇ ਨੂੰ ਹੱਥਾਂ ਚ ਪਕੜਿਆ, ਇਤਿਹਾਸ ਕਹਿੰਦਾ ਆਪਣਾ ਸੀਸ ਚੁਕਾਇਆ। ਭਾਈ ਬਿਧੀ ਚੰਦ ਜੀ ਪੁੱਛਦੇ ਨੇ, ਮਹਾਰਾਜ ਇਸ ਪੁੱਤਰ ਨੂੰ ਇੰਨੀ ਨੀਝ ਨਾਲ ਦੇਖਿਆ ਤੇ ਸਤਿਗੁਰੂ ਦੇ ਜਿਹੜੇ ਸ਼ਬਦ ਸਨ ਉਹ ਇਹ ਸਨ, ਇਹ ਮੇਰਾ ਬੇਟਾ ਦੀਨ ਰੱਖਕ ਸੰਕਟ ਹਰਨ। ਕੁਛ ਵਿਦਵਾਨ ਕਹਿੰਦੇ ਦੀਨ ਬੰਧੂ, ਇਹਦਾ ਮਤਲਬ ਗਰੀਬਾਂ ਦਾ ਰਖਵਾਲਾ ਹੈ ਤੇ ਜਿਤਨੀ ਮਰਜ਼ੀ ਵੱਡੀ ਤੋਂ ਵੱਡੀ ਮੁਸੀਬਤ ਆ ਜਾਏ, ਸੱਚ ਇਹ ਵੇ ਮੇਰਾ ਪੁੱਤਰ ਵੱਡੇ ਤੋਂ ਵੱਡੇ ਸੰਕਟ ਨੂੰ ਵੀ ਖਾਰ ਕਰ ਦੇਵੇਗਾ। ਤੇ ਸਾਡੇ ਮੈਂ ਥੋੜੀ ਜਿਹੀ ਬੇਨਤੀ ਆਪ ਨੂੰ ਕਰਨੀ, ਖਾਸ ਕਰਕੇ ਸਰਦਾਰ ਕਪੂਰ ਸਿੰਘ ਉਹਨਾਂ ਨੇ ਇੱਕ ਵਾਰੀ ਜਲੰਧਰ ਰੇਡੀਓ ਤੇ ਇੱਕ ਲੈਕਚਰ ਦਿੱਤਾ ਸੀ, ਹੈ ਤਾਂ ਥੋੜੇ ਦੇ ਮਿੰਟਾਂ ਦਾ ਸੀ, ਤੇ ਮੈਂ ਉਹਨੂੰ ਤਾਂ ਆਧਾਰ ਬਣਾ ਰਿਹਾ ਕਿਉਂਕਿ ਜਿਸ ਵਿਦਵਾਨ ਦੀ ਖੋਜ ਹੋਵੇ ਭਾਵੇਂ ਉਹ ਦੁਨੀਆਂ ਤੋਂ ਚਲਾ ਵੀ ਜਾਏ ਉਹਦਾ ਜ਼ਿਕਰ ਜ਼ਰੂਰ ਕਰਨਾ ਚਾਹੀਦਾ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਬਾਰੇ ਸ਼ਬਦ ਕਹਿ ਸਨ, ਇਹ ਸੰਕਟ ਹਰਨ ਦੀਨ ਰੱਖਕ। ਚਲੋ ਇਹ ਸ਼ਬਦ ਤਾਂ ਨੇ ਸਾਡੇ ਕੋਲ ਹਿਸਟਰੀ ਦੇ, ਤੇ ਇਸ ਵਿੱਚ ਆਹ ਵੀ ਕਹਿ ਸਕਦੇ ਹਾਂ ਵੀ ਕਵੀ ਨੇ ਭਾਵਨਾ ਨਾਲ ਲਿਖਿਆ ਹੋਵੇ, ਪਰ ਜਿਹੜੇ ਬਚਨ ਆਪ ਜੀ ਰੋਜ਼ ਸਵੇਰੇ ਸ਼ਾਮ ਦੁਨੀਆ ਭਰ ਵਿੱਚ ਜਿੱਥੇ ਵੀ ਸਿੱਖ ਨੇ ਗੁਰਦੁਆਰਿਆਂ ਵਿੱਚ ਘਰਾਂ ਵਿੱਚ ਜਿੱਥੇ ਨੇਮੀ ਪ੍ਰੇਮੀ ਰੋਜ਼ ਅਰਦਾਸ ਕਰਦੇ ਆ, ਗੁਰਮੁਖੋ ਕਰੋੜਾਂ ਸਰਦਾਲੂ ਰੋਜ਼ਾਨਾ ਗੁਰੂ ਤੇਗ ਬਹਾਦਰ ਸਾਹਿਬ ਨੂੰ ਯਾਦ ਕਰਦੇ ਆ ਤੇ ਗੁਰੂ ਗੋਬਿੰਦ ਸਿੰਘ ਦੋ ਬਚਨ ਕਹਿੰਦੇ ਆ कि एक मेरे पिता जी नूं चलो ते शब्द ना तेग बहादुर वरत्या कि गुरु तेग बहादुर साहब जी नूं कोई भी याद करेगा सब तो पहला उन्हां दी याद विच घर विच किसे चीज की कमी नहीं नौ निदान नहीं। दूसरी गल कि जिथे पिता जी नूं कोई याद करेगा पिता गुरदेव उहदी सहायता वास्ते जरूर पहुंचन। असी रोज पाठ करने हां तेग बहादुर सिमरे इहदा मतलब गुरु तेग बहादुर साहब नूं चेते कीते हां। उंज मैनूं पता है नौनिद दे अर्थ गुरबाणी विच बड़े होर भी डूंघे आए नौनिद अमृत प्रभ का नाम शब्द वरत्या। हजूर सच्चे पातशाह जी ने इत्थे वचन कीता कहन लगे ते थोड़ी आवाज घट कर तेग बहादुर सिमरे घर नौनिद आवे ताए ताए दा अर्थ आपां समझने दौड़ के पिता गुरु तेग बहादुर साहब जी नूं याद कोई करे घर नौ निधियां ता के आउंदियां ने ते अगला वचन कीता सब थाई होए सहाय जिथे भी कोई याद करदा है गुरु तेग बहादुर सच्चे पातशाह हर थां ते सहायता करन वास्ते पहुंचदे। दास एक होर बेनती करे कि गुरु नानक साहब जी तो बाद जे दूर थोड़ा जा होर गया ते गुरु हरगोबिंद साहब पर गुरु नानक साहब जिन्ना नहीं सफर गुरु तेग बहादुर साहब महाराज इन्हों का पूर्व रटनक है जिन्हों आप पटना साहब ढाका असाम का जिक्र करने गुरु तेग बहादुर साहब की परवरिश अमृतसर की धरती से शुरू हुई। उस दिन मैं एक बेनती की सी कि महाराज नूं सुते सिद्ध बचपन तो ही बैराग सी बिरहा सी पर एक घटना ने उन्हां दी जिंदगी ते बहुत गहरा असर किया। वह घटना सी अपने वड्डे वीर बाबा अटल राय जी का चलाना क्योंकि उन्हां दा चलाना श्री अमृतसर साहब की धरती ते होया। गुरु तेग बहादुर साहब उन्होंने कदी भी गुरु हर राय साहब गुरु हर कृष्ण साहब गुरु हरगोबिंद साहब उन्होंने कदी भी तीन पातशाह को जताया ही नहीं कि मैं वड्डा हाँ ते गद्दी दा वारस मैं हाँ। गुरु हरगोबिंद साहब दे बेटे ने पर उन्होंने नहीं जताया कि मैं हर राय जी तो वड्डा हाँ। ने जो पिता गुरुदेव ने कह दिता कीरतपुर साहब रहा ते इत्थे एक वार अर्ज की सी महाराज जी जदों भी संगत विच आउंदे सन एक तां नेत्र नीवे करके क्योंकि साडे कोल इतिहास दीआं घटनावां ज्यादा उच्चा नहीं सन बोलदे चंचल ताई कदे नहीं सी उहनां दे नेड़े आई। सब तो मैं पहली गल कीती विश्वास जां कह हृदय विश्वास पर बाबा आया तत् ज्ञान तिस मन प्रगटाया। एक उदाहरण होर दे के विश्वास की है गुरु ग्रंथ साहिब धन्ना जी दे तीन शब्द ने चलो सज्जन कई चार कहिंदे आ चौथा गुरु अर्जुन देव दा पर भाई गुरदास साहिब ने मैं उस जगह ते कथा करके आ टौंक धौंक पिंड भगत धन्ना जी दी अजे भी पैली हैगी है जी उन्हां दे नां ते कई बिघे जमीन बोलदी। जदों उस पिंड च मैं गया ते सवेरे अमृत वेले नेत्रिम तो बाद बाहर निकलिया ते मेरे मन च इक्को ख्याल ऐ टकराया कि जेड़ा पंडित पूजा करदा सी उते विद्वान सी धन्ना ते पढ़िया नहीं सी उहने रोज लंघदा मझां गावां लै के जांदा फिर उसने वेख्या भी इह बंदा रोज इशनान करांदा है इह दीवे बत्ती धूप बत्तियां बालदा ते भाई साहिब ने लिखिया ब्राह्मण पूजे देवते धन्ना गऊ चरावन जावे धन्ने डिठा चलते पुछे ब्राह्मण आख सुनावे। उन्हें क्या है कि करना वो कहिंदा ठाकुर दी पूजा करे जो इच्छा सोई फल पावे। याद रखियो ओ बंदे ने कहा भी धन्या ए ठाकुर दी जेड़ा पूजा करदे ते सवाल है जी उन्हें पत्थर दी पूजा कीती। मैं एक बेनती तुहानू करा प्लीज मेरी गल ध्यान नाल सुनियो जिवें बार मुखी वक वक तलीम दे पड़ा ने स्टेजिज ने इसे तरह स्पिरिचुअलिटी विच भी वक वक पड़ा आउंदे आ। उदाहरण दे तौर ते असी बच्चे नूं स्कूल पढ़ने पाने जे अंग्रेजी च पढ़ना होवे जे ओ सब तो पहलां पहली गल ते ओ अजकल पहलां पढ़ांदे कोई नहीं ओ कहिंदे ने भी खेड खेड के आ जांदा ਉਹ ਬੱਚਾ ਜਿਹੜਾ ਅੱਜ ਫੀਸ ਦੇਣੇ ਪੈ ਖੇਡ ਕੇ ਆ ਜਾਏ ਇਸ ਤਰ੍ਹਾਂ ਹੀ ਹੈ ਨਾ ਜੀ।
4: ਤੇ ਜੇ ਦਸਵੀਂ ਚ ਪੜ੍ਹਦਾ ਖੇਡੇ ਆਪਾਂ ਡਾਂਗ ਚੁੱਕ ਲੈਣੇ। ਤੇ ਅਗਲਾ ਕਹੇਗਾ ਜਿੱਦਣ ਪੜ੍ਹਨੇ ਪਾਇਆ ਉਦਣ ਤੇ ਖੇਡ ਤੋਂ ਸ਼ੁਰੂ ਹੋਈ ਸੀ ਕੰਮ, ਬੈਟ ਬੱਲੇ ਪਏ ਸਨ, ਗੇਂਦਾਂ ਪਈਆਂ ਸਨ, ਝੂਟੇ ਲੱਗੇ ਸਨ। ਜੇ ਬੰਦਾ ਪੀ ਐਚ ਡੀ ਕਰਦਾ ਕਹੇ ਮੈਂ ਤਾਂ ਬੈਟ ਬੱਲਾ, ਕਰਦੇ ਕਹਿਣਗੇ ਫੜ ਇਹਨੂੰ, ਬੈਟ ਨੂੰ ਠੋਕੋ ਇਹਨੂੰ, ਇਹਦੇ ਨੇ ਕੁੱਟੋ ਵਿਕਟਾਂ ਨਾਲ ਇਹਨੂੰ, ਵੀ ਤੈਨੂੰ ਪਤਾ ਨੀ ਇੰਨੇ ਪੈਸੇ ਭਰੇ ਆ। ਪਰ ਉਹ ਕਹੇਗਾ ਜਦੋਂ ਮੈਂ ਸ਼ੁਰੂ ਹੋਇਆ ਉਦੋਂ ਤਾਂ ਬੱਲੇ ਤੋਂ ਸ਼ੁਰੂ ਹੋਇਆ। ਉਹਨਾਂ ਕਿਹਾ ਬੇਟੇ ਉਦਣ ਤੈਨੂੰ ਦੱਸਣਾ ਸੀ ਤਲੀਮ ਕੀ ਹੈ। ਏ ਫੋਰ ਐਪਲ ਦਾ ਮਤਲਬ ਇਹ ਨੀ ਕਿ ਐਪਲ ਹੀ ਕੇਵਲ ਏ ਤੋਂ ਬਣਦਾ, ਏ ਤੋਂ ਤਾਂ ਹਜ਼ਾਰਾਂ ਸ਼ਬਦ ਬਣਦੇ ਪਏ ਆ। ਐਪਲ ਤਾਂ ਦੱਸਿਆ ਸੀ ਤੈਨੂੰ ਏ ਦੀ ਸਮਝ ਪੈ ਜਾਏ। ਅਧਿਆਤਮਿਕਤਾ ਚ ਜਦੋਂ ਕੋਈ ਸਰਗੁਣ ਦੀ ਭਗਤੀ ਵੱਲ ਤੁਰਦਾ ਉਸ ਵਿੱਚ ਉਹਨੂੰ ਕਈ ਵਾਰੀ ਦ੍ਰਿਸ਼ ਨੂੰ ਸਿਰਜਦਾ। ਉਹ ਗੁਰੂ ਅਮਰਦਾਸ ਨੂੰ ਸਾਰੇ ਵਿਦਵਾਨ ਮੰਨਦੇ ਆ, 19 ਸਾਲ ਉਹ ਗੰਗਾ ਇਸ਼ਨਾਨ ਕਰਦੇ ਰਹੇ। ਉਹਨਾਂ ਦੀ ਦ੍ਰਿਸ਼ਟ ਮਾਨਤਿਕ ਭਾਵਨਾ ਸੀ, ਪਰ ਜਿੱਦਣ ਪੂਰਾ ਗੁਰੂ ਮਿਲਿਆ ਉਹਨੇ ਦੇਖਿਆ ਬੰਦੇ ਦੀ ਐਨਰਜੀ ਬੜੀ ਜ਼ਬਰਦਸਤ ਹੈ, ਉਹਨੂੰ ਮੋੜ ਕੇ ਰੱਖ ਦਿੱਤਾ। ਮੈਂ ਇਸ ਕਰਕੇ ਕਹਿੰਦਾ ਖੰਡਨ ਕਰਨ ਦੀ ਬਜਾਏ ਇਹਨੂੰ ਸਮਝੀਏ ਕਿ ਉਹਨੇ ਸ਼ੁਰੂਆਤ ਕਿਹਾ, ਉਹਨੇ ਕਿਹਾ ਵੀ ਜਿਹੜਾ ਠਾਕੁਰ ਦੀ ਪੂਜਾ ਕਰਦਾ ਉਹਦੇ ਕੰਮ ਹੁੰਦਾ। ਉਹ ਬੰਦਾ ਸੀ ਜੀ ਬਿਲਕੁਲ ਨਿਰਸ਼ਲ, ਉਹਦੇ ਮਨ ਦੇ ਵਿੱਚ ਬਿਲਕੁਲ ਕੋਈ ਪਾਪ ਨਹੀਂ ਸੀ, ਨਾ ਉਹਦੇ ਕੋਲ ਵਿਦਵਾਨਾਂ ਵਾਲੀ ਘੁਣਤਰੀਆਂ ਤਰਕ ਸ਼ਰਕ ਸਨ। ਉਹਨੇ ਜਦੋਂ ਇਹ ਸੁਣਿਆ ਵੀ ਠਾਕੁਰ ਦੀ ਪੂਜਾ ਕਰੇ ਜੋ ਇੱਛਾ ਸੋਈ ਫਲ ਪਾਵੇ, ਉਹ ਕਹਿੰਦਾ ਜੋ ਮੰਗੀਏ ਉਹੀ ਕੰਮ ਕਰਦਾ। ਕਹਿੰਦਾ ਬਿਲਕੁਲ। ਉਹ ਸੀ ਜੱਟ, ਉਹਨੇ ਕਿਹਾ ਅੱਜ ਕੱਲ੍ਹ ਕਾਮਿਆਂ ਦੀ ਬੜੀ ਲੋੜ ਹੈ, ਮੈਂ ਦਿਹਾੜੀ ਵਾਲੇ ਸੱਦਣ ਠਾਕੁਰ ਲੈ ਜਾਓ। ਇਸ ਲਈ ਹੋਇਆ ਨਾ ਜੀ, ਉਹਨੇ ਕਿਹਾ ਕੱਲਾ ਬੰਦਾ ਵਾ, ਜੇ ਨੱਕੇ ਮੋੜਨਾ ਤੇ ਗਾਦੀ ਤੇ ਕੋਈ ਨੀ ਬਹਿੰਦਾ, ਜੇ ਗਾਦੀ ਤੇ ਬਹਿੰਦਾ ਨੱਕੇ ਨੀ ਕਿਹੜਾ ਮੋੜੇਗਾ, ਢੱਗੇ ਨੀ ਤੁਰਦੇ। ਉਹਨੇ ਕਿਹਾ ਕੰਮ ਕਰੋ, ਠਾਕੁਰ ਨੂੰ ਲੈ ਜਾਓ, ਨਾਲੇ ਪੱਠੇ ਪਵਾਵਾਂ ਕਰਾਂਗੇ, ਨਾਲੇ ਹਲਵਾਵਾਂਗੇ। ਇਹੀ ਸੀ ਨਾ ਜੀ, ਇਹਨੂੰ ਤਰਕ ਨੀ, ਥੋੜਾ ਮਜ਼ਾਕ ਚ ਨੀ ਦੇਖੋ। ਉਹਨੇ ਕਿਹਾ ਮੈਨੂੰ ਠਾਕੁਰ ਦੇ। ਦੂਜੇ ਦਿਨ ਆ ਗਿਆ, ਉਹਨੇ ਕਿਹਾ ਐਵੇਂ ਦਿਹਾੜੀ ਵਾਲੇ ਤੇ ਜਾਂਦੇ ਨੀ, ਠਾਕੁਰ ਲੈ ਜਾਓ। ਉਹਨੇ ਕਿਹਾ ਠਾਕੁਰ ਦੇ। ਉਹਨੇ ਕਿਹਾ ਕਿਉਂ? ਕਹਿੰਦਾ ਵੀ ਗਾਦੀ ਤੇ ਬਾਵਾਂਗੇ, ਨੱਕੇ ਨੁੱਕੇ ਮੋੜੂਗਾ। ਇਹੀ ਸੁਣਾਉਂਦੇ ਆ ਸਾਰੇ। ਉਹਨੇ ਕਿਹਾ ਇਹ ਨੀ ਕਰਦਾ ਕੰਮ ਏ। ਉਹਨੇ ਕਿਹਾ ਜੇ ਇਹ ਨੀ ਕੰਮ ਕਰਦਾ ਤੂੰ ਕਾਥੋਂ ਪਾਣੀ ਪਾਈ ਜਾਂਦਾ ਇਹਨੂੰ? ਇੱਕ ਪਾਸੇ ਤੂੰ ਕਹਿੰਦਾ ਕੰਮ ਕਰਦਾ, ਦੂਜੇ ਪਾਸੇ ਕਹਿੰਦਾ ਨਹੀਂ ਕਰਦਾ। ਉਹ ਦੂਜੇ ਦਿਨ ਫਿਰ ਆਇਆ, ਉੱਥੇ ਭਾਈ ਗੁਰਦਾਸ ਸਾਹਿਬ ਕਹਿੰਦੇ ਠਾਕੁਰ ਨੇ ਦਿੱਤਾ ਪੱਥਰ ਇੱਕ ਲਪੇਟ ਕਰ ਦੇ ਧੰਨੇ ਨੂੰ ਗੈਲ ਛਡਾਵੇ। ਉਹਨੇ ਕਿਹਾ ਖੇੜੇ ਪੈ ਗਏ ਜੱਟ। ਉਹਨੇ ਬਾਹਰੋਂ ਪੱਥਰ ਚੁੱਕਿਆ, ਰੁਮਾਲੇ ਚ ਲਪੇਟ ਕੇ ਕਹਿੰਦਾ ਲੈ ਜਾ ਠਾਕੁਰ। ਉਹ ਪਿਓ ਦਾ ਪੁੱਤਰ ਪੱਥਰ ਨੂੰ ਨੀ ਬੈਠਾ, ਉਹ ਸੱਚੀ ਮੁੱਚੀ ਬੈਠਾ ਪੱਥਰ ਅੱਗੇ। ਪੱਥਰ ਦੂਰ ਚਲਾ ਗਿਆ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਡਵਾਗਾ। ਕਿਹੜੀ ਚੀਜ਼ ਸੀ ਉਹਦੇ ਕੋਲ? ਆਪ ਸਿਆਣੇ ਹੋ, ਜਿਸ ਬੰਦੇ ਨੇ ਪੱਥਰ ਲਪੇਟ ਕੇ ਦਿੱਤਾ ਉਹਦਾ ਕਿਤੇ ਜ਼ਿਕਰ ਨਹੀਂ ਆਉਂਦਾ ਪਰਮਾਤਮਾ ਨੂੰ ਪਾ ਗਿਆ। ਉਹ ਸਿਰਫ ਕਹਿ ਰਿਹਾ ਸੀ ਪਰਮਾਤਮਾ ਇਸ ਤਰ੍ਹਾਂ, ਪਰਮਾਤਮਾ ਇਸ ਤਰ੍ਹਾਂ। ਜਿਹਨੇ ਵਿਸ਼ਵਾਸ ਕੀਤਾ ਸੱਚੀ ਮੁੱਚੀ ਉਹਨੇ ਰੱਬ ਨੂੰ ਪ੍ਰਗਟ ਕਰਕੇ ਉਹਦੇ ਨਾਲ ਗੱਲਾਂ ਕੀਤੀਆਂ। ਮੈਂ ਸਿਰਫ ਤੁਹਾਨੂੰ ਗੁਰਮਤ ਦੇ ਨੁਕਤੇ ਚੋਂ ਦਿੱਤੀਆਂ ਨੇ ਕੁਝ ਉਦਾਹਰਨਾਂ, ਅਜੇ ਬਹੁਤ ਕੁਛ ਪਿਆ ਗੁਰੂ ਗ੍ਰੰਥ ਸਾਹਿਬ ਵਿੱਚ, ਇਸ ਦੀ ਵਿਆਖਿਆ ਕਰਨ ਲਈ ਭਰੋਸਾ ਕੀ ਹੈ? ਯਕੀਨ ਬੜੀ ਵੱਡੀ ਚੀਜ਼ ਹੈ।
5: You're listening to KRPI 1550 Radio, Ferndale, Washington.

ਪਰ ਪਹਿਲੇ ਤੇ ਸੁਣਨਾ, ਪੜ੍ਹੀ ਜਾ ਰਿਹਾ ਪੜ੍ਹੀ ਜਾ ਰਿਹਾ, ਸੁਣਦਾ ਤੇ ਹੈ ਨਹੀਂ ਪਿਆ, ਅਜੇ ਧਿਆਨ ਨਹੀਂ ਚੱਲਿਆ। ਅਜੇ ਬੱਚੇ ਦੀ ਤਰ੍ਹਾਂ ਹੈ, ਜਨਮ ਤੇ ਇਸਦਾ ਹੋ ਗਿਆ, ਚੱਲਣਾ ਕੋਈ ਨਹੀਂ ਇਹਦੇ ਕੋਲ। ਤੇ ਮੈਂ ਫਿਰ ਅਰਜ਼ ਕਰਾਂ, 3 ਸਾਲ ਹੋ ਜਾਣ ਬੱਚਾ ਚੱਲੇ ਨਾ, ਮਾਂ ਬਾਪ ਨੂੰ ਚਿੰਤਾ ਹੋ ਜਾਂਦੀ ਹੈ, 50-60 ਸਾਲ ਹੋ ਗਏ ਧਿਆਨ ਸ਼ਬਦ ਦੀ ਤਰਫ ਚੱਲਿਆ ਹੀ ਨਹੀਂ, ਗੁਰੂ ਨੂੰ ਵੀ ਚਿੰਤਾ ਹੋ ਜਾਂਦੀ ਹੈ ਕੀ ਹੋ ਗਿਆ ਇਸ ਨੂੰ, ਕਿਉਂ ਨਹੀਂ ਚੱਲਦਾ। ਮੈਂ ਅਰਜ਼ ਕਰਾਂ, ਘੱਟ ਲੋਕਾਂ ਦੀ ਸੁਰਤ ਸ਼ਬਦ ਦੀ ਤਰਫ ਚੱਲਦੀ ਹੈ। ਇਸ ਵਾਸਤੇ ਪੜ੍ਹਨ ਦੇ ਨਾਲੋਂ, ਗੁਰਬਾਣੀ ਪੜ੍ਹਨ ਦੇ ਨਾਲੋਂ ਸੁਣਨਾ ਲੱਖਾਂ ਗੁਣਾ ਔਖਾ ਹੈ। ਬਿਨਾਂ ਸੁਰਤ ਤੋਂ ਸੁਣ ਹੀ ਨਹੀਂ ਸਕੇਗਾ, ਨਹੀਂ ਸੁਣ ਸਕੇਗਾ, ਪਰ ਬਿਨਾਂ ਸੁਰਤ ਤੋਂ ਪੜ੍ਹ ਸਕੇਗਾ, ਭਟਕੀ ਹੋਈ ਸੁਰਤ ਨਾਲ, ਭਟਕੇ ਹੋਏ ਧਿਆਨ ਨਾਲ ਵੀ ਪੜ੍ਹ ਸਕਦਾ ਹੈ। ਪੜ੍ਹਨ ਵਾਸਤੇ ਧਿਆਨ ਬਾਹਰ ਕਰਨਾ ਪੈਂਦਾ, ਨਜ਼ਰਾਂ ਵੀ ਬਾਹਰ ਕਰਨੀਆਂ ਪੈਂਦੀਆਂ, ਸੁਣਨ ਵਾਸਤੇ ਤੇ ਸ਼ਾਇਦ ਅੱਖਾਂ ਵੀ ਬੰਦ ਕਰਨੀਆਂ ਪੈਣ, ਔਰ ਧਿਆਨ ਨੂੰ ਅੰਤਰਮੁਖੀ ਕਰੇਗਾ ਤਾਂ ਹੀ ਸੁਣ ਸਕੇਗਾ, ਵਰਨਾ ਨਹੀਂ ਸੁਣ ਸਕਦਾ। ਇਹ ਵੀ ਮੈਂ ਅਰਜ਼ ਕਰਾਂ, ਇੱਕ ਮਨੁੱਖ ਉੱਚੀ ਉੱਚੀ ਬੋਲ ਰਿਹਾ ਹੁੰਦਾ, ਦੂਜਾ ਸੁਣ ਰਿਹਾ ਹੁੰਦਾ, ਸੁਣਨ ਵਾਲਾ ਫਿਰ ਕਹਿ ਦਿੰਦਾ, ਇੱਕ ਦਫ਼ਾ ਫਿਰ ਆਖ, ਮੈਂ ਨਹੀਂ ਸੁਣਿਆ, ਤੂੰ ਕਿਉਂ ਨਹੀਂ ਸੁਣਿਆ? ਕਹਿੰਦਾ ਮੇਰਾ ਧਿਆਨ ਕਿਸੇ ਹੋਰ ਪਾਸੇ ਚਲਾ ਗਿਆ। ਜਿਹਦਾ ਮਤਲਬ ਧਿਆਨ ਸ਼ਬਦ ਦੇ 'ਚ ਨਹੀਂ, ਪਾਠ ਕਰ ਰਿਹਾ ਧਿਆਨ ਨਹੀਂ ਹੈ, ਅਜੇ ਇਹਨੂੰ ਚੱਲਣਾ ਨਹੀਂ ਆਇਆ, ਨਹੀਂ ਆਇਆ। ਸਮਾਜ ਸੁਧਾਰਕਾਂ ਨੇ, ਰਾਜਨੈਤਿਕ ਲੋਕਾਂ ਨੇ ਜੋ ਮਨੁੱਖੀ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ, ਉਹਦੇ ਨਾਲ ਵਕਤੀ ਤੌਰ 'ਤੇ ਸਿਲਸਿਲਾ ਠੀਕ, ਲੇਕਿਨ ਮਨ ਦੀਆਂ ਬੇਚੈਨੀਆਂ ਦੂਰ ਨਹੀਂ ਹੋਈਆਂ। ਹਰ ਮੁਲਕ ਬੇਚੈਨ ਹੈ, ਹਰ ਮੁਲਕ ਪਰੇਸ਼ਾਨ ਹੈ, ਹਰ ਮੁਲਕ ਚਿੰਤਾ ਤੁਰ ਹੈ। ਸਮਾਜ ਸੁਧਾਰਕਾਂ ਨੇ ਤੇ ਰਾਜਨੈਤਿਕ ਲੋਕਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਇਹਦੇ ਨਾਲ ਮਨੁੱਖ ਦੀ ਸਮਾਧੀ ਤੇ ਲੱਗੀ ਨਾ, ਆਨੰਦ ਤੇ ਮਿਲਿਆ ਨਾ। ਅਵਤਾਰੀ ਪੁਰਸ਼ਾਂ ਨੇ ਜੋ ਸਮਾਧਾਨ ਪੇਸ਼ ਕੀਤੇ, ਲੋਕਾਂ ਨੇ ਕਬੂਲ ਨਾ ਕੀਤਾ। ਕਿਹੜੇ ਅਵਤਾਰੀ ਪੁਰਸ਼ ਨੂੰ ਲੋਕਾਂ ਨੇ ਕਬੂਲ ਕੀਤਾ? ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਜੇਲ੍ਹ ਦੇ ਚ ਪਾਇਆ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਸੂਲੀ ਤੇ ਲਟਕਾਇਆ, ਕਿਸੇ ਨੂੰ ਬਨਵਾਸ ਭੇਜ ਦਿੱਤਾ, ਕਿਹੜੇ ਅਵਤਾਰੀ ਪੁਰਸ਼ ਨੂੰ ਵਕਤ ਦੇ ਲੋਕਾਂ ਨੇ ਕਬੂਲ ਕੀਤਾ? ਨਹੀਂ ਕਬੂਲ ਕੀਤਾ, ਭਗਤਾਂ ਨੂੰ ਵੀ ਨਹੀਂ ਕਬੂਲ ਕੀਤਾ। ਕਬੀਰ ਦੇ ਉੱਤੇ ਬੜੇ ਵੱਡੇ 3 ਇਲਜ਼ਾਮ ਲੱਗੇ ਨੇ, ਕਤਲ ਦਾ ਇਲਜ਼ਾਮ ਲੱਗਿਆ, ਜੇਲ੍ਹ ਵੀ ਭੋਗਣੀ ਪਈ, ਚੋਰੀ ਦਾ ਇਲਜ਼ਾਮ ਲੱਗਿਆ, ਸਿਕੰਦਰ ਲੋਧੀ ਨੇ ਅੰਦਰ ਪਾਇਆ, ਦੁਰਾਚਾਰ ਦਾ ਵੀ ਇਲਜ਼ਾਮ ਲੱਗਿਆ, ਕਿਹੜਾ ਇਲਜ਼ਾਮ ਨਹੀਂ ਲੱਗਿਆ? ਈਰਖਾਲੂਆਂ ਨੇ ਸੋਚਿਆ ਉਂਝ ਤੇ ਪਕੜਿਆ ਨਹੀਂ ਜਾਏਗਾ, ਕੋਈ ਐਸੀ ਵਿਉਂਤ ਬਣਾਈ ਅੰਦਰ ਹੀ ਜਾਏ, ਇਹਦਾ ਬਾਹਰ ਹੋਣਾ ਠੀਕ ਨਹੀਂ, ਹੱਦ ਹੋ ਗਈ। ਸਮਾਜ ਸੁਧਾਰਕ ਤੇ ਰਾਜਨੈਤਿਕ ਮਨੁੱਖ ਦੀਆਂ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਨਾ ਕਰ ਸਕੇ, ਬਣੀ ਹੋਈ ਹੈ ਸਮੱਸਿਆ। ਹਰ ਮੁਲਕ ਦੇ ਸਮਾਜ ਸੁਧਾਰਕ ਤੇ ਰਾਜਨੀਤੀ ਮੌਜੂਦ ਹੈ, ਪਰ ਬੇਚੈਨੀ ਮੌਜੂਦ ਹੈ, ਪਰੇਸ਼ਾਨੀ ਮੌਜੂਦ ਹੈ, ਚਿੰਤਾ ਮੌਜੂਦ ਹੈ। ਸੰਤ ਜਨਾਂ ਨੇ, ਭਗਤ ਜਨਾਂ ਨੇ, ਅਵਤਾਰਾਂ ਨੇ ਜੋ ਮਾਨਸਿਕ ਸਮੱਸਿਆਵਾਂ ਦਾ ਸਮਾਧਾਨ ਪੇਸ਼ ਕੀਤਾ, ਉਹ ਮਨੁੱਖ ਨੇ ਕਬੂਲ ਨਹੀਂ ਕੀਤਾ, ਪ੍ਰਵਾਨ ਨਹੀਂ ਕੀਤਾ। ਤੋ ਸਮੱਸਿਆ ਤਿਉਂ ਦੀ ਤਿਉਂ ਬਣੀ ਹੋਈ ਹੈ, ਹਜ਼ਾਰਾਂ ਸਾਲ ਤੋਂ ਬਣੀ ਹੋਈ ਹੈ, ਔਰ ਰੋਜ਼ ਰੋਜ਼ ਮਨੁੱਖਤਾ ਦੇ ਤਲ ਤੇ ਬੇਚੈਨੀ ਪਰੇਸ਼ਾਨੀ ਵੱਧਦੀ ਜਾ ਰਹੀ ਹੈ, ਘਟਦੀ ਨਹੀਂ ਪਈ। ਮਨ ਦੀ ਸਮੱਸਿਆਵਾਂ ਦਾ ਸਮਾਧਾਨ ਕੀ ਹੈ? ਮਹਾਰਾਜ ਕਹਿੰਦੇ ਨੇ ਧਰਮ। ਇਹਦੇ ਨਾਲ ਮਨ ਦੀ ਸਮਾਧੀ ਲੱਗੇਗੀ, ਆਨੰਦ ਪ੍ਰਾਪਤ ਹੋ ਜਾਏ, ਮਹਾਰਸ ਦੀ ਪ੍ਰਾਪਤੀ ਹੋ ਜਾਏਗੀ, ਮਹਾਂ ਖੇੜੇ ਤੇ ਖੁਸ਼ੀ ਦੀ ਪ੍ਰਾਪਤੀ ਹੋ ਜਾਏਗੀ। ਧਰਮ ਕੀ ਹੈ? ਜੋ ਨਿਰਮਲ ਕਰਮ ਤੇ ਖੜਾ ਹੈ, ਤੇ ਨਿਰਮਲ ਕਰਮ ਕੀ ਹੈ? ਹਰ ਕੋ ਨਾਮ ਜਪ, ਨਿਰਮਲ ਕਰਮ, ਬਸ ਇਹ ਨਿਰਮਲ। ਕੱਲ ਮੈਂ ਅਰਜ਼ ਕੀਤੀ ਸੀ, ਮਨੁੱਖਾਂ ਦੀ ਸਾਰੀ ਗਤੀ, ਹਲਚਲ, ਬੋਲ

0: ਮਿਸਾਲ ਨਾਲ ਕਾਇਮ ਹੈ, ਸ਼ਬਦਾਂ ਦੇ ਕਾਇਮ ਹੈ। ਸ਼ਬਦਾਂ ਦੀ ਬੜੀ ਮਹਿਮਾ ਹੈ, ਬੋਲਾਂ ਦੀ ਬੜੀ ਮਹਿਮਾ ਹੈ। ਦੋ ਕੌੜੇ ਬੋਲ ਬੋਲੇ ਨੇ, ਅਗਲਾ ਸਾਰੀ ਰਾਤ ਤੜਪਦਾ ਰਹਿ ਗਿਆ। ਹੁਣ ਉਹਨੂੰ ਕੋਈ ਆਖੇ ਨਾ ਤੈਨੂੰ ਕੋਈ ਸੂਆ ਲੱਗਿਆ, ਨਾ ਤੀਰ ਲੱਗਿਆ, ਨਾ ਗੋਲੀ ਲੱਗੀ ਹੈ, ਐਵੇਂ ਤੜਪੀ ਜਾ ਰਹੇ। ਦੋ ਬੋਲਾਂ ਨੇ ਤੜਪਾ ਕੇ ਰੱਖ ਦਿੱਤਾ, ਦੋ ਬਚਨਾਂ ਨੇ ਤੜਪਾ ਕੇ ਰੱਖ ਦਿੱਤਾ, ਪਰ ਦੋ ਮਿੱਠੇ ਬੋਲ ਤੜਪਦੇ ਦਿਲ ਨੂੰ ਸ਼ਾਂਤੀ ਵੀ ਦੇ ਸਕਦੇ। ਪ੍ਰਭੂ ਦਾ ਨਾਮ ਇੱਕ ਬੋਲ ਹੈ। ਬੋਲ ਨੂੰ ਸੰਸਕ੍ਰਿਤ ਵਿੱਚ ਮੰਤਰ ਕਹਿੰਦੇ ਨੇ, ਸ਼ਬਦ ਕਹਿੰਦੇ ਨੇ। ਸ਼ਬਦ, ਮੰਤਰ, ਬੋਲ, ਵਾਕ ਇੱਕੋ ਹੀ ਗੱਲ ਹੈ। ਗੁਰੂ ਦਾ ਵਾਕ, ਗੁਰੂ ਦਾ ਸ਼ਬਦ, ਗੁਰੂ ਦਾ ਬੋਲ, ਗੁਰੂ ਦੀ ਆਵਾਜ਼, ਗੁਰੂ ਦਾ ਮੰਤਰ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਅਜੇ ਵੀ ਪੰਜਾਬ ਦੇ ਕੁਝ ਪਿੰਡਾਂ ਚ ਆਵਾਜ਼ਾਂ ਲਓ ਗੁਰੂ ਦਾ ਵਾਕ ਨੂੰ, ਹੁਕਮਨਾਮੇ ਨੂੰ ਹੀ ਕਹਿੰਦਾ ਗੁਰੂ ਦਾ ਆਵਾਜ਼ਾਂ ਲਓ। ਇਧਰ ਫਰੰਟੀਅਰ ਲੈਂਦਾ ਪੰਜਾਬ ਜੋ ਪਾਕਿਸਤਾਨ ਦੇ ਚਲਾ ਗਿਆ, ਆਉਣਾ ਤੇ ਗ੍ਰੰਥੀ ਸਾਹਿਬ ਨੂੰ ਕਹਿੰਦੇ ਸਨ ਗੁਰੂ ਦਾ ਬੋਲ ਸੁਣਾ ਦੋ, ਹੁਕਮਨਾਮਾ ਸੁਣਾ ਦੋ। ਪੰਜਾਬੀ ਚ ਬੋਲ ਕਹਿ ਦਿੰਦੇ ਨੇ, ਵਾਕ ਕਹਿ ਦਿੰਦੇ ਨੇ, ਸੰਸਕ੍ਰਿਤ ਦੇ ਸ਼ਬਦ ਕਹਿ ਦਿੰਦੇ ਨੇ, ਮੰਤਰ ਕਹਿੰਦੇ ਨੇ। ਗੁਰੂ ਮੰਤਰ, ਗੁਰ ਸ਼ਬਦ, ਗੁਰੂ ਦਾ ਬੋਲ, ਗੁਰੂ ਦਾ ਵਾਕ। ਉਸ ਵਾਕ ਨੂੰ ਬਾਰ ਬਾਰ ਜ਼ਬਾਨ ਦੁਹਰਾਵੇ ਤੇ ਮਨ ਸੁਣੇ, ਮਨ ਦੇ ਚੋਂ ਦੁੱਖ ਨਿਕਲਦੇ ਜਾਂਦੇ ਨੇ, ਪਾਪ ਨਿਕਲਦੇ ਜਾਂਦੇ ਨੇ, ਔਰ ਇੱਕ ਦਿਨ ਉਹ ਮੰਤਰ ਸਿੱਧ ਹੋ ਜਾਂਦਾ ਹੈ। ਕਹਿੰਦੇ ਨੇ ਵਾਕ ਸਿੱਧ ਹੋ ਗਏ, ਮੰਤਰ ਸਿੱਧ ਹੋ ਗਏ, ਬੋਲ ਸਿੱਧ ਹੋ ਗਏ, ਸ਼ਬਦ ਸਿੱਧੀ ਇਸ ਨੂੰ ਮਿਲ ਗਈ। ਉਹ ਕੱਲ ਦੇ ਬੋਲ ਮੈਂ ਤੁਹਾਨੂੰ ਦੁਹਰਾਵਾਂ। ਜਦ ਬੋਲਣ ਦਾ ਮਨ ਦੇ ਖਿਆਲ ਆਉਂਦਾ, ਉਰਨਾ ਆਉਂਦਾ, ਪਵਨ ਨਾਭੀ ਨਾਲ ਟਕਰਾਂ, ਨਾਭ ਖੁੱਲਦੀ ਹੈ, ਨਾਭੀ ਖੁੱਲਦੀ ਹੈ, ਉੱਥੋਂ ਧੁਨ ਉੱਠਦੀ ਹੈ, ਇਸ ਵਾਸਤੇ ਨਾਭੀ ਨੂੰ ਦੋਨੇ ਹੀ ਕਹਿੰਦੇ। ਉਹ ਜਿਹੜੀ ਧੁਨ ਉੱਠਦੀ ਹੈ ਉਹਨੂੰ ਪਰਾ ਕਹਿੰਦੇ ਨੇ, ਧੁਨ ਹੈ, ਲੇਕਿਨ ਅਜੇ ਉਸਦੇ ਵਿੱਚ ਸ਼ਬਦਾਂ ਦਾ, ਅਕਸ਼ਰਾਂ ਦਾ ਮੇਲ ਨਹੀਂ ਹੈ। ਧੁਨ ਤੇ ਗੁੰਗਾ ਵੀ ਖੜੀ ਕਰ ਲੈਂਦਾ ਪਰ ਸ਼ਬਦ ਉਸਨੂੰ ਨਹੀਂ ਦੇ ਸਕਦਾ। ਇਸ ਵਾਸਤੇ ਧਾਰਮਿਕ ਦੁਨੀਆਂ ਵਿੱਚ ਗੁੰਗਾ ਪਛੜ ਜਾਂਦਾ, ਬਿਲਕੁਲ ਪਛੜ ਜਾਂਦਾ। ਅੰਧੇ ਤੇ ਸੰਤ ਹੋਏ ਨੇ, ਅੱਜ ਮੈਂ ਸਵੇਰੇ ਹੀ ਸੁਣਾ ਰਿਹਾ ਸੀ ਗੁਰਦੁਆਰੇ ਵਿੱਚ, ਸੂਰਦਾਸ ਤੇ ਨੇਤਰਹੀਨ ਸੀ, ਅੰਧਾ ਸੀ, ਭਗਤ ਬਣ ਗਿਆ। ਉਹਦੀ ਇੱਕ ਪੰਕਤੀ ਗੁਰੂ ਗ੍ਰੰਥ ਸਾਹਿਬ ਦੇ ਦਰਜ ਹੈ। ਪਰ ਕਿਧਰੇ ਵੀ ਕਿਸੇ ਧਰਮ ਗ੍ਰੰਥ ਦੇ ਚ ਔਰ ਇਤਿਹਾਸ ਦੇ ਚ ਨਹੀਂ ਮਿਲਦਾ ਕਿ ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ ਹੋਵੇ, ਕੋਈ ਗੁੰਗਾ ਪੂਰਨ ਸੰਤ ਬਣ ਗਿਆ ਹੋਵੇ, ਕੋਈ ਗੁੰਗਾ ਬ੍ਰਹਮ ਗਿਆਨੀ ਬਣ ਗਿਆ। ਵਿਕਾਸ ਰੁਕ ਜਾਂਦਾ ਹੈ, ਸ਼ਬਦ ਦਾ ਜਪ ਨਹੀਂ ਕਰ ਸਕਦਾ। ਜਦ ਸ਼ਬਦ ਨੂੰ ਵਾਰ ਪ੍ਰਗਟ ਨਹੀਂ ਕਰ ਸਕਦਾ, ਭੋਜਨ ਬਣਾ ਹੀ ਨਹੀਂ ਸਕਦਾ, ਤੂੰ ਖਾਏਗਾ ਕਿ ਤੇ ਆਪ ਖਾਣਾ ਪੈਂਦਾ, ਆਪ ਬਣਾਉਣਾ ਪੈਂਦਾ, ਆਪਣਾ ਹੱਥੀ ਆਪਣਾ, ਆਪੇ ਹੀ ਕਾਜ ਸਵਾਰੀ ਹੈ। ਕੱਲ ਦੇ ਲਫ਼ਜ਼ ਮੈਂ ਦੁਹਰਾ ਦਿਆਂ, ਸਰੀਰ ਦਾ ਭੋਜਨ ਹੱਥ ਕਮਾਉਂਦੇ ਨੇ, ਹੱਥ ਬਣਾਉਂਦੇ ਨੇ, ਮੂੰਹ ਖਾਂਦਾ। ਮਨ ਦਾ ਭੋਜਨ ਜ਼ਬਾਨ ਬਣਾਉਂਦੀ ਏ, ਕੰਨ ਛਕਦੇ ਨੇ। ਸਰਵਨਨ ਗੋਬਿੰਦ ਗੁਣ ਸੁਣੋ ਔਰ ਗਾਓ ਰਸਨਾ ਗੀਤ, ਗਾਵੀਏ ਸੁਣੀਏ ਮਨ ਰੱਖੀਏ। ਜ਼ਬਾਨ ਭੋਜਨ ਬਣਾਉਂਦੀ ਏ, ਵਾਹਿਗੁਰੂ ਵਾਹਿਗੁਰੂ, ਕੰਨਾਂ ਦੁਆਰਾ ਮਨ ਛਕਦਾ। ਜਿਸੇ ਸਰੀਰ ਵਿੱਚ ਭੋਜਨ ਪਹੁੰਚਦਾ ਹੈ ਮੂੰਹ ਦੁਆਰਾ, ਮਨ ਵਿੱਚ ਸ਼ਬਦ ਪਹੁੰਚਦਾ ਹੈ ਕੰਨਾਂ ਦੇ ਦੁਆਰਾ। ਭੋਜਨ ਨੂੰ ਸਰੀਰ ਦੇ ਰੋਮ ਰੋਮ ਤੱਕ ਪਹੁੰਚਾਉਣਾ, आखिर भोजन ही पच के खून बनता है ते सारे शरीर ही दौड़दा है। भोजन ही बच के पच के मांस बनता है, हड्डियां दी शक्ति बनता है, इंद्रियां दी शक्ति बनता है। जो असी भोजन खांदे हैं उसका लोड़वंद हिस्सा शरीर दे विच रह जांदा है, बाकी खारज हो जांदा है। जो असी वेखदे हां, बोलदे हां, सुनदे हां, जिस नाल मन जुड़ जांदा है वो ते मन विच रह जांदा है, जिस विच मन जुड़दा नहीं, मन मनदा नहीं, वो वेखिया होया, सुनिया होया, बोलिया होया अजाई चला जांदा है, खारज हो जांदा है। मैं फिर दोहरा दें, जो असी खांदे हां जो पच जांदा है वो शरीर दियां लोड़ां दी पूर्ति कर देंदा है, उन बन जांदा है, मिंज मास बन जांदा है, बाकी खारज हो जांदा है। जो असी वेखदे हां, सुनदे हां, बोलदे हां, जिसनों मन मन लैंदा है वह ते मन का हिस्सा बन जांदा है, बाकी अजाई चला जांदा है, बाकी व्यर्थ चला जांदा है। जिस जिस नूं मन मनदा ओही मन दा हिस्सा बनदा है, बाकी नहीं बनदा। यह भी मैं अर्ज करदा हां, रोज रोज दा सतसंग इस वास्ते है कि मन परमात्मा नूं परमात्मा करके मन लवे, उस महान नूं महान करके मन लवे। जैसे मन लैंदा है फिर उसकी मंग भी करदा, चाहिदा है, चाहिदा है। जैसे मन लैंदा है फिर उसनूं याद भी करदा है। कल सारी बनन दिते हां, मन ने परिवार नूं परिवार करके मन लिया, पदार्थ नूं पदार्थ करके मन लिया, पुत्र नूं पुत्र करके मन लिया, मित्र नूं मित्र करके मन लिया। मन ने परमात्मा नूं परमात्मा करके नहीं मनिया, नहीं मनिया। ये कीता होया सत्संग उस मनुख का सफल समझ लेना जिहदा मन मन जाए। गावेया सुनिया तिनका हर थाए पावे, जिन सतगुर की आ गया सत सत कर माने। जिने मन लिया मन ने की गत कही ना जाए, ओदी महिमा नहीं बयान कीती जा सकदी। जिन्ने चिर तक मनिया नहीं, सुनिया होया अजाई चलिया गया, पढ़िया होया अजाई चला गया, मन दा हिस्सा ही नहीं बनिया। जो भोजन तन दे विच रह जांदा ओही खून बनदा, ओही मांस बनदा। जो बोल मन दे विच रह जांदा ओही मन दा हिस्सा बनदा, बाकी नहीं बनदा, बाकी नहीं बनदा। तो मैं दोहरावां, जैसे भोजन मुंह दे राही अंदर जांदा शरीर दी लोड़ां दी पूर्ति करदा है, भजन कन्नां दे राही अंदर जांदा है। भोजन हथ बनांदे ने, भजन जबान ने करना है। रसना नाम जपो तब मथिए इन बिद अमृत पाव। जैसे शब्द बोलन दा, वाक बोलन दा अंदर फुरना पैदा हुंदा है, पवन नाभि नाल टकरांदी है, धुन उठदी है, उहनूं परा कहिंदे ने, हिरदे तक पहुंचदी है, इहनूं पसंती कहिंदे ने, अखर मिल जांदे ने, कंठ तक पहुंचदी है, पूरा वाक बन जांदा है, जबान उसनूं बयान कर देंदी है, इहनूं बैखरी कहिंदे ने। इंज कह लो अध्यात्मक भोजन बन गया, वाहेगुरु बन गया, हुण इहनूं छकणा है। गल इस बुनियादी नूं सुन लेना, सारी जिंदगी एवें ना लंघाणी। यही कारण है लोकी 50-50 साल तो गुरुद्वारे आ रहे हुंदे ने, बुढ़े हो जांदे ने, पर कोई अध्यात्मक लाभ होया होवे ऐसा दिखाई नहीं देंदा। कोई अध्यात्मक दुनिया की झलक मिली होवे ऐसा दिखाई नहीं देता। कारण कि जे को खावे खावे ते कुछ गल बने, आंदा ही नहीं। जे को खावे जे को पुंचे ते खादा होया हजम भी होवे, कई छकते लेंदे पर हजम नहीं आता। हजम नहीं होया वोमन उल्टियां आने लग पैंदियां, ਜਿਨ੍ਹਾਂ ਨੂੰ ਹਜ਼ਮ ਭਜਨ ਹਜ਼ਮ ਨਹੀਂ ਆਉਂਦਾ, ਈਰਖਾਲੂ ਆਉਂਦੇ ਨੇ, ਜਗ੍ਹਾ ਜਗ੍ਹਾ ਬਹਿਸ ਕਰਦੇ ਨੇ, ਤਰਕ ਕਰਦੇ ਨੇ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਚਾਰ ਦਿਨ ਨਾਮ ਕੀ ਜਪੇ ਹਜ਼ਮ ਨਹੀਂ ਹੋ ਰਹੇ। ਭਈ ਹਜ਼ਮ ਵੀ ਤੇ ਕਰਨਾ, ਤੈਨੂੰ ਬਚਿਆ ਹੀ ਨਹੀਂ। ਜੇ ਕੋ, ਇਸ ਵਾਸਤੇ ਗੁਰੂ ਅਰਜਨ ਦੇਵ ਜੀ ਨੇ ਸ਼ਰਤ ਲਾਈ ਹੈ, ਜੇ ਕੋ ਖਾਵੇ ਜੇ ਕੋ ਪੁੰਚੇ, ਪੁੰਚੇ ਕਹਿੰਦੇ ਹਜ਼ਮ ਕਰੂ, ਪਚਾਵੇ ਵੀ ਸੀ, ਬਚਣਾ ਵੀ ਚਾਹੀਦਾ, ਹਜ਼ਮ ਵੀ ਹੋਣਾ ਚਾਹੀਦਾ। ਜਪਦਿਆਂ ਮਾੜਾ ਜਿਹਾ ਅਨੁਭਵ ਮਿਲਿਆ, ਬਸ ਹੁਣ ਹਜ਼ਮ ਨਹੀਂ ਆਉਂਦਾ। ਦੋ ਚਾਰ ਦਿਨ ਅੰਮ੍ਰਿਤ ਵੇਲੇ ਉੱਠਿਆ, ਦੂਜਿਆਂ ਨੂੰ ਐਵੇਂ ਹੀ ਸਮਝਣ ਲੱਗ ਪਏ। ਮੈਂ ਇੱਕ ਇਸਲਾਮੀ ਗਾਥਾ ਪੜ੍ਹ ਰਿਹਾ ਸੀ, ਮੁਹੰਮਦ ਸਾਹਿਬ ਦੇ ਦੋਹਤੇ ਹਸਨ ਹੁਸੈਨ, ਇਹ ਮੁਹੰਮਦ ਸਾਹਿਬ ਦੇ ਦੋਵੇਂ ਦੋਹਤੇ ਸਨ, ਹਜ਼ਰਤ ਅਲੀ ਦੇ ਪੁੱਤਰ ਸਨ। ਹਜ਼ਰਤ ਅਲੀ ਆਪ ਦਾ ਦਾਮਾਦ ਸੀ। ਹਸਨ ਛੋਟਾ ਜਿਹਾ, ਸੱਤ ਅੱਠ ਵਰਿਆਂ ਦਾ, ਆਪਣੇ ਨਾਨਾ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ। ਪੰਜ ਨਮਾਜ਼ਾਂ ਨੇ ਨਾ, ਫਜ਼ਰ ਦੀ, ਜ਼ੋਹਰ ਦੀ, ਅਸਰ ਦੀ ਨਮਾਜ਼, ਮਗਰਬ ਦੀ ਨਮਾਜ਼, ਫਿਰ ਰਾਤ ਦੇ ਸਮੇਂ ਇਸ ਟਾਈਮ ਹੈ ਇਸ਼ਾ ਦੀ ਨਮਾਜ਼, ਪੰਜ ਨਮਾਜ਼ਾਂ। ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਜ਼ੋਹਰ ਦੀ ਉਹ ਪੜ੍ਹਦਾ ਸੀ, ਮਗਰਬ ਦੀ ਉਹ ਪੜ੍ਹਦਾ ਸੀ, ਪਰ ਫਜ਼ਰ ਅੰਮ੍ਰਿਤ ਵੇਲੇ ਸੁੱਤਾ ਬੱਚਾ ਆਖਰ ਸੁੱਤਾ ਰਹਿੰਦਾ ਸੀ। ਕਹਿਣ ਲੱਗਾ ਆਪਣੇ ਨਾਨੇ ਨੂੰ, ਮੈਨੂੰ ਵੀ ਉਠਾਉਣਾ, ਫਜ਼ਰ ਦੀ ਨਮਾਜ਼ ਮੈਂ ਵੀ ਪੜ੍ਹਨੀ, ਤੁਸੀਂ ਬੜੀ ਮਹਿਮਾ ਦੱਸਦੇ ਹੋ ਫਜ਼ਰ ਦੀ ਨਮਾਜ਼ ਦੀ, ਮੈਂ ਵੀ ਪੜ੍ਹਨੀ। ਭਾਵੇਂ ਮੁਹੰਮਦ ਸਾਹਿਬ ਨੇ ਕਿਹਾ ਤੂੰ ਅਜੇ ਬੱਚਾ ਹੈ, ਚਲੋ ਜ਼ੋਹਰ ਦੀ ਪੜ੍ਹ ਲੈਂਦਾ, ਅਸਰ ਦੀ ਪੜ੍ਹ ਲੈਂਦਾ, ਠੀਕ। ਉਹਨੇ ਜ਼ਿੱਦ ਕੀਤੀ ਤੇ ਮੁਹੰਮਦ ਸਾਹਿਬ ਨੇ ਉਸਨੂੰ ਫਿਰ ਜਗਾ ਲਿਆ, ਠੀਕ ਹੈ, ਜ਼ਿੱਦ ਕਰਦਾ ਬੱਚਾ, ਕਹਿੰਦਾ ਫਜ਼ਰ ਦੀ ਪੜ੍ਹਨੀ ਹੈ। ਸਵੇਰੇ ਲੈ ਗਏ ਖਾਨਾ ਖੁਦਾ ਦੇ, ਪੜ੍ਹੀ ਉਸਨੇ ਨਮਾਜ਼, ਉਹਨੂੰ ਮਹਿਸੂਸ ਹੋਇਆ ਇਸ਼ਾ ਅਸਰ ਮਗਰਬ ਜ਼ੋਹਰ ਦੀ ਨਮਾਜ਼ ਤੋਂ ਜਿਹੜੀ ਫਜ਼ਰ ਦੀ ਨਮਾਜ਼ ਹੈ, ਇਹਦੇ ਚ ਬਰਕਤ ਬੜੀ ਹੈ, ਰਸ ਬੜਾ ਹੈ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਹਰ ਧਨ ਅੰਮ੍ਰਿਤ ਵੇਲੇ ਵੱਤੇ ਕਾ ਬੀਜਿਆ, ਭਗਤ ਖਾਏ ਖਰਚ ਰਹੇ ਨਿਖੁੱਟੇ ਨਾ। ਬੜੀ ਬਰਕਤ ਹੈ, ਉਹਨੂੰ ਰਸ ਆਇਆ, ਉਹਨੂੰ ਕੁਝ ਖੇੜਾ ਮਿਲਿਆ, ਉਹਨੂੰ ਕੁਝ ਤਾਜ਼ਗੀ ਨਸੀਬ ਹੋਈ, ਉਹਦੀ ਮਨ ਦੀ ਦੁਨੀਆ ਕੁਝ ਪ੍ਰਫੁੱਲਤ ਹੋਈ। ਨਮਾਜ਼ ਪੜ੍ਹ ਕੇ ਦੋਵੇਂ ਵਾਪਸ ਆ ਰਹੇ, ਨਾਨਾ ਤੇ ਦੋਤਾ। ਇਹ ਅਰਬ ਦਾ ਇਲਾਕਾ, ਗਰਮੀਆਂ ਦੇ ਮਹੀਨੇ, ਲੋਕੀ ਬਾਹਰ ਸੁੱਤੇ ਹੋਏ ਕੋਠਿਆਂ ਤੇ ਸੁੱਤੇ ਖੁੱਲੇ, ਪੁਰਾਣੇ ਜ਼ਮਾਨੇ ਚ ਇਸ ਤਰ੍ਹਾਂ ਹੀ ਹੁੰਦਾ ਸੀ। ਹਸਨ ਹਜ਼ਰਤ ਮੁਹੰਮਦ ਸਾਹਿਬ ਨੂੰ ਕਹਿੰਦਾ, ਇਹ ਕਿੰਨੇ ਬਦਕਿਸਮਤ ਨੇ, ਮੂਰਖ ਨੇ, ਆਬੇ ਹਯਾਤ ਖੁਦਾ ਵੰਡ ਰਿਹਾ, ਇਹ ਸੁੱਤੇ ਪਏ ਨੇ, ਬੜੇ ਮੂਰ ਨੇ। ਪਤਾ ਹੈ ਮੁਹੰਮਦ ਸਾਹਿਬ ਨੇ ਕੀ ਆਖਿਆ? ਉਹ ਇੱਕ ਦਿਨ ਫਜ਼ਰ ਦੀ ਨਮਾਜ਼ ਪੜ੍ਹੀ, ਹੁਣ ਸਾਰੇ ਹੀ ਮੂਰਖ ਦਿਖਾਈ ਦੇਣ ਲੱਗ ਪੈਂਦੇ। ਤੂੰ ਆਪਣੀ ਨਮਾਜ਼ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ, ਇਹਨਾਂ ਤੇ ਤਰਸ ਕਰਨਾ ਚਾਹੀਦਾ ਸੀ, ਤੂੰ ਮੂਰਖ ਕਹਿਣ ਲੱਗ ਪਿਆ। ਆ ਚੱਲ ਕੇ ਫਿਰ ਪੜ੍ਹੀ ਹੈ, ਤੂੰ ਆਪਣੀ ਵੀ ਕਜ਼ਾ ਕੀਤੀ ਹੈ, ਮੇਰੀ ਵੀ ਕਜ਼ਾ ਕੀਤੀ। ਇਸ ਤਰ੍ਹਾਂ ਮੈਂ ਦੇਖਦਾ ਚਾਰ ਪੰਜ ਦਿਨ ਕੋਈ ਨਾਮ ਜਪਦਾ ਹੈ, ਮਾੜਾ ਜਿਹਾ ਕਿਤੇ ਰਸ ਹੈ, ਉਹਦੇ ਨਾਲ ਪੈਸ ਕਰਦਾ, ਉਹਦੇ ਨਾਲ ਗੁੱਥਮ ਗੁੱਥਾ, ਉਹਦੇ ਨਾਲ ਗੁੱਥਮ ਗੁੱਥਾ, ਸਮਝ ਲਓ ਇਹਨੂੰ ਪਚਿਆ ਕੋਈ ਨਹੀਂ, ਹਜ਼ਮ ਨਹੀਂ ਹੋਇਆ। ਜੇ ਕੋ ਖਾਵੇ ਜੇ ਕੋ ਬੁੰਚੇ ਤਿਸਕਾ ਹੋਏ ਉਧਾਰ, ਹਜ਼ਮ ਵੀ ਕਰੇ। ਭੋਜਨ ਦੀ ਬੁਰਕੀ ਪਹਿਲੇ ਮੂੰਹ ਦੇ ਚ ਆਉਂਦੀ ਹੈ, ਸਵਾਦ ਆ ਜਾਂਦਾ, ਪਰ ਇਹ ਅਜੇ ਖੂਨ ਨਹੀਂ ਬਣੇ, ਅਜੇ ਮਾਸ ਨਹੀਂ ਬਣੇ, ਅਜੇ ਸਰੀਰ ਦੀ ਸ਼ਕਤੀ ਵੀ ਨਹੀਂ ਬਣੀ, ਸਿਰਫ ਰਸ ਆਇਆ। ਇਹ ਜਦ ਅੰਦਰ ਜਾਏਗੀ ਪਚੇਗੀ ਉਦੋਂ ਹੋਣ ਬਣੇਗੀ, ਕੁਛ ਦਿਨਾਂ ਬਾਅਦ ਇੱਕਦਮ ਨਹੀਂ ਬਣਦੀ। ਇੱਕਦਮ ਰਸ ਆ ਜਾਂਦਾ, ਇੱਕਦਮ ਖੂਨ ਨਹੀਂ ਬਣਦਾ। ਰਸ ਤੇ ਉਸੇ ਵਕਤ ਆ ਗਿਆ, ਭੁੱਖ ਵੀ ਮਿਟ ਜਾਂਦੀ ਹੈ, ਖੂਨ ਉਸੇ ਵਕਤ ਨਹੀਂ ਬਣਦਾ। ਸਮਾਂ ਲੱਗਦਾ, ਵਕਤ ਲੱਗਦਾ। ਹੁਣ ਮੈਂ ਅਰਜ਼ ਕਰਾਂ, ਰਸ ਵਾਹਿਗੁਰੂ ਆਖਦਿਆਂ ਵੀ ਉਸੇ ਵਕਤ ਆ ਸਕਦਾ, ਉਸੇ ਵਕਤ ਆ ਸਕਦਾ। ਮੈਂ ਅਕਸਰ ਅਰਜ਼ ਕਰਦਾ ਹੁੰਦਾ, ਜ਼ਮੀਨ ਦੇ ਉੱਤੇ ਯਾਤਰਾ ਤੈਅ ਆਉਂਦੀ ਹੈ ਪੈਰਾਂ ਨਾਲ, ਤੇ ਅੰਦਾਜ਼ਾ ਲੱਗ ਜਾਂਦਾ ਇਤਨੇ ਘੰਟਿਆਂ ਚ ਪਹੁੰਚ ਜਾਵਾਂਗੇ, ਇਤਨੇ ਦਿਨਾਂ ਚ ਪਹੁੰਚ ਜਾਵਾਂਗੇ। ਪਰਮਾਤਮਾ ਤੱਕ ਯਾਤਰਾ ਤੈਅ ਆਉਂਦੀ ਹੈ ਜ਼ਬਾਨ ਦੇ ਜਪਣ ਨਾਲ। ਇਹ ਕਿੰਨੇ ਘੰਟੇ ਕਿੰਨੇ ਮਹੀਨਿਆਂ ਚ ਯਾਤਰਾ ਪੂਰੀ ਹੋਵੇਗੀ? ਇੱਕ ਸੈਕਿੰਡ ਵਿੱਚ, ਇੱਕ ਸੈਕਿੰਡ, ਸਿਰਫ ਇੱਕੋ ਹੀ ਸੈਕਿੰਡ ਲੱਗਦਾ। ਨਿਰਵਾਉਣ ਕੀਰਤਨ ਗਾਵੋ ਕਰਤੇ ਕਾ, ਨਿਮਕ ਸਿਮਰਤ ਜਿਤ ਛੂਟੇ ਨਿਮਕ। ਇੱਕ ਸੈਕਿੰਡ, ਇੱਕ ਸੈਕਿੰਡ। ਇੱਕ ਚਿੱਤ ਜੈ ਇੱਕ ਛਿਨ ਧਿਆਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿਨ, ਇੱਕ ਸੈਕਿੰਡ। ਯਾਤਰਾ ਤੇ ਪੂਰੀ ਹੋ ਸਕਦੀ ਇੱਕ ਸੈਕਿੰਡ ਦੇ ਚ। ਲੱਗ ਜਾਂਦੇ ਨੇ ਕਈ ਜਨਮ, ਜ਼ਿੰਦਗੀਆਂ ਲੱਗ ਜਾਂਦੀਆਂ। ਕਾਰਨ, ਬਾਹਰ ਜੇ ਹੱਥਾਂ ਨੇ ਭੋਜਨ ਬਣਾਇਆ ਤੇ ਮੂੰਹ ਨੇ ਖਾਧਾ ਵੀ ਹੈ, ਪਰ ਅਕਸਰ ਭਜਨ ਜ਼ਬਾਨ ਕਰਦੀ ਤੇ ਹੈ, ਜਪ ਤੇ ਕਰਦੇ ਨੇ, ਭੋਜਨ ਤੇ ਬਣਾ ਲੈਂਦੇ ਨੇ, ਛੱਕਦੇ ਨੇ। ਇਸ ਵਾਸਤੇ ਸਤਿਗੁਰਾਂ ਨੇ ਕਹਿ ਦਿੱਤਾ, ਜੇ ਕੋ ਕਾਵੇ ਜੇ ਕੋ ਬੁੰਚੇ। ਕੱਲ ਦੇ ਲਫ਼ਜ਼ ਮੈਂ ਦੁਹਰਾ ਦਿਆਂ, ਰੋਟੀ ਕਮਾਣੀ ਰੋਟੀ ਪਕਾਣੀ ਔਖੀ ਹੈ, ਖਾਣੀ ਸੌਖੀ ਹੈ। ਪਰ ਮੈਂ ਅਰਜ਼ ਕਰਾਂ, ਭਜਨ ਦੀ ਦੁਨੀਆਂ ਵਿੱਚ ਅਗਰ ਇਹਨੂੰ ਅਧਿਆਤਮਕ ਖੁਰਾਕ ਬਣਾ ਲਈਏ ਤੇ ਇਹ ਪਕਾਣੀ ਕਮਾਣੀ ਤੇ ਸੌਖੀ ਹੈ, ਖਾਣੀ ਔਖੀ। ਖਾਣਾ ਕੀ ਹੈ? ਜੇ ਕੋ ਖਾਵੇ ਜੇ ਕੋ ਬੁੰਚੇ। ਖਾਣਾ ਕੀ ਹੈ? ਗਾਵੀਏ ਸੁਣੀਏ, ਸੁਣਨਾ, ਸੁਣ ਕੇ ਭੁੱਖ ਮਿਟੇਗੀ। ਜਿਵੇਂ ਭੋਜਨ ਦੀ ਬੁਰਕੀ ਅੰਦਰ ਗਈ, ਭੁੱਖ ਬਾਹਰ ਨਿਕਲਦੀ।
1: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 25 ਜੂਨ ਤੋਂ 1 ਜੁਲਾਈ ਤੱਕ, ਤਾਜ਼ਾ ਅਦਰਕ 98 ਸੈਂਟਸ ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੈਟੋਜ਼ 98 ਸੈਂਟਸ ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
3: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
4: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
3: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
4: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
3: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਜੋਤੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 25 ਜੂਨ ਤੋਂ 1 ਜੁਲਾਈ ਤੱਕ। ਲਾਰਜ ਚੈਰੀਜ਼ ਲਵੋ 3.48 ਨੂੰ ਪਾਉਂਡ, 4 ਕਿਲੋ ਰਾਜਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਏ ਰੋਸਟ ਪੋਟੇਟੋਸ 2.98 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕੈਨਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 ਸਟਰੀਟ ਸਰੀ। ਇਸ ਹਫਤੇ ਦੇ ਸਪੈਸ਼ਲ ਹਨ 25 ਜੂਨ ਤੋਂ 1 ਜੁਲਾਈ ਤੱਕ। 4 ਪਾਉਂਡ ਇੰਡੀਕੈਨ ਚਿੱਟੇ ਛੋਲੇ ਲਵੋ 3.88 ਦਾ ਬੈਗ, 2 ਪਾਉਂਡ ਪਲੇਨ ਗੁੜ 2.98 ਨੂੰ ਅਤੇ ਰੋਮਾ ਟੋਮੇਟੋਸ 98 ਸੈਂਟਸ ਨੂੰ ਪਾਉਂਡ। ਫਰੂਟੀ ਕੈਨਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
1: ਗੁਰਦਿਆਲ ਸਿੰਘ ਬਾਦ ਤੁਹਾਡੇ ਲਈ ਲੈ ਕੇ ਆਏ ਨੇ ਬਿਹਤਰੀਨ ਇਨਵੈਸਟਮੈਂਟ ਓਪਰਚੁਨਿਟੀ ਨੀਅਰ ਸਾਊਥ ਸਰੀ ਵਾਈਟ ਚੌਕ ਕਲੋਜ਼ ਟੂ ਦ ਬਾਰਡਰ ਵਿਦ ਅ ਕੰਬੀਨੇਸ਼ਨ ਆਫ ਹੋਮ ਐਂਡ ਬਿਜ਼ਨਸ। ਇਨਵੈਸਟ ਕਰੋ 8 acres ਅਤੇ 100,000 ਸਕੁਆਇਰ ਫੀਟ ਦੀ ਗ੍ਰੀਨ ਹਾਊਸ ਨਰਸਰੀ ਬਿਜ਼ਨਸ ਵਿੱਚ ਐਂਡ ਬੀ ਯੋਰ ਓਨ ਬਾਸ। ਤੁਹਾਡੀ ਅਤੇ ਤੁਹਾਡੀ ਫੈਮਿਲੀ ਲਈ ਸੁਨਹਿਰਾ ਮੌਕਾ, ਜਿਵੇਂ ਵਿੱਚ ਨਰਸਰੀ ਦੇ ਨਾਲ ਨਾਲ 5 bedroom ਹਾਊਸ, ਟੋਟਲੀ ਰੀਮਾਡਲ ਵਿਦ ਇੰਕਰਨ ਆਊਟਡੋਰ ਪੂਲ, ਰੀਟੇਲ ਸ਼ਾਪ, ਵੇਅਰ ਹਾਊਸ, ਪ੍ਰਾਈਵੇਟ ਸਵੀਟ ਅਤੇ ਹੋਰ ਵੀ ਬਹੁਤ ਕੁਝ। ਅੱਜ ਹੀ ਸੰਪਰਕ ਕਰੋ ਗੁਰਦਿਆਲ ਸਿੰਘ ਬਾਦ ਨੂੰ @604351 5111।

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ.
2: Need help navigating our ever-changing real estate market? Gerdell Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Gerdell Baud, your realtor for life. Call Dale at 604-303-7653 or go online at GerdellBaudGroup.com.

0: You're listening to KRPI 1550 Radio, Ferndale, Washington.
1: Radio station 1550 AM Gurbani segment ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਵਾਸ਼ਨ 1550 AM ਗੁਰਬਾਣੀ ਸੈਗਮੈਂਟ ਤੁਹਾਡੇ ਤੱਕ ਸਵਰਗਵਾਸੀ ਸਰਦਾਰ ਅਜੀਤ ਸਿੰਘ ਦੀ ਬਾਦ ਸਵਰਗਵਾਸੀ ਮਾਤਾ ਸੁਰਿੰਦਰ ਕੌਰ ਬਾਦ ਦੀ ਯਾਦ ਦੇ ਵਿੱਚ 1550 AM ਤੋਂ ਗੁਰਬਾਣੀ ਪ੍ਰਚਾਰ ਕੀਤਾ ਜਾਂਦਾ ਹੈ। 1550 ਰੇਡੀਓ ਦੇ ਉੱਤੇ ਗੁਰਬਾਣੀ ਦੇ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨ ਵਾਸਤੇ 604-961-7790 604-961-7790 1550 AM ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਫੈਮਿਲੀ ਕੇਅਰ ਫਾਰਮੇਸੀ
3: ਪੂਰੇ BC ਵਿੱਚ ਹੋਮਿਓਪੈਥਿਕ ਦਵਾਈਆਂ ਚ ਨੰਬਰ 1।
2: ਇਹਨਾਂ ਕੋਲੋਂ ਤੁਸੀਂ ਹਰ ਤਰ੍ਹਾਂ ਦੇ ਵਿਟਾਮਿਨ ਸਪਲੀਮੈਂਟਸ ਹਰਬਲਸ ਅਤੇ ਹੋਮਿਓਪੈਥਿਕ ਪ੍ਰੋਡਕਟਸ ਲੈ ਸਕਦੇ ਹੋ।
3: ਹਰ ਤਰ੍ਹਾਂ ਦੇ ਨੈਚੁਰਲ ਹੈਲਥ ਪ੍ਰੋਡਕਟਸ ਕੰਪਰੈਸ਼ਨ ਸਟਾਕਿੰਗਸ ਆਰਥੋਪੀ ਪ੍ਰੋਡਕਟਸ ਵੀ ਲੈ ਸਕਦੇ ਹੋ।
2: ਹੁਣ ਮੋਬਿਲਿਟੀ ਏਡ ਰੈਂਟ ਜਾਂ ਬਾਏ ਵੀ ਕਰ ਸਕਦੇ ਹੋ।
3: ਫ੍ਰੀ ਬਲਿਸਟਰ ਪੈਕਿੰਗ ਤੇ ਡਿਲੀਵਰੀ ਦੇ ਨਾਲ ਨਾਲ ਹਰ ਤਰ੍ਹਾਂ ਦੇ ਗਵਰਨਮੈਂਟ ਤੇ ਪ੍ਰਾਈਵੇਟ ਕਲੇਮਸ ਵੀ ਲੈਂਦੇ ਹਨ।
4: 3 ਲੋਕੇਸ਼ਨਸ ਟੂ ਸਰਵ ਯੂ ਸਰੀ ਡੈਲਟਾ ਐਂਡ ਵਾਈਟ ਰੌਕ
2: ਜਾਂ ਕਾਲ ਕਿਰਨ ਐਟ 604-581-1900।
5: ਏਕੋ

0: You're listening to KRPI 1550 Radio, Ferndale, Washington.
1: 1746 ਸਿੱਖ ਸ਼ਹੀਦ ਹੁੰਦਾ ਰਿਹਾ, 1846 ਸਿੱਖ ਸ਼ਹੀਦ ਹੋਇਆ, ਅੱਜ ਫਿਰ ਸਾਰੀ ਕੌਮ ਸ਼ਹੀਦ ਹੋ ਰਹੀ ਹੈ। ਇਹ ਆਪਣਾ ਕੰਮ ਕੇ

जे किसी घर न्याणा हो कदी किसे क्या भी बधाई होवे तुहाडे घर कल भाणा वापर गया तुहाडे घर न्याणा होया भाणा वापर गया क्योंकि हुक्म ते भाणा लफ्ज असी दुखांत नूं जोड़िया है। गुरु ने पहलियां पौड़ियां च कहा नहीं हो सिखा हुक्म शब्द बड़ा वड्डा है ये सुख भी है ते इहदे विच दुख भी है। फिर बेनती हुक्म रजाई चलना नानक लिखिया नाल हुक्मी होवन आकार हुक्म न कहा जाई करे सो चंगा मन में बेनती करे हुक्मी खोवन आकार हुक्म न कहा जाई हुक्मी खोवन जी हुक्म मिले वडियाई हुक्मी उत्तम नीच हुक्म लेख दुख सुख पाईए एक ना हुक्मी बख्शीस एक हुक्मी सदा पवाईए। मेरी बेनती तो सारे पौड़ी नाल पढ़ी पर ध्यान दिया जी अर्थां वाल हुक्म विच ही वडियाई है हुक्म विच ही अपमान है हुक्म विच ही मौत है हुक्म विच ही जन्म है हुक्म विच ही सुख है हुक्म विच ही दुख है पर इस हुक्म की समझ तां पैंदी जदन बंदे की ईगो मरेगी क्योंकि ईगो नहीं समझ देंदी ईगो कहिंदी मैं करन वाला। फिर पौड़ी पढ़ लिए हुक्मी खोवन आकार हुक्म न कहया जाई हुक्मी खोवन जी हुक्म मिले वडियाई हुक्मी उत्तम नीच हुक्म लेख दुख सुख पाईए एक ना हुक्मी बख्शीस एक हुक्मी सदा पवाईए हुक्म अंदर सब को बाहर हुक्म ना कोय नानक हुक्म जे बुझे ता खौमे कहे ना कोय ओ खौमे च नहीं कहिंदा। मैं फिर बेनती करांगा जी इस गल नूं मैं ज्यादा जोर सिर्फ इसी ते देना है के करे चु सो चंगा मान दुई गणत लाखे जो कर रहा बस ऊ स्वीकार कर लै। अक्सर असी जो ये मैं हूँ भाणा शब्द वरते है तो ये आनंद साहब रोज़ पढ़ने जी जा तिस भाणा तो जमया भाणा वापरिया तो बंदे का जन्म होया परिवार भला पाया। एक असी घटना अक्सर सुनाने भाई भिखारी जी की मैं साखी नहीं सिर मैं तीन गल्लां चो कर रही ने कि तस्लीम कर लेना भी जो हो रहा मैं मना गा अगे असी बाणी चो देखांगे क्योंकि जो गुरु जी की ता बाणी दे प्रमाण लई दे ने मता कोई सोचे शायद अपने कोलो। हुण असी जदों महाराज जी दे सिख बारे पढ़ने भाई भिखारी बारे तो जिहड़ा सिख इहनू मिल गया उहदा नाम दरअसल सी भाई गुरमुख बच्चे का विआह सी आप सब नूं पता है भी जवान पुत्र का विआह कर इन्ना खुशियां खेड़े पर भाई भिखारी जी जड़े ने वह तप्पड़ सींदे पए सन ते जो दूजे दिन व्यांदड़ मुंडा ही जिहदी बरात गई वह ही मर गया ते वापस आए ते भाई भिखारी जी अज कल जिस बच्चे दे व्याह विच इन्ने साजो समान घर कट्ठा करी बैठे सन ते अज तप्पड़ विछा के उस बच्चे दी मंजी दे कोल बैठ के वह बंदगी कर लग पे। उत्थे उन्हां नूं पुछया गया भी जे तुहानूं पता सी संस्कार तो बाद ते तुसी ए गल कल क्यों ना कीती तुसी भेद क्यों ना खोलिया वो कहन लगे सिक्खी विच जिस बंदे ने मुक्त होना तीन गल्लां चेते रखे ये तीन लफज उत्थे भी ने तां ते भो गुरमुख सुन लीजै ये भाई गुरमुख मेरी गल सुन भाणा मानन मन थिर कीजै भाणा मनन वास्ते मन नूं अडोल बना किवें जिमें उस्ताद अपने विद्यार्थी साल दो साल पांच साल दस साल भी साल पढ़ाता है तो भी पच्ची साल बाद फिर वह परचा पा के कहता है वह सवाल पाँदा परचे पाँदा है कह लगे भी साल की तैयारी एक दिन के परचे पता लग जाता है। कई बार किन्ने किन्ने साल की हुई बंदगी यह जी घटना वापरती मौत से दुख बन के उस बंदगी का परचा पै जाता है। कहने भाई याद रखी तैयारी हूँ आप मेरे वर्गा तो कह देना कोई नहीं गुरु परचे पाँदा पे प्यारे हो परचा भी तो पैंता जोड़ा पढ़िया जोड़ा पढ़ी कोई नहीं परचा की इतने भाई साहब कहने ताते पो गुरमुख सुन लीजै भाणा मानन मन थिर कीजै सत नाम को सिमरन करनो तन हंता को हृदय विसरनो एक शरीर का मोह छड़ दे दूजा सिमरन कर तीसरा भाणा मनन वास्ते तैयार रहा कर मुक्ति के मार्ग तीन कह गुरु अर संत पर भी। मैं अर्ज करांगा जी करे सो चंगा मान जो करदा चंगा मन ले जे नहीं मनांगे मैं कह एक तरीका संघर्ष दा मैं नहीं मानदा मैं आ नहीं मानदा ओ प्यारे हो बंदे दी हस्ती की है जी। मान लो जे आपां गुरु सामने जा किसी वाहगुरु सामने कही जे नहीं मानदे मेरे गुरु साहिब तां कहिंदे ने कीता करना सर्ब रजाई किच कीचै जे कर सकीए साढ़े कोल की ताकत असी कुछ कर सकी
ਕੀਤਾ ਕਰਨਾ ਸਰਬ ਰਜਾਈ ਕਿਚ ਕੀਚੈ ਜੇ ਕਰ ਸਕੀਐ ਆਪਣਾ ਕੀਤਾ ਕਿਛੂ ਨਾ ਹੋਵੇ ਜਿਉ ਹਰ ਭਾਵੈ ਤਿਉ ਰੱਖੀਐ ਮੇਰੇ ਹਰ ਜੀਓ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਇਹ ਹੈ ਸਮਰਪਣ ਇਹ ਤੇਰੇ ਹੱਥ ਚ ਮੈਂ ਅਰਜ਼ ਕੀਤੀ ਸਮਰਪਣ ਵਾਲਾ ਤਰੀਕਾ ਬੜਾ ਵਧੀਆ ਜੇ ਰੱਬ ਨਾਲ ਸੰਘਰਸ਼ ਕਰਨ ਵਾਲਾ ਤਰੀਕਾ ਬੜਾ ਗਲਤ ਹੈ ਆਖਣ ਜੋਰ ਚੁੱਪੈ ਨਾ ਜੋਰ ਜੋਰ ਨਾ ਮੰਗਣ ਦੇਰ ਨਾ ਜੋਰ ਜੋਰ ਨਾ ਜੀਵਨ ਮਰਨ ਨਾ ਜੋਰ ਜੋਰ ਨਾ ਰਾਜ ਮਾਲ ਮਨਸੋਰ ਜੋਰ ਨਾ ਸੁਰਤੀ ਗਿਆਨ ਵਿਚਾਰ ਜੋਰ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋ ਜਿਹਦੇ ਹੱਥ ਤਾਕਤ ਉਹਨੇ ਆਪਣੀ ਤਾਕਤ ਲਾਣੀ ਤੇਰੀ ਤਾਕਤ ਕੰਮ ਨਹੀਂ ਆਉਣੀ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਚ ਨਾ ਕੋਈ ਮਹਾਰਾਜ ਕਹਿ ਰਹੇ ਆ ਮੇਰੇ ਹਰ ਜੀ ਸਭ ਕੋ ਤੇਰਾ ਵਸ ਅਸਾਂ ਜੋਰ ਨਾਹੀ ਜੇ ਕਿਚ ਕਰ ਹਮ ਸਾਕੇ ਜਿਉ ਭਾਵੈ ਤਿਉ ਬਖਸ਼ ਇਹਨੂੰ ਗੁਰੂ ਜੀ ਨੇ ਕਿਹਾ ਜਿਸ ਠਾਕੁਰ ਸਿਓ ਨਾਹੀ ਚਾਰਾ ਤਾਂ ਕੋ ਕੀਜੈ ਸਦ ਨਮਸਕਾਰਾ ਮੈਂ ਬੇਨਤੀ ਕਰਾਂ ਪਹਿਲਾ ਸ਼ਬਦ ਮੈਂ ਵਰਤਿਆ ਸੀ ਜੀ ਸਬਰ ਦੂਜਾ ਸ਼ਬਦ ਰਜਾ ਤੀਸਰਾ ਤਸਲੀਮ ਇਹ ਤੀਸਰੀ ਅਵਸਥਾ ਉਹ ਵੇ ਪਿਆਰਿਓ ਜਿੱਥੇ ਰੱਬ ਦੀ ਵਾਹਿਗੁਰੂ ਦੀ ਗੁਰੂ ਦੀ ਵਾਪਰੀ ਕੋਈ ਹਰ ਗੱਲ ਹੀ ਮਿੱਠੀ ਲੱਗਣ ਲੱਗ ਪੈਂਦੀ ਜਿਹਨੂੰ ਆਪਾਂ ਕਹਿੰਦੇ ਹਾਂ ਭਾਣਾ ਮਿੱਠਾ ਕਰਕੇ ਮੰਨਿਆ ਗੁਰਮੁਖੋ ਤੀਸਰੀ ਅਵਸਥਾ ਹੈ ਜਦੋਂ ਬੰਦੇ ਨੂੰ ਪਰਮਾਤਮਾ ਦੀ ਕੀਤੀ ਹੋਏ ਤੇਰਾ ਕੀ ਆ ਮਿੱਠਾ ਲੱਗ ਹੈ ਹਰ ਨਾਮ ਪਦਾਰਥ ਨਾਨਕ ਮੰਗ ਹੈ ਉਹ ਚੀਜ਼ ਮਿੱਠੀ ਲੱਗਣ ਲੱਗ ਪੈਣ ਜੋ ਪਰਮਾਤਮਾ ਕਰ ਰਿਹਾ ਹੈ ਦੇਖੋ ਅੱਜ ਅਸੀਂ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਨੂੰ ਯਾਦ ਕਰ ਰਹੇ ਹਾਂ ਮੈਂ ਥੋੜ੍ਹਾ ਜਿਹਾ ਆਪ ਜੀ ਨਾਲ ਇਤਿਹਾਸ ਜ਼ਰੂਰ ਸਾਂਝਾ ਕਰਕੇ ਜਾਣਾ ਕਿਉਂਕਿ ਉਹਨਾਂ ਦਾ ਪਰਸੋਂ ਸ਼ਹਾਦਤ ਵਾਲਾ ਦਿਨ ਨਿਕਲਿਆ ਅਤੇ ਅਕਸਰ ਅਸੀਂ ਸੁਣਦੇ ਹਾਂ ਭਾਈ ਸਾਹਿਬ ਸ਼ਹੀਦ ਹੋਏ ਪਰ ਕਿਵੇਂ ਸ਼ਹੀਦ ਹੋਏ ਆਪਾਂ ਕਹਾਂ ਖੋਪੜੀ ਲਾ ਕੇ ਖੋਪੜੀ ਤੋਂ ਬਾਅਦ ਤਾਂ ਜਿਉਂਦੇ ਰਹੇ ਹੋ ਅੰਤਲਾ ਸਮਾਂ ਰਤਨ ਸਿੰਘ ਭੰਗੂ ਲਿਖਦਾ ਕਿ ਸਾਖੀ ਤਾਰੂ ਸਿੰਘ ਬਦੇਹੀ ਨਿਹੰਗ ਕੀ ਸ਼ਬਦ ਵਰਦ ਹੈ ਬਦੇਹੀ ਦਾ ਲਫ਼ਜ਼ੀ ਅਰਥ ਹੁੰਦਾ ਦੇਹ ਵਿੱਚ ਰਹਿ ਕੇ ਵੀ ਦੇਹ ਤੋਂ ਉੱਪਰ ਉੱਠ ਜਾਣਾ ਬਦੇਹੀ ਦਾ ਅਰਥ ਸਰੀਰ 'ਚ ਰਹਿ ਰਿਹਾ ਅਤੇ ਸਰੀਰ ਤੋਂ ਉੱਪਰ ਉੱਠ ਰਿਹਾ ਭਾਈ ਤਾਰੂ ਸਿੰਘ ਜੀ ਦਾ ਜਿਹੜਾ ਪਿੰਡ ਹੈ ਆਪ ਜੀ ਨੂੰ ਪਤਾ ਹੋਣਾ ਮਾਝੇ ਦੇ ਵਿੱਚ ਤਿੰਨ ਚਾਰ ਪਿੰਡ ਬੜੇ ਨੇੜੇ ਨੇੜੇ ਸ਼ਹੀਦਾਂ ਦੇ ਇੱਕ ਸਿੰਘਪੁਰਾ ਇੱਕ ਜੀ ਆਪਣਾ ਪਾਹੋ ਪਿੰਡ ਅਤੇ ਤੀਸਰਾ ਪੂਲਾ ਮੈਂ ਤਕਰੀਬਨ ਦੋ ਕਥਾਵਾਂ 'ਤੇ ਕਥਾ ਕਰਕੇ ਇੱਕ ਤਾਂ ਭਾਈ ਸਾਹਿਬ ਦੇ ਪਿੰਡ ਉਹਨਾਂ ਦੇ ਖੇਤਾਂ 'ਚ ਗੁਰਦੁਆਰਾ ਭਾਈ ਤਾਰੂ ਸਿੰਘ ਜੀ ਉਹਨਾਂ ਦੇ ਪੂਲਾ ਪਿੰਡ ਅਤੇ ਪੂਲੇ ਦੇ ਬਿਲਕੁਲ ਨੇੜੇ ਹੈ ਬਾਬਾ ਦੀਪ ਸਿੰਘ ਜੀ ਦਾ ਪਿੰਡ ਪਾਹੂ ਪਿੰਡ ਯਾਦ ਰੱਖੋ ਸੁਲਤਾਨ ਪਿੰਡ ਅੰਮ੍ਰਿਤਸਰ 'ਚ ਹੈ ਪਾਹੂ ਪਿੰਡ ਬਾਬਾ ਦੀਪ ਸਿੰਘ ਜੀ ਦਾ ਜਨਮ ਸਥਾਨ ਹੈ ਮੈਂ ਜਾਤ ਗੋਤ ਨਹੀਂ ਕਰਦਾ ਦੋਨੋਂ ਸੰਧੂ ਨੇ ਭਾਈ ਤਾਰੂ ਸਿੰਘ ਜੀ ਵੀ ਅਤੇ ਬਾਬਾ ਦੀਪ ਸਿੰਘ ਜੀ ਵੀ ਭਾਈ ਸਾਹਿਬ ਭਾਈ ਤਾਰੂ ਸਿੰਘ ਜੀ ਇਹਨਾਂ ਬਾਰੇ ਇੱਕ ਖੋਜ ਇਹ ਵੀ ਹੈ ਇੱਕ ਵਿਦਵਾਨ ਨੇ ਇਹ ਵੀ ਲਿਖਿਆ ਇਹਨਾਂ ਦੇ ਪਿਤਾ ਜੀ ਇੱਕ ਨਹੀਂ ਲਿਖਿਆ ਕਿ ਮੁਕਤਸਰ ਦੀ ਜੰਗ ਵਿੱਚ ਸ਼ਹੀਦ ਹੋਏ ਸਨ ਉਹਨਾਂ ਇਹ ਸ਼ਬਦ ਕਿਹਾ ਇਹਨਾਂ ਦੇ ਸਨਮਾਨਯੋਗ ਪਿਤਾ ਦਾ ਨਾਮ ਸੀ ਭਾਈ ਜੋਧ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੇ ਪਿਤਾ ਦਾ ਪਿਤਾ ਸ਼ਹੀਦ ਹੋਇਆ ਇੱਕ ਇਹਨਾਂ ਦੀ ਭੈਣ ਸੀ ਭੈਣ ਸਿਰੋਨੰਗੀ ਦਾ ਮਤਲਬ ਸਮਝਦੇ ਨਾ ਉਹਦੇ ਹਸਬੈਂਡ ਦੀ ਉਹਦੇ ਪਤੀ ਦਾ ਅਕਾਲ ਚਲਾਣਾ ਹੋ ਗਿਆ ਸੀ ਉਸ ਬੀਬੀ ਦਾ ਨਾਮ ਸੀ ਬੀਬੀ ਤਾਰੋ ਫਿਰ ਸੁਣਿਓ ਭਾਈ ਤਾਰੂ ਸਿੰਘ ਦੀ ਭੈਣ ਦਾ ਨਾਮ ਬੀਬੀ ਤਾਰੋ ਹੈ ਇਹਨਾਂ ਦੀ ਮਾਤਾ ਅਤੇ ਦੋਵੇਂ ਭੈਣ ਭਰਾ ਅਤੇ ਇਹਨਾਂ ਦੇ ਖੇਤ ਅੱਜ ਵੀ ਹੈ ਨੇ ਜੀ ਜਿੱਥੇ ਗੁਰਦੁਆਰਾ ਬਣਿਆ ਜਿੱਥੇ ਆ ਦੁਸ਼ਟ ਪੂਲਾ ਰਹਿੰਦਾ ਸੀ ਜ਼ਿਆਦਾ ਪੂਲਾ ਜਿਹੜਾ ਉਹਦੇ ਕਰਕੇ ਪਿਛਲੇ ਦਿਨੀ ਭਾਈ ਬਲਵਿੰਦਰ ਸਿੰਘ ਉਹਨਾਂ ਦਾ ਜ਼ਿਕਰ ਹੋਇਆ ਜਟਾਣੇ ਦਾ ਯਾਦ ਰੱਖਿਓ ਅਸੀਂ ਜਦੋਂ ਕਾਲਜ ਪੜ੍ਹਦੇ ਸੀ ਉਹਨਾਂ ਦਾ ਪਿੰਡ ਬਿਲਕੁਲ ਸਾਡੇ ਕਾਲਜ ਦੇ ਨੇੜੇ ਸੀ ਜਟਾਣੇ ਦਾ ਕਿਉਂਕਿ ਹਕੂਮਤਾਂ ਬਾਅਦ ਵਿੱਚ ਬਹੁਤ ਕੁਝ ਕਰ ਦਿੰਦੀਆਂ ਨੇ ਉਹ ਜਦੋਂ ਵੀ ਮਿਲਦੇ ਸਨ ਨਾ ਭਾਈ ਬਲਵਿੰਦਰ ਸਿੰਘ ਚਲੋ ਉਦੋਂ ਇੱਕ ਤਿਗਰ ਵੀ ਇੱਕੋ ਜਿਹੀ ਉਮਰ ਦੇ ਸਾਰੇ ਸੀ ਇਹ ਨਹੀਂ ਕਿ ਮੈਂ ਬਹੁਤ ਉਹਨਾਂ ਜਾਣਨਾ ਪਰ ਸੱਚੀ ਮੁੱਚੀ ਉਹ ਸਿੰਘ ਜਦੋਂ ਵੀ ਮਿਲਣਾ ਉਹਦੇ ਬੁੱਲ ਗੁਰੂ ਦੀ ਬਾਣੀ ਦੇ ਜਾ ਵਿੱਚ ਹਿਲਦੇ ਹੀ ਰਹਿੰਦੇ ਸਨ ਇਹ ਪੂਲਾ ਕਿਉਂਕਿ ਜਦੋਂ ਜੋ ਪੂਲੇ ਦਾ ਜ਼ਿਕਰ ਹੁੰਦਾ ਤਾਂ ਉਹ ਦੂਜਾ ਦੁਸ਼ਟ ਸਾਹਮਣੇ ਆਉਣ ਲੱਗ ਪੈਂਦਾ ਹੈ ਨਾ ਨਹੀਂ ਅਸਲ 'ਚ ਉਸ ਥਾਂ 'ਤੇ ਕਬਜ਼ਾ ਕੀਤਾ ਸੀ ਇਹਨੇ ਉਹ ਖੰਡਰਾਤ ਹੋ ਗਿਆ ਪੂਲਾ ਜਿਹੜਾ ਭਾਈ ਸਾਹਿਬ ਦਾ ਗੁਰਦੁਆਰਾ ਭਾਈ ਗੁਰੂ ਇਕਬਾਲ ਸਿੰਘ ਬਣਵਾਇਆ ਉੱਥੇ ਇਹਦਾ ਜਿਹੜਾ ਐਸ਼ੋ ਆਰਾਮ ਬਣਾ ਰਿਹਾ ਸੀ ਨਾ ਉਹ ਸਾਰਾ ਖੰਡਰਾਤ ਹੋ ਚੁੱਕਾ ਕਿਲ੍ਹਾ ਟਾਈਪ ਸਮਝੋ ਬਣਾਉਂਦਾ ਪਿਆ ਸੀ ਭਾਈ ਤਾਰੂ ਸਿੰਘ ਉਹਨਾਂ ਦੀ ਭੈਣ ਬੀਬੀ ਤਾਰੋ
ਤੇ ਮਾਂ ਤਿੰਨ ਜੀ ਘਰ ਚ ਰਹਿੰਦੇ ਆ। ਇਹ ਜੀ ਮਾਮਲਾ ਵੀ ਪੂਰਾ ਦਿੰਦਾ, ਹਾਲਾ ਪੂਰਾ ਭਰਦਾ। ਭਾਈ ਸਾਹਿਬ ਕੀਰਤਨ ਵੀ ਕਰਦੇ ਸਨ, ਬੰਦਗੀ ਕਰਦੇ ਸਨ। ਸਭ ਤੋਂ ਜ਼ਿਆਦਾ ਜ਼ੋਰ ਇਹਨਾਂ ਦੇ ਜੀਵਨ ਨੂੰ ਘੜਨ ਵਿੱਚ ਇਹਨਾਂ ਦੀ ਮਾਈ ਨੇ ਲਾਇਆ, ਮਾਂ ਨੇ ਲਾਇਆ। ਕਿਉਂਕਿ ਆਪ ਨੂੰ ਪਤਾ ਹੋਣਾ ਪਿੰਡਾਂ ਵੀ ਸਾਡੇ ਨਾ, ਪਹਿਲਾਂ ਮੱਖਣ ਵੀ ਬੀਬੀਆਂ ਲਾਉਂਦੀਆਂ ਸਨ ਕੇਸ ਵਾਹਣ ਲੱਗਿਆਂ। ਜਦੋਂ ਕੇਸੀ ਇਸ਼ਨਾਨ ਕੀਤਾ ਹੋਣਾ ਕੇਸ ਖਰੇ ਹੋ ਜਾਣੇ, ਕਿਉਂਕਿ ਸਿੱਖੀ 'ਚ ਕੇਸ ਸੁੱਕੇ ਨਹੀਂ ਕਿਹਾ ਜਾਂਦਾ, ਆਪ ਜੀ ਨੂੰ ਪਤਾ ਹੋਣਾ। ਇਹ ਖਾਲਸੇ ਦੇ ਬੋਲਿਆਂ, ਜੇ ਕਿਸੇ ਅੰਮ੍ਰਿਤਧਾਰੀ ਨਿਹੰਗ ਸਿੰਘ ਨੂੰ ਕਹੋ ਨਾ ਵੀ ਮੈਂ ਕੇਸ ਸੁਕਾਉਣ ਲੱਗਾ, ਵਾਲ ਸੁਕਾਉਣ ਲੱਗਾ, ਯਾਦ ਰੱਖਿਓ ਗੁੱਸਾ ਕਰੇਗਾ। ਉਹ ਕਹਿੰਦੇ ਗੁਰੂ ਦੀ ਦਿੱਤੀ ਦਾਤ ਇਹਨੂੰ ਸੋਕਾ ਨਹੀਂ ਪੈਂਦਾ, ਖਰੇ ਕਰਨੇ ਨੇ, ਹੁੰਦਾ ਸੁਕਾਉਣਾ ਹੀ ਹੈ। ਉਹ ਮਾਂ ਮੱਖਣ ਕੱਢ ਕੇ ਭਾਈ ਤਾਰੂ ਸਿੰਘ ਦੇ ਕੇਸ ਏਡੇ ਏਡੇ ਲੰਮੇ, ਅਤੇ ਉਹਨੇ ਇੱਕ ਦਿਨ ਪੁੱਛ ਲਿਆ, ਮਾਂ ਇਹ ਇਹ ਕੇਸ ਇੰਨੇ ਸੋਹਣੇ ਆਪਾਂ ਪਾਲਨੇ ਹਾਂ, ਕੇਸ ਬੋਲਦੇ ਨੇ ਸੱਚੀ ਮੁੱਚੀ। ਗੁਰਮੁਖੋ ਤੁਸੀਂ ਮੇਰੇ ਵੀਰ ਬੈਠੇ ਹੋ ਕਈ, ਜਿੰਨਾ ਅਜੇ ਅਜੇ ਸਿੱਖੀ ਨੂੰ ਧਾਰਨ ਨਹੀਂ ਕੀਤਾ, ਉਹ ਪਿਆਰਿਓ ਇਹ ਕੇਸ ਅਸਲ 'ਚ ਬੰਦਗੀ ਵਾਲੇ ਦੀਆਂ ਜੀਭਾਂ ਨੇ। ਜਿਉਂ ਜਿਉਂ ਅੰਦਰ ਸ਼ਬਦ ਦਾ ਪ੍ਰਕਾਸ਼ ਹੁੰਦਾ, ਇਹਦਾ ਰੋਮ ਰੋਮ ਗੁਰੂ ਗੁਰੂ ਬੋਲਣ ਲੱਗ ਪੈਂਦਾ ਹੈ। ਗੁਰਮੁਖ ਰੋਮ ਰੋਮ ਹਰ ਧਿਆਵੈ। ਭਾਈ ਨੰਦ ਲਾਲ ਸਾਹਿਬ ਜੀ ਨੇ ਕਿਹਾ, ਹਰ ਸਰੇ ਮੂਯਮ ਹਰ ਸਰੇ ਮੂਈ, ਮੇਰੇ ਹਰ ਇੱਕ ਵਾਲ ਦੇ ਉੱਤੇ ਜ਼ੁਬਾਨ, ਮੇਰੀ ਜ਼ਬਾਨ ਬਣਾ ਦੇ ਇੱਕ ਇੱਕ ਵਾਲ ਨੂੰ। ਹਰ ਸਰੇ ਮੂਯਮ ਜ਼ੁਬਾਨ ਕੁਨ ਅਜ਼ ਕਰਮ ਤਾਬ ਗੋਇ ਵਸਵ ਹਾਕਰਾ ਦਮ ਬਦਮ। ਜਿੰਨੇ ਮੈਨੂੰ ਰੋਮ ਦਿੱਤੇ ਨੇ ਗੁਰੂ ਗੋਬਿੰਦ ਸਿੰਘ, ਇੱਕ ਇੱਕ ਰੋਮ ਨੂੰ ਜੀਵ ਲਾ ਦੇ, ਕਿਉਂਕਿ ਮੇਰਾ ਰੋਮ ਰੋਮ ਵੀ ਬੰਦਗੀ ਕਰੇ। ਪਿਆਰਿਓ ਰੁਖਾਨੀਅਤ ਦੇ ਤੌਰ 'ਤੇ ਜੇ ਸਰੀਰਕ ਤੌਰ 'ਤੇ ਅਰਥ ਨੇ ਨਾ, ਆਪਾਂ ਕਹਿੰਦੇ ਹਾਂ ਮਸਾਮ ਨੇ ਜੀ, ਇਹ ਖੁੱਲ੍ਹ ਜਾਂਦੇ ਨੇ, ਇਹੀ ਕਹਿੰਦੇ ਨੇ ਦੌੜ ਕੇ ਆਓ। ਲੋਕ ਤਾਂ ਹੁਣ ਇਹ ਸੱਚੀ ਮੁੱਚੀ ਆ ਜਿੱਥੇ ਜਾਂਦੇ ਨੇ ਆਪਣੇ ਅਭਿਆਸ ਕਰਨ, ਜਿਮ ਕਹਿੰਦੇ ਆ, ਉੱਥੇ ਭਾਪ ਵਾਲੇ ਕਮਰੇ 'ਚ ਕਿਉਂ ਪੈਂਦੇ ਵੀ ਇਹ ਖੁੱਲ੍ਹ ਜਾਂਦੇ ਨੇ? ਇਹਦਾ ਮਤਲਬ ਤੁਹਾਡੇ ਸਾਡੇ ਸਰੀਰ ਦਾ ਇਹ ਸੁਰਾਖਾਂ ਨਾਲ ਕੋਈ ਸੰਬੰਧ ਹੈ। ਪਰ ਜਦੋਂ ਕੋਈ ਬੰਦਗੀ ਕਰਦਾ ਪਰ ਸਰੀਰਕ ਤੌਰ 'ਤੇ ਨਹੀਂ, ਇਹਦਾ ਹਰ ਇੱਕ ਰੋਮ ਰੋਮ ਜਿਹੜਾ ਉਹ ਗੁਰੂ ਗੁਰੂ ਪੁਕਾਉਣ ਲੱਗ ਪੈਂਦਾ। ਉਹਨਾਂ ਕਿਹਾ, ਮਾਂ ਕੇਸ। ਅੱਗੋਂ ਉੱਤਰ ਮਿਲਿਆ, ਪੁੱਤ ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਮੈਂ ਰੱਬ ਦੀ ਦਾਤ ਕਹਿ ਰਿਹਾ। ਉਂਝ ਭਾਈ ਸਾਹਿਬ ਨੇ ਵਾਲਾਂ ਦੀ ਗਿਣਤੀ ਅੰਗਾਂ ਵਿੱਚ ਕੀਤੀ। ਭਾਈ ਗੁਰਦਾਸ ਭਾਈ ਸਾਹਿਬ ਲਿਖਦੇ ਆ, ਹੱਥ ਪੈਰ ਦੰਦ ਵਾਲ ਗਣਾਇਆ। ਜਿਵੇਂ ਦੰਦ ਅਤੇ ਹੱਥ ਪੈਰ ਨੇ, ਭਾਈ ਸਾਹਿਬ ਨੇ ਬੰਦੇ ਦੇ ਸਰੀਰ ਵਿੱਚ ਰੱਬ ਦੀ ਮਿਲੀ ਦਾਤ, ਉਹਨਾਂ ਨੇ ਵਾਲ ਕੇਸ ਇਹ ਇੱਕ ਅੰਗ ਮੰਨਿਆ। ਫਿਰ ਮੇਰੀ ਬੇਨਤੀ ਧਿਆਨ ਨਾਲ ਸੁਣਿਓ, ਕੇਸਾਂ ਵਿੱਚ ਹੀ ਅੰਮ੍ਰਿਤ ਪਾਇਆ ਗੁਰੂ ਗੋਬਿੰਦ ਸਿੰਘ ਜੀ ਨੇ। ਉਂਝ ਭਾਵੇਂ ਅਸੀਂ ਕਹਿ ਦਿੰਦੇ ਹਾਂ ਜੀ ਇਹ ਮਹਾਰਾਜ ਜੀ ਨੇ ਸਿਰ 'ਚ ਪਾਇਆ, ਨਹੀਂ ਪਿਆਰਿਓ, ਜਿੰਨਾ ਅੰਮ੍ਰਿਤ ਛਕਿਆ ਕੇਸਾਂ 'ਚ ਪਾਇਆ। ਅੱਜ ਵੀ ਜਿਹੜਾ ਬੰਦਾ, ਚਲੋ ਇਹ ਦੁਨਿਆਵੀ ਉਦਾਹਰਨ ਕੋਈ ਫਿੱਟ ਨਹੀਂ ਬਹਿਣੀ ਪਰ ਸਮਝਣ ਲਈ ਹੈ, ਜਿਹੜਾ ਕੋਈ ਬੰਦਾ ਦਾਰੂ ਸਿੱਕਾ ਚਲਾ ਕੇ ਗੱਡੀ ਚਲਾਇਆ ਫਸ ਜਾਏ ਅਤੇ ਮੰਨੇ ਨਾ ਮੈਂ ਨਹੀਂ ਮੰਨਦਾ, ਯਾਦ ਰੱਖਿਓ ਉਹਦੇ ਵਾਲਾਂ ਨੂੰ ਵੀ ਕੱਟ ਕੇ ਅਗਲੇ ਸਿੱਧ ਕਰ ਜਾਂਦੇ ਆ, ਤੂੰ ਦਾਰੂ ਪੀਤਾ ਸੀ, ਹੈ ਨਾ ਜੀ? ਇਹ ਅਸਲੀਅਤ ਹੈ। ਮੈਂ ਆਪ ਨੂੰ ਬੇਨਤੀ ਕਰਾਂਗਾ, ਇਹ ਕੇਸ ਮਨੁੱਖ ਦੀ, ਮਨੁੱਖ ਨੂੰ ਰੱਬ ਨੇ ਦਾਤ ਦਿੱਤੀ ਹੈ, ਕੇਵਲ ਸਿੱਖ ਨਹੀਂ। ਸੱਚ ਇਹ ਵੇ ਕਿ ਰੱਬ ਦੀ ਦਿੱਤੀ ਹੋਈ ਦਾਤ ਨਾਲ ਕੋਈ ਛੇੜਛਾੜ ਨਾ ਕਰੇ, ਅਤੇ ਸਾਰੀ ਦੁਨੀਆ ਵਿੱਚ ਜਿੰਨੇ ਇਨਸਾਨੀ ਜਾਮੇ ਹੋਣਗੇ ਸਾਬਤ ਸੂਰਤ ਹੀ ਹੋਣਗੇ, ਕਿਉਂਕਿ ਪਰਮਾਤਮਾ ਨੇ ਦਾਤ ਦਿੱਤੀ। ਮਾਂ ਨੇ ਕੇਸਾਂ ਦੀ ਸੰਭਾਲ ਕਰਨੀ। ਇਸੇ ਕਰਕੇ ਮੈਂ ਫਿਰ ਬੇਨਤੀ ਕਰਾਂਗਾ, ਗੁਰਮੁਖੋ ਇਹ ਅਰਦਾਸ ਵਿੱਚ ਦੋ ਵਾਰੀ ਆਉਂਦਾ ਹੈ ਕੇਸ। ਇੱਕ ਤਾਂ ਆਉਂਦਾ ਹੈ ਧਰਮ ਨਹੀਂ ਖਾ ਰਿਹਾ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ। ਦੂਜੀ ਵਾਰੀ ਆਉਂਦਾ ਸਿੱਖਾਂ ਨੂੰ ਸਿੱਖੀ ਦਾਨ, ਅਤੇ ਪਹਿਲਾ ਦਾਨ ਹੀ ਇਹ ਕੇਸ ਦਾਨ। ਅਤੇ ਜਿੱਥੇ ਗੁਰੂ ਜੀ ਨੇ ਅੰਮ੍ਰਿਤ ਛਕਾਇਆ ਉਹਦਾ ਨਾਮ ਗੁਰੂ ਨੇ ਅੰਮ੍ਰਿਤਗੜ੍ਹ ਨਹੀਂ ਰੱਖਿਆ, ਉਸ ਪਹਾੜੀ ਦਾ ਨਾਮ ਗੁਰਦੇਵ ਨੇ ਕੇਸਗੜ੍ਹ ਰੱਖ ਦਿੱਤਾ। ਇਹਦਾ ਮਤਲਬ ਕਿੱਡੀ ਕੁ ਵੱਡੀ ਮਹਾਨਤਾ ਹੋਵੇਗੀ, ਜਿੱਥੇ ਬਾਟਾ ਤਿਆਰ ਕੀਤਾ ਉਹ ਕਿਲ੍ਹਾ ਨਹੀਂ, ਕਿਲ੍ਹੇ ਪੰਜ ਵੱਖਰੇ ਨੇ, ਉਹਦਾ ਨਾਮ ਹਜ਼ੂਰ ਨੇ ਕੇਸਗੜ੍ਹ ਰੱਖਿਆ। ਤਾਂ ਪੂਰੇ ਗੁਰੂ ਗ੍ਰੰਥ ਸਾਹਿਬ ਜਿਹੜੇ ਆਪ ਸੱਜਣ ਪਾਠ ਕਰਦੇ ਹੋ, ਰੱਬ ਦੇ ਜਦੋਂ ਸਰਗੁਣ ਸਰੂਪ ਦਾ ਜ਼ਿਕਰ ਕੀਤਾ, ਸੱਚੀ ਮੁੱਚੀ ਮੈਂ ਕਹਿੰਦਾ ਉਹਨੂੰ ਇੰਨੇ ਸੋਹਣੇ ਵਾਲਾ ਵਾਲਾ ਕਿਹਾ। ਮਹਾਰਾਜ ਜੀ ਦੇ ਬਚਨ ਵੀ ਆਉਂਦੇ, ਮਹਾਰਾਜ ਨੇ ਫਰਮਾਇਆ ਕਬੀਰ ਕੇਸੋ ਕੇਸੋ ਕੂਕੀ ਹੈ। ਕੇਸੋ ਦਾ ਲਫ਼ਜ਼ੀ ਅਰਥ ਜਿਹੜਾ ਕੇਸ, ਬਹੁਤ ਸੋਹਣੇ ਕੇਸਾਂ ਵਾਲਾ। ਤੇਰੇ ਬੰਕੇ ਲੋਇਣ ਦੰਤ ਰਸਾਲਾ, ਸੋਹਣੇ ਨੱਕ ਜਿਨ ਲੰਬੜੇ ਬਾਲਾ।
भगत नामदेव ने जिहड़े दर्शन किए उन्होंने इतों तक शब्द क्या है कि खूब तेरी पगरी मीठे तेरे बोल। मैं फिर बेनती करांगा कि ये शब्द क्योंकि जे भाई तारू सिंह का जिक्र करना है तो ये बड़ी वड्डी गल है केस यही तो गल अगे चल के मैं कहना क्यों खोपड़ी लाई गई, गर्दन क्यों ना ला दी, हाथ पैर क्यों ना कट दिते, क्योंकि इत्थे एक सिख नूं अपमानित करना सी केसां करके। केस रब दी दात ने, पीर बुद्धू शाह ने चार पुत्रां तो दो पुत्र मरवाए शहीद कराए, तो जदों गुरु गोबिंद सिंह त्रुठे तो क्या जो मंगेगा, कहन लगे बस आ जड़े कंगे विच केस अड़े ने केस मेरी झोली च पा दियो। वो गुरमुखो साखियां तो सुनाने असी, वो मुसलमान है पीर जी, पर गुरु गोबिंद सिंह तो केस क्यों मंग रहा है, क्योंकि उन्हें गुरु गोबिंद सिंह दियां जुल्फां दे विचों बहुत कुछ मिलिया। साढ़े एक बहुत वड्डे कवि होए ने प्रीतम सिंह जी कासिद, वह कहिंदे ने जदों आए वापस तो पीर जी ने अपनी घरवाली नूं कहा सी सुन नसीरां मेरे नसीब जोर कर गए, गुरु गोबिंद सिंह मेरा यार बन गया। शब्द सुनने वाले सुन नसीरां, नसीरां वाइफ का नाम सी, मेरे नसीब जोर कर गए, गुरु गोबिंद सिंह मेरा यार बन गया। यार नूं पुत दे के आया, उहदे बदले यार ने केस दे दिते। फिर अर्ज इहनूं भाई नंद लाल साहिब दियो शेर, दीन दुनिया दर कमंदे आ परी रुखसार। ये परी लफज दर्द पुरी नहीं नूं पढ़ना, परी परियां नहीं होंदियां आ जिहड़ियां कहिंदे बड़े हुसीन परियां, ओ वाह वाह भाई साहब कहिंदे ना लोको कादियां परियां दे मुंहां दियां गल कर दे, एक बारी मेरे गुरु गोबिंद सिंह दा चेहरा देखो, इहदे सरूप दे सामने परियां दी भी कोई कीमत नहीं। मेरी फिर बेनती है, दीन दुनिया दर कमंदे आ परी रुखसारे मां, हर दो आलम कीमते यक तारे मुवे यारे मां, मेरे माही दे एक वाल दे विच एक जुल्फ दे विच दीन ते दुनिया दोनों बजे हुए। मैं आपनू बेनती करा मां ने केस पाले, भाई तारू सिंह अमृतधारी है, आप हलवंद है जी, शाम नूं तिन्ने मां ते दोनों भैन भरा तिन्ने बैठ के सिमरन करदे आ कीर्तन करदे आ, ते पिंड विच इन्ना सन्मान जी कि हिंदू की मुसलमान, मैं अगे अर्ज करांगा हर बंदा भाई तारू सिंह नूं रज के सन्मान दिंदा, इत्थों तक जिहड़ा मैं पिंड सिंघपुरा कहना ना नेड़े, ये नवाब कपूर सिंह दा पिंड सी जिहड़ा सिंघपुरी ने फैजलापुरी जी दी मिसल सी ना, ये उन्हां दा पिंड है जी। इलाके दे जिन्ने चंगे जीवन वाले ने भाई तारू सिंह दा बहुत सन्मान करदे। अज शाम नूं भाई साहब आए, सारे बाणी पढ़ के तिन्ने जने खटे, ते मां नूं कहिंदा मां अज दुबारा फिर आनंदपुर साहिब वाले दिन आ गए। उन्हें पूछा जी कि मैं थोड़ा जी इतिहास तां लै लिया अज विचार नूं विराम दे के, क्योंकि कल मैं बाबा जी का जिक्र किया सी, अज एक गुरु हरकृष्ण साहब का अगले हफ्ते पुरब आना। भाई साहब कहते मां आनंदपुर आ गया, पुत की समझी नहीं, कह लगी अज मैं सिंह देखे ने कचहरे पाठे ने, सच्ची मुची लीर बन गए ने, गात्रे पाठे ने, रोटी नहीं मिलती खेतों चा ही लंघे ने। मां अगो कहती पुत मेरिया पता मैनू भी है, पैर च जुत्ती नहीं पर सिदक उन्होंने जी गल मैं सबर कही, सिदक उन्होंने कंडिया की छालिया की पीड़ नहीं होन दिता, उन्होंने तन ढकन कपड़े नहीं पर सदक ते गुरु की रजा उन्होंने सर्दी गर्मी नहीं लगन दी, नींद नहीं कई कई दिन पूरी होंगी तुरे रेंदे आ। पुत मेरिया सबर ते सिदक उन्होंने अपनी गोद विच समा दिंदा, उन्होंने रोटी नहीं मिलती ढिड विच कड़लां पैंदियां ने पर सिदक उन्हां सिंघां नूं भुख नहीं लगन दिंदा। कहिंदा मां आपां की कर सकने आ सेवा वास्ते, जिवें भाई साहब कह के गए किन्ना उत्थे चल रहा है, वेखो असी किसे दे विरोध विच नहीं भी फलाना धर्म की कर रहा है, साडे प्रबंध दियां नलैकियां करके सब कुछ हुंदा पिया। उत्थे एडा वड्डा बजट होवे, हजारां एकड़ जमीन कमेटी कोल होवे ते फिर भी कुछ ना कर सके, ये तो जी सारे इस गल तो जाणू हो, क्योंकि कल्पन की लोड़ नहीं। वैसे साड़ी इच्छा जिवें भाई रजिंदर सिंह कह के गए, मैं चाहना 10-15 प्रचारक पैसे कट्ठे करने नहीं, उन्होंने पिंड दिते जान तहसील पद्धर ते ब्लाक पद्धर ते
ਤੇ ਆ ਵਖਰੇਵਾ ਇਹ ਫਲਾਣੀ ਜਥੇਬੰਦੀ ਜੇ ਫਲਾਣਾ ਜਥਾ ਜੀ ਫਲਾਣਾ ਇਸ ਚੀਜ਼ ਨੂੰ ਖਤਮ ਕਰੋ ਜੇ ਸਿੱਖੀ ਬਜਾਣੀ ਸਿਰਫ ਇੱਕ ਪੰਥ ਤੇ ਗੁਰੂ ਗ੍ਰੰਥ ਦੀ ਗੱਲ ਕਰੋ। ਮੇਰੀ ਬੇਨਤੀ ਹੈ ਤਾਂ ਬਚੇਗਾ, ਜੇ ਨਹੀਂ ਤਾਂ ਸਾਡੀ ਅੰਦਰ ਸਾਰੀ ਊਰਜਾ ਜਿਹੜੀ ਇੱਕ ਦੂਜੇ ਨੂੰ ਠਿੱਬੀਆਂ ਲਾਉਣ 'ਤੇ ਲੱਗੀ ਹੈ। ਸੱਚੀ ਜੀ ਇੱਕ ਛੋਟੇ ਜਿਹੇ ਗੁਰਦੁਆਰੇ ਤੋਂ ਲੈ ਕੇ ਪੂਰੇ ਪੰਥ ਤੱਕ ਲੈ ਲਓ, ਇਹ ਸੱਚਾਈ ਅਸੀਂ ਦੂਜੇ ਨੂੰ ਥੱਲਾ ਲਾਉਣਾ ਚਾਹੁੰਦੇ ਹਾਂ। ਇੱਕ ਦਿਨ ਕਿਸੇ ਨੂੰ ਥੰਦੇ ਲਾਉਂਦੇ ਲਾਉਂਦੇ ਆਪ ਹੀ ਥੱਲੇ ਲੱਗ ਜਾਂਦਾ ਬੰਦਾ। ਨਹੀਂ ਇਹਦੇ ਵਿੱਚ ਉੱਚੀ ਸੋਚ ਲੈ ਕੇ ਤੁਰੀਏ। ਮੇਰੀ ਮੰਜ਼ਿਲ ਕੀ ਹੋ ਪਿਆਰਿਓ, ਆਪ ਕੁੱਲੂ ਕਲੂਹਾਰੇ ਵੱਡੇ 'ਚ ਕੁੱਪਰੇੜੇ ਸਰਦਾਰ ਚੜ੍ਹਤ ਸਿੰਘ ਨੇ ਕਿਹਾ, ਆਪਣੇ ਰਣਜੀਤ ਸਿੰਘ ਦੇ ਦਾਦੇ ਨੇ ਵੀ ਮਿਸਲਾਂ ਵੰਡ ਕੇ ਆਪਾਂ ਲੜੀਏ ਆਪੋ ਆਪਣੀ ਜਥੇਬੰਦੀ। ਜੱਸਾ ਸੰਘਾਲੋ ਵਾਲੀਆ ਖੂਨ ਨਾਲ ਭਿੱਜਾ ਹੋਇਆ, ਤਕਰੀਬਨ 22-19 ਫੱਟ ਲੱਗੇ। ਉਹ ਕਹਿੰਦਾ ਚਰਨ ਸਿੰਘ ਨੂੰ, ਸਰਦਾਰ ਜੀ ਜਥੇਬੰਦੀਆਂ ਵੰਡ ਕੇ ਨਾ ਲੜੋ, ਪੰਥ ਬਚੇਗਾ ਤੇ ਜਥੇਬੰਦੀਆਂ ਬਣਾ ਲਿਆ, ਜੇ ਜੇ ਪੰਥ ਹੀ ਨਾ ਬਚਿਆ ਤੇ ਮਿਸਲਾਂ ਕਾਦੀਆਂ ਬਣਾਉਣੀਆਂ। ਮਿਸਲ ਵੰਡ ਅਬ ਕਬੂ ਨਾ ਪਾਵੋ, ਰਲ ਮਿਲ ਤੁਰ ਖੜ ਪੰਥ ਬਚਾਓ। ਮੈਂ ਆਪ ਨੂੰ ਬੇਨਤੀ ਕਰਾਂ, ਉੱਥੇ ਫਿਰ ਉਸ ਮਾਂ ਬਾਪ ਮਾਂ ਨੇ ਜਦੋਂ ਇਹ ਕਿਹਾ ਆਹ ਕੁਝ ਹੋ ਰਿਹਾ, ਸਿਦਕ ਉਹਨਾਂ ਕੋਲ ਕਹਿੰਦਾ ਬੀਬੀ ਜਾਂ ਮਾਂ ਕਿਹਾ ਹੋਣਾ, ਸਾਡੇ ਮਾਝੇ 'ਚ ਬੀਬੀ ਕਹਿੰਦੇ ਸਨ। ਮਾਂ ਇੱਕ ਕੰਮ ਕਰੀਏ, ਤੂੰ ਜਿੰਨਾ ਕੁ ਘਰ ਆਟਾ ਆਪਾਂ ਗੁਜ਼ਾਰਾ ਕਰ ਲਾਂਗੇ ਸੁੱਕੇ ਮਿੱਸੇ ਨਾਲ, ਕੱਲ੍ਹ ਤੋਂ ਤੂੰ ਪ੍ਰਸ਼ਾਦੇ ਪਕਾ ਦਾਲ ਰੱਖਿਆ ਕਰ, ਰਾਤ ਨੂੰ ਮੈਂ ਅਤੇ ਤਾਰੂ ਸਿੰਘ ਤਾਰੋ ਸਿੰਘਾਂ ਨੂੰ ਦੇ ਕੇ ਆਵਾਂਗੇ। ਪਿਆਰਿਓ ਉਸ ਦਿਨ ਭਾਈ ਤਾਰੂ ਸਿੰਘ ਦੇ ਘਰ ਮਾਂ ਨੇ ਚੁੱਲ੍ਹਾ ਬਾਲਿਆ, ਛੋਟਾ ਜਿਹਾ ਵਲਟੋਈ ਸੀ ਜੀ, ਉਹਦੇ 'ਚ ਦਾਲ ਰੱਖੀ, ਟੋਕਰੀ 'ਚ ਰੋਟੀਆਂ ਪਾ ਗਏ। ਦੋਵੇਂ ਭੈਣ ਭਰਾ ਜੰਗਲ ਵੀ ਜਿੱਥੇ ਸਿੰਘ ਉਤਰੇ ਸਨ ਚਲੇ ਗਏ, ਪ੍ਰਸ਼ਾਦ ਛਕਾਇਆ ਅਤੇ ਉੱਥੇ ਫਿਰ ਸਿੰਘ ਨੇ ਲੰਗਰ ਛੱਕ ਕੇ ਅਰਦਾਸ ਕੀਤੀ ਕਿ ਹੇ ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰਾ ਸਿੱਖ ਤੇਰੀ ਦਿੱਤੀ ਕਿਰਤ 'ਚੋਂ ਪੰਥ ਦੀ ਸੇਵਾ ਕਰਨਾ ਹੈ ਲੰਗਰ ਨਾਲ, ਕਿਰਪਾ ਕਰੀ ਤਾਰੂ ਸਿੰਘ ਦੀ ਸਿੱਖੀ ਕੇਸਾ ਸਵਾਸਾ ਨਾ ਦੇਵੇ। ਇਹ ਕਿਸੇ ਨੇ ਸ਼ਬਦ ਕਿਹੜੇ ਵੇਲੇ ਭਾਵਨਾ ਨਾਲ ਕਹਿ ਦਿੱਤੇ, ਇਹਦੀ ਸਿੱਖੀ ਕੇਸਾਂ ਸਵਾਸਾਂ ਨਾਲ ਨਿਭੇ। ਉਹ ਜੀ ਸ਼ੁਰੂ ਹੋ ਗਿਆ, ਉਹਨਾਂ ਨੇ ਰੋਜ਼ ਦਿਨੇ ਪ੍ਰਸ਼ਾਦਾ ਪਕਾਉਣਾ, ਪਿੰਡ ਦੇ ਲੋਕ ਇਕੱਠੇ ਹੋ ਗਏ, ਉਹ 'ਚ ਹਿੰਦੂ ਵੀ ਸਾਥ ਦੇਣ ਲੱਗ ਪਏ, ਮੁਸਲਮਾਨ, ਕਿਉਂਕਿ ਕਰੈਕਟਰ ਭਾਈ ਸਾਹਿਬ ਦਾ ਬਹੁਤ ਉੱਚਾ ਸੀ ਜੀ। ਮੈਂ ਸਿਰਫ ਸ਼ਹਾਦਤ ਤੱਕ ਸੀਮਤ ਰਹਿਣਾ, ਬਾਕੀ ਇਹਨਾਂ ਦੀ ਕੋਈ ਘਟਨਾ ਨਹੀਂ ਸਾਂਝੀ ਕਰ ਰਿਹਾ। ਲੰਗਰ ਸ਼ੁਰੂ ਹੋ ਗਏ ਸਿੰਘਾਂ ਨੂੰ, ਫਿਰ ਇੱਥੋਂ ਤੱਕ ਗੁਰਮੁਖੋ ਜੋ ਰਤਨ ਸਿੰਘ ਪੰਗੂ ਲਿਖਦਾ, ਕਿਉਂਕਿ ਮੈਂ ਉਹਨੂੰ ਬੜਾ ਕੱਲਾ ਕਈਆਂ ਗੱਲਾਂ ਉਹਦੀ ਅਥੈਂਟਿਕ ਮੰਨਦਾ, ਕਿਉਂਕਿ ਉਹਦਾ ਪਰਿਵਾਰ ਉਹਦੇ 'ਚ, ਮਹਿਤਾਬ ਸਿੰਘ, ਰਾਏ ਸਿੰਘ, ਇਹ ਸਾਰੇ ਰਤਨ ਸਿੰਘ ਪੰਗੂ ਮਹਿਤਾਬ ਸਿੰਘ ਦਾ ਪੋਤਰਾ ਹੈ ਮੀਰਾ ਕੋਠੀਏ ਦਾ। ਉਹ ਕਹਿੰਦੇ ਨੇ ਵੀ ਸਿੱਖਾਂ ਨੂੰ ਹੁਣ ਪ੍ਰਸ਼ਾਦਾ ਭਾਈ ਤਾਰੂ ਸਿੰਘ ਦੇ ਘਰੋਂ ਜਾਣ ਲੱਗ ਪਿਆ, ਕੋਈ ਕਸੂਰ ਨਹੀਂ ਸੀ ਇਹਦਾ, ਸਿਰਫ ਇੱਕ ਔਰਤ ਬਚਾਈ ਸੀ ਪੱਟੀ ਦੇ ਹਾਕਮ ਤੋਂ ਸ਼ਾਇਦ, ਅਤੇ ਬਾਕੀ ਲੰਗਰ ਇਹ ਛਕਾਉਂਦਾ ਰਿਹਾ। ਉੱਧਰ ਜ਼ਕਰੀਆ ਲਾਹੌਰ 'ਚ ਦਰਬਾਰ ਲਾ ਕੇ ਬੈਠਾ, ਉੱਥੇ ਗੱਲ ਚੱਲੀ, ਕਹਿੰਦਾ ਮਾਰਦਿਆਂ ਮਰ ਚੱਲਾਂ ਮੈਂ, ਉਹ ਇਹ ਕਿਉਂ ਨਹੀਂ ਖੱਪਦੇ, ਕਹੋ ਇਹ ਤਾਂ ਅੱਲਾ ਹੀ ਮਾਰੇ ਮਾਰੇ ਸਾਡੇ ਮਾਰਿਆਂ ਨਹੀਂ ਮਰਨਾ। ਉੱਥੇ ਇੱਕ ਹਰ ਭਗਤ ਨਿਰੰਜਨਾ ਬੈਠਾ ਸੀ, ਸ਼ਾਇਦ ਆਪ ਨੂੰ ਆਕਲ ਦਾਸ ਅੱਜ ਦਾ ਜੰਡਿਆਲਾ ਗੁਰੂ ਹੈ ਨਾ, ਇਹ ਬਾਬਾ ਹੰਡਿਆਲ ਜੀ ਹੋਏ ਨੇ, ਇਹ ਬੜੀ ਕਰਨੀ ਵਾਲੇ ਹੋਏ। ਅੱਗੋਂ ਫਿਰ ਇਹ ਬਿਧੀ ਚੰਦ ਦਾ ਵਿੱਚ ਹੋਇਆ, ਇਹ ਬਿਧੀ ਚੰਦ ਪਛੀਨਾ ਨਹੀਂ, ਯਾਦ ਰੱਖਿਓ ਕਿਤੇ ਭੁਲੇਖੇ ਨਾ ਪੈ ਜਾਓ, ਇਹ ਉਹਨੇ ਜਿਹਨੇ ਭਾਈ ਬਾਲੇ ਵਾਲੀ ਜਨਮ ਸਾਖੀ ਦਾ ਸਰੂਪ ਵਿਗਾੜਿਆ। ਇਹਨਾਂ ਵਿੱਚੋਂ ਇਹ ਆਕਲ ਦਾਸ ਮਹੰਤ, ਇਹ ਸਭ ਤੋਂ ਵੱਡਾ ਟਾਊਟ ਸੀ ਇਹ ਹਕੂਮਤ ਦਾ। ਇਹ ਕਹਿੰਦਾ ਜ਼ਕਰੀਆ ਖਾਨ, ਸੂਬੇਦਾਰ ਜੀ ਸਿੱਖ ਨਹੀਂ ਮਰਦੇ। ਕਹਿੰਦਾ ਕਿਉਂ ਨਹੀਂ ਮਰਦੇ, ਅਸੀਂ ਤਾਂ ਖੱਪ ਗਏ ਹਾਂ ਮਾਰਦਿਆਂ ਮਾਰਦਿਆਂ। ਕਹਿਣ ਲੱਗਾ ਜਿੰਨੀ ਦੇਰ ਤੱਕ ਪਿੰਡਾਂ ਵੇਲੇ ਸਿੱਖ ਜਿਉਂਦੇ ਨੇ ਨਾ, ਜੁਝਾਰੂਆਂ ਨੇ ਨਹੀਂ ਮਰਨਾ। ਕਿਉਂ? ਕਹਿੰਦਾ ਪਿੰਡਾਂ ਵਿੱਚ ਇਹਨਾਂ ਦੀਆਂ ਜੜ੍ਹਾਂ ਨੇ। ਅਗਲੀ ਗੱਲ ਉਹ ਸੱਚੀ ਕਹਿ ਗਿਆ, ਤੁਸੀਂ ਸਰੀਰਕ ਤੌਰ 'ਤੇ ਮਾਰਦੇ ਹੋ ਪਰ ਇਹਨਾਂ ਦੀਆਂ ਜੜ੍ਹਾਂ ਲੋਕਾਂ ਦੇ ਸੀਨੇ ਵਿੱਚ ਲੱਗੀਆਂ ਹੋਈਆਂ ਨੇ ਜੀਵਨ ਕਰਕੇ। ਉਹਨੇ ਕਿਹਾ ਜੀ ਦੱਸੋ। ਕਹਿੰਦਾ ਤਾਰੂ ਸਿੰਘ ਪੂਲੇ ਵਾਲਾ, ਉੱਥੇ ਫਿਰ ਚੁਗਲੀ ਖਾਧੀ ਹੈ ਇਹ ਭਗਤ ਨਿਰੰਜਣੀ ਹੈ। ਕਹਿਣ ਲੱਗਾ ਤਾਰੂ ਸਿੰਘ ਉਹਦੀ ਮਾਂ ਹੈ, ਮਾਈ ਹੈ, ਉਹਦੀ ਭੈਣ ਹੈ, ਇਹ ਤਿੰਨੇ ਦੋਸ਼ੀ ਨੇ। ਉੱਥੇ ਜਿਹੜੇ ਸ਼ਬਦ ਕਹਿ, ਉਹ ਕਹਿੰਦਾ ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਦੁੱਖ। ਕਹਿੰਦਾ ਨਾ ਉਹਦੀ ਮਾਈ ਨੂੰ, ਨਾ ਉਹਦੀ ਮਾਂ ਭੈਣ ਨੂੰ, ਨਾ ਉਹਨੂੰ ਕਦੀ ਅਸੀਂ ਕੀਮਤੀ ਕੱਪੜੇ ਪਾਏ ਨਹੀਂ ਵੇਖਿਆ। ਆਪ ਉਹ ਲੀਰਾਂ ਪਾਈ ਫਿਰਦਾ ਅਤੇ ਕੱਪੜੇ ਬੁਣ ਕੇ ਸਿੰਘਾਂ ਨੂੰ ਜਾ ਕੇ ਦਿੰਦਾ। ਆਪ ਸਹਿਬ ਉਹ ਨੰਗ ਅਰ ਭੁੱਖ ਦੇਖ ਨਾ ਸਕੈ ਸਿੰਘਣ ਸੁੱਖ ਦੁੱਖ। ਆਪ ਗੁਜ਼ਾਰਾ ਅਗਨੀ ਨਾਲ,
ਅਸੀਂ ਸਿਆਲ ਚ ਦੇਖਿਆ, ਅਕਲਦਾਸ ਕਹਿੰਦਾ ਹੈ, ਮੰਤ ਕਹਿੰਦਾ ਹੈ, ਉਹ ਸਿਆਲ ਚ ਰਾਤ ਨੂੰ ਜੇ ਗਰਮ ਕੱਪੜੇ ਨਹੀਂ, ਰਜਾਈਆਂ ਤਲਾਈਆਂ ਸਭ ਕੁਝ ਦੇ ਦਿੰਦੇ ਆ, ਰਾਤ ਨੂੰ ਤਿੰਨੇ ਜੀ ਅੱਗ ਬਾਲ ਕੇ ਸੇਕ ਕੇ ਦਿਨੇ ਸੂਰਜ ਵਿੱਚ ਫਿਰ ਕੰਮ ਕਰਨ ਲੱਗ ਪੈਂਦੇ। ਕਹਿੰਦਾ ਜਿੰਨੀ ਦੇਰ ਤੱਕ ਤਾਰੂ ਸਿੰਘ ਵਰਗੇ, ਮਹਿਤਾਬ ਸਿੰਘ ਵਰਗੇ ਜਿਉਂਦੇ ਨੇ ਨਾ, ਸਿੱਖਾਂ ਨੇ ਮਰਨਾ ਨਹੀਂ। ਉਸੇ ਵਕਤ ਜ਼ਕਰੀਏ ਖਾਨ ਨੇ, ਸੂਬੇਦਾਰ ਨੇ, ਅਹਿਦੀਏ ਭੇਜੇ। ਅਹਿਦੀਆ ਹੁੰਦਾ ਸੀ ਜਿਹੜਾ ਪਾਲਕੀ ਵਿੱਚ ਬਹਿ ਕੇ ਆਉਂਦਾ ਸੀ, ਇੱਕ ਲਫ਼ਜ਼ ਬੜਾ ਹੁੰਦਾ ਅਹਿਦੀਆ, ਅਹਿਦੀਆ ਆਏ। ਇਹ ਮੁਸਲਮਾਨਾਂ ਦੇ ਵੇਲੇ ਜਿਹੜਾ ਰਾਜ ਸੀ ਨਾ, ਇੱਕ ਪਿੰਡ 'ਚੋਂ ਪਾਲਕੀ ਚੁੱਕਣੀ, ਨੰਬਰਦਾਰ ਅਗਲੇ ਪਿੰਡ 'ਚ ਬੰਦਿਆਂ ਦਾ ਪ੍ਰਬੰਧ ਕਰਦਾ ਸੀ ਚੁੱਕਣ ਲਈ, ਗੁਲਾਮੀ ਸੀ। ਉੱਥੇ ਭੇਜ ਦਿੱਤੇ ਜੀ, ਫੌਜੀ ਦਸਤਾ ਆ ਗਿਆ ਜੀ ਪਿੰਡ ਪੂਲੇ, ਦੁਪਹਿਰੇ ਵੇਲੇ ਆ ਗਏ। ਉੱਧਰ ਮਾਈ ਘਰ, ਮਾਤਾ ਜੀ ਘਰ ਲੰਗਰ ਪਕਾ ਰਿਹਾ, ਬੀਬੀ ਤਾਰੋ ਲੰਗਰ ਪਕਾ ਰਹੇ ਨੇ। ਇਹ ਆਏ ਤੇ ਆ ਕੇ ਧਮਕੀ ਦੇ ਕਹਿੰਦੇ, ਮਾਈ ਕਿੱਥੇ ਵੇ ਤਾਰੂ ਸਿੰਘ, ਇਹ ਲਫ਼ਜ਼ ਇਹੀ ਵਰਤੇ। ਉਹ ਬਾਗੀਆਂ ਨੂੰ ਰੋਟੀ ਦਿੰਦਾ, ਕਹਿੰਦੇ ਮਾਂ ਇੰਨੇ ਮਿੱਠੇ 'ਚ ਬੋਲੀ, ਵੇ ਪੁੱਤ ਕਿੱਥੋਂ ਆਏ, ਉਹਨਾਂ ਪਤਾ ਤਾਂ ਲੱਗ ਗਿਆ ਲਿਬਾਸ ਤੋਂ, ਅਸੀਂ ਲਾਹੌਰੋਂ ਆਏ ਹਾਂ, ਤੁਸੀਂ ਬਾਗੀਆਂ ਨੂੰ ਰੋਟੀ ਖਵਾਉਂਦੇ ਹੋ। ਮਾਂ ਕਹਿੰਦੀ, ਪੋਤੇ ਬਾਗੀਆਂ ਨੇ ਲਈ, ਇਹ ਗੁਰੂ ਨਾਨਕ ਦਾ ਲੰਗਰ ਹੈ, ਤੁਹਾਡੇ ਲਈ ਵੀ ਜੇ ਥੱਕੇ ਆ ਤਾਂ ਪਹਿਲਾਂ ਪ੍ਰਸ਼ਾਦਾ ਛਕ ਲਓ, ਦਾਲ ਫੁਲਕਾ ਤਿਆਰ ਹੈ, ਪ੍ਰਸ਼ਾਦਾ ਛਕੋ। ਕਹਿਣ ਲੱਗੇ ਸੀ, ਤਾਰੂ ਸਿੰਘ ਨੂੰ ਤੇਰੀ ਭੈਣ ਨੂੰ ਗ੍ਰਿਫਤਾਰ ਕਰਨ ਆਏ ਹਾਂ। ਉਨੀ ਦੇਰ ਨੂੰ ਇੱਕ ਸੱਜਣ, ਕੋਈ ਹਿੰਦੂ ਵੀਰ ਕਹਿੰਦਿਆ ਦੌੜਿਆ, ਭਾਈ ਸਾਹਿਬ ਹਲ ਪੈ ਬੰਨਦੇ ਸਨ, ਇਹ ਪਿੰਡ ਤੋਂ ਬਾਹਰ ਨੇ ਭਾਈ ਸਾਹਿਬ ਦੇ ਖੇਤ ਜਿਹੜੇ ਨੇ, ਇਹ ਪਿੰਡ ਦੇ ਨਿਆਈ ਨਹੀਂ, ਪੂਲੇ ਪਿੰਡ ਤੋਂ ਦੂਰ ਨੇ, ਉੱਥੇ ਭਾਈ ਸਾਹਿਬ ਹਲ ਵਾਹ ਰਹੇ ਸਨ। ਇਹਨੇ ਜਾ ਕੇ ਦੱਸਿਆ ਭਾਈ ਸਾਹਿਬ ਨੂੰ ਵੀ ਫੌਜੀ ਦਸਤਾ ਆ ਗਿਆ, ਤੁਹਾਨੂੰ ਪਕੜਨ ਆਏ ਆ, ਮੈਂ ਤੁਹਾਨੂੰ ਦੱਸਣ ਆਇਆ ਵੀ ਤੁਸੀਂ ਨਿਕਲ ਜਾਓ ਕਿਸੇ ਪਾਸੇ ਜਾਂ ਝਾੜ 'ਚ ਲੁਕ ਜਾਓ। ਭਾਈ ਸਾਹਿਬ ਹਲਕਾ ਛੱਡ ਕੇ ਕਹਿੰਦੇ ਆ, ਸਿੱਖ ਦਾ ਕੰਮ ਕੋਈ ਨਹੀਂ ਲੁਕਣਾ, ਮੈਂ ਗੁਨਾਹ ਕੋ ਕੀਤਾ, ਮੈਂ ਕੋਈ ਪਾਪ ਨਹੀਂ ਕੀਤਾ, ਹਲ ਪੰਜਾਲੀ ਉਹਨੂੰ ਦਿੱਤੀ, ਤੂੰ ਘਰ ਨੂੰ ਲੈ ਜਾਈ, ਜਿੱਥੇ ਆਪਣੇ ਬਲਦ ਸਨ ਜਿੱਥੇ ਰੱਖਦੇ ਤੂੰ ਉੱਧਰ ਲੈ ਜਾਈ। ਆਪ ਭਾਈ ਸਾਹਿਬ ਘਰ ਆ ਗਏ, ਫੌਜੀ ਦਸਤਾ ਸੀ, ਆ ਕੇ ਫਤਿਹ ਗਜਾਈ, ਮੁਸਲਮਾਨ ਹਿੰਦੂ ਸਾਰੇ ਇਕੱਠੇ, ਨੰਬਰਦਾਰ ਪਿੰਡ ਦਾ, ਉਹਨੂੰ ਫੌਜੀ ਦਸਤੇ ਨੇ ਝਿੜਕਿਆ ਕਿ ਨੰਬਰਦਾਰਾ ਤੂੰ ਜਵਾਬ ਦੇ ਗਏ, ਜੇ ਤੈਨੂੰ ਪਤਾ ਸੀ ਕਿ ਇਸ ਪਿੰਡ 'ਚ ਬਾਗੀਆਂ ਨਹੀਂ ਰੋਟੀ ਪੱਕਦੀ, ਲੰਗਰ ਪੱਕਦੇ, ਦੱਸਿਆ ਕਿਉਂ ਨਹੀਂ? ਨੰਬਰਦਾਰ ਨੇ ਕਿਹਾ, ਇੱਥੇ ਹਿੰਦੂ ਵੀ ਖਾਂਦਾ, ਇੱਥੇ ਮੁਸਲਮਾਨ ਵੀ ਖਾਂਦਾ। ਉਹਨਾਂ ਕਿਹਾ ਸੀ, ਬੀਬੀ ਤਾਰੋ ਅਤੇ ਤਾਰੂ ਸਿੰਘ ਦੋਨਾਂ ਭੈਣ ਭਰਾਵਾਂ ਨੂੰ ਗ੍ਰਿਫਤਾਰ ਕਰਨਾ, ਜਿਹੜੀ ਸੱਚਾਈ ਹੁੰਦੀ ਉਹ ਤੋਂ ਮੁਕਰਨਾ ਨਹੀਂ ਚਾਹੀਦਾ, ਹਿੰਦੂ ਅਤੇ ਮੁਸਲਮਾਨ ਦੋਨੋਂ ਧਿਰਾਂ ਸਾਹਮਣੇ ਆ ਕੇ ਖਲੋ ਗਈਆਂ। ਉੱਥੋਂ ਦੇ ਇੱਕ ਬਜ਼ੁਰਗ ਨੇ, ਕੋਈ ਨੰਬਰਦਾਰ ਕਹਿੰਦੇ ਆ, ਉਹਨੇ ਖਲੋ ਕੇ ਕਿਹਾ ਦਸਤੇ ਨੂੰ, ਜਿਵੇਂ ਬੰਦਾ ਵੀਹ ਰਸ ਚਾਹੁੰਦਾ, ਇਸ ਮਾਈ ਨੂੰ ਹੱਥ ਨਾ ਲਾਇਓ, ਇਹ ਮਾਈ ਤਾਰੂ ਸਿੰਘ ਦੀ ਮਾਂ ਨਹੀਂ, ਸਾਰੇ ਪਿੰਡ ਦੀ ਮਾਂ ਹੈ। ਕਿੰਨਾ ਪਿਆਰ ਹੋਵੇਗਾ ਸਿੱਖ ਦਾ, ਇਸ ਬੀਬੀ ਭੈਣ ਤਾਰੋ ਨੂੰ ਗ੍ਰਿਫਤਾਰ ਨਾ ਕਰਿਓ, ਇਹ ਇਕੱਲੀ ਤਾਰੂ ਸਿੰਘ ਦੀ ਭੈਣ ਨਹੀਂ, ਮੁਸਲਮਾਨ ਕਹਿੰਦੇ ਨੇ ਤਾਰੂ ਸਾਡੀ ਵੀ ਭੈਣ ਹੈ। ਉੱਥੇ ਕੁਝ ਕਹਿੰਦੇ ਨੇ, ਫਿਰ ਇਹਨਾਂ ਨੇ ਪੈਸੇ ਦੇ ਕੇ ਜੀ ਸਲੀਅਤ ਹੈ ਕਿ ਬੀਬੀ ਤਾਰੋ ਨੂੰ ਗ੍ਰਿਫਤਾਰ ਨਹੀਂ ਹੋਣ ਦਿੱਤਾ, ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਜਦੋਂ ਤੁਰ ਲੱਗੇ ਸਾਰਾ ਪਿੰਡ ਆਇਆ, ਸਾਰੇ ਵੀਰਾਂ ਇਹ ਵੀ ਪਤਾ ਲਾਹੌਰ ਗਏ ਨੇ, ਵਾਪਸ ਨਹੀਂ ਆਉਣਾ, ਸਿੱਖ ਬੰਦਗੀ ਵਾਲਾ ਜੀ। ਇਤਿਹਾਸ ਕਹਿੰਦਾ ਜੀਵਨ ਦਾ ਉੱਚਾ ਜਪੀ ਤੇ ਤਪੀ, ਸਿਮਰਨ 'ਚ ਭਿੱਜਾ ਕੀਰਤਨ ਕਰਨ ਵਾਲਾ। ਭਾਈ ਸਾਹਿਬ ਨੂੰ ਜਦੋਂ ਲਿਜਾਣ ਲੱਗੇ, ਨੰਬਰਦਾਰ ਨੇ ਹੀ ਕਿਹਾ, ਨਾਲ ਦਿਆਂ ਨੇ ਕਿਹਾ, ਇੱਕ ਵਾਰੀ ਮਾਂ ਅਤੇ ਭੈਣ ਨੂੰ ਮਿਲ ਤਾਂ ਲੈਣ ਦਿਓ, ਕੇਵਲ ਇਮੋਸ਼ਨਲ ਕਰ ਲਈ ਨਹੀਂ। ਜਦੋਂ ਮਿਲੇ, ਮਾਂ ਨੂੰ ਮੱਥਾ ਟੇਕਿਆ, ਕਹਿੰਦੇ ਮਾਂ ਨੇ ਮੱਥਾ ਚੁੰਮਿਆ, ਕੁੱਟ ਕੇ ਆਪਣੇ ਸੀਨੇ ਨਾਲ ਲਾਇਆ ਅਤੇ ਸੋਹਣਾ ਕਾਲਾ ਦਾੜਾ, 25 ਸਾਲ ਦੀ ਮੇਰਾ ਖਿਆਲ ਉਮਰ, ਥੋੜ੍ਹੀ ਉਮਰ ਸੀ ਜੀ ਭਾਈ ਸਾਹਿਬ ਦੀ, ਹਾਂਜੀ, ਕਾਲਾ ਦਾੜਾ, ਅਤੇ ਉਸ ਵਕਤ ਦਾੜੇ ਨੂੰ ਹੱਥ 'ਚ ਲੈ ਕੇ ਕਹਿੰਦੀ, ਪੁੱਤ ਵਾਪਸ ਤਾਂ ਨਹੀਂ ਆਉਣਾ, ਮੈਨੂੰ ਪਤਾ ਹੈ, ਪਰ ਆ ਦੇਖੀ ਇਹ ਕੇਸ ਨਾ

بہادر شاہ ظفر دا ایک بڑا قیمتی شعر ہے. وہ کہندے جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, ہو وہ کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. کہندا اس نو منک کہن دی لوڑ کی ہے. سکھ دچ خدا نو بھول گیا, دکھ دچ خدا نو بھول گیا. اینو منک کہن دی کی لوڑ ہے, اینو بندہ کہن دی کی لوڑ ہے. اے ہندوستان دا آخری مغل بادشاہ سی, آخری, جس بیچارے دی موت رنگون دی جیل دے چوئی. انگریزاں نے پکڑ کے اس نو رنگون دی جیل دے بند کیتا. بہت سارے اتہاسکار تے دارشنک انج کہندے نے ایدی جلدی ہار دا کارن وی ای سی کہ فقیر طبیعت سی. اے انتر مکھی ہوندا جا رہے, اسی باروں سمبند ٹڑ دے جا رہے سن. ایدی ہار دا کارن وی ای, نہیں تے بہت وڈی بادشاہت سی, بڑی سلطنت سی, بڑی سینا سی, بڑی فوج سی, بڑا کچھ کر سکدا سی, پر طبیعت فقیرانہ ہو گئی سی. کہندا ہے, صاف کہہ رہے, جب نہ تھی اپنے گناہوں کی خبر, دیکھتے تھے دنیا کے عیب و ہنر. جب اپنے گناہوں پہ پڑی نگاہ تو جہاں میں کوئی برا نہ رہا. ظفر آدمی اس کو نہ جانیے گا, بندہ کہن دی لوڑ ہی نہیں ہے, منک ہے کہن دی لوڑ ہی نہیں. ظفر آدمی اس کو نہ جانیے گا, ہو کتنا ہی عالم فیض و زکا. جسے عیش میں یاد خدا نہ رہی, جسے تیش میں خوف خدا نہ رہا. فقیر طبیعت اے انسان سے مہاپرشاں چ خوبی ہے, ایک کمزوریاں قبول کر دینا, اپنیاں کمزوریاں قبول کر دینا, من دینا. دوسرا اپنے آپ نو چھپان دینا. بھائی گرداس اور بھائی صاحب بھائی ویر سنگھ یہ بڑے قیمتی بول نے. بھائی ویر سنگھ دے میرے چھپے رہن دی چاہ, میں تے چھپ جانا چاہنا. جد بیج مٹدا ہے تے درخت بندا ہے, پھل بندا ہے. میں تے چھپ جانا چاہنا, میں تے مٹ جانا چاہنا. مٹن دے چ خوشی کسے نو دسے تو سمجھ لینا کوئی سنت ہے, کوئی رب دا پیارا ہے, کوئی رب دے مارگ تے چل رہے. ایک اگرتا بخشنے میرے چھپے رہن دی چاہ. من بھٹک رہا ہے, سنت کوی کہندا ہے سمے چ بھٹک رہا ہے, وقت دے چ بھٹک رہا ہے. بیت گئی دی یاد پئی ہڈاں نوں کھاوے, آن والے دا سہم پیا من نوں تڑفاوے. تھوڑی جیاں کاگرتا بخشنی. بچپن تو گرو نے مینوں وی ایک کوی ہردا دتا سی, میں پنجابی برج بھاشا اردو دے چ کافی ربائیاں لکھیاں نے. بھائی ویر سنگھ جی دی اس ربائی نو جد میں پڑھیا, بیت گئی دی یاد پئی ہڈاں نو کھاوے, آن والے دا سہم پیا من نو تڑفاوے. دو ربائیاں ادو میں لکھیاں, ایک پنجابی دی ایک اردو دی, تھوڑے سامنے رکھ دیا. کچھ ماضی کی خاک ہوں, کچھ مستقبل کا نور ہوں. کچھ ماضی کی خاک ہوں, کچھ مستقبل کا نور ہوں. جینا ابھی نہیں آیا کیونکہ حال سے ابھی دور ہوں. حال ورتمان ہوں اس وقت. اس نو میں پنجابی روپ انج دتا, ماضی دیاں یاداں بس ساگر دیاں چھلاں. ماضی دیاں یاداں بس ساگر دیاں چھلاں, بھوش دی چنتا بس گلاں ہی گلاں. جیون میں سکھیا اج دے کولوں, اج نو ملاں تے اجے ہی ملاں. اج ورتمان ہوں ورتمان. بھائی گرداس کہندے نے ورتمان وچ ورتدا ہوون ہار سوئی پروانا. کتھے من بھٹکدا, کدی کسے کول نہ پوچھنا.
ਜੇ ਇਤਨੀ ਗੱਲ ਹੁਣ ਅੱਜ ਸੁਣ ਲਈ ਹੈ। ਜਣਾ ਖਣਾ ਪਾਠ ਕਰਦਾ ਹੈ, ਗੁਰਦੁਆਰੇ ਆਉਂਦਾ ਹੈ, ਨਾਮ ਜਪਦਾ ਹੈ, ਥਾਂ ਥਾਂ 'ਤੇ ਇਹੀ ਪੁੱਛਣ ਕੀ ਕਰੀਏ, ਮਨ ਨਹੀਂ ਭਟਕ, ਮਨ ਭਟਕਦਾ, ਮਨ ਨਹੀਂ ਲੱਗਦਾ। ਪਰ ਸਵਾਲ ਹੈ, ਮਨ ਕਿੱਥੇ ਭਟਕਦਾ ਹੈ? ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਦੇ ਵਿੱਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਸਮੇਂ ਦੀ ਚਿੰਤਾ 'ਚ। ਇਹਨੂੰ ਪਹਿਲੇ ਲਿਆਉਣਾ ਹੈ ਵਰਤਮਾਨ ਵਿੱਚ। ਕਹਿੰਦੇ ਨੇ ਭਗਵਾਨ ਦਾ ਦਰ ਹੈ ਕਿ ਵਰਤਮਾਨ, ਭਾਰਤ ਦੇ ਰਿਸ਼ੀ ਇੰਝ ਕਹਿੰਦੇ ਨੇ, ਵਰਤਮਾਨ ਭਗਵਾਨ ਦਾ ਦਰਵਾਜ਼ਾ ਹੈ। ਦਰਵਾਜ਼ੇ ਤੱਕ ਪਹੁੰਚ ਜਾਓ, ਬਾਕੀ ਭਗਵਾਨ ਨੇ ਆਪੇ ਖਿੱਚ ਕੇ ਲੈ ਜਾਣਾ ਆਪਣੇ ਘਰ। ਦਰ ਤੱਕ ਤੇ ਪਹੁੰਚੋ, ਵਰਤਮਾਨ ਤੱਕ ਤੇ ਪਹੁੰਚੋ, ਹਾਲ ਤੱਕ ਤੇ ਪਹੁੰਚੋ। ਵਰਤਮਾਨ ਵਿੱਚ ਵਰਤਦਾ ਹੋਵਨ ਹਾਰ ਸੋਈ ਪਰਵਾਣਾ। ਵਾਹਿਗੁਰੂ ਦਾਸ ਕਹਿੰਦੇ ਨੇ ਵਰਤਮਾਨ ਵਿੱਚ ਉਹ ਪਹੁੰਚ ਜਾਂਦਾ ਕੌਣ? ਇੱਕ ਤੇ ਹੋਣ ਹਾਰ ਉਸਨੂੰ ਕਬੂਲ ਹੈ, ਪ੍ਰਵਾਨ ਹੈ, ਦੂਸਰਾ ਜਪ ਕਰ ਰਿਹਾ। ਵਰਤਮਾਨ ਵਿੱਚ ਲਿਆਉਣ ਦਾ ਸਾਧਨ ਜਪ ਹੈ। ਹੁਣ ਮੈਂ ਅਰਜ਼ ਕਰਾਂ, ਭੂਤਕਾਲ ਤੇ ਬੜਾ ਲੰਬਾ ਹੈ, ਗੁਜ਼ਰਿਆ ਹੋਇਆ ਸਮਾਂ, ਮਾਜ਼ੀ ਤੇ ਬਹੁਤ ਲੰਬਾ ਹੈ, ਭਵਿਸ਼ ਵੀ ਬੜਾ ਲੰਬਾ ਹੈ। ਨਾ ਭਵਿਸ਼ ਦਾ ਅੰਤ, ਨਾ ਭੂਤਕਾਲ ਦਾ ਅੰਤ, ਨਾ ਮਾਜ਼ੀ ਨਾਪਿਆ ਤੋਲਿਆ ਜਾ ਸਕਦਾ, ਨਾ ਮੁਸਤਕਬਿਲ। ਵਰਤਮਾਨ ਕਿਤਨਾ ਕਹਿ, ਜੇ ਤੁਸੀਂ ਪੁੱਛੋ ਵਰਤਮਾਨ ਕਿੰਨਾ ਹੈ, ਅੱਜ ਦਾ ਦਿਨ ਕਤਈ ਨਹੀਂ, ਗੁਰਬਾਣੀ ਨਹੀਂ ਮੰਨਦੀ ਇਸਨੂੰ। ਕੋਈ ਭਾਰਤ ਦਾ ਸੰਤ ਅੱਜ ਨੂੰ ਵਰਤਮਾਨ ਨਹੀਂ ਮੰਨਦਾ, ਇਹਨੂੰ ਹਾਲ ਨਹੀਂ ਮੰਨਦਾ। ਇਸ ਚੱਕਰ 'ਚ ਨਾ ਪੈਣਾ, ਅੱਜ ਦਾ ਦਿਨ ਵਰਤਮਾਨ ਹੈ। ਤਾਂ ਫਿਰ ਵਰਤਮਾਨ ਦੀ ਅਵਧੀ ਕਿਤਨੀ ਹੈ, ਸਮਾਂ ਕਿਤਨਾ ਕਹਿ? ਵਰਤਮਾਨ ਸਿਰਫ ਇੱਕਦਮ ਹੈ, ਬਸ ਇੱਕਦਮ। ਇਹ ਜਿਹੜਾ ਇੱਕਦਮ ਹੈ ਨਾ, ਬਸ ਇਹੀ ਵਰਤਮਾਨ। ਜਿਹੜਾ ਦਮ ਮੇਰੇ ਮੂੰਹ 'ਚੋਂ ਨਿਕਲ ਗਿਆ, ਮੇਰੇ ਹੱਥ ਦੇ 'ਚ ਨਹੀਂ ਹੈ, ਉਹ ਤਾਂ ਚਲਾ ਗਿਆ। ਅਤੇ ਜਿਹੜਾ ਦਮ ਅਜੇ ਆਇਆ ਨਹੀਂ ਮੇਰੇ ਮੂੰਹ 'ਚ, ਉਹ ਵੀ ਮੇਰੇ ਹੱਥ 'ਚ ਨਹੀਂ ਹੈ। ਮੇਰੇ ਹੱਥ 'ਚ ਕੀ ਹੈ? ਜਿਹੜਾ ਦਮ ਮੇਰੇ ਮੂੰਹ 'ਚ ਹੈ। ਬੜੇ ਧਿਆਨ ਨਾਲ ਸੁਣ ਲੈਣਾ, ਬਸ ਇਸੇ ਇੱਕ ਦਮ ਨੂੰ ਜਿੱਧਰ ਚਾਹੀਏ ਵਰਤ ਲਈਏ। ਤਰਕ ਖੜੀ ਹੋਵੇਗੀ, ਫਿਰ ਇੱਕ ਦਮ ਨਾਲ ਕੀ ਆਉਂਦਾ? ਕੁਛ ਵੀ ਨਹੀਂ। ਇੱਕ ਦਮ ਨਾਲ ਕੋਈ ਲੰਬੀ ਵਾਟ ਨਹੀਂ ਤੈਅ ਆਉਂਦੀ, ਇੱਕ ਦਮ ਨਾਲ ਕੋਈ ਵੱਡਾ ਲੰਬਾ ਚੌੜਾ ਮਕਾਨ ਨਹੀਂ ਬਣਾਇਆ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬਾ ਚੌੜਾ ਕਾਰੋਬਾਰ ਨਹੀਂ ਕੀਤਾ ਜਾ ਸਕਦਾ, ਇੱਕ ਦਮ ਦੇ 'ਚ ਕੋਈ ਲੰਬੀ ਚੌੜੀ ਵਿੱਦਿਆ ਨਹੀਂ ਹਾਸਲ ਕੀਤੀ ਜਾ ਸਕਦੀ। ਅਤੇ ਇੱਕਦਮ ਜਨਮ ਸਾਖੀ ਦੀ ਇਹ ਕਥਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਮਰਦਾਨੇ ਨੂੰ ਕਹਿੰਦੇ ਨੇ, ਪੁਰਖਾ ਦੱਸੇਗਾ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ। ਸਤਿਗੁਰ ਦੇਖਣਾ ਚਾਹੁੰਦੇ ਸਨ ਇਹ ਦੋ ਜਿਹੜੇ ਮੇਰੇ ਨਾਲ ਰਹਿੰਦੇ ਨੇ ਅਧਿਆਤਮਕ ਤਲ 'ਤੇ ਕਿੱਥੇ ਤੱਕ ਪਹੁੰਚੇ ਨੇ। ਔਰ ਗਜ਼ਬ ਦੀ ਗੱਲ ਹੈ, ਜਦ ਕੋਈ ਪੁੱਛਦਾ ਸੀ ਇਹ ਦੋ ਕੌਣ ਨੇ ਤੁਹਾਡੇ ਨਾਲ, ਚੇਲੇ ਨੇ? ਮਹਾਰਾਜ ਕਹਿੰਦੇ ਨਹੀਂ, ਮੇਰੇ ਚੇਲੇ ਨਹੀਂ ਨੇ। ਖਾਦਮ ਨੇ? ਨੌਕਰ ਨੇ? ਨਹੀਂ, ਖਾਦਮ ਵੀ ਨਹੀਂ ਨੇ। ਫਿਰ ਕੌਣ ਨੇ? ਮੇਰੇ ਭਾਈ ਨੇ, ਭਾਈ ਮਰਦਾਨਾ, ਭਾਈ ਬਾਲਾ। ਹਰਿਦੁਆਰ ਦੇ ਬ੍ਰਾਹਮਣ ਹੈਰਾਨ ਹੋ ਗਏ ਕਿ ਹਿੰਦੂ ਹੈ ਇੱਕ ਮੁਸਲਮਾਨ ਹੈ, ਦੋਵੇਂ ਤੁਹਾਡੇ ਭਾਈ ਕਿਸ ਤਰ੍ਹਾਂ ਹੋ ਗਏ? ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ ਤੇ ਦੋਵੇਂ ਭਾਈ ਨੇ। ਮਹਾਨ ਹੈ ਉਹ ਮਨੁੱਖ ਜਿਹਦੇ ਬੈਠਣ ਨਾਲ ਭਾਈਚਾਰੇ ਦਾ ਜਨਮ ਹੋਵੇ, ਜਿਹਦੇ ਬੈਠਣ ਨਾਲ ਭਾਈਚਾਰਾ ਟੁੱਟਦਾ ਹੋਵੇ। ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ। ਸਾਹਿਬ ਕਹਿੰਦੇ ਅਸੀਂ ਵਿਚਕਾਰ ਬੈਠ ਜਾਈਏ, ਫਿਰ ਹਿੰਦੂ ਮੁਸਲਿਮ ਭਾਈ ਨੇ, ਇਹ ਦੋਵੇਂ ਮੇਰੇ ਭਾਈ ਨੇ। ਸਤਿਗੁਰ ਭਾਈ ਸਾਹਿਬ ਕਰਕੇ ਬੁਲਾਉਂਦੇ ਸਨ। ਉਸ ਦਿਨ ਤੋਂ ਗੁਰੂ ਘਰ ਦੇ ਸਭ ਤੋਂ ਵੱਡੀ ਪਦਵੀ ਬਣ ਗਈ ਭਾਈ ਸਾਹਿਬ। ਪੰਜ ਪਿਆਰਿਆਂ ਨਾਲ ਭਾਈ ਸਾਹਿਬ ਨੇ, ਭਾਈ ਗੁਰਦਾਸ, ਭਾਈ ਮਨੀ ਸਿੰਘ, ਹੱਦ ਹੋ ਗਈ। ਇੰਨੀਆਂ ਅਜ਼ੀਮ ਹਸਤੀਆਂ ਨੂੰ ਅਸੀਂ ਭਾਈ ਸਾਹਿਬ ਕਰਕੇ ਬੁਲਾਉਂਦੇ। ਗੁਰੂ ਦਾ ਭਰਾ ਹੋ ਜਾਣਾ ਕੋਈ ਥੋੜ੍ਹੀ ਗੱਲ ਹੈ, ਗੁਰੂ ਦਾ ਭਰਾ। ਮਰਦਾਨਿਆਂ, ਦੱਸ ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਮਹਾਰਾਜ, ਤੁਹਾਡੀ ਸੰਗਤ ਕਰਦਿਆਂ ਕਰਦਿਆਂ ਹੁਣ ਬਹੁਤ ਭਰੋਸਾ ਨਹੀਂ ਰਿਹਾ। ਇਹ ਜਨਮ ਸਾਖੀ ਦੀ ਕਥਾ ਹੈ। ਮਰਦਿਆਂ ਮਰਦਿਆਂ ਦਮ ਨਿਕਲਦਿਆਂ ਨਿਕਲਦਿਆਂ ਮਹਾਰਾਜ 100 ਦਮ 'ਤੇ ਲੈ ਹੀ ਲਵਾਂਗੇ, ਬਸ ਇੰਨਾ ਹੀ ਹੈ, 100 ਦਮਾਂ ਦਾ ਭਰੋਸਾ, ਜ਼ਿਆਦਾ ਨਹੀਂ। ਸਤਿਗੁਰ ਕਹਿੰਦੇ ਬਾਲਿਆ ਤੂੰ ਦੱਸ,
ਤੈਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਬਾਲਾ ਕਹਿਣ ਲੱਗਾ, ਮਹਾਰਾਜ, ਮਰਦਾਨੇ ਨੂੰ 100 ਦਮਾਂ ਦਾ ਭਰੋਸਾ ਹੋਵੇਗਾ, ਮੈਨੂੰ ਨਹੀਂ ਹੈ। ਮਰਦਿਆਂ ਮਰਦਿਆਂ ਮੈਂ ਤੇ ਇਹੀ ਸੋਚਦਾ, ਬੜੀ ਮੁਸ਼ਕਿਲ ਨਾਲ 10 ਦਮਾਂ 'ਤੇ ਵਿਸ਼ਵਾਸ ਕਰ ਸਕਦਾ, 10 ਦਮ। ਅਤੇ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਮਹਾਰਾਜ, ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ? ਇਹਨੂੰ ਹਿੰਦੀ ਅਤੇ ਸੰਸਕ੍ਰਿਤ ਸਾਹਿਤ ਦੀ ਦੁਨੀਆਂ 'ਚ ਕਹਿੰਦੇ ਨੇ ਉਸ਼ਟ ਲਸ਼ਟਕਾ ਅਲੰਕਾਰ, ਉੱਠਦੀ ਪਿੱਠ ਦੇ 'ਚੋਂ ਲੱਕੜ ਕੱਢ ਕੇ ਉੱਠ ਨੂੰ ਚਲਾਉਣਾ, ਉਸ਼ਟ ਲਸ਼ਟਕਾ ਅਲੰਕਾਰ। ਜਿਹਦਾ ਸਵਾਲ ਸੀ, ਇਹ ਸਵਾਲ ਉਸੇ 'ਤੇ ਹੀ ਕਰ ਦੇਣਾ। ਸਵਾਲ ਤਾਂ ਗੁਰੂ ਨਾਨਕ ਦਾ ਸੀ, ਅਤੇ ਗੁਰੂ ਨਾਨਕ ਦਾ ਹੀ ਸਵਾਲ ਦੋਹਾਂ ਨੇ ਗੁਰੂ ਨਾਨਕ 'ਤੇ ਕਰ ਦਿੱਤਾ। ਮਹਾਰਾਜ, ਤੁਹਾਨੂੰ ਆਪਣੇ ਦਮਾਂ ਦਾ ਕਿੰਨਾ ਕੁ ਭਰੋਸਾ ਹੈ? ਸਤਿਗੁਰ ਕਹਿੰਦੇ ਨੇ, ਮਰਦਾਨਿਆ, ਤੈਨੂੰ 100 ਦਮਾਂ ਦਾ ਭਰੋਸਾ ਹੈ। ਬਾਲਿਆ, ਤੈਨੂੰ 10 ਦਮਾਂ ਦਾ ਭਰੋਸਾ ਹੈ। ਹਮ ਆਦਮੀ ਆ ਇੱਕ ਦਮੇ, ਮੌਲਤ ਮੌਤ ਨਾ ਜਾਣਾ। ਇਹ ਪੰਕਤੀ ਹੈ, ਮੈਨੂੰ ਇੱਕੋ ਹੀ ਦਮ ਦਾ ਭਰੋਸਾ ਜਿਹੜੇ ਮੇਰੇ ਮੂੰਹ 'ਚ ਹੈ, ਜਿਹੜਾ ਚਲਾ ਗਿਆ ਮੇਰੇ ਹੱਥ 'ਚ ਨਹੀਂ, ਅਤੇ ਜਿਹੜਾ ਆਉਣ ਵਾਲਾ, ਆਉਂਦਾ ਕਿ ਨਹੀਂ ਆਉਂਦਾ ਉਹਦਾ ਕੀ ਪਤਾ। ਜਿਹੜਾ ਦਮ ਮੇਰੇ ਮੂੰਹ 'ਚ ਹੈ, ਬਸ ਇਹ ਨਕਦੀ ਹੈ। ਇਸ ਨੂੰ ਵਰਤਮਾਨ ਕਹਿੰਦੇ ਨੇ। ਇਸ ਚੱਕਰ 'ਚ ਨਾ ਪੈਣਾ, ਅੱਜ ਦਾ ਸਾਰਾ ਦਿਨ ਵਰਤਮਾਨ ਹੈ, ਕਥਾ ਹੀ ਨਹੀਂ, ਇੱਕਦਮ ਵਰਤਮਾਨ ਹੈ। ਤਾਂ ਹੁਣ ਤਰਕ ਖੜੀ ਹੋਵੇਗੀ, ਇੱਕਦਮ ਨਾਲ ਕੀ ਹੁੰਦਾ? ਦੁਨੀਆਂ ਦੇ ਸਾਰੇ ਮਹਾਂਮੰਤਰ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਵਾਹਿਗੁਰੂ ਇੱਕੋ ਹੀ ਦਮ ਚਾਹੀਦਾ, ਓਮ ਇੱਕਦਮ ਚਾਹੀਦਾ, ਰਾਮ ਇੱਕਦਮ ਚਾਹੀਦਾ, ਅੱਲਾਹੋ ਇੱਕੋ ਹੀ ਦਮ। ਜਿਤਨੇ ਮਹਾਂਮੰਤਰ ਨੇ ਜਪਦੇ, ਉਹ ਇੱਕਦਮ ਦੇ 'ਚ ਉਚਾਰਨ ਹੋ ਜਾਂਦੇ ਨੇ। ਅਤੇ ਜ਼ਿੰਦਗੀ ਇੱਕਦਮ ਦੀ ਹੈ, ਅਤੇ ਤਰਕ ਖੜਾ ਹੋਵੇ ਇੱਕ ਦਫ਼ਾ, ਫਿਰ ਵਾਹਿਗੁਰੂ ਆਖਣ ਨਾਲ ਕੀ ਆਉਂਦਾ? ਇੱਕਦਮ ਨੂੰ ਸੰਸਕ੍ਰਿਤ ਦੇ 'ਚ ਇੱਕ ਛਣ ਕਹਿੰਦੇ ਨੇ, ਛਣ ਇੱਕ ਛਿੰਨ। ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਕਾਲ ਫਾਸ ਕੇ ਬੀਚ ਨਾ ਆਇਓ। ਇੱਕ ਛਿੰਨ, ਇੱਕਦਮ ਦੇ 'ਚ ਜਿਹੜਾ ਵੀ ਆ ਗਿਆ, ਜਿਸਨੇ ਧਿਆਨ ਜੋੜ ਲਿਆ, ਉਹ ਜਨਮਾਂ ਜਨਮਾਂਤਰਾਂ ਦੇ ਦੁੱਖ ਸੰਤਾਪ ਪਾਪ ਤੋਂ ਬਚ ਗਿਆ। ਇੱਕ ਛਿੰਨ, ਹਜ਼ਾਰਾਂ ਜਨਮਾਂ ਕਰੋੜਾਂ ਜਨਮਾਂ ਦੇ ਪਾਪਾਂ ਨੂੰ ਧੋਣ ਵਾਸਤੇ ਕਰੋੜ ਜਨਮ ਨਹੀਂ ਚਾਹੀਦੇ, ਇੱਕ ਛਣ ਚਾਹੀਦਾ, ਇੱਕ ਸੈਕਿੰਡ। ਕਿਸੇ ਕਮਰੇ ਦੇ 'ਚ 50 ਸਾਲ ਦਾ ਅੰਧੇਰਾ ਹੋਵੇ, ਖੁੱਲਿਆ ਹੀ ਨਾ ਹੋਵੇ, ਅਤੇ 50 ਸਾਲ ਦੇ ਅੰਧੇਰੇ ਨੂੰ ਕੱਢਣ ਵਾਸਤੇ 50 ਸਾਲ ਚਾਹੀਦੇ ਨੇ, ਇੱਕ ਛਣ ਚਾਹੀਦਾ, ਬੱਤੀ ਜਲਾ ਹੋ ਗਿਆ। ਅਨੰਤ ਜਨਮਾਂ ਦੇ ਦੁੱਖ ਅਤੇ ਪਾਪ ਮਿਟਾਉਣ ਵਾਸਤੇ ਅਨੰਤ ਜਨਮ ਨਹੀਂ ਚਾਹੀਦੇ, ਇਸ ਚੱਕਰ 'ਚ ਨਾ ਪੈਣਾ, ਬੜੀ ਭਾਰੀ ਨਿਰਾਸ਼ਾ ਪੈਦਾ ਹੋ ਜਾਂਦੀ ਹੈ। ਇੱਕ ਛਣ ਚਾਹੀਦਾ, ਇੱਕ ਚਿੱਤ ਜੈ ਇੱਕ ਛਿੰਨ ਦਿਹਾਇਓ, ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ, ਸਿਮਰਤ ਜਿਤ ਛੂਟੇ ਨਿਮਕ। ਇੱਕ ਸੈਕਿੰਡ, ਗੁਰੂ ਅਰਜਨ ਦੇਵ ਜੀ, ਇੱਕ ਛਿੰਨ ਇੱਕ ਸੈਕਿੰਡ। ਹੁਣ ਦੂਸਰਾ ਨੁਕਤਾ ਸੁਣ ਲੈਣਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਦੁੱਲੇਗਾ। ਬਰਦਾਸ਼ਤ ਕਰਨਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ, ਔਰ ਨਹੀਂ ਮਿਟਦੇ। ਵਾਹਿਗੁਰੂ ਵਾਹਿਗੁਰੂ ਵੀ ਕਰੀ ਜਾਂਦੇ, ਰੋਂਦੇ ਪਿੱਟਦੇ ਵੀ ਪੈਣ, ਕੁਛ ਵੀ ਨਹੀਂ ਹੈ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਦੁੱਖ ਵੀ ਨਹੀਂ ਮਿਟੇਗਾ, ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਦਿਆਂ ਇੱਕ ਪਾਪ ਵੀ ਨਹੀਂ ਮਿਟੇਗਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਪਾਪ ਮਿਟ ਜਾਣਗੇ। ਇਹ ਦੂਸਰਾ ਨੁਕਤਾ, ਇੱਕ ਦਫ਼ਾ ਵਾਹਿਗੁਰੂ ਆਖਦਿਆਂ ਕਰੋੜਾਂ ਦੁੱਖ ਮਿਟ ਜਾਣਗੇ। ਕਰੋੜ ਦਫ਼ਾ ਵਾਹਿਗੁਰੂ ਵਾਹਿਗੁਰੂ ਆਖਣਾ ਬਹੁਤ ਸੌਖਾ ਹੈ, ਬਹੁਤ ਸੌਖਾ ਹੈ, ਇੱਕ ਦਫ਼ਾ ਵਾਹਿਗੁਰੂ ਆਖਣਾ ਬਹੁਤ ਔਖਾ ਹੈ, ਬਹੁਤ ਔਖਾ। ਉਹ ਇੱਕ ਦਫ਼ਾ ਵਾਹਿਗੁਰੂ ਆਖਣਾ ਕੀ ਹੈ? ਗਾਵੀਏ ਸੁਣੀਏ, ਜ਼ਬਾਨ ਗਾਇਨ ਕਰੇ ਮਨ ਸੁਣੇ, ਇਹ ਦੋਵੇਂ ਇੱਕ ਹੋ ਜਾਣ, ਸ਼ਬਦ ਅਤੇ ਸੁਰਤ ਇੱਕ ਹੋ ਜਾਏ, ਕਠਿਨ ਹੈ। ਇਸੇ ਨੂੰ ਮੇਰੇ ਪਾਤਸ਼ਾਹ ਨੇ ਕਿਹਾ, ਆਖਣ ਔਖਾ
ਸਾਚਾ ਨਾਉ ਅਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕਹਿ ਦੇਈਏ ਤੁਸੀਂ ਔਖਾ ਕਹਿੰਦੇ, ਮੈਂ ਹੁਣੇ 10 ਦਫ਼ਾ ਕਹਿ ਦਿੰਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਆਪ ਕਹਿੰਦੇ ਔਖਾ। ਇਹ ਕੀ ਔਖਾ? ਨਹੀਂ ਔਖਾ, ਜ਼ਬਾਨ ਉਚਾਰਨ ਕਰੇ ਅਤੇ ਮਨ ਸੁਣੇ, ਇਸੇ ਨੂੰ ਕਹਿ ਰਹੇ ਨੇ ਮੇਰੇ ਪਾਤਸ਼ਾਹ, ਕਠਿਨ ਹੈ। ਭਗਤ ਕਬੀਰ ਕਹਿੰਦੇ ਨੇ, ਬੇਦ ਕਤੇਬ ਇਫਤਰਾ ਭਾਈ, ਦਿਲ ਕਾ ਫਿਕਰ ਨਾ ਜਾਏ, ਟੁੱਕ ਦਮ ਕਰਾਰੀ ਜੋ ਕਰੋ ਹਾਜ਼ਰ ਹਜ਼ੂਰ ਖੁਦਾਏ। ਇੱਕ ਦਮ ਦੇ ਚ ਕਿਧਰੇ ਟਿਕ ਜਾਓ, ਖੁਦਾ ਹੁਣੇ ਹੀ ਹਾਜ਼ਰ, ਤੁਸੀਂ ਖੁਦਾ ਦੇ ਰੂਪ ਹੋ ਜਾਓਗੇ। ਭਗਤ ਕਬੀਰ, ਲਬਾ ਲੱਭੇ ਕੁੰ ਦੰਬ ਦਮ ਨੋ ਸ਼ੁਕੁਨ, ਵਮੇ ਹਰ ਦੋ ਆਲਮ ਫਰਾਮੋ ਸ਼ੁਕੁਨ। ਭਾਈ ਸਾਹਿਬ, ਭਾਈ ਨੰਦ ਲਾਲ, ਦਮ ਇੱਕ ਪਿਆਲਾ ਹੈ, ਇਹਨੂੰ ਭਰ ਖੁਦਾ ਦੇ ਨਾਮ ਨਾਲ। ਇਹ ਗੱਲ ਵੱਖਰੀ, ਤੈਨੂੰ ਕਿਤਨੇ ਕੁ ਦਮ ਆਉਂਦੇ ਨੇ, ਇਹ ਪਿਆਲੇ ਖਾਲੀ ਨਹੀਂ ਆਉਣੇ, ਭਰਦੇ ਇਹਨਾਂ ਨੂੰ। ਲਬਾ ਲੱਭੇ ਕੁੰ ਦੰਬ ਦਮ ਨੋ ਸ਼ੁਕੁਨ, ਵਮੇ ਹਰ ਦੋ ਆਲਮ ਫਰਾਮੋ ਸ਼ੁਕੁਨ। ਜੇ ਦੋ ਜਹਾਨਾਂ ਦੇ ਪਾਪ ਸੰਤਾਪ ਮਿਟਾਉਣਾ ਚਾਹੁੰਦਾ ਹੈ, ਦਮਾਂ ਦੇ ਪਿਆਲਿਆਂ ਨੂੰ ਭਰ ਅਰਦੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਔਰੰਗਜ਼ੇਬ ਨੂੰ ਇਹ ਹੀ ਆਖਿਆ ਸੀ, ਤੇਰੇ ਦਮਾਂ ਦੇ ਪਿਆਲੇ ਖਾਲੀ ਨੇ, ਕੁਛ ਵੀ ਨਹੀਂ ਇਹਨਾਂ ਵਿੱਚ, ਇਹਨੂੰ ਆਬੇ ਹਯਾਤ ਨਾਲ ਭਰ, ਇਹਨੂੰ ਭਰ। ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ, ਮਹਾਰਾਜ ਦੀ ਬਾਣੀ। ਭਗਤਾਂ ਦੀ ਦੁਨੀਆਂ 'ਚ ਅੱਜ ਕੀ ਹੈ? ਅੱਜ ਤੋਂ ਮੁਰਾਦ ਸਾਰਾ ਦਿਨ ਨਹੀਂ, ਅੱਜ ਤੋਂ ਮੁਰਾਦ ਇੱਕਦਮ, ਇੱਕਦਮ ਅੱਜ ਹੈ। ਬਾਬਾ ਫਰੀਦ ਕਹਿੰਦੇ ਨੇ, ਆਜ ਮਿਲਾਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਕੱਲ੍ਹ 'ਤੇ ਕਿਉਂ ਛੋੜਦਾ, ਭਵਿਸ਼ 'ਤੇ ਕਿਉਂ ਛੋੜਦਾ, ਹੁਣੇ ਹੀ ਮਿਲਾਪ ਲੈ ਖੁਦਾ ਦਾ, ਅੱਜ ਲੈ, ਹੁਣੇ ਹੀ ਲੈ। ਬਾਬਾ ਫਰੀਦ, ਇਹ ਗੱਲ ਵੱਖਰੀ ਹੈ ਕਿ 26 ਸਾਲ ਬੜੀ ਸਾਧਨਾ ਕੀਤੀ ਉਹਨਾਂ ਨੇ ਵੀ, ਐਸੀ ਕਿਹੜੀ ਸਾਧਨਾ ਜਿਹੜੀ ਉਹਨਾਂ ਨੇ ਨਹੀਂ ਕੀਤੀ? ਕਹਿੰਦੇ ਨੇ, ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਇਸ ਚੱਕਰ 'ਚ ਨਾ ਪੈਣਾ ਜਿਹੜਾ ਭਗਤ ਮਾਲ ਦੇ 'ਚ ਲਿਖਿਆ ਜਾਂ ਤੁਹਾਨੂੰ ਸੁਣਾਇਆ ਜਾਂਦਾ, ਕਾਠ ਦੀ ਰੋਟੀ ਪੇਟ 'ਤੇ ਬਾਬੇ ਫਰੀਦ ਨੇ ਬੰਨੀ ਰੱਖੀ 12 ਸਾਲ। ਬਾਬੇ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ ਕਾਠ ਦੀ ਰੋਟੀ ਨਾਲ ਬੁੱਖ ਨਹੀਂ ਮਿਟਦੀ, ਅਤੇ ਪੇਟ 'ਤੇ ਬੰਨਣ ਨਾਲ ਬੁੱਖ ਨਹੀਂ ਮਿਟਦੀ, ਪੇਟ ਦੇ 'ਚ ਪਾਉਣ ਨਾਲ ਬੁੱਖ ਮਿਟਦੀ ਹੈ। ਕਿਆ ਫਰੀਦ ਨੂੰ ਇਤਨਾ ਵੀ ਨਹੀਂ ਪਤਾ ਸੀ? ਬੜੀਆਂ ਬਚਕਾਨੀਆਂ ਕਹਾਣੀਆਂ ਜਿਹੜੀਆਂ ਅਸੀਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਨਾਲ ਜੋੜ ਦਿੰਦੇ ਹਾਂ, ਉਹਨਾਂ ਨੂੰ ਵੀ ਬਚਕਾਨਾ ਬਣਾ ਕੇ ਰੱਖ ਦਿੰਦੇ। ਫਿਰ ਕੀ ਅਰਥ ਨੇ? ਰੋਟੀ ਮੇਰੀ ਕਾਠ ਕੀ ਲਾਵਣ ਮੇਰੀ ਬੁੱਖ। ਬਿਰਧ ਹੋ ਗਿਆ ਸੀ ਸਰੀਰ ਬਾਬਾ ਜੀ ਦਾ, ਅਤੇ ਦੰਦ ਨਹੀਂ ਸਨ, ਸਾਰੇ ਰਹਿ ਗਏ। ਖੁਦ ਕਹਿੰਦੇ ਨੇ, ਚੱਬਣ ਚੱਲਣ ਰਤਨ ਸੇ ਸੁਣੀਆਂ ਰਵੈ ਗਏ। ਚੱਬਣ, ਮੇਰੇ ਦੰਦ ਜਾਂਦੇ ਰਹੇ ਨੇ, ਨਹੀਂ ਨੇ। ਪੁਰਾਣਾ ਜ਼ਮਾਨਾ, ਇਸ ਤਰ੍ਹਾਂ ਦੇ ਡੈਂਟਿਸਟ ਨਹੀਂ ਆਉਂਦੇ ਸਨ ਕੁਛ ਦੰਦ ਲਾ ਦੇਣ, ਦੰਦ ਨਹੀਂ ਸਨ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਵੀ ਸੱਤੂ ਗੋਲ ਕੇ ਪੀਂਦੇ ਸਨ ਜਾਂ ਦਲੀਆ ਖਾਂਦੇ ਸਨ, ਦੰਦ ਨਹੀਂ ਸਨ। ਬਾਬਾ ਫਰੀਦ ਕਹਿੰਦੇ, ਰੋਟੀ ਮੇਰੀ ਕਾਠ ਕੇ, ਘਰਾਂ 'ਚੋਂ ਮੰਗੀਆਂ ਹੋਈਆਂ ਰੋਟੀਆਂ ਆਉਂਦੀਆਂ ਸਨ ਡੇਰੇ 'ਚ, ਅਤੇ ਬਚੀਆਂ ਕੁਚੀਆਂ ਰੋਟੀਆਂ ਲੋਕ ਦੇ ਦਿੰਦੇ ਸਨ, ਬਚੇ ਕੁਛ ਇਨਾਮ ਉਹ ਡੇਰੇ 'ਚ ਆ ਜਾਂਦੇ ਸਨ, ਅਤੇ ਫਰੀਦ ਉਦੋਂ ਹੀ ਖਾਂਦੇ ਸਨ ਜਦ ਬੁੱਖ ਹੈ, ਉਂਝ ਨਹੀਂ ਖਾਂਦੇ ਸਨ। ਲਾਵਣ ਮੇਰੀ ਬੁੱਖ, ਮੁਲਤਾਨੀ ਜੰਗ ਮੰਗੇ।

ਪਿਸ਼ਾਬ ਕੁੰਦੀਆਂ ਦਾ ਇਲਾਕਾ, ਮੀਆਂ ਵਾਲੀ ਦਾ ਇਲਾਕਾ, ਡੇਰਾ ਗਾਜ਼ੀ ਖਾਨ ਦਾ ਇਲਾਕਾ ਲਾਹਮਣ ਕਹਿੰਦਾ ਹੈ। ਰੋਟੀ ਮੇਰੀ ਕਾਠ ਕੀ, ਸੁੱਕੀਆਂ ਰੋਟੀਆਂ ਕੱਠ ਵਰਗੀਆਂ ਨੇ, ਲੱਕੜ ਵਰਗੀਆਂ ਨੇ, ਅਤੇ ਮੂੰਹ ਦੇ 'ਚ ਦੰਦ ਨਾ ਹੋਣ ਅਤੇ ਆਪੇ ਲੱਕੜ ਵਰਗੀਆਂ ਨੇ, ਸੁੱਕੀਆਂ ਰੋਟੀਆਂ ਹੋਣ ਅਤੇ ਮੂੰਹ ਦੇ 'ਚ ਦੰਦ ਨਾ ਹੋਣ। ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਪਰ ਮੈਂ ਖਾਂਦਾ ਉਦੋਂ ਹਾਂ ਜਦ ਮੈਂ ਬਹੁਤ ਭੁੱਖਾ ਹੁੰਦਾ, ਉਂਝ ਨਹੀਂ ਖਾਂਦਾ। ਬੜੀਆਂ ਸਵਾਦੀ ਲੱਗਦੀਆਂ, ਬੜਾ ਸਵਾਦ ਆਉਂਦਾ, ਬੜਾ ਰਸ ਆਉਂਦਾ। ਸਾਧਨਾ ਤਾਂ ਬੜੀ ਗਹਿਰੀ ਕੀਤੀ ਫਰੀਦ ਨੇ, ਪਰ ਕਹਿੰਦੇ ਹੁਣੇ ਮਿਲਾ ਲਓ, ਕੀ ਐਵੇਂ ਲੰਬੇ ਇੰਨੇ ਸਾਲ ਲਾਣੇ, ਇੰਨੇ ਦਿਨ ਖਪਣਾ, ਇੰਨੇ ਸਾਲਾਂ ਬੱਧੀ ਬੰਦਗੀ ਕਰਨੀ, ਹੁਣੇ ਹੀ ਲੈ। ਆਜ ਮਿਲਾ ਵਾ ਸ਼ੇਖ ਫਰੀਦ, ਟਾਕਮ ਕੂੰਜਣੀਆਂ ਮਨੋ ਮਚਿੰਦਣੀਆਂ। ਜੇ ਮਨ ਨੂੰ ਮਛਰਾਉਣ ਵਾਲੀਆਂ, ਮਨ ਨੂੰ ਮਛਰਾਉਂਦੀਆਂ ਕੌਣ ਨੇ? ਵਾਸ਼ਨਾਵਾਂ ਕਿਹੜੀਆਂ? ਭਵਿਸ਼ ਦੀ ਚਿੰਤਾ, ਭੂਤਕਾਲ ਦੀਆਂ ਯਾਦਾਂ, ਔਰ ਕੀ ਨੇ? ਜਦ ਤੁਸੀਂ ਬਾਣੀ ਪੜ੍ਹ ਰਿਹਾ ਹੋ ਨਾ, ਤੇ ਪ੍ਰਸ਼ਨ ਖੜਾ ਹੋਵੇ ਕੀ ਕਰੀਏ, ਮਨ ਨਹੀਂ ਲੱਗਦਾ, ਤਾਂ ਮਨ ਕਿੱਥੇ ਚਲਾ ਗਿਆ? ਗੁਜ਼ਰੇ ਹੋਏ ਕੱਲ੍ਹ ਦੇ ਚਲਾ ਗਿਆ, ਆਉਣ ਵਾਲੇ ਕੱਲ੍ਹ ਦੇ ਚਲਾ ਗਿਆ, ਹੋਰ ਕੀ ਹੈ? ਗੁਜ਼ਰੇ ਹੋਏ ਸਮੇਂ ਦੀਆਂ ਯਾਦਾਂ ਆਉਂਦੀਆਂ ਨੇ। ਮੈਂ ਇੱਕ ਦਫ਼ਾ ਫਿਰ ਦੁਹਰਾ ਦਿਆਂ ਤਾਂ ਕਿ ਗੱਲ ਹਮੇਸ਼ਾ ਲਈ ਤੁਹਾਨੂੰ ਯਾਦ ਰਹੇ। ਕਮ ਸੇ ਕਮ ਇਹ ਸਵਾਲ ਤਾਂ ਫਿਰ ਕਿਸੇ ਤਾਂ ਵੀ ਨਾ ਕਰਨਾ, ਮਨ ਭਟਕਦਾ ਜੀ, ਮਨ ਭਟਕਦਾ ਹੈ। ਮਨ ਭਟਕਦਾ ਨਹੀਂ, ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ੍ਹ ਦੀਆਂ ਯਾਦਾਂ 'ਚ, ਮਨ ਚਲਾ ਜਾਂਦਾ ਹੈ ਆਉਣ ਵਾਲੇ ਕੱਲ੍ਹ ਦੀ ਚਿੰਤਾ 'ਚ। ਕਿਉਂ ਚਲਾ ਜਾਂਦਾ ਹੈ ਭੂਤਕਾਲ ਦੇ 'ਚ? ਮੈਂ ਫਿਰ ਦੁਹਰਾਵਾਂ, ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਸੁੱਖ, ਆਪਣੇ ਨਿਸ਼ਾਨ ਛੱਡ ਗਏ ਨੇ, ਯਾਦ ਆਉਂਦੇ ਨੇ। ਗੁਜ਼ਰੇ ਹੋਏ ਸਮੇਂ 'ਚ ਮਿਲੇ ਸਨ ਕੁਝ ਦੁੱਖ, ਆਪਣੀਆਂ ਚੋਟਾਂ ਦੇ ਨਕਸ਼ ਛੱਡ ਗਏ ਨੇ, ਯਾਦ ਆਉਂਦੇ ਨੇ। ਦੁੱਖ ਸੁੱਖ ਯਾਦ ਆਉਂਦੇ ਨੇ, ਬਹੁਤ ਗਹਿਰੇ ਦੁੱਖ ਜੋ ਭੋਗੇ ਹੋਣ ਯਾਦ ਆਉਂਦੇ ਨੇ, ਬਹੁਤ ਵੱਡੇ ਸੁੱਖ ਜੋ ਮਿਲੇ ਹੋਣ ਅਤੇ ਚਲੇ ਗਏ ਹੋਣ ਯਾਦ ਆਉਂਦੇ ਨੇ। ਮਨ ਚਲਾ ਜਾਂਦਾ ਹੈ ਗੁਜ਼ਰੇ ਹੋਏ ਕੱਲ੍ਹ ਦੀਆਂ ਸੁੱਖ ਦੁੱਖ ਦੀਆਂ ਯਾਦਾਂ ਵਿੱਚ, ਮਨ ਚਲਾ ਜਾਂਦਾ ਆਉਣ ਵਾਲੇ ਕੱਲ੍ਹ ਦੀ ਚਿੰਤਾ 'ਚ। ਕਿਉਂ? ਹੁਣ ਜੋ ਮਿਲਿਆ ਕਿਧਰੇ ਇਹ ਨਾ ਚਲਾ ਜਾਏ, ਚਿੰਤਾ। ਪਿੱਛੇ ਤੇ ਮਿਲੇ ਸਨ ਸੁੱਖ ਚਲੇ ਗਏ, ਹੁਣ ਜੋ ਕੁਛ ਹੈ ਕਿਧਰੇ ਚਲਾ ਨਾ ਜਾਏ, ਇਹ ਜੀਵਨ ਹੈ ਕਿਧਰੇ ਚਲਾ ਨਾ ਜਾਏ, ਜਵਾਨੀ ਹੈ ਕਿਧਰੇ ਚਲੀ ਨਾ ਜਾਏ, ਮਿਲੇ ਨੇ ਸੁੱਖ ਕਿਧਰੇ ਚਲੇ ਨਾ ਜਾਣ, ਚਿੰਤਾ। ਪਤਾ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇੱਕ ਸਲੋਕ ਤੁਹਾਨੂੰ ਸਾਰਿਆਂ ਨੂੰ ਕੰਠ ਹੋਵੇਗਾ, ਕਿਉਂਕਿ ਸਲੋਕਾਂ ਦੀ ਬਾਣੀ 'ਚ ਇਹ ਸਲੋਕ ਜਦੋਂ ਆਉਂਦਾ ਮੈਂ ਦੇਖਿਆ ਸਾਰੇ ਹੀ ਪੜ੍ਹਦੇ ਨੇ, ਪਰ ਇਹਦੇ ਅਰਥ ਬੜੇ ਗੈਬੀ ਨੇ, ਅਗੰਮੀ ਨੇ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਤੁਸੀਂ ਆਖੋਗੇ ਸਿੱਧਾ ਸਲੋਕ ਇਹਦੇ 'ਤੇ ਅਰਥ ਸਾਨੂੰ ਆਉਂਦੇ, ਮੈਨੂੰ ਵੀ 20-25 ਸਾਲ ਭੁਲੇਖਾ ਰਿਹਾ, ਮੇਰੇ 'ਤੇ ਵੀ ਅਰਥ 7-8 ਸਾਲ ਤੋਂ ਖੁੱਲ੍ਹੇ ਨੇ, ਪਹਿਲੇ ਨਹੀਂ। ਪਹਿਲੇ ਮੈਂ ਵੀ ਟੀਕੇ ਦੇ ਵਿੱਚ ਮੱਖੀ 'ਤੇ ਮੱਖੀ ਮਾਰਦਾ ਰਿਹਾ, ਅਰਥ ਇਹ ਨਹੀਂ ਨੇ। ਚਿੰਤਾ ਤਾਂ ਕੀ ਕੀਜੀਏ, ਜੋ ਅਨਹੋਨੀ ਹੋਏ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਦਰਅਸਲ ਮਹਾਰਾਜ ਇੱਥੇ ਇਹ ਕਹਿ ਰਹੇ, ਚਿੰਤਾ ਨਾ ਕਰ, ਚਿੰਤਾ ਤੇ ਤਾਂ ਕਰ ਜੇ ਕੁਛ ਅਨਹੋਣੀ ਹੁੰਦੀ ਹੋਵੇ। ਪਤਾ ਹੈ ਚਿੰਤਾ ਕਿਸ ਗੱਲ ਦੀ? ਚਿੰਤਾ ਦੇ ਦੋ ਕਾਰਨ ਮੈਂ ਤੁਹਾਡੇ ਸਾਹਮਣੇ ਰੱਖਾਂ, ਜੋ ਇਸ ਸਲੋਕ ਦੇ ਸਾਹਿਬ ਬਿਆਨ ਪੈ ਕਰਦੇ ਹਾਂ। ਪਹਿਲਾ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ ਪਿਆ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਪਰ ਅੰਦਰ ਚਿੰਤਾ ਬਣੀ ਹੋਈ ਕਿਧਰੇ ਹੋ ਨਾ ਜਾਏ, ਹੋ ਨਾ ਜਾਏ, ਇਹ ਚਿੰਤਾ ਬਣੀ ਹੋਈ। ਦੂਸਰਾ, ਚਿੰਤਾ ਦਾ ਕਾਰਨ ਐਸਾ ਹੋਣਾ ਚਾਹੀਦਾ, ਮੈਂ ਚਾਹੁੰਦਾ ਐਸਾ ਹੋਵੇ, ਐਸਾ ਹੋਣਾ ਚਾਹੀਦਾ ਮੈਂ ਚਾਹੁੰਦਾ, ਪਰ ਅੰਦਰ ਚਿੰਤਾ ਬਣੀ ਹੋਈ ਮਤਾ ਨਾ ਹੋਵੇ, ਨਾ ਹੋਵੇ, ਇਹ ਚਿੰਤਾ ਦੇ ਦੋ ਕਾਰਨ ਨੇ। ਮੈਂ ਫਿਰ ਦੁਹਰਾਉਂਦਾ ਤਾਂ ਕਿ ਪੂਰੀ ਪਕੜ ਆ ਜਾਏ, ਕਮ ਸੇ ਕਮ ਮੇਰੇ ਨਾਲ ਐਸਾ ਨਹੀਂ ਹੋਣਾ ਚਾਹੀਦਾ, ਹੁੰਦਾ ਜਗਤ ਨਾਲ ਹੋਵੇ।

जीवन मंदिर है ते मूंह दे जबान परमात्मा ने आपे ही घड़ियाल लटका के रखे, और केड़ा घड़ियाल लटकाना, आई घड़ियाल है इसनू बजाओ ते इस ते असवार करके ध्यान नू अंदर ले जाओ, घड़ियाल नू बजा के अंदर जाओ। यही मंदिर है, हरि मंदिर एहो शरीर है तिस विच सच्चे का वासा। भगत पीपा जी कहंदे कायो देव कायो देवल कायो जंगम जाति, कायो धूप दीप नहीं बेदा कायो पूजो पाती। मेरी काया देवल बन गई, मंदिर बन गई, क्यों? हरि प्रगट हो गया। मंदिर विच गया होया सफल उस मनुख का जिदा जीवन हरि मंदिर बन गया। ये जबान घड़ियाल है इसनू बजाना है। हुण मैं फिर दोहरावां ते समाप्ति करां, करोड़ दफा वाहेगुरु वाहेगुरु आखदियां एक दुख भी नहीं मिटना, एक पाप भी नहीं मिटना। जिहड़ा असी सुणदे आ ना, एक दफा वाहेगुरु आखो ते जन्मां जन्मांतरां दे पाप धुल जाणगे। सही है, सही है, पर एक दफा आखना ये नहीं जिहड़ा असी कहिंदे ये नहीं। करोड़ दफा वाहेगुरु वाहेगुरु आखदे आ एक पाप भी नहीं धुलेगा, एक दुख भी नहीं मिटेगा और नहीं मिटदा। एक दफा वाहेगुरु आखदे आ सारे ही दुख मिट जांदे, सारे ही पाप मिट जांदे। दूसरा, करोड़ दफा वाहेगुरु आखना बहुत सौखा है, बहुत सौखा है। कई सैकड़े पाठ जपजी साहब दे कर देन, सुखमनी साहब दे कर देन, असी जीतने कर लें ठीक है। एक पंक्ति पढ़नी बड़ी कठिन है, औखी है, पर ठीक है करी जाओ, किसी दिन एक पंक्ति पढ़न दी जाच आ जाए। करोड़ दफा वाहेगुरु वाहेगुरु करना बड़ा आसान है, एक दफा वाहेगुरु जपना बड़ा औखा। जबान उचारण करे और उचारण होवे जिहड़ी घड़ियाल दी आवाज है, घड़ियाल दी आवाज धुनाकार है, सहज बिलोवो जैसे तत् न जाए। इस तरह की धुनाकार आवाज लंबी ते मन उसनु सुने। इनू ध्यान साधना कहिंदे ने, जप साधना कहिंदे ने, इनू नाम अभ्यास कहिंदे ने। ये नुक्ता मैं थोड़े सामने रखे, प्रेरित होके जिहड़े अमृत वेले अद्धा घंटा 15 मिनट 10 मिनट करनगे। देखो रोटी खांदे आ 15 मिनट ही लगते हैं, सारा दिन भुख नहीं लगती। मेरा अनुभव अगर 15 मिनट भी तुसी जप कर लो, चलो मन नहीं जुड़िया, शब्द सुरत एक नहीं हुई, मन थोड़ा जहा नेड़े चला गया, तां भी इतना रस बन जाएगा, दिहाड़ी चंगी लंघ जाएगी, 24 घंटे ठीक लंघ जाएंगे, किसी सरूर दे च लंघणगे, किसी मस्ती च लंघणगे, व्यर्थ नहीं जाएगा। एक तिल नहीं बनने काले, महाराज कहते हैं एक तिल जितने भी घालना व्यर्थ नहीं जाएगी, बर्बाद नहीं जाएगी, इस चक्कर च ना पाओ। लेकिन पूरे इरादे नाल, पूरी दृढ़ता नाल, पूरी मेहनत नाल, कम से कम मनुख 20 मिनट ते कढ़े, ते जे 20 मिनट भी नहीं कढ़ सकदा तो एक गल स्पष्ट हो गई, इहदे कोल संसार लई वक्त है, निरंकार लई नहीं। अजे निरंकार की कोई अहमियत नहीं इस दी दुनिया च, कम से कम 20 मिनट ते कढ़। ते जिस जगह बैठ के रोज रोज जप करोगे वह जगह चार्ज हो जाएगी, यह भी मैं अर्ज कर दें, उस जगह का अपना असर है। इस वास्ते कहने जिथे कथा कीर्तन होवे गुरुद्वारा मंदिर उथे दुनियावी गल नहीं चाहिए, सतसंगत कैसी जानी है जिथे एको नाम वकाणी। जिवें जुतियां असी बाहर रख के आंदे आ ना, फिजूल दियां गल्लां भी उस जगह तो बाहर रखीए जिथे जप तप हुंदा होवे कथा कीर्तन हुंदी, ताकि उत्थों दी जिहड़ी वाइब्रेशन है पावन बनी रहे, उत्थों दा माहौल पवित्र बनिया रहे। मैनू हजारां सतसंगियां ने गुरसिखां ने आख्या भी गैनी जी तुसी दिल्ली दियां बाकी कलोनियां च भी कथा कर दो, पर जो रस सानू सीसगंज साहब आउंदा है होर कलोनियां च नहीं, उत्थे भी असी आउंदे आ। एक ने नहीं, एक कह देंदा तो शायद मैं नज़रअंदाज करदा, कईयां ने कहा उत्थे कीर्तन सुणदे आ बड़ा रस आउंदा है, उही रागी आउंदे ने
ਉਸ ਕਲੋਨੀ 'ਚ ਕਰਦੇ ਪੈਂਦੇ ਨੇ, ਅਸੀਂ ਸੁਣਨ ਵਾਸਤੇ ਜਾਂਦੇ ਹਾਂ, ਖੇਡ ਨਹੀਂ ਬਣਦੇ। ਜਦ ਇਸ ਤਰ੍ਹਾਂ ਲਗਾਤਾਰ ਕਈਆਂ ਨੇ ਮੈਨੂੰ ਕਿਹਾ, ਉੱਥੇ ਆਉਂਦਿਆਂ ਤਾਂ ਕੁਝ ਰਸ ਬਣਦਾ ਹੈ, ਤਾਂ ਮੈਂ ਉਹਨਾਂ ਨੂੰ ਕਿਹਾ, ਮੈਂ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਸਥਾਨ ਇੱਕ ਤਾਂ ਇਹ, ਇੱਥੇ ਵਕਤ ਦਾ ਅਵਤਾਰੀ ਪੁਰਸ਼ ਕੁਛ ਦਿਨ ਰਿਹਾ, ਇਸ ਮਿੱਟੀ ਦੇ 'ਚ ਅਜੇ ਵੀ ਕੁਛ ਜ਼ਿੰਦਗੀ ਹੈ। ਦੂਸਰਾ, 24 ਘੰਟੇ ਇੱਥੇ ਬਾਣੀ ਦਾ ਪਾਠ ਚੱਲਦਾ ਹੀ ਹੈ, ਕੀਰਤਨ ਦੇ ਰੂਪ ਵਿੱਚ, ਪਾਠਾਂ ਦੇ ਰੂਪ ਵਿੱਚ, ਕਥਾ ਦੇ ਰੂਪ ਵਿੱਚ। ਔਰ ਜਿਸ ਵਕਤ ਸੁਖਾਸਣ ਹੋ ਜਾਂਦਾ, ਫਿਰ ਸੇਵਾ ਦੇ ਰੂਪ ਵਿੱਚ, ਔਰ ਜਪ ਕਰਦੇ ਹੋਇਆਂ ਸੇਵਾ ਕਰਦੇ ਨੇ ਨੌਜਵਾਨ, ਵਾਹਿਗੁਰੂ ਦੀ ਧੁਨ ਅਲਾਪ ਰਹੇ ਹੁੰਦੇ ਨੇ, ਧੁਲਾਈ ਕਰਦੇ ਪਏ ਹੁੰਦੇ ਨੇ, ਰਾਤ ਦੇ ਕੋਈ 1-1.5 ਵਜੇ ਤੱਕ ਉਹ ਧੁਲਾਈ ਕਰਕੇ ਫਿਰ ਨਵੇਂ ਸਿਰੋਂ ਵਿਛਾਈ ਆਉਂਦੀ ਹੈ। ਇਹ ਸਾਰਾ ਕੰਮ, ਇਹ ਸਾਰੀ ਸੇਵਾ ਜਪ ਕਰਦੇ ਹੋਇਆਂ ਕਰਦੇ ਨੇ, ਤੁਸੀਂ ਦੇਖ ਸਕਦੇ ਹੋ ਕਦੀ, ਕਿਉਂਕਿ ਕਲੋਨੀਆਂ ਵਿੱਚ ਹਾਜ਼ਰੀ ਭਰ ਕੇ ਦਾਸ ਅਕਸਰ 12-1 ਵਜੇ ਸੀਸਗੰਜ ਸਾਹਿਬ ਪਹੁੰਚਦਾ, ਮੇਰੀ ਰਿਹਾਇਸ਼ ਉੱਥੇ ਹੁੰਦੀ ਹੈ, ਅਤੇ ਮੈਂ ਇਹਨਾਂ ਨੌਜਵਾਨਾਂ ਨੂੰ ਸੇਵਾ ਕਰਦਿਆਂ ਦੇਖਦਾ ਹੁੰਦਾ। 24 ਘੰਟੇ ਜਿੱਥੇ ਵਾਹਿਗੁਰੂ ਦਾ ਜਪ ਚੱਲ ਰਿਹਾ, ਉੱਥੋਂ ਦੀ ਫਿਜ਼ਾ, ਅਤੇ ਜਿਸ ਗੁਰਦੁਆਰੇ 'ਚ ਕਿਧਰੇ ਘੰਟਾ, ਅੱਧਾ ਘੰਟਾ ਪਾਠ ਹੁੰਦਾ ਹੋਵੇਗਾ, ਕਿਤੇ ਸ਼ਾਮ ਨੂੰ ਰਹਿਰਾਸ ਸਾਹਿਬ 15 ਮਿੰਟ, ਕਿਤੇ ਸਵੇਰੇ ਹੁਕਮਨਾਮਾ, ਕਲੋਨੀਆਂ ਦੇ ਗੁਰਦੁਆਰੇ 'ਚ ਤਾਂ ਇਹ ਕੁਛ, ਯਾਰ ਸਾਹ ਦੀਵਾਰ ਦਾ ਕੀਰਤਨ ਅੱਧਾ ਘੰਟਾ, 1.25 ਘੰਟਾ, ਸਾਰਾ ਦਿਨ ਤਾਂ ਕੁਛ ਵੀ ਨਹੀਂ। ਮੈਂ ਕਿਹਾ ਉੱਥੇ ਜਿਹੜਾ ਤੁਹਾਨੂੰ ਰਸ ਆ ਜਾਂਦਾ, ਆਨੰਦ ਆ ਜਾਂਦਾ, ਉੱਥੋਂ ਦੀਆਂ ਲਹਿਰਾਂ ਨੇ, ਉੱਥੋਂ ਦਾ ਮਾਹੌਲ ਹੈ, ਇਹਨੂੰ ਕਹਿੰਦੇ ਨੇ ਅਸਥਾਨ ਭੇਦ, ਜਗ੍ਹਾ ਦਾ ਅਸਰ। ਸੋ ਅਸਥਾਨ ਬਤਾਓ ਮੀਤਾ, ਜਾਂ ਕੇ ਹਰ ਹਰ ਕੀਰਤਨ ਨੀਤਾ, ਜਿੱਥੇ ਦਿਨ ਰਾਤ ਕੀਰਤਨ ਚੱਲਦਾ ਹੈ, ਮੈਨੂੰ ਉਹ ਜਗ੍ਹਾ ਦੱਸੋ, ਕਿਉਂਕਿ ਉਹ ਜਗ੍ਹਾ ਚਾਰਜ ਹੋ ਗਈ ਹੋਵੇਗੀ, ਉਸ ਜਗ੍ਹਾ 'ਚ ਸ਼ਕਤੀ ਹੋਵੇਗੀ, ਉਹ ਜਗ੍ਹਾ ਇਤਨੀ ਪਾਵਨ ਹੋ ਗਈ ਹੋਵੇਗੀ। ਮੈਂ ਅਰਜ਼ ਕਰਾਂ, ਜਿੱਥੇ ਬੈਠ ਕੇ ਘਰ ਦੇ 'ਚ ਤੁਸੀਂ ਨਾਮ ਜਪੋ, ਔਰ ਰੋਜ਼ ਜਪੋ, ਸਵੇਰੇ ਸ਼ਾਮ ਜਪੋ, ਉਹ ਜਗ੍ਹਾ ਇਤਨੀ ਚਾਰਜ ਹੋ ਜਾਏਗੀ, ਕਿਤੇ ਦੁਸ਼ਟ ਤੋਂ ਦੁਸ਼ਟ ਬੰਦਾ ਵੀ ਉੱਥੇ ਬੈਠਾ, ਉਹਦੇ ਮੂੰਹੋਂ ਵੀ ਵਾਹਿਗੁਰੂ ਨਿਕਲ ਜਾਏਗਾ, ਉਸ ਜਗ੍ਹਾ ਦਾ ਅਸਰ ਹੈ। ਇਹਨੂੰ ਅਸਥਾਨ ਭੇਦ ਕਹਿੰਦੇ ਨੇ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ, ਕਦੀ ਕਦਾਈ ਕੀਰਤਨ ਆਉਂਦਾ, ਉਹ ਜਗ੍ਹਾ ਨਾ ਦੱਸੋ ਮੈਨੂੰ। ਗੁਰੂ ਅਰਜਨ ਦੇਵ ਜੀ, ਉਹ ਜਗ੍ਹਾ ਦੱਸੋ ਜਿੱਥੇ 8 ਪੈਰ ਕੀਰਤਨ ਆਉਂਦਾ। ਸੋ ਅਸਥਾਨ ਬਤਾਓ ਨੀਤਾ, ਜਾਂ ਕਿ ਹਰ ਹਰ ਕੀਰਤਨ ਨੀਤਾ, ਨੀਤਾ ਪ੍ਰਤੀ ਹੁੰਦਾ ਹੋਵੇ, ਮੈਂ ਉੱਥੇ ਬੈਠ ਕੇ ਸੁਣਾ, ਕਿਉਂਕਿ ਉਹ ਜਗ੍ਹਾ ਚਾਰਜ ਹੋਈ ਹੋਵੇਗੀ, ਉਸ ਜਗ੍ਹਾ ਦਾ ਆਪਣਾ ਅਸਰ ਹੋਵੇਗਾ। ਹਜ਼ਾਰਾਂ ਮਨੁੱਖਾਂ ਦਾ ਇਹ ਅਨੁਭਵ ਹੈ, ਵਿਸਟਰ ਬੁੱਕ 'ਚ ਲਿਖ ਕੇ ਗਏ ਨੇ ਦਰਬਾਰ ਸਾਹਿਬ, ਇੱਥੇ ਆਉਂਦਿਆਂ ਸਾਨੂੰ ਸਕੂਨ ਮਿਲਿਆ, ਸ਼ਾਂਤੀ ਮਿਲੀ, ਭਾਵੇਂ ਜੋ ਕੁਛ ਗਾਇਨ ਹੋ ਰਿਹਾ ਸੀ ਸਾਡੀ ਸਮਝ ਤੋਂ ਪਰੇ, ਮੰਜੀ ਸਾਹਿਬ ਦੇ ਭਾਵੇਂ ਕਥਾ ਹੋ ਰਹੀ ਸੀ ਸਾਡੇ ਸਮਝ ਤੋਂ ਪਰੇ, ਪਰ ਇੱਥੇ ਆ ਕੇ ਸ਼ਾਂਤੀ ਮਿਲਦੀ ਹੈ, ਸਕੂਨ ਮਿਲਦਾ ਹੈ। ਇੱਕ ਉਹੀ ਮੰਦਰ ਹੈ ਜੋ 24 ਘੰਟੇ ਬੋਲ ਰਿਹਾ, 24 ਘੰਟੇ ਕੀਰਤਨ ਹੋ ਰਿਹਾ। ਚਲੋ, ਸਮਾਂ ਤਾਂ ਹੋ ਗਿਆ, ਪਰ ਇੱਕ ਮਿੰਟ ਮੈਂ ਤੁਹਾਡਾ ਲਵਾਂ। ਮੈਂ ਇੱਕ ਦਿਨ ਕਲਾ 'ਤੇ ਬੋਲ ਰਿਹਾ ਸੀ, ਗਵਾਲੀਅਰ ਦੀ ਗੱਲ ਹੈ, ਅਤੇ ਗਵਾਲੀਅਰ ਦਾ ਜਿਹੜਾ ਗੁਰਦੁਆਰਾ ਹੈ, ਉੱਥੋਂ ਦੇ ਮਹਾਰਾਜੇ ਸਿੰਧੀਆਂ ਨੇ ਬਣਵਾਇਆ ਸੀ, ਮਸਜਿਦ ਵੀ ਬਣਾਈ, ਮੰਦਰ ਵੀ ਬਣਾ ਕੇ ਦਿੱਤਾ, ਗੁਰਦੁਆਰਾ ਵੀ ਸੀ, ਫੌਜ ਦੇ ਵਿੱਚ ਉਦੋਂ ਸਿੱਖ ਹੁੰਦੇ ਸਨ। ਇਹ 3 ਅਸਥਾਨ ਨਾਲੇ ਨਾਲੇ ਉਸਨੇ ਬਣਾਏ ਨੇ, ਵਿਚਕਾਰ ਮੰਦਰ ਹੈ ਇੱਕ ਪਾਸੇ, ਮਸਜਿਦ ਹੈ ਇੱਕ ਪਾਸੇ, ਗੁਰਦੁਆਰਾ, 3 ਇੱਕੋ ਹੀ ਲਾਈਨ ਦੇ ਵਿੱਚ ਨੇ, ਔਰ 3 ਬੜੇ ਕੀਮਤੀ ਪੱਥਰ ਨਾਲ ਬਣਾਏ ਗਏ ਨੇ, ਔਰ ਉਹਨਾਂ ਦੇ ਉੱਤੇ ਕਢਾਈ ਦਾ ਕੰਮ ਬੜਾ ਗਜ਼ਬ ਦਾ ਹੈ। ਉੱਥੇ ਕਿਧਰੇ ਮੈਨੂੰ ਗੱਲ ਫੁਰੀ, ਕਲਾ 'ਤੇ ਮੈਂ ਬੋਲ ਰਿਹਾ ਸੀ, ਕਲਾ ਹੁਨਰ ਨੂੰ ਕਹਿੰਦੇ ਨੇ, ਸੰਗੀਤ ਇੱਕ ਕਲਾ ਹੈ, ਕਵਿਤਾ ਇੱਕ ਕਲਾ ਹੈ, ਚਿੱਤਰਕਾਰੀ ਕਲਾ ਹੈ, ਨ੍ਰਿਤਕਾਰੀ ਕਲਾ ਹੈ, ਇਹ ਕਲਾ ਕਿੰਨੀ ਤਰ੍ਹਾਂ ਦੀ ਹੈ। ਪੁਰਾਣੇ ਜ਼ਮਾਨੇ 'ਚ ਅਵਤਾਰਾਂ ਨੂੰ ਨਾਪਦੇ ਸਨ ਇਹਦੇ 'ਚ ਕਲਾ ਕਿਤਨੀ ਹੈ, ਜੈਸੇ ਕਹਿੰਦੇ ਨੇ ਸ਼੍ਰੀ ਕ੍ਰਿਸ਼ਨ 'ਚ 16 ਕਲਾ ਸਨ, ਰਾਮ ਦੇ 14 ਕਲਾ ਸਨ, ਰਾਮ ਨੂੰ ਛੋਟਾ ਮੰਨਦੇ ਨੇ ਕ੍ਰਿਸ਼ਨ ਤੋਂ, ਉਹਨੂੰ ਸੰਪੂਰਨ ਅਵਤਾਰ ਵੀ ਨਹੀਂ ਮੰਨਦੇ, ਸੰਪੂਰਨ ਅਵਤਾਰ ਕ੍ਰਿਸ਼ਨ ਨੂੰ ਮੰਨਦੇ ਨੇ। ਮਹਾਰਾਜ ਗੁਰੂ ਅਰਜਨ ਦੇਵ ਜੀ ਨੇ ਇਸ ਪੰਕਤੀ ਨੂੰ ਜੋ ਜਿਹੜੀ ਮਨੌਤ ਹੈ ਅੱਗੇ ਕੀਤਾ, 16 ਕਲਾ ਸੰਪੂਰਨ ਫਲਿਆ
अनंत कला होय ठाकर चले। परमात्मा सिर्फ 16 कला नहीं, अनंत कला नहीं गिन सकते। उसे तो कोई कला लेके आ जाते 16, कोई 4, कोई 6। किसी नूं अंसा अवतार भी कहे, अंश मात्र कला है, बथोड़ी अंश मास्तर। कला ते मैं बोल रहा सी, जिहड़ियां कला आउंदियां ने। एक सियाणा सिंधी वीर मेरे को आया, कहण लग गैने जी थानू किले ते ले चलदे आं, थानू कला दा एक नमूना दिखांदे आं, जिमदा जागदा, देख के तुसी दंग रह जाओगे। कहने मैं थोड़ी एक कला की कथा सुन के प्रभावित होया, तो थानू कला की जीवदी जागदी मूर्ति दिखाना चाहना। तुसी समा कढ़ो मेरे नाल, चलो किले ते। मैं किले ते मैं रोज़ जाना, छेवें पातशाह का स्थान बने हुए, मैं दर्शन करूँ रोज़ शाम को जाना हूँ। तो तुसी जद दसो किस वक्त कहिंदे हो, मैं चलना। कहन लगे ठीक है, फिर शाम को चलांगे। शाम को उत्थे गए, वह एक मैनू मंदिर चले गए, बड़ा उच्चा मंदिर है, करीबन बंदा 10 मील भी दूर होवे ना ट्रेन दे दिखाई देंदा, दूरों दिखाई दें, बड़ी बुलंद चोटी। उस मंदिर दे चले गया ते मैनू कहन लगा देखो कला दे नमूने। पत्थर दे उते चित्रियां या तस्वीरां, बेल बूटे, वाकई उन्हां हत्थां नू दाद देनी पेगी जिन्हां ने बनाए। कोई अद्धा घंटा मैं वो मंदिर देखिया। मैनू कहन लगे गयानी जी इस मंदिर बारे की राय? मैं कहा कला दा नमूना वाकई महान है, कला जीवदी जागदी दर्शन पई देंदी है। पर मैं कहा मित्रा बुरा ना मनाई, मैनू अफसोस है ये मंदिर मुर्दा है, मरिया होया है। मैनू कहन लगे तुसी कथा करदे हो, असी धार्मिक बंदा थानू समझदे हां, तुसी इस तरह का शब्द कहंदे हो मंदिर बारे मुर्दा है। मैं कह मित्रा तू व्याख्या मेरे को सुन ले, जीवदे जागदे मनुख की यह पहचान आ बोलता है, मुर्दे की यह पहचान आ लख भी सिर खपाओ नहीं बोलता। मैं कह इत्थे कबूतरा विठा पईयां करदियां ने, गंदगी इतनी है लगता है साल तो इत्थे किसी ने झाड़ू बुहारी भी नहीं दिती। कई सिलां पत्थर निकलते पैण डैडेरी हो रहे हैं, ना इत्थे कोई आरती, ना इत्थे कोई जप, ना इत्थे कोई धूप दीप, ना कोई इत्थे मंगलाचरण, ना इत्थे कोई प्रभु दे गीत, ये बोलदा ही नहीं, मुर्दा है। सजाया होया, संवारिया होया, शिंगारिया होया खूबसूरत मुर्दा है। मनुख ना बोले शिंगारिया होया संवारिया होया की मैंने रखता है, नाम बिना जेता व्यवहार ज्यो मृतक मिथ्या सिंगार। शिंगार मैं कहा बड़ा सुंदर है, बहुत खूबसूरत है, मंदिर मुर्दा है। जीवदा जागदा मंदिर होंदा जिथे आरती होवे, पूजा होवे, पाठ होवे, जप होवे, तप होवे, हरि कीर्तन होवे। मैं कहा रूहे जमीन ते एक ऐसा मंदिर भी है 24 घंटे बोलदा है, वो है हरि मंदिर दरबार साहब, 24 घंटे बोलदा है। और मैं ये भी अर्ज कर दिया वो मंदिर हमेशा खतरे च रहा है। पता है क्यों? जिंदगी नू खतरा है, कबरां नू खतरा नहीं आउंदा, जलदे दीवे नू खतरा है, बुझे दीवे नू खतरा नहीं है, फुल्लां नू खतरा है, कंडियां नू खतरा नहीं आउंदा, जिंदगी नू खतरा आउंदा है, कबरां नू खतरा नहीं आउंदा। 24 घंटे बोलदा उहदे कोल जिंदगी, अगर की होया जे उहदे खतरियां च रहिंदा है, इस चक्कर च ना पैणा। अबदाली ने गिराया, मसे रंगण ने उस अस्थान की बेइज्जती की थी, हद हो गई। ये मंदिर ऐसा निगाह च आया, हर तरह का अनर्थ इत्थे करो, क्यों? जिंदगी है, बोलदा है, जीवन है। डिठे सबे थाओ नहीं तुद जेव्या, बद्धो पुरख विदाते तां तू सोया। अंदाजन 12 महीने च दास, 1 महीना 5 दिन, हर साल उत्थे कथा करदा है। और 40 साल तो मेरा नागा नहीं पिया कदी। मेरा अपना भी अनुभव है, मैं सारी दुनिया च कथा की है, उत्थे कथा करनी मेरे को बंदगी हो जाती, बाकी जगह ते एवें किरत हो जाती है, समा पास करना हो जाता।
ਉੱਥੇ ਬੰਦਗੀ ਹੋ ਜਾਂਦੀ ਹੈ। ਔਰ ਮੇਰਾ ਆਪਣਾ ਅਨੁਭਵ ਮੰਦਰ ਬੋਲਦਾ, 24 ਘੰਟੇ ਬੋਲਦਾ, ਉੱਥੇ ਬੜੀ ਜ਼ਿੰਦਗੀ ਹੈ। ਉੱਥੋਂ ਦੀ ਵਾਈਬ੍ਰੇਸ਼ਨ, ਉੱਥੋਂ ਦੀ ਲਹਿਰਾਂ, ਉੱਥੇ ਦਾ ਜੀਵਨ। ਦਿੱਲੀ ਦੀਆਂ ਸੰਗਤਾਂ ਨੂੰ ਮੈਂ ਕਿਹਾ, ਜੇ ਤੁਹਾਨੂੰ ਸੀਸਗੰਜ ਰਸ ਜ਼ਿਆਦਾ ਆਉਂਦਾ, ਇੱਥੇ ਜ਼ਿੰਦਗੀ ਹੈ। ਇੱਥੇ ਕਿਸੇ ਨੇ ਆਪਣਾ ਉਹ ਖੂਨ ਡੋਲਿਆ ਜੋ ਅੰਮ੍ਰਿਤ ਸੀ। ਇੱਥੇ ਉਹ ਆਤਮਾ ਕਈ ਦਿਨ ਬੈਠੀ ਰਹੀ ਜੋ 24 ਘੰਟੇ ਪਰਮਾਤਮਾ ਨਾਲ ਜੁੜੀ ਰਹਿੰਦੀ ਸੀ। ਫਿਰ ਲਗਾਤਾਰ ਇੱਥੇ 24 ਘੰਟੇ ਕਥਾ, ਕੀਰਤਨ ਅਤੇ ਪਾਠ ਅਤੇ ਜਪ, ਜ਼ਰੂਰ ਰਸ ਆਵੇਗਾ। ਜਿਹੜੇ ਕੁਝ ਥੋੜ੍ਹੇ ਜਿਹਾ ਇਸ ਮਿਜ਼ਾਜ ਦੇ ਬੰਦੇ ਨੇ, ਉਹਨਾਂ ਨੂੰ ਜ਼ਿਆਦਾ ਰਸ ਆਏਗਾ। ਮੈਂ ਉਹਨਾਂ ਨੂੰ ਕਿਹਾ, ਕੀਰਤਨੀਆਂ ਦੇ ਕੀਰਤਨ ਦਾ ਰਸ ਨਾ ਸਮਝ ਲੈਣਾ, ਉਹਨਾਂ ਦੇ ਕੰਠ ਦਾ ਅਤੇ ਉਹਨਾਂ ਦੀ ਕਲਾ ਦੇ ਨਹੀਂ, ਇਹ ਕਥਾ ਵਿਆਖਿਆ ਦਲੀਲਾਂ ਦਾ ਰਸ ਨਾ ਸਮਝ ਲੈਣਾ, ਇਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਰਕਤ ਹੈ। ਇੱਥੋਂ ਦੀਆਂ ਮਿਹਰਾਂ, ਇੱਥੋਂ ਦੀਆਂ ਲਹਿਰਾਂ ਨੇ, ਇਹ ਅਸਥਾਨ ਵੇਦ ਹੈ, ਇਹ ਜਗ੍ਹਾ ਦੱਸ ਹੈ। ਇਸ ਵਾਸਤੇ ਕਿਹਾ ਗਿਆ, ਜਿਵੇਂ ਜੋੜੇ ਅਸੀਂ ਬਾਹਰ ਲਾ ਕੇ ਆਉਂਦੇ ਹਾਂ, ਕੋਈ ਦੁਨਿਆਵੀ ਗੱਲ ਉੱਥੇ ਨਹੀਂ ਕਰਨੀ। ਜਿਸ ਜਗ੍ਹਾ 'ਤੇ ਬੈਠ ਕੇ ਜਪ ਕਰਨਾ, ਤਪ ਕਰਨਾ, ਬਾਣੀ ਪੜ੍ਹਨੀ ਹੈ, ਕੀਰਤਨ ਕਰਨਾ। ਹਰ ਘਰ ਦੇ ਜਿਵੇਂ ਕਿਚਨ ਆਉਂਦਾ, ਰਸੋਈ ਆਉਂਦੀ ਹੈ, ਭੋਜਨ ਬਣਾਉਂਦੇ ਹਾਂ ਸਰੀਰ ਲਈ, ਹਰ ਘਰ ਦੇ 2 ਫੁੱਟ ਜਗ੍ਹਾ 'ਤੇ ਕਮ ਸੇ ਕਮ ਇਤਨੀ ਹੋਵੇ, 4 ਫੁੱਟ ਜਿੱਥੇ ਬੈਠ ਕੇ ਚੌਕੜਾ ਮਾਰ ਕੇ ਵਾਹਿਗੁਰੂ ਵਾਹਿਗੁਰੂ ਮਨੁੱਖ ਜਪ ਸਕੇ, ਉਹ ਜਗ੍ਹਾ ਚਾਰਜ ਹੋ ਜਾਏਗੀ। ਉਸ ਜਗ੍ਹਾ ਵਿੱਚ ਬਰਕਤ ਪੈ ਜਾਏਗੀ। ਉਸ ਜਗ੍ਹਾ 'ਤੇ ਦੁਸ਼ਟ ਵੀ ਬੈਠੇਗਾ, ਉਹਦੇ ਮੂੰਹੋਂ ਆਰਾਮ ਨਿਕਲ ਜਾਏਗਾ, ਵਾਹਿਗੁਰੂ ਨਿਕਲ ਜਾਏਗਾ। ਇਸ ਤਰ੍ਹਾਂ ਤੁਸੀਂ ਕਰਕੇ ਜੋ ਹੈ ਦੇਖਣਾ। ਬਹੁਤ ਸਾਰਾ ਸਮਾਂ ਮੈਂ ਤੁਹਾਡਾ ਲੈ ਗਿਆ। ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਬਖਸ਼ਿਸ਼ ਕਰਨ, ਰਹਿਮਤ ਕਰਨ, ਜੋ ਕੁਛ ਆਪਣੇ ਸਰਵਣ ਕੀਤਾ, ਤੁਹਾਡੇ ਹਿਰਦੇ 'ਚ ਵਸੇ, ਜੋ ਮੈਂ ਤੁਹਾਨੂੰ ਸੁਣਾਇਆ ਮੇਰੇ ਹਿਰਦੇ 'ਚ ਵਸੇ, ਤੁਹਾਡਾ ਸੁਣਿਆ ਹੋਇਆ ਕਬੂਲ ਹੋਵੇ, ਮੇਰਾ ਸੁਣਾਇਆ ਹੋਇਆ। ਸਿਰਫ 1 ਮਿੰਟ ਮੈਂ ਲੈਂਦਾ ਇਹ ਜਪ, ਭਾਵੇਂ ਮੇਰਾ ਗਲਾ ਹੁਣ ਥੱਕ ਗਿਆ, ਪਰ ਮੈਂ 5 ਦਫ਼ਾ ਕਹਿਣਾ। ਮੈਂ ਪਹਿਲੇ ਕਹਿਣਾ, ਤੁਸੀਂ ਬਾਅਦ 'ਚ। ਇਸ ਤਰੀਕੇ ਨਾਲ ਰੋਜ਼ ਘੱਟ ਤੋਂ ਘੱਟ 15 ਮਿੰਟ ਕਰਨਾ। ਅੱਗੋਂ ਗੁਰੂ ਜਿਤਨਾ ਕਰਾ ਲਏ, ਉਹ ਫਿਰ ਗੁਰੂ ਦੀ ਮਰਜ਼ੀ, ਪਰ ਕਮ ਸੇ ਕਮ 15 ਮਿੰਟ ਦਾ ਇਰਾਦਾ ਕਰ ਲਓ। ਅਤੇ ਮੇਰਾ ਆਪਣਾ ਅਨੁਭਵ ਹੈ, ਰੋਟੀ ਖਾਂਦਿਆਂ ਲੱਗਦੇ ਤਾਂ 15 ਮਿੰਟ ਨੇ, ਸਾਰਾ ਦਿਨ ਤ੍ਰਿਪਤੀ ਬਣੀ ਰਹਿੰਦੀ। ਇਹ 15 ਮਿੰਟ ਦਾ ਜਪ ਤੁਹਾਨੂੰ 24 ਘੰਟੇ ਮਸਤੀ 'ਚ ਰੱਖੇਗਾ, ਸਰੂਰ ਦੇ 'ਚ ਰੱਖੇਗਾ, ਕਲ ਕਲੇਸ਼ ਤੋਂ ਬਚਾਵੇਗਾ, ਚਿੰਤਾਵਾਂ ਤੋਂ ਬਚਾਵੇਗਾ, ਫਿਜ਼ੂਲ ਦੀਆਂ ਠੋਕਰਾਂ ਤੋਂ ਬਚਾਵੇਗਾ, ਮਨ ਦੀ ਭਟਕਣ ਤੋਂ ਬਚਾਵੇਗਾ। ਤੋ ਸਿਰਫ 5 ਦਫ਼ਾ ਮੈਂ ਕਹਿੰਦਾ, ਕਿਉਂਕਿ ਗਲਾ ਮੇਰਾ ਖੁਸ਼ਕ ਹੋ ਚੱਲਿਆ। ਮੈਂ ਪਹਿਲੇ ਉਚਾਰਨ ਕਰਾਂਗਾ, ਬਾਅਦ ਵਿੱਚ ਤੁਸੀਂ, ਤਾਂ ਮੈਂ ਅਰਜ਼ ਕੀਤੀ ਜਿਵੇਂ ਘੜਿਆਲ ਦੀ ਆਵਾਜ਼ ਹੈ ਨਾ, ਤੋਣਾ ਕਰ, ਇਸ ਤਰ੍ਹਾਂ ਕਰਨਾ। ਵਾਹ

0: You're listening to KRPI 1550 Radio, Ferndale, Washington.
1: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 Street ਸਰੀ। ਇਸ ਹਫਤੇ ਦੇ ਸਪੈਸ਼ਲ ਹਨ 25 June ਤੋਂ 1 July ਤੱਕ ਤਾਜ਼ਾ ਅਦਰਕ 98 cents ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੈਟੋਜ਼ 98 cents ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
2: ਤੁਹਾਡਾ ਘਰ, ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
3: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
2: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
3: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
2: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

0: You're listening to KRPI 1550 Radio, Ferndale, Washington.
1: ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 25 ਜੂਨ ਤੋਂ 1 ਜੁਲਾਈ ਤੱਕ। ਲਾਰਜ ਚੈਰੀਜ਼ ਲਵੋ 3.48 ਨੂੰ ਪਾਉਂਡ, 4 ਕਿਲੋ ਰਾਜਨ ਮੈਂਗੋਜ਼ 16.99 ਦਾ ਬਾਕਸ ਅਤੇ 10 ਪਾਉਂਡ ਸਨੋ ਬੋਇਰੋਸ ਪਟੇਰੋਸ 2.98 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
2: Need help navigating our ever-changing real estate market? Gerdale Baud of RE/MAX Real Estate Services is among the top 1% of all Lower Mainland realtors. Whether thinking of buying or selling residential properties, commercial properties, or farmland, call the agent with 30 years of experience to help you. Gerdale Baud, your realtor for life. Call Dale at 604-303-7653 or go online at GerdaleBaudGroup.com.

0: You're listening to KRPI 1550 Radio, Ferndale, Washington.
1: ਪੰਜਾਬ ਫੋਰੈਕਸ ਗਗਨ ਸਿੰਘ ਪੰਜਾਬ ਦੇ ਵਿੱਚ ਜੇ ਰੁਪਈਏ ਪਹੁੰਚਦੇ ਕਰਨੇ ਨੇ ਜੇ ਰੁਪਈਏ ਬਾਫਰ ਹੋ ਗਏ ਤਾਂ ਡਾਲਰ ਇੱਥੇ ਪਹੁੰਚਣੇ ਕਰਨੇ ਤਾਂ ਗਗਨ ਸਿੰਘ 604-349-1313 24 ਘੰਟੇ ਦੇ ਵਿੱਚ ਪੰਜਾਬ ਰੁਪਈਏ ਪਹੁੰਚਣਗੇ ਤੇ 24 ਘੰਟਿਆਂ ਦੇ ਵਿੱਚ ਡਾਲਰ ਇੱਥੇ ਲੈ ਲਿਓ 6043491313 ਯੂਨਿਟ 103-8140-120 ਸਟਰੀਟ ਸਰੀ 6043491313 604-349-1313 ਗਗਨ ਸਿੰਘ ਪੰਜਾਬ ਫੋਰੈਕਸ ਦਾਵਾ ਤੇ ਵਾਅਦਾ ਪੱਕਾ।
2: The Surrey Crime Prevention Society is looking for new volunteers. Report suspicious activities in your neighborhood with the Citizens Community Safety Watch program, or take part in community safety tours by observing local malls, parks, transit hubs, rec centers, and libraries. Help keep our roads safe with the Speed Watch program, or adopt a street and help our neighborhoods become anti-graffiti communities. The Surrey Crime Prevention Society also needs volunteers for the office, special events, youth mentors, and students. PreventCrime.ca, an initiative of Pulse FM Cares.

ਇਹ ਪ੍ਰੇਰਣਾ ਮਾਂ ਨੇ ਦਿੱਤੀ। ਪਰਮੇਸ਼ਰ ਆਰਾਧੀਏ ਜਦੋਂ ਹੋਈਏ ਪਤਤ ਪੁਨੀਤਾ, ਜਿਹਨੂੰ ਜਗਤ ਪਿਤਾ ਦਾ ਨਹੀਂ ਪਤਾ ਉਹ ਵੈਸ਼ਿਆ ਦਾ ਪੁੱਤਰ ਹੈ। ਤਾਂ ਮੈਂ ਫਿਰ ਅਰਜ਼ ਕਰਾਂ, ਧਨ ਤਨ ਵਾਸਤੇ ਚਾਹੀਦਾ, ਧਰਮ ਮਨ ਦੀ ਲੋੜ ਹੈ, ਤਨ ਦੀ ਲੋੜ ਨਹੀਂ ਹੈ। ਤਨ ਧਰਮ ਤੋਂ ਬਿਨਾਂ ਜੀ ਸਕਦਾ। ਪਾਣੀ ਤਨ ਦੀ ਲੋੜ ਹੈ, ਗੁਰਬਾਣੀ ਮਨ ਦੀ ਲੋੜ ਹੈ। ਇਹ ਤਨ ਦੀ ਲੋੜ ਨਹੀਂ ਹੈ ਗੁਰਬਾਣੀ। ਗੁਰਬਾਣੀ ਦਾ ਜਪ ਕਰੋ, ਤੁਹਾਨੂੰ ਕੋਈ ਅੱਖਾਂ ਦਾ ਰਸ ਮਿਲ ਜਾਏ, ਜ਼ਬਾਨ ਦਾ ਰਸ ਮਿਲ ਜਾਏ, ਨਹੀਂ, ਮਨ ਦੀ ਲੋੜ ਹੈ। ਧਨ ਕਮਾਉਣ ਵਾਸਤੇ ਬਾਹਰ ਭਜਣਾ ਪਏਗਾ, ਧਰਮ ਕਮਾਉਣ ਵਾਸਤੇ ਅੰਦਰ ਪ੍ਰਵੇਸ਼ ਕਰਨਾ ਪਏਗਾ। ਇਸੇ ਨੂੰ ਧਿਆਨ ਸਾਧਨਾ ਕਹਿੰਦੇ ਨੇ। ਜੋ ਬਾਹਰ ਧਰਮ ਲਵੇ, ਗੁਰਬਾਣੀ ਕਹਿੰਦੀ ਹੈ ਬਾਹਰ ਟੋਲੇ ਸੋ ਭਰਮ ਬੁਲਾਏ, ਤੇ ਜੋ ਅੰਦਰ ਧਨ ਲੱਭੇਗਾ ਉਹ ਵੀ ਭਰਮ ਦੇ ਚ ਹੈ। ਲੋਕ ਸੁਹੇਲਾ ਆਉਂਦਾ ਹੈ ਪਦਾਰਥਾਂ ਨਾਲ, ਪਰ ਲੋਕ ਸੁਹੇਲਾ ਆਉਂਦਾ ਹੈ ਪਰਮਾਤਮਾ ਨਾਲ। ਪਦਾਰਥ ਬਹੁਤ ਨੇ, ਇਹ ਬਾਹਰੋਂ ਮਾਲਾ ਮਾਲ ਹੈ, ਅੰਦਰੋਂ ਕੰਗਾਲ ਹੈ, ਕੰਗਾਲ ਹੈ। ਤੇ ਦੁਨੀਆਂ ਵਿੱਚ ਐਸੇ ਵੀ ਹੋਏ ਨੇ ਜੋ ਅੰਦਰੋਂ ਮਾਲਾ ਮਾਲ ਸਨ, ਬਾਹਰੋਂ ਕੰਗਾਲ ਸਨ। ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸੇ ਨੰਗੇ ਨੈ ਨੰਗ, ਭੁੱਖੇ ਲੱਖ ਨਾ ਭੁੱਖਿਆ, ਦੁੱਖੇ ਕੋੜ ਨਾ ਦੁੱਖ ਨਾਨਕ ਪਿਰੇ ਪਖੰਦੋ ਸੁਭਦਿਸ਼ਟ। ਭਾਵੇਂ ਨੰਗੇ ਸਨ ਫਿਰ ਵੀ ਨੰਗੇ ਨਹੀਂ, ਭਾਵੇਂ ਦੁਖੀ ਸਨ ਫਿਰ ਵੀ ਦੁਖੀ ਨਹੀਂ ਨੇ, ਭਾਵੇਂ ਮੁਫਲਿਸ ਸਨ ਫਿਰ ਵੀ ਮੁਫਲਿਸ ਨਹੀਂ, ਉਹ ਸ਼ਹਿਨਸ਼ਾਹਾਂ ਦੇ ਸ਼ਹਿਨਸ਼ਾਹ, ਕਿਉਂਕਿ ਜਿਸ ਨੂੰ ਬਖਸ਼ੇ ਸਿਵ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ। ਸੁਖ ਸਮੂਹਾਂ ਭੋਗ ਭੂਮ ਸਵਾਈ ਕੋਧਣੀ, ਨਾਨਕ ਹੱਬੋ ਰੋਗ ਮ੍ਰਿਤਕ ਨਾਮ ਵੀ ਹੋਣਿਆ। ਦੋ ਮਿੰਟ ਮੈਂ ਹੋਰ ਲਵਾਂ ਤੇ ਸਮਾਪਤੀ ਕਰਾਂ। ਸਾਰੀ ਦੁਨੀਆਂ ਦੇ ਧਨ ਵੱਧਦਾ ਜਾ ਰਿਹਾ, ਸਾਰੀ ਦੁਨੀਆਂ ਦੇ ਧਰਮ ਘਟਦਾ ਜਾ ਰਿਹਾ। ਘਰ ਘਰ ਦੇ ਧਨ ਮੌਜੂਦ ਹੈ, ਘਰ ਘਰ ਦੇ ਅਧਰਮ ਮੌਜੂਦ ਹੈ, ਧਰਮ ਕੋਈ ਨਹੀਂ। ਕਾਰਨ, ਧਨ ਪਿਤਾ ਦਾ ਪੁੱਤਰ ਨੂੰ ਮਿਲ ਸਕਦਾ ਹੈ, ਪਤੀ ਦਾ ਪਤਨੀ ਨੂੰ ਮਿਲ ਸਕਦਾ, ਪਤਨੀ ਦਾ ਪਤੀ ਨੂੰ ਮਿਲ ਸਕਦਾ, ਧਨ ਦਾਦੇ ਦਾ ਪੋਤਰੇ ਨੂੰ ਮਿਲ ਸਕਦਾ, ਭਰਾ ਦਾ ਭਰਾ ਨੂੰ ਮਿਲ ਸਕਦਾ। ਧਰਮ ਆਪ ਕਮਾਉਣਾ ਪੈਂਦਾ, ਆਪ ਕਮਾਉਣਾ ਪੈਂਦਾ। ਇਸ ਵਾਸਤੇ ਬੜੇ ਬੜੇ ਧਾਰਮਿਕ ਲੋਕਾਂ ਦੇ ਘਰ ਵੀ ਅਧਾਰਮਿਕ ਪੁੱਤਰ ਪੈਦਾ ਹੋਏ ਨੇ। ਬਾਬਾ ਪ੍ਰਿਥੀ ਚੰਦ ਗੁਰੂ ਰਾਮਦਾਸ ਜੀ ਦੀ ਔਲਾਦ ਨੇ, ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦੇ ਰਹੇ, ਬਾਅਦ ਵਿੱਚ ਗੁਰੂ ਅਰਜਨ ਦੇਵ ਜੀ ਨਾਲ, ਜਹਾਂਗੀਰ ਦੇ ਕੰਨ ਵੜਦੇ ਰਹੇ ਬਾਬਾ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਦੀ ਔਲਾਦ ਤੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ, ਕਾਹੇ ਪੂਤ ਜਗਰਤ ਹੋ ਸੰਗ ਬਾਪ, ਜਿਨਕੇ ਜਨੇ ਬਡੀਰੇ ਤੁਮ ਹੋ ਤਿੰਨ ਸਿਉਂ ਜਗਰਤ ਪਾਪ। ਇਹ ਕਿਉਂ ਪਾਪ ਕਰਦਾ, ਸਾਰਾ ਦਿਨ ਲੜਦਾ। ਪਿਤਾ ਗੁਰੂ ਨਾਨਕ ਦੀ ਗੱਦੀ ਦਾ ਵਾਰਸ, ਵਕਤ ਦਾ ਅਵਤਾਰੀ ਪੁਰਸ਼ ਪੁੱਤਰ ਅਧਾਰਮਕ। ਦੂਸਰੇ ਪਾਸੇ ਦੇਖੋ, ਪੁੱਤਰ ਧਾਰਮਿਕ ਹੈ ਪ੍ਰਹਿਲਾਦ, ਪਿਤਾ ਬਿਲਕੁਲ ਸ਼ੈਤਾਨ ਹਰਨਾਕਸ਼ ਜ਼ਾਲਮ। ਬੜੀ ਕੋਸ਼ਿਸ਼ ਸੀ ਪ੍ਰਹਿਲਾਦ ਦੀ, ਜਿਹੜਾ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਪਰ ਨਹੀਂ। ਬੜੀ ਕੋਸ਼ਿਸ਼ ਸੀ ਗੁਰੂ ਰਾਮਦਾਸ ਜੀ ਮਹਾਰਾਜ ਦੀ, ਬਾਬਾ ਪ੍ਰਿਥੀ ਚੰਦ ਠੀਕ ਹੋਵੇ, ਪਰ ਨਹੀਂ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਹੈ, ਲੰਬਾ ਚੌੜਾ ਖੁਲਾਸਾ ਕਰਨ ਦਾ ਵਕਤ ਨਹੀਂ ਹੈ। ਮੀਰਾ ਧਾਰਮਿਕ ਸੀ, ਉਹਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ, ਉਹਨੇ ਘਰੋਂ ਕੱਢ ਦਿੱਤਾ ਸੀ। ਧਰਮ ਨਿੱਜੀ ਦੌਲਤ ਹੈ, ਦੂਜੇ ਦਾ ਕਮਾਇਆ ਹੋਇਆ ਨਹੀਂ ਮਿਲਦਾ। ਜੈਸੇ ਮੈਂ ਆਪਣੀ ਅੱਖਾਂ ਨਾਲ ਵੇਖ ਸਕਦਾ, ਦੂਜੇ ਦੀ ਅੱਖਾਂ ਨਾਲ ਨਹੀਂ। ਭਾਵੇਂ ਮਮਤਾ ਦੀ ਮਾਰੀ ਹੋਈ ਕਿਤਨੀ ਮਾਂ ਕਿਉਂ ਨਾ ਹੋਵੇ, ਤੇ ਅੰਧੇ ਬੱਚੇ ਨੂੰ ਆਖੇ ਤੂੰ ਮੇਰੀ ਅੱਖਾਂ ਨਾਲ ਵੇਖ, ਕਿਸ ਤਰ੍ਹਾਂ ਵੇਖੇਗਾ? ਵੇਖਣ ਵਾਸਤੇ ਆਪਣੀ ਅੱਖਾਂ ਚਾਹੀਦੀਆਂ, ਸੁਣਨ ਵਾਸਤੇ ਆਪਣੇ ਕੰਨ ਚਾਹੀਦੇ ਨੇ, ਰਸ ਮਾਣਨ ਵਾਸਤੇ ਆਪਣੀ ਜ਼ਬਾਨ ਚਾਹੀਦੀ ਹੈ। ਖੁਦ ਭੋਜਨ ਖਾਵਾਂਗੇ ਤੇ ਭੁੱਖ ਮਿਟਦੀ ਹੈ, ਕਿਸੇ ਦੇ ਖਾਣ ਦੇ ਨਾਲ ਨਹੀਂ ਹੈ। ਖੁਦ ਭਜਨ ਕਰਾਂਗੇ ਤੇ ਆਤਮਕ ਆਨੰਦ ਮਿਲੇਗਾ, ਨਹੀਂ ਤੇ ਨਹੀਂ ਮਿਲਦਾ। ਕਿਸੇ ਦੇ ਜਪਣ ਨਾਲ ਨਹੀਂ ਮਿਲਦਾ, ਕਿਸੇ ਦੇ ਪਾਠ ਕਰਨ ਨਾਲ ਨਹੀਂ ਮਿਲਦਾ, ਖੁਦ ਕਰਨਾ ਪਏਗਾ। ਆਪਣ ਹੱਥੀ ਆਪਣਾ ਆਪੇ ਹੀ ਕਾਜ ਸਵਾਰੀਏ। ਮਨੁੱਖ ਦੀ ਆਦਤ ਐਸੀ ਬਣ ਜਾਏ।

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਭਾਈ ਸਾਹਿਬ ਸੰਤ ਸਿੰਘ ਜੀ ਮਸਕੀਨ, ਭਾਈ ਪਿੰਦਰਪਾਲ ਸਿੰਘ ਜੀ, ਭਾਈ ਠਾਕਰ ਸਿੰਘ ਜੀ ਅਤੇ ਹੋਰ ਪੰਥਕ ਗੁਣੀ ਗਿਆਨੀਆਂ ਤੋਂ ਕਥਾਵਾਂ ਤੇ ਗੁਰਸਾਖੀਆਂ ਤੇ ਗੁਰਬਾਣੀ ਸੁਣਨ ਦੇ ਲਈ ਸੁਣਿਆ ਕਰੋ 1550 AM। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕਹਿਣਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 Street, ਸਰੀ। ਇਸ ਹਫਤੇ ਦੇ ਸਪੈਸ਼ਲ ਹਨ 25 June ਤੋਂ 1 July ਤੱਕ ਤਾਜ਼ਾ ਅਦਰਕ 98 cents ਨੂੰ ਪਾਉਂਡ ਅਤੇ BC ਹੌਟ ਹਾਊਸ ਟੋਮੈਟੋਜ਼ 98 cents ਨੂੰ ਪਾਉਂਡ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
0: You're listening to KRPI 1550 Radio, Ferndale, Washington.
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ, ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਰਾਜਨ ਮੈਂਗੋਜ਼ ਅਤੇ ਇੰਡੀਅਨ ਮੈਂਗੋਜ਼ ਹੁਣ ਫਰੂਟੀ ਕਹਿਣਾ ਦੀਆਂ ਸਾਰੀਆਂ ਲੋਕੇਸ਼ਨਸ ਤੇ ਅਵੇਲੇਬਲ ਹਨ। ਇਸ ਹਫਤੇ ਦੇ ਸਪੈਸ਼ਲ ਹਨ 25 June ਤੋਂ 1 July ਤੱਕ। ਲਾਰਜ ਚੈਰੀਜ਼ ਲਵੋ 3.48 ਨੂੰ ਪਾਉਂਡ, 4 kilo ਰਾਜਨ ਮੈਂਗੋਜ਼ 16.99 ਦਾ ਬਾਕਸ ਅਤੇ 10 pound ਸਨੋ ਬੋਏ ਰੋਸਟ ਪੋਟੇਟੋਜ਼ 2.98 ਦਾ ਬੈਗ। ਫਰੂਟੀ ਕਹਿਣਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
3: Need help navigating our ever-changing real estate market? Grudale Baud of RE/MAX Real Estate Services is among the top 1% of all Lower Mainland realtors. Whether you're thinking of buying or selling residential properties, commercial properties, or farmland, call the agent with 30 years of experience to help you. Grudale Baud, your realtor for life. Call Dale at 604-303-7653 or go online at grudalebaudgroup.com.

0: You're listening to KRPI 1550 Radio, Ferndale, Washington.
1: ਗੁਰਬਾਣੀ ਸ਼ਬਦ ਕਥਾ ਕੀਰਤਨ ਸੁਣਨ ਵਾਸਤੇ ਸੁਣਦੇ ਰਹੋ ਰੇਡੀਓ 1550 AM। ਸੰਤ ਮਸਕੀਨ ਜੀ, ਭਾਈ ਪਿੰਦਰਪਾਲ ਜੀ, ਭਾਈ ਠਾਕੁਰ ਸਿੰਘ ਅਤੇ ਕਈ ਹੋਰ ਗਿਆਨੀ ਤੇ ਮਹਾਕਵੀਆਂ ਦੀਆਂ ਕਥਾਵਾਂ ਸੁਣਨ ਵਾਸਤੇ ਟਿਊਨ ਇਨ ਕਰੋ 1550 AM ਰੇਡੀਓ ਸਟੇਸ਼ਨ।
2: ਪੰਜਾਬੀਆਂ ਦਾ ਇੱਕੋ ਇੱਕ ਹਰਮਨ ਪਿਆਰਾ ਗਰੋਸਰੀ ਸਟੋਰ ਫਰੂਟੀ ਕਹਿਣਾ।

0: ਜਿਨ੍ਹਾਂ ਦੇ ਪ੍ਰਾਈਸਿਸ ਹੋਲਸੇਲ ਨਾਲੋਂ ਵੀ ਘੱਟ ਹਨ। ਫਰੂਟੀ ਕੈਨਾ ਦੀ ਨਵੀਂ ਲੋਕੇਸ਼ਨ ਸਾਊਥ ਸਰੀ ਵਿੱਚ ਜਲਦ ਹੀ ਖੁੱਲਣ ਜਾ ਰਹੀ ਹੈ, 2990152 Street ਸਰੀ। ਇਸ ਹਫਤੇ ਦੇ ਸਪੈਸ਼ਲ ਹਨ 25 June ਤੋਂ 1 July ਤੱਕ। 4 pound ਇੰਡੀਕਨ ਚਿੱਟੇ ਛੋਲੇ ਲਵੋ 388 ਦਾ ਬੈਗ, 2 pound ਪਲੇਨ ਗੁੜ 2.98 ਨੂੰ ਅਤੇ ਰੋਮਾ ਟੋਮੇਟੋਜ਼ 98 cents ਨੂੰ ਪਾਊਂਡ। ਫਰੂਟੀ ਕੈਨਾ ਵਿਸ਼ਿਜ਼ ਯੂ ਹੈਪੀ ਕੈਨੇਡਾ ਡੇ।
1: ਤੁਹਾਡਾ ਘਰ ਤੁਹਾਡੀ ਸਭ ਤੋਂ ਵੱਡੀ ਇਨਵੈਸਟਮੈਂਟ, ਤੁਹਾਡਾ ਸਭ ਤੋਂ ਵੱਡਾ ਐਸੈਟ ਹੁੰਦਾ ਹੈ।
2: ਇਸ ਨੂੰ ਖਰੀਦਣ ਜਾਂ ਵੇਚਣ ਲਈ ਤੁਹਾਨੂੰ ਚਾਹੀਦਾ ਹੈ ਇੱਕ ਅਜਿਹਾ ਰੀਅਲਟਰ ਜੋ ਤੁਹਾਡੇ ਲਈ ਕੰਮ ਕਰੇ, ਜਿਸ ਤੇ ਤੁਸੀਂ ਭਰੋਸਾ ਕਰ ਸਕੋ, ਜੋ ਤਜਰਬੇਕਾਰ ਹੋਵੇ। ਅਜਿਹੇ ਹੀ ਇੱਕ ਰੀਅਲਟਰ ਹਨ ਗੁਰਦਿਆਲ ਸਿੰਘ ਬਾਦ, ਜੋ ਆਪਣੇ 35 ਸਾਲਾਂ ਤੋਂ ਵੱਧ ਦੇ ਤਜਰਬੇ ਨਾਲ ਰੀਮੈਕਸ ਦੇ ਟਾਪ ਪ੍ਰੋਡਿਊਸਿੰਗ ਰੀਅਲਟਰਸ ਵਿੱਚ ਸ਼ਾਮਿਲ ਹਨ।
1: ਮਾਰਕੀਟ ਦੀ ਪੂਰੀ ਸਮਝ ਅਤੇ ਤੁਹਾਡੇ ਭਰੋਸੇ ਤੇ ਪੂਰੇ ਉਤਰਨਗੇ ਗੁਰਦਿਆਲ ਸਿੰਘ ਬਾਦ।
2: ਸੋ ਹਰ ਤਰ੍ਹਾਂ ਦੀ ਰੈਜ਼ੀਡੈਂਸ਼ੀਅਲ, ਕਮਰਸ਼ੀਅਲ, ਇੰਡਸਟਰੀਅਲ, ਫਾਰਮ ਅਤੇ ਇਨਵੈਸਟਮੈਂਟ ਪ੍ਰਾਪਰਟੀ ਸੰਬੰਧੀ ਸਹੀ ਸਲਾਹ ਲਈ ਅੱਜ ਹੀ ਗੁਰਦਿਆਲ ਸਿੰਘ ਬਾਦ ਨੂੰ
1: 604-351-5111 ਤੇ ਕਾਲ ਕਰੋ। 604-351-5111 ਗੁਰਦਿਆਲ ਸਿੰਘ ਬਾਦ।

ਹੰਸ ਤੁਮ ਤੇ ਪਾਉਂ ਸੇਵਕ ਸਿੱਖ ਮਾਰੇ ਤਾਰੀ ਅਹੇ ਚੁਣ ਚੁਣ ਸਤਰ ਹਮਾਰੇ ਮਾਰੀ ਅਹੇ ਆਪ ਹਾਸਦਿਆ ਮਜੈ ਬਰੀਐ ਮਰਨ ਕਾਲ ਕਾ ਤ੍ਰਾਸ ਨੀ ਵਰੀਐ ਹੂਜੋ ਸਦਾ ਹਮਾਰੇ ਪੱਛਾ ਉਸਰੀ ਅਸਤੋ ਜੂ ਕਰੀਐ ਹੋਰ ਅੱਛਾ ਰਾਖ ਲੇਹੋ ਮੋਹਿ ਰਾਖ ਨਹਾਰੇ ਸਾਹਿਬ ਸੰਤ ਸਹਾਇ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮਹੋਂ ਪੁਰੀ ਚਤੁਰ ਦਸ ਕੰਤਾ ਕਾਲ ਪਾਏ ਬ੍ਰਹਮਾ ਬਵਤਾਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸਾ ਜਮਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੂ ਥੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਮਨ ਕਾਲ ਸਭ ਜਗਤ ਬਣਾਇਓ ਦੇਵ ਦਿਆ ਜਛਨੇ ਪਜਾਇਓ ਆਦਿ ਅੰਤ ਇੱਕ ਅਵਤਾਰਾ ਸੋਈ ਗੁਰੂ ਸਮਝੀ ਅਹੋ ਹਮਾਰਾ ਨਮਸਕਾਰ ਸਹੀ ਕੋ ਹਮਾਰੀ ਸਗਲ ਪ੍ਰਜਾ ਜਿਨ ਆਪ ਸਵਾਰੀ ਸੇਵਕਨ ਕੋ ਸਭ ਗੁਣ ਸੁਖ ਦੀਓ ਸਤਰਨ ਕੋ ਪਲਮੋ ਬਾਧ ਕੀਓ ਘਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਚਰਿਆ ਸਥੂਲਾ ਸਾਪਰ ਕਿਰਪਾ ਦ੍ਰਿਸ਼ਟ ਕਰ ਫੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕੀ ਪੀਰ ਪਛਾਣੈ ਘਟ ਘਟ ਕੇ ਪਟ ਪਟ ਕੀ ਜਾਣੈ ਜਬ ਉਦਕਰ ਕਰਿਆ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ ਜਬ ਆ ਕਰਖ ਕਰਤ ਹੋ ਕਬਹੂ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ